0: ਲੱਗੇ ਸੀ ਨੀ ਘੁੰਗਰੂ ਤੇਰਿਆਂ ਪੈਰਾਂ ਦੇ, ਕਿ ਗੇੜਾ ਕੱਢ ਕੇ ਆਈ ਆ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ, ਸਾਡੀ ਝਾਂਜਰ ਵਿਹੜੇ ਗਹਿਰਾਂ ਦੇ।
1: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
4: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: Baby, kom bes pas en
1: Radio Hanji, 1674 AM.

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡਿਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾ ਹੁਣ ਸਾਡਿਆਂ ਰੇਡੀਓਆਂ ਤੇ ਉੱਚੀ ਉੱਚੀ ਬੁਲਾ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
4: दिवाली रोशनी का त्योहार तो चलो शान के साथ जायके से लगाएं। इसमें चार चांद रिवाजों के रंग खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी चना मसाला पालक पनीर किचन किंग दाल मसाला चाट मसाला और ढेरों मसालों की रेंज के साथ इस दिवाली खुशियां बने और भी रोशन शान के साथ।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
5: ਥਾਪੀ ਮੈਂ ਸੋਚਦੀ ਸੀ ਕਿ ਆਪਾਂ ਕਬੱਡੀ ਦੀ ਟੀਮ ਬਣਾ ਲਈ।
6: ਤੂੰ ਪਹਿਲਵਾਨ ਬਣਨਾ ਪਹਿਲਵਾਨ ਜੰਮ।
7: ਰਿਟਨ ਐਂਡ ਡਾਇਰੈਕਟਡ ਬਾਈ ਜੈਦੀਪ ਵੜਿੰਗ, ਨੀਰੂ ਬਾਜਵਾ, ਸਨੀ ਸਿੰਘ, ਸੁਖਵਿੰਦਰ ਚਾਹਲ, ਹਸ਼ਨੇਨ ਚੌਹਾਨ ਤੇ ਹੋਰ ਬਹੁਤ ਸਾਰੇ ਸਿਤਾਰਿਆਂ ਨਾਲ ਸਜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ October 16, 2026 ਨੂੰ।
8: This autumn, laugh out loud with Ayushman Khurana and Sada Ali Khan in Urda Teer.
9: Ek Pakistani jasoos Hindustan jayega.
10: Desh bhakti to yaad aa gayi.
11: Desh kaun sa hai? Ye bhul gaya.
8: A spy mission gone wrong with hilarious moments.
12: Ye border chal rahi hai.
8: Nahi ji, ye to Urda Teer chal raha hai from October 9th at cinemas near you.
13: Yaar tu itthe niche te aake pakka vi ho gaya. Ki jugaad laya hai?
14: Jugaad nahi, ye hai 8 saalan to vi vadda tajurba Bansal Immigration da, jinna ne vadhiya course vich admission karai ate ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
13: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
14: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
15: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
16: ਉਹ ਜੋ ਹੁਕਮ ਮੇਰੀ ਸਰਕਾਰ।
15: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
16: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
15: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
16: ਆਹੋ ਜੀ ਆਹੋ,
15: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਤੇ ਆਸ ਕਰਦੇ ਹਾਂ ਕਿ ਸੋਹਣਾ ਦਿਨ ਰੇੜੇ ਪਾ ਲਿਆ ਹੋਊਗਾ ਤੁਸੀਂ ਸੋਹਣੀ ਧੁੱਪ ਧੱਪ ਚੜ੍ਹ ਗਈ ਹੋਊਗੀ ਤੇ ਗਾਣੇ ਤੁਸੀਂ ਇੰਜੋਏ ਕੀਤੇ ਹੋਣਗੇ ਧੰਨਵਾਦ ਤੁਹਾਡਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਫ਼ਰ ਦੇ ਵਿੱਚ ਸਾਥ ਦੇਣ ਦੇ ਲਈ ਅੱਜ 14 ਤਰੀਕ ਅਕਤੂਬਰ ਦਾ ਮਹੀਨਾ ਤੇ 10 ਵੱਜ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ ਪ੍ਰੋਗਰਾਮ ਹਾਂਜੀ ਮੈਲਬਨ 'ਚ ਮੈਂ ਰਣਜੋਤ ਸਿੰਘ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਪ੍ਰੋਗਰਾਮ ਦੇ ਇਸ ਹਿੱਸੇ 'ਚ ਸ਼ਾਮਿਲ ਹੋਣ 'ਤੇ ਤੁਹਾਨੂੰ ਸਭ ਨੂੰ ਜੀ ਐਨੂੰ ਆਖਦੇ ਹਾਂ
0: ਤੁਸੀਂ ਵੀ ਗਰੇਵਾਲ ਤੇ ਅੱਜ ਆਪਾਂ ਲਾਏ ਵੀ ਗਰੇਵਾਲ ਕਿੱਦਾਂ ਫਿਰ ਤੁਹਾਡੇ ਲਾਗੇ ਬੰਨੇ ਦੇ ਨੇ
1: ਰਵਿੰਦਰ ਹਾਂ ਗੁਜਰਵਾਲ ਮੈਂ ਸਕੂਲੇ ਪੜ੍ਹਦਾ ਸੀ 7 ਤੋਂ 4 ਸਾਲ ਮੂਹਰੇ ਪੜ੍ਹਦਾ ਹੁੰਦਾ
0: ਸੱਚੀ ਲਾਗੇ ਬੰਨੇ
1: ਹਾਂ ਮੇਰਾ ਪਿੰਡ ਨਾਰੰਗਵਾਲ ਕਿਉਂਕਿ ਸਾਡੇ ਪਿੰਡ ਤੋਂ 4 ਕਿਲੋਮੀਟਰ ਸਾਡਾ ਸਕੂਲ 8ਵੀਂ ਤੱਕ ਸੀ ਮੈਂ 9ਵੀਂ 10ਵੀਂ ਗੁਜਰਾਲ ਇਹਨਾਂ ਦੇ ਪਿੰਡੋਂ ਕੀਤੀ ਰਵਿੰਦਰ ਕੇ ਪਿੰਡੋਂ
0: ਥੋੜੇ ਦਿਨ ਪਹਿਲਾਂ ਕੋਈ ਹੋਰ ਵੀ ਮਿਲਿਆ ਸੀ ਉਹ ਨਾਰੰਗਵਾਲ ਦਾ ਇਹ ਹਾਂ ਸੱਚ ਹਰਦੀਪ ਗਰੇਵਾਲ
1: ਉਹ ਵੀ ਉਹਨਾਂ ਦਾ ਹਾਂਜੀ ਪਿਛੋਕੜ
0: ਉਹ ਕਹਿੰਦੇ ਸਾਡਾ ਬੈਕਗ੍ਰਾਉਂਡ ਉੱਥੋਂ ਦਾ ਵਾ
1: ਕਿਉਂਕਿ ਸਾਡੇ 4 ਵੱਡੇ ਪਿੰਡ ਨੇ ਗਰੇਵਾਲਾਂ ਦੇ 20-22 ਪਿੰਡ ਨੇ ਵੈਸਾ ਲੁਧਿਆਣੇ 'ਚ
0: ਓਕੇ
1: ਅਤੇ ਗੁਜਰਵਾਲ ਨਾਰੰਗਵਾਲ ਕਿਲਾ ਰਾਏਪੁਰ ਇਹ ਜਾਣੀ 3 ਵੱਡੇ ਪਿੰਡ ਨੇ
0: ਓਕੇ
1: ਅਤੇ ਜਿਹੜੇ ਉਹ ਰਾਧਾ ਸਵਾਮੀਆਂ ਦੇ ਬਾਬਾ ਜੀ ਹੋਣੀ ਨੇ ਅਤੇ ਉਹ ਮਹਿਮਾ ਸਿੰਘ ਵਾਲੇ ਦੇ ਆ ਉਹ ਵੀ ਗਰੇਵਾਲ ਸੀਗੇ ਹਜ਼ੂਰ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਹੈ ਨਾ ਅਤੇ ਰਵਿੰਦਰ 4-5 ਸਾਲ ਮੂਹਰੇ ਪੜ੍ਹਦਾ ਸੀ ਰਵਿੰਦਰ ਦਾ ਛੋਟਾ ਭਰਾ ਜਿਹਦਾ ਕਾਕਾ ਕਹਿੰਦੇ ਸੀ ਉਹਨੂੰ ਅਤੇ ਕਾਕਾ ਮੇਰੇ ਨਾਲ ਪੜ੍ਹਦਾ ਹੁੰਦਾ ਸੀ
0: ਓਕੇ
1: ਬਾਅਦ 'ਚ ਉਹ ਢੋਲਕੀ ਸਿੱਖਣ ਲੱਗ ਗਿਆ ਸੀ ਫਿਰ ਸ਼ਿੰਦੇ ਨਾਲ ਬਾਹਰ ਨੂੰ ਨਿਕਲ ਗਿਆ ਸੀ
0: ਓਕੇ ਓਕੇ ਓਕੇ ਠੀਕ ਹੈ
1: ਰਵਿੰਦਰ ਦਾ ਊਂ ਜਾਣੀ ਉਦੋਂ ਪੜ੍ਹਨ ਨਾਨਕੇ ਲਾਤੀ ਕੈਸਟ ਆਈ ਸੀਗੀ ਕਿਉਂਕਿ ਕਾਫੀ ਛੋਟੀ ਉਮਰੇ ਗਾਉਣਾ ਸ਼ੁਰੂ ਕਰਤਾ ਸੀ ਬਾਕੀ ਜਗਦੇਵ ਸਿੰਘ ਜੱਸੋਵਾਲ ਜਿਹੜਾ ਪੰਜਾਬੀ ਆਪਣਾ ਹੈਗਾ ਲੋਕ ਗਾਇਕੀ ਬਾਬਾ ਬੋਰਡ ਮੋਹਣ ਸਿੰਘ ਮੇਲਾ ਹੁੰਦਾ ਹੁੰਦਾ ਸੀ ਲੁਧਿਆਣੇ ਅਤੇ ਰਵਿੰਦਰ ਅਤੇ ਨਿੱਕੂ ਉੱਥੇ ਮਤਲਬ ਗਾਣਾ ਗਾਉਣਾ ਇਹਨਾਂ ਨੇ ਸ਼ੁਰੂ ਕੀਤਾ ਆਪਣੇ ਕਰੀਅਰ ਦਾ ਆਗਾਜ਼ ਕੀਤਾ ਸ਼ਾਇਦ ਫਾਈਨ ਟੋਨ ਕੰਪਨੀ ਹੁੰਦੀ ਸੀ
0: ਫਾਈਨ ਟੋਨ ਹੁੰਦੀ ਹਾਂ ਅੰਮ੍ਰਿਤਸਰ ਦੀ
1: ਪਹਿਲਾਂ ਅਤੇ ਉਹਦੇ 'ਚ ਜਿਹਦੇ ਮਤਲਬ ਜਿਹਦੀ ਕੈਸਟ ਆ ਗਈ ਅਤੇ ਫਿਰ ਉਹਦੀ ਉਦੋਂ ਬੱਲੇ ਬੱਲੇ ਹੁੰਦੀ ਸੀ
0: ਉਹਦੇ 'ਚ ਜਿਹਦੀ ਆ ਜੀ ਗਿਆ ਵਾਕਈ ਸਹੀ ਗੱਲ
1: 79 ਕਹਿੰਦਾ ਭਤੀਜਾ ਨਹੀਂ ਹਰਦੀਪ ਜਿਹੜਾ ਇੱਥੇ ਮਿਊਜ਼ਿਕ ਸਿਖਾਉਂਦਾ ਉਹ ਮੈਨੂੰ ਦੱਸਦਾ ਹੁੰਦਾ ਕਹਿੰਦਾ ਵੀ ਜਦੋਂ ਗੁੱਸਾ ਨਾ ਕਰੀ ਨਹੀਂ ਤੈਨੂੰ ਪਿੱਛੋਂ ਆਵਾਜ਼ ਮਾਰੀ ਹੈ 7:30 ਲਸ਼ਕਾਰਾ ਪਤਾ ਨਹੀਂ ਛਣਕਾਟਾ ਉਹਦੇ 'ਚ ਆਇਆ ਕਹਿੰਦਾ ਉਹ ਤੋਂ ਬਾਅਦ ਉਹ ਚਾਚੇ ਹੁਣੀ ਸਟਾਰ ਸੀ ਕਿਉਂਕਿ ਇੱਕੋ ਹੀ ਗਾਣਾ ਕਾਫੀ ਹੁੰਦਾ ਸੀਗਾ
0: ਇੱਕ ਗਾਣੇ ਚੱਲ ਆ ਗਿਆ
1: ਕੈਸਟ ਕਹਿ ਲਓ ਇੱਕ ਸੀਡੀ ਕਹਿ ਲਓ ਹਨਾ ਸੀਡੀ ਤਾਂ ਚਲੋ ਬਾਅਦ 'ਚੋਂ ਆਈਆਂ ਪਰ ਉਦੋਂ ਅੱਡਿਆਂ 'ਤੇ ਜਿਹੜੀਆਂ ਦੁਕਾਨਾਂ ਹੁੰਦੀਆਂ ਸੀ ਉਹਨਾਂ ਦਾ ਜਿਲਦਾਂ ਬੰਨਣ ਦਾ ਕੰਮ ਸੀ ਨਾਲੇ ਆ ਕੈਸਟਾਂ ਭਰਦੇ ਹੁੰਦੇ ਇਹ 2-3 ਸਟੈਂਡਰਡ ਕੰਮ ਸੀ ਅਤੇ ਚਿਵਾਰੇ 'ਚ ਬਿਊਟੀ ਪਾਰਲਰ ਹੁੰਦਾ ਸੀ ਹੌਲੀ ਦੇਖੋ ਅੱਗੇ ਮੂੰਹ ਦਾ ਕੰਮ ਚੱਲ ਰਿਹਾ ਹੈ
0: ਇੱਕ 2-3 ਬਹੁਤਾ ਚਿਰ ਵੇਖਣਾ ਮੈਂ
1: ਉਦਾਂ ਦਾ ਹੀ ਕੰਮ ਸੀ ਉੱਥੇ ਹੈ ਨਾ
0: ਓਕੇ
1: ਤੇ ਉਦੋਂ ਬੁੜੀਆਂ ਨੂੰ ਇਹ ਕਹਿੰਦੇ ਸੀ ਬਲੀਚ ਕਰਨੀ ਸਿੱਖ ਲਈ ਧਾਗਾ ਲਾਉਣਾ ਸਿੱਖ ਗਿਆ ਹੁਣ ਇਹ ਕਨੇਡਾ ਜਾਊਗੀ ਨਾਲ ਹੀ ਉਹਦੇ ਦੂਜੀ ਦੁਕਾਨ 'ਚ ਸੀ ਡੈਕ ਹੁੰਦਾ ਸੀ ਉਹ ਕੰਪਿਊਟਰ ਸਿਖਾਉਣ ਵਾਲਾ ਉੱਥੇ ਉਹ ਡੋਸ ਡੂਸ ਜਿਹਾ ਉਂਗਲਾਂ ਜਿਹੀਆਂ ਮਾਰਨੀਆਂ ਦੱਸਦੇ ਸੀ ਵੀ ਇੱਕ ਵਾਰ ਐਂਟਰ ਜਿਹਾ ਮਾਰੋ ਕੰਪਿਊਟਰ 'ਤੇ ਵਾਹਵਾ ਕੁਝ ਹੀ ਹੋ ਜਾਂਦਾ ਸੀ
0: ਕਮਾਂਡ ਲਓ
1: ਵਿੰਡੋਜ਼ ਕਰ ਦਿਓ ਆਹ ਕਰ ਦਿਓ ਆਹ ਕਰ ਦਿਓ ਇਹ ਹਰੇਕ
0: ਲੈਂਗੁਏਜ
1: ਹਰੇਕ ਪਿੰਡ ਦਾ ਕਸਬਾ ਜਾਂ ਅੱਡਾ ਹਨਾ ਜਿੱਥੇ 4 ਦੁਕਾਨਾਂ 6 ਦੁਕਾਨਾਂ ਸਮੋਸੇ ਵਾਲੀ ਹਲਵਾਈ ਵਾਲੇ ਤੋਂ ਬਾਅਦ ਇਹ ਸ਼ੁਰੂ ਹੋ ਜਾਂਦੀਆਂ ਸੀ
0: ਨਵਾਂ ਨਵਾਂ ਉਦੋਂ ਚੱਲਿਆ ਇਹ ਕੰਮ
1: ਅਤੇ ਸਾਰੇ ਪੰਜਾਬ ਦਾ ਤਕਰੀਬਨ ਇਹੀ ਹਾਲ ਸੀ ਮੁੜ ਕੇ ਫਿਰ ਇਹ ਆਈਲਟਸ ਸੈਂਟਰ ਵਗੈਰਾ ਆਉਣੇ ਸ਼ੁਰੂ ਹੋ ਗਏ ਅਤੇ ਬਾਕੀ ਬੱਸਾਂ ਦੇ ਵਿੱਚ ਜਿਹੜੀਆਂ ਸੀਡੀਆਂ ਵੱਜਦੀਆਂ ਸੀ ਜਾਂ ਕੈਸਟਾਂ ਵੱਜਦੀਆਂ ਸੀਗੀਆਂ ਹਰਜੀਤ ਹਰਮਨ ਹੁਣਾਂ ਦੀ ਮੁੰਦਰੀ ਤੋਂ ਲੈ ਕੇ ਰਵਿੰਦਰ ਗਰੇਵਾਲ ਹੁਣਾਂ ਦਾ ਪੜ੍ਹਨ ਨਾਨਕੇ ਲਾਤੀ
0: ਵਿੱਚ ਬਰਸਾਤ
1: ਹਾਂ ਅਤੇ ਵਿੱਚ ਵਿੱਚ ਹਿੰਦੀ ਜਿਹੇ ਗਾਣੇ ਮਿਕਸ ਜਿਹੇ ਕਰਕੇ ਹੈ ਨਾ
0: ਹਾਂ ਜਿਹੜਾ ਕੋਈ ਮਤਲਬ ਥੋੜ੍ਹਾ ਉਸ ਟਾਈਪ ਦਾ ਕੋਈ ਮਿੰਨੀ ਬੱਸ ਵਾਲਾ ਸੀ
1: ਆਹੋ ਜੇ ਮਿੰਨੀ ਬੱਸ ਵਾਲਾ ਥੋੜ੍ਹਾ ਜਿਹਾ ਜਿਵੇਂ ਰੋਡਵੇਜ ਅੱਡੇ ਤੋਂ ਕਿਲੋਮੀਟਰ ਅੱਗੇ ਜਾ ਕੇ ਬ੍ਰੇਕਾਂ ਮਾਰਦੀ ਉਵੇਂ ਮਿੰਨੀ ਵਾਲੇ ਤਾਂ ਐਨ ਘਰੋਂ ਵੀ ਤਾਰ ਚਾੜ ਲੈਂਦੇ ਸੀ ਨਾ ਬੰਦੇ ਨੂੰ ਹਨਾ ਤੇ ਉਹ ਮਾੜੀ ਜਿਹੀ ਕਿਤੇ ਅੱਗੇ ਕਰਕੇ ਰੋਕ ਦੇਣ ਤੇ ਟੋਕਰੇ ਵਾਲੀ ਬੁੜੀ ਨਹੀਂ ਸੀ ਕਹਿੰਦੀ ਇਹਨਾਂ ਢਹਿ ਜਾਣੇ ਕਿੱਥੇ ਸੁਣਨਾ ਇਹ ਤਾਂ ਰੀਲਾਂ ਸੁਣਨ ਜੋਗੇ ਹੀ ਆ ਤੇ ਤੜਕੇ ਤੜਕੇ ਜਦੋਂ ਜੇ 6-7 ਵਜੇ ਬੱਸ ਚੜੋ ਫਿਰ ਅੰਮ੍ਰਿਤਸਰ ਵੱਲ ਜਾਂਦੇ ਰਹੀਓ ਜਾਣਾ ਗੁਰਦੁਆਰੇ ਬਈ ਹਰਿਮੰਦਰ ਦੇ ਦਰਸ਼ਨ ਕਰਕੇ ਕੱਟ ਜਾਂਦੇ ਦੁੱਖ ਸਾਰੇ ਬਈ ਇੱਕ ਸਟੈਂਡਰਡ ਜਿਹਾ ਹੁੰਦਾ ਸੀ
0: ਸ਼ੁਰੂਆਤ
1: ਤੇ ਜੇ ਸ਼ਹਿਰ ਜੇ ਵੱਲ ਨੂੰ ਹੋਈਏ ਤਾਂ ਉਹਦੇ 'ਚ ਥੋੜ੍ਹਾ ਜਗਾਦ ਜਿਹੜਾ ਟਾਈਪ ਟੱਚ ਜ਼ਿਆਦਾ ਹੁੰਦਾ ਹੈ
0: ਟੇਪ ਵੇਖ ਲਓ ਇੱਕ ਜ਼ਰੂਰੀ ਅੰਗ ਹੀ ਉਹਨਾਂ ਬੱਸਾਂ ਦਾ ਅਤੇ ਹੁਣ ਮੈਂ ਵੇਖਿਆ ਹੁਣ ਅੱਜ ਕੱਲ੍ਹ ਫਿਲਮ ਲਾਈ ਹੁੰਦੀ ਉਹਨਾਂ ਨੇ
1: ਟੇਪ ਵੀ ਇੱਦਾਂ ਦੀ ਵੀ ਥੱਪੜ ਮਾਰੇ ਚੱਲਦੀ ਸੀ ਜਿਹੜੀ ਹੈ ਨਾ ਬੈਸਟ ਟੈਵਿਜ਼ਨ ਟਾਈਪ ਜੇ ਸਟੀਰੀਓ ਜਿਹਾ ਹੁੰਦਾ ਸੀਗਾ ਜਿਹਦਾ ਡੈੱਕ ਜਿਹਾ ਘਸਿਆ ਅਤੇ ਵਿੱਚ ਹੈ ਨਾ ਨਾਲ ਹੀ ਨੇਲ ਪੋਲਿਸ਼ ਰੱਖੀ ਹੁੰਦੀ ਸੀ ਇੱਕ ਪੈਨਸਲ ਰੱਖੀ ਹੁੰਦੀ ਸੀ ਨੇਲ ਪੋਲਿਸ਼ ਨਾਲ ਫਿਰ ਉਹ ਜੋੜ ਜੇ ਦਈਦਾ ਸੀ ਉਹਦਾ ਰੀਲ ਦਾ ਸਿਸਟਮ ਜਿਹਾ ਜੇ ਕਿਤੇ ਤੂਤਾਂ ਵਾਲੇ ਖੂਹ ਹੋਵੇ ਤਾਂ ਘੜੇ 'ਚ ਸਪੀਕਰ ਰੱਖਿਆ ਹੁੰਦਾ ਸੀ ਉੱਥੇ ਡੈੱਕ ਜ਼ਿਆਦਾ ਚੱਲਦਾ ਸੀ
0: ਉਹ ਵੀ ਹੁੰਦਾ ਸੀ ਕਰਕੇ ਰੱਖ ਲੈਣਾ ਸਪੀਕਰ
1: ਉਹ 'ਚ ਡੁਕ ਚੁੱਕ ਡੁਕ ਚੁੱਕ ਬੂਫਰ ਬਣ ਜਾਂਦਾ ਸੀ
0: ਨਾ ਨੇਲ ਪੋਲਿਸ਼ ਨਾਲ ਆਪਾਂ ਉਦਾਂ ਵੀ ਜੋੜ ਦਿੰਦੇ ਹਾਂ ਬੋਰਡ ਦੇ ਦੁੱਧ ਨਾਲ
1: ਅੱਛਾ ਇਹ ਫਿਰ
0: ਪਰ ਉਹ ਘੁੰਮਦੇ ਆਉਂਦੇ ਫਿਰ ਲੱਥ ਜਾਂਦੀ ਹੁੰਦੀ
1: ਨਹੀਂ ਪਰ ਫਿਰ ਗੱਭਰੂ ਇਹ ਮਾਝੇ ਵਾਲੇ ਦਾ ਫਿਰ ਤੁਹਾਡੇ ਵਾਲੇ ਪਾਸੇ ਹੋਣਾ ਹੈ
0: ਉਹ ਪਤਾ ਨਹੀਂ ਕਿੱਥੋਂ ਆਈ ਸਾਇੰਸ ਪਰ ਉਹ ਰਹਿੰਦੀ ਨਹੀਂ ਪਤਾ ਚਿਰੋ
1: ਪਰ ਸਾਡੇ ਸਲੇਸ਼ ਸਲੂਸ਼ ਜਾਣੀ ਉਹ ਜਿਹੜਾ ਕੱਚ ਲਾ ਕੇ ਡੋਰ ਸੂਤੀ ਮੜੀਆਂ 'ਚ ਉਹ ਵਾਲਾ ਕੰਮ ਸੀ, ਉਹ ਸਲੇਸ਼ ਲਾ ਕੇ ਵੀ ਮਾੜਾ ਜਿਹਾ ਕਰ ਦਿੰਦਾ ਸੀ, ਪਰ ਉਹ ਅੱਧਾ ਘੰਟਾ ਤਾਂ ਚੁੱਲ੍ਹੇ ਦੀ ਅੱਗ ਬਾਲ ਕੇ ਗਰਮ ਕਰਨਾ ਪੈਂਦਾ ਸੀ ਪਹਿਲਾਂ।
0: ਅੱਛਾ, ਬਰੋਜਾ। ਹਾਂ ਬਰੋਜਾ ਕਹਿ ਦਿੰਦੇ।
1: ਹਾਂਜੀ,
0: ਓਕੇ ਓਕੇ ਓਕੇ। ਆਹਦੇ ਉਹ ਫਿਰ ਉਹ ਪਰਤ ਮੋਟੀ ਕਰ ਦਿੰਦਾ ਸੀ ਨਾ।
1: ਹਾਂ ਨਹੀਂ, ਇਹ ਬਸ ਹੁਣ ਡੋਬਾ ਜਿਹਾ ਲਾਉਣਾ ਹੁੰਦਾ ਜ਼ਿਆਦਾ। ਇੱਕ ਇਹ ਸੀ, ਇੱਕ ਸਟੈਂਡਰਡ ਇਹ ਸੀ ਵੀ ਸਾਰੀ ਦੀਵਾਲੀ 'ਤੇ ਹੈ ਨਾ ਗੁਰੂ ਨਾਨਕ ਗੁਰਪੁਰਬ, ਇਹ ਤਾਂ ਆਪਣਾ ਚੁਬਾਰੇ 'ਤੇ ਲੰਘ ਜਾਣਾ ਕੋਠੇ 'ਤੇ, ਉਹ ਮਰੋੜੀ ਵਾਲਾ ਬਲਬ ਇੱਕ ਖਰਾਬ ਹੋ ਜਾਣਾ, ਸਾਰੀ ਲੜੀ ਉਹ ਖੜ ਜਾਂਦੀ ਸੀ। ਅਤੇ ਫਿਰ ਉਹ ਬਾਅਦ 'ਚੋਂ ਆਉਣ ਲੱਗ ਗਏ ਸੀ ਵੀ ਵਿੱਚ ਇੱਕ ਬਲਬ ਫਿਊਜ਼ ਹੋ ਜੂ ਤਾਂ ਸਾਰੀ ਲੜੀ ਚੱਲਦੀ ਰਹੂ। ਬਾਅਦ 'ਚੋਂ ਚਾਈਨੀਜ਼ ਟੈਕਨੋਲੋਜੀ ਆ ਗਈ ਸੀ, ਅਸੀਂ ਤਾਂ ਪਰ ਉਹ ਪਲਾਸਟਿਕ ਕੇ ਉੱਤੇ ਹੀ ਕੋਠੇ ਦੇ ਰਹੇ ਹਾਂ। ਉਹ ਇੱਕ ਅੱਧਾ ਫਿਊਜ਼ ਹੋ ਜਾਣਾ, ਮੁੜ ਕੇ ਉਹ ਵਿੱਚੋਂ ਕੱਢਣਾ, ਫਿਰ ਉਹਨੂੰ ਸਿੱਧੀ ਤਾਰ ਜੋੜਨੀ,
0: ਲੱਭਣਾ ਪੈਂਦਾ
1: ਉਹ ਬੁਲਾ ਕੇ। ਹਾਂ,
0: ਕਿੱਥੋਂ ਤੱਕ ਸਮੱਸਿਆ।
1: ਹਾਂ, ਇਹ ਪੰਜਾਬ ਦੇ ਜੰਮਿਆ ਨਿੱਤ ਮੁਹਿੰਮਾਂ।
0: ਉਦੋਂ ਇਹ ਵੀ ਚੀਜ਼ਾਂ ਅਫੋਰਡੇਬਿਲਿਟੀ ਤੋਂ ਬਾਹਰ ਸੀ, ਵੇਖ ਲਓ, ਮਤਲਬ ਉਹ ਕੋਈ ਏਡਾ ਸੌਖਾ ਥੋੜ੍ਹੀ ਸੀ ਉਹ ਚੀਜ਼ਾਂ।
1: ਠਿਆਨੀ ਦਾ ਪਤੰਗ ਸੀ ਲੁੱਟ ਕੇ ਚੜ੍ਹਾਈ ਦਾ, ਉਹ ਵੀ ਖਰਚਣ ਨੂੰ ਐ ਨਹੀਂ ਸੀ।
0: ਉਹ ਤੇ ਲੁੱਟਣ ਦਾ ਤੇ ਚਲੋ ਅੱਜ ਵੀ ਇੱਕ ਆਪਣਾ ਹੀ ਮਜ਼ਾ ਨਾ, ਜਿਹੜੇ
1: ਮੈਂ ਕਹਿੰਦਾ ਨਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ, ਜਦੋਂ ਹੀ ਨਾ ਮੈਂ ਕਹਿੰਦਾ ਵੀ ਬਾਅਦ 'ਚੋਂ ਪਤਾ ਲੱਗਦਾ, ਅਤੇ ਕਈ ਵਾਰ ਨਿਆਣੇ ਦਾ ਕਹੇ ਉਦੋਂ ਹੀ ਪਤਾ ਲੱਗ ਜਾਂਦਾ। ਮੇਰੇ ਯਾਦ ਆ ਵੀ ਮੈਂ ਰੂੜੀ 'ਤੇ ਗੁੱਡਾ ਲੁੱਟਣ ਗਿਆ ਸੀ, ਉਹਨੇ ਮੈਨੂੰ ਬਥੇਰਾ ਕਿਹਾ ਵੀ ਨਾ ਜਾਈ ਨਾ ਜਾਈ ਨਾ,
0: ਖੁੱਬ ਜਾਈ,
1: ਰੂੜੀ ਨਹੀਂ ਥੱਲਿਓਂ ਧੁੱਕਦੀ ਸੀ ਉਹ, ਅੱਗ ਲਾਈ ਹੋਈ ਜਗ੍ਹਾ ਦੀ।
0: ਅੱਛਾ,
1: ਉਹ ਰੀਟਾ ਦੀਆਂ ਚੱਪਲਾਂ ਚੱਪਲਾਂ ਤਾਂ ਥੱਲੇ ਰਹਿ ਗਈਆਂ, ਇਕੱਠੀਆਂ ਜਿਹੀਆਂ ਹੋ ਗਈਆਂ, ਪੈਰ ਹੀ ਬਚੇ ਉੱਦਣ,
0: ਰੀਟਾ ਭੁੱਜ ਗਈ
1: ਮੁੜ ਕੇ ਰੂੜੀ ਨਹੀਂ ਭੁੱਲਦੀ,
0: ਰੀਟਾ ਗਰੇਵਾਲ ਰਹਿ ਗਈ ਥੱਲੇ,
1: ਰੀਟਾ ਕਹਿੰਦੀ ਮੈਂ ਨਹੀਂ। ਰੈਡ ਹਿਲ ਦੀਆਂ ਬਨੈਣਾ, ਰੀਟਾ ਦੀਆਂ ਚੱਪਲਾਂ, ਦਿਵਿਆ ਕੀ ਬਨਿਆਨ ਪਹਿਨੋਗੇ ਤਾਂ ਦਿਵਿਆ ਕਿਆ ਪਹਿਨੇਗੀ,
0: ਲਕਸ ਲਕਸ ਕੋਜ਼ੀ।
1: ਦੇਖੋ ਸਟੈਂਡਰਡ ਜੇ ਬ੍ਰਾਂਡ ਸੀਗੇ ਕੁਛ, ਬੇਕਮੈਨ ਦੇ ਬਿਸਕੁਟ ਹੁੰਦੇ ਸੀ ਉਦੋਂ, ਅਤੇ ਕਿਉਂਕਿ ਆਹ ਪਾਰਲੇ ਜੀ ਅਤੇ ਟਾਈਗਰ ਟੂਈਗਰ ਤਾਂ ਹੈ ਨਾ,
0: ਇਹ ਵੀ ਬੇਕਮੈਨ।
1: ਹਾਂ, ਬੇਕਮੈਨ
0: ਕਨੀਏ ਨਹੀਂ ਮੇਰੇ, ਫਿਰ ਉਹਦੇ
1: ਗਾਂ ਜੀ ਐ ਮੂੰਹ ਜਿਹਾ ਅੱਡੀ ਖੜੀ ਆ ਅਜੇ ਵੀ ਦੀਦੀ, ਨਾਲ ਆਲੇ ਦੁਆਲੇ ਦੇ ਸਾਈਡ ਤੇ ਦੋ ਹਨਾ ਦੁੱਧੇ ਗਲਾਸ ਜੀ ਬਣੇ ਹੋਏ ਸੀ, ਕਣਕ ਦੀ ਬੱਲੀ ਜੀ ਬਣੀ ਹੋਈ ਸੀ।
0: ਅੱਛਾ, ਉਹ ਤੇ ਲਗਭਗ ਬਾਕੀਆਂ ਤੇ ਵੀ ਇਦਾਂ ਦਾ ਹੀ ਆ, ਪਾਰਲੀ ਜੀ ਤੇ ਵੀ ਇਦਾਂ ਦਾ ਹੁੰਦਾ ਸਿਸਟਮ ਜਿਹਾ, ਬ੍ਰਿਟਾਨੀਆ ਤੇ ਹੁੰਦਾ, ਸੋਰੀ ਬ੍ਰਿਟਾਨੀਆ ਤੇ ਹੁੰਦੀ ਉਹ ਸਿੱਟਾ ਜਿਹਾ,
1: ਤੇ ਕੱਪੜੇ ਧੋਣ ਨੂੰ ਤੇ ਸਿਰ ਨਹਾਉਣ ਨੂੰ ਛੋਕਰਾ ਸਾਬਣ ਸਟੈਂਡਰਡ ਸੀ ਸਾਡੇ ਤਾਂ, ਸਾਡੇ ਛੋਕਰਾ, ਤੁਹਾਡੇ ਮੇਰਾ ਖਿਆਲ ਰਾਜ ਤੇ ਤਲਵਾਰ ਚੱਲਦਾ ਹੋਣਾ ਇਧਰਲੇ ਪਾਸੇ,
0: ਨਹੀਂ ਹੈਗਾ ਸੀ ਛੋਕਰਾ, ਵੀ
1: ਛੋਕਰਾ ਸੀ,
0: ਛੋਕਰਾ ਜਾਂ ਫਿਰ ਉਹ ਵਿਦਆਊਟ ਬ੍ਰਾਂਡ ਜਿਹੜਾ ਉਹ ਦੇਸੀ,
1: ਹਾਂਜੀ
0: ਬਰਾਊਨ ਜੇ ਰੰਗ ਦੀ,
1: ਉਹ ਤਾਂ ਚਲੋ
0: ਕੋਈ ਚਾਕੀ ਵੱਡੀ ਕੋਈ ਛੋਟੀ,
1: ਕਾਤਰਾਂ ਜੀਆਂ ਨਹੀਂ, ਕਈ ਵਾਰ ਆਪ ਹੀ ਚਾਕੂ ਨਾਲ ਕਟੜੀ ਪੈਂਦੀ ਸੀ ਤਾਂ ਛੋਟੀ ਵੱਡੀ ਹੋ ਜਾਂਦੀ, ਤੇ ਜਿਹੜਾ ਭੂਰ ਚੂਰ ਰਹਿ ਜਾਂਦਾ ਸੀ ਬਾਅਦ ਚੋਂ ਬਾਲ ਕੇ ਖੇਸ ਖੂਸ ਧੋਣ ਨੂੰ, ਉਹ ਵੀ ਸਿਸਟਮ ਵਧੀਆ ਸੀ,
0: ਭੂਰ ਚੂਰ ਵੱਖਰਾ ਵਿਕਦਾ ਹੁੰਦਾ ਸੀ ਭੂਰ ਦੇ, ਫਿਰ ਬਾਅਦ ਚ ਉਹ ਚੱਲਿਆ ਸੀ ਬੜਾ, ਮਤਲਬ ਬੜਾ ਚਰਚੇ ਹੋਏ, ਉਹ ਲਿਆਓ ਘੋਲ, ਲਿਆਓ ਘੋਲ,
1: ਖਾਦ
0: ਜੀ ਮਿਲਦੀ ਹੁੰਦੀ, ਉਹਨੂੰ ਲਿਆ ਕੇ ਪਾਣੀ ਚ ਮਿਕਸ ਕਰਕੇ ਤੇ ਉਹ
1: ਸੋਡਾ, ਸੋਡਾ ਉਹ ਅੱਧਾ ਕਿਲੋ ਪਾਈ ਆ ਤੋਂ ਲਿਆਓ,
0: ਭਰ ਕੇ ਰੱਖ ਲੋ, ਕਹਿੰਦੀ
1: ਪੀਲੀ ਲਾਲ ਜੀ ਰਬੜ ਹੁੰਦੀ ਸੀਗੀ ਉਹ ਸਟੈਂਡਰਡ ਜੀ,
0: ਵੇਖ ਸਮਾਂ ਕਿੱਡੀ ਤੇਜ਼ੀ ਦੇ ਨਾਲ ਚੀਜ਼ਾਂ ਬਦਲੀਆਂ,
1: ਆਪਾਂ ਨੂੰ ਲੱਗਦਾ ਹੋ ਗਏ ਹੋਣੇ 15-20 ਸਾਲ ਤੋਂ ਜ਼ਿਆਦਾ ਹੀ,
0: ਹਾਂ ਨਹੀਂ ਜ਼ਿਆਦਾ ਨਹੀਂ, 15-20 ਤਾਂ ਨਹੀਂ, ਜ਼ਿਆਦਾ ਹੀ ਹੋ ਗਿਆ,
1: 20
0: ਪਲੱਸ ਤਾਂ ਇੱਥੇ ਹੋ ਗਏ ਹੁਣ,
1: ਇਹ ਤਾਂ ਗੱਲਾਂ ਹੈਗੀਆਂ 94-96-98 ਦੀਆਂ,
0: ਹਾਂ ਕੋਈ ਲਾ ਲਓ ਕੋਈ 30-40 ਸਾਲ,
1: ਜਬ ਕੇਸ਼ ਨਿਖਾਰ ਕਾ ਜ਼ੋਰ ਤਾ,
0: ਹਾਂ ਕੇਸ਼ ਨਿਖਾਰ ਵੀ ਬੜੀ ਗੱਲ ਸੀ, ਐਵੇਂ ਥੋੜ੍ਹੀ ਲੱਭਦਾ ਸੀ,
1: ਮੈਂ ਯਾਰ ਬਾਇਓਟੈਕ ਕਰਨ ਲੱਗਿਆ ਪਟਿਆਲਾ ਯੂਨੀਵਰਸਿਟੀ ਦੇ, ਸਾਡੇ ਨਾਲ ਕੁੜੀ ਹੁੰਦੀ ਸੀ ਕਾਮਨਾ ਦਿੱਲੀ ਦੀ, ਉਹ ਹੈ ਨਾ ਪੁੱਛਿਓ ਪੁੜੀਆਂ ਜਿਹੀਆਂ ਮਿਲਦੀਆਂ ਹੁੰਦੀਆਂ ਸੀ, ਮੱਖੀਆਂ ਭਿਣਕਦੀਆਂ ਹੈ ਨਾ, ਜਿਹੜੀਆਂ ਵਾਲ ਵੂਲ ਧੋਣ ਨੂੰ ਸਨ ਸਿਲਕ 'ਤੇ ਉਹ ਲਮਕਦੀਆਂ ਹੁੰਦੀਆਂ ਸੀ ਨਾ, ਅਤੇ ਨਾਲੋ ਨਾਲ ਉੱਥੇ ਉਹ ਮਿਲਦਾ ਹੁੰਦਾ ਸੀ ਖਾਣ ਪੀਣ ਦਾ ਸਮਾਨ, ਅੰਕਲ ਚਿਪਸ 'ਤੇ ਵੀ ਕਿਲੋ ਮੱਖੀਆਂ ਬੈਠੀਆਂ ਹੁੰਦੀਆਂ ਸੀ,
0: ਚਿਪਸ ਦੇ ਅੰਦਰ ਹੀ ਹੈ ਚੱਲ,
1: ਅਤੇ ਉਹਨੇ ਮੈਨੂੰ ਕਹਿਣਾ ਵੀ ਤੁਸੀਂ ਕਿਹੜਾ ਸ਼ੈਂਪੂ ਸ਼ੈਂਪੂ ਵਰਤਦੇ ਹੋ, ਮੈਂ ਕਿਹਾ ਵੀ ਜੇ ਹੈ ਨਾ ਵਾਲ ਠੀਕ ਹੋਣ, ਮਾਹੌਲ ਠੀਕ ਹੋਵੇ, ਕੇਸ ਨਿਖਾਰ, ਨਹੀਂ ਮੈਂ ਕਿਹਾ ਫਿਰ ਮੈਡੀਕੇਅਰ ਤਾਂ ਹੈਗਾ ਹੀ ਆ, ਉਹ ਜੂਆਂ ਵਾਲਾ ਹੁੰਦਾ ਜੀ, ਗਰਮੀ ਦੀਆਂ ਛੁੱਟੀਆਂ ਨਾਨਕੇ ਘਲਾੜਾ ਚੱਲਦਾ ਹੁੰਦਾ ਸੀ ਗੁੜ, ਨਾਲੇ ਗੁੜ ਖਾਈ ਜਾਣਾ ਡੱਕੇ ਜਿਹੇ ਲਪੇਟ ਪੇਟ, ਨਾਲੇ ਵਾਲਾਂ 'ਚ ਸਿੱਟੀ ਜਾਣਾ, ਹੱਥ 'ਚ ਮੜੀ ਜਾਣੇ ਹੈ ਨਾ, ਉੱਥੇ ਵੀ ਪਤਾ ਲੱਗ ਜਾਂਦਾ ਸੀ ਵੀ ਨਾਨਕੇ ਆਏ ਆ ਤਾਂ ਇਹਦਾ ਮਤਲਬ ਜੂਆਂ ਪਈਆਂ ਹੀ ਹੋਣਗੀਆਂ,
0: ਖਾਣ
1: ਨੂੰ ਕੋਈ ਲੱਭਦਾ ਨੀ ਸੀ ਹੁੰਦਾ, ਉਹ ਬਸ ਉਹੀ ਪਕਾਨੇ ਹੋ ਗਏ, ਕਦੇ ਪੇਠਾ ਖਾ ਲਿਆ, ਉਹ ਤੇ ਵੀ ਮਣ ਮਣ ਮੱਖੀਆਂ, ਬਾਹਰ ਸੋਨਾਲੀ ਬੇਂਦਰੇ ਦੀ ਫੋਟੋ ਹੁੰਦੀ ਸੀ ਜੱਗ ਬਾਣੀ ਵਾਲੀ
0: ਗੱਟੇ,
1: ਮਾਹੌਲ ਤਾਂ ਤਕਰੀਬਨ ਸਾਰੇ ਪਿੰਡਾਂ ਦਾ ਪੰਜਾਬ ਦਾ ਯੂਨੀਵਰਸਲ ਜਿਹਾ ਹੀ ਰਿਹਾ।
0: ਹਾਂ ਨਹੀਂ ਹੁਣ ਥੋੜ੍ਹਾ ਬਦਲਿਆ, ਪਹਿਲਾਂ ਤਾਂ ਠੀਕ ਸੀ, ਹੁਣ ਤਾਂ ਵੇਖੋ ਬੜੀਆਂ ਚੀਜ਼ਾਂ ਦਾ ਜਾਂ ਤਾਂ ਉਦੋਂ ਧਿਆਨ ਨਹੀਂ ਜਾਂ ਫਿਰ ਇਸ ਤਰੀਕੇ ਦੇ ਨਾਲ ਇੱਦਾਂ ਦੀਆਂ ਤਾਂ ਨਹੀਂ, ਚਲੋ ਇੱਕ ਉਹ ਜਿਹੜੀ ਆਪਾਂ ਜਿਹੜਾ ਸਮਾਂ ਵੇਖਿਆ ਜਾਂ ਜਦੋਂ ਕਦੀ ਗੱਲ ਕਰ ਰਹੇ ਉਦੋਂ ਇੱਕ ਅਲੱਗ ਤਰ੍ਹਾਂ ਦਾ ਮਾਹੌਲ ਸੀ ਅਤੇ ਠੀਕ ਸੀ, ਅਤੇ ਹੁਣ ਜੇ ਫਿਰ ਆਪਾਂ ਦੁਬਾਰਾ ਹੁਣ ਦੀ ਗੱਲ ਕਰੀਏ ਤਾਂ ਹੁਣ ਵੇਖ ਲਓ ਫਿਰ ਮਾਹੌਲ ਚਾਲ ਜਿਹੜਾ ਉਹ ਕਿੱਦਾਂ, ਮਤਲਬ ਸਫੋਕੇਟਿੰਗ ਜਿਹਾ, ਜਿਵੇਂ ਕੱਲ੍ਹ ਦੀ ਤੁਸੀਂ ਲਾ ਲਓ ਗੱਲ, ਤਾਂ ਹੁਣ ਤਾਂ ਆਮ ਜਿਹੀਆਂ ਗੱਲਾਂ ਹੋ ਗਈਆਂ, ਇਹਨੇ ਉਹਨੂੰ ਗੋਲੀ ਮਾਰਤੀ, ਉਹਨੂੰ ਮਾਰ ਗਿਆ, ਕੋਈ ਕਬੱਡੀ ਖੇਡਦੇ ਨੂੰ ਗੋਲੀ ਮਾਰ ਗਿਆ, ਕੋਈ ਬਾਹਰ ਨਿਕਲਦੇ ਨੂੰ ਮਾਰ ਗਿਆ, ਹੁਣ ਆਹ ਕੱਲ੍ਹ ਦੀ ਜਿਹੜੀ ਆ ਖ਼ਬਰ ਆ ਫਿਰ ਦੁਬਾਰਾ ਤੋਂ ਹੁਣ ਚਰਚੇ ਨੇ। ਸੋ ਇਹ ਸਾਰੀਆਂ ਚੀਜ਼ਾਂ ਜਦੋਂ ਵੇਖੀਦੀਆਂ ਤਾਂ ਫਿਰ ਉਹ ਮਨ ਜਿਹਾ ਬੜਾ ਉਦਾਸ ਹੁੰਦਾ ਵੀ ਯਾਰ ਆਹ ਚੀਜ਼ਾਂ ਤਾਂ ਬੜੀਆਂ ਬਾਹਰ ਅੰਦਰ ਸੁਣੀ ਦੀਆਂ ਹੁੰਦੀਆਂ ਸੀ, ਹੁਣ ਪੰਜਾਬ 'ਚ ਆਮ ਜਿਹੀਆਂ ਹੋ ਗਈਆਂ।
1: ਹਾਂਜੀ, ਆ ਪਰਵਿੰਦਰ ਝੋਟਾ ਜਿਹੜਾ ਨੌਜਵਾਨ ਹੁਣ ਹੈ ਨਾ, ਉਹ ਸਿੱਧੀ ਹਿੱਕ 'ਚ ਗੋਲੀ ਮਾਰੀ ਆ, ਅਤੇ ਉਹ ਉਹਦੀਆਂ ਰੀਲਸ, ਉਹਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਬੜੀਆਂ ਵਾਇਰਲ ਹੋ ਰਹੀਆਂ, ਅਤੇ ਨਾਲ ਉਹ ਭਾਨਾ ਸਿੱਧੂ ਆ ਉਹਦੀਆਂ ਵੀਡੀਓਜ਼ ਪਾਈ ਜਾਂਦੇ ਆ ਲੋਕ, ਉਹਨਾਂ ਨੇ ਭੰਨ ਤੋੜ ਵੀ ਕੀਤੀ ਆ ਕਿਸੇ ਟਾਈਮ 'ਚ, ਇਹ ਮੇਰਾ ਖਿਆਲ ਇਕੱਠੇ ਕੁੱਠੇ ਵੀ ਰਹੇ ਆ। ਇਹ ਕੁਛ ਕੁ ਪੰਜਾਬ ਦੇ ਸੀਗੇ ਹੈ ਨਾ ਕੈਰੈਕਟਰ ਕਹਿ ਲਓ, ਅਤੇ ਝੋਟਾ ਤਾਂ ਬੜਾ ਹੌਂਸਲੇ ਵਾਲਾ ਜਵਾਨ ਸੀਗਾ, ਇਹਨੇ ਮਾਨਸੇ ਦੇ ਏਰੀਏ 'ਚ ਨਸ਼ੇ ਨੁਸ਼ੇ ਬੰਦ ਕਰਵਾਉਣ ਲਈ ਬੜੀਆਂ ਕੋਸ਼ਿਸ਼ਾਂ ਕੀਤੀਆਂ, ਪਰ ਬਾਹਲੇ ਲੋਕ ਹੋ ਸਕਦਾ ਉਸ ਢੰਗ ਨਾਲ ਸਹਿਮਤ ਨਾ ਹੋਣ। ਇਹਦੀ ਇਹ ਵੀ ਮੰਨਿਆ ਜਾਂਦਾ ਸੀ ਵੀ ਧੱਕੇਸ਼ਾਹੀ ਕਰਦਾ, ਜਿਵੇਂ ਬੰਦਾ ਹੁੰਦਾ ਨਾ, ਉਹ ਕਹਿੰਦਾ ਸੀ ਮੈਂ ਪੰਜਾਬ ਦਾ ਦਰਦੀ ਹਾਂ, ਮੈਂ ਬੰਦ ਕਰਵਾਉਣਾ ਚਾਹੁੰਦਾ, ਮੇਰੇ ਤਰੀਕੇ ਗਲਤ ਹੋ ਸਕਦੇ ਆ ਪਰ ਮੇਰੀ ਭਾਵਨਾ ਗਲਤ ਨਹੀਂ। ਉਹਦੇ ਫਾਦਰ ਸਾਹਿਬ ਅੰਮ੍ਰਿਤਧਾਰੀ ਸਿੰਘ ਨੇ, ਉਹ ਵੀ ਵਿਚਾਰੇ ਬੜੇ ਭਾਵੁਕ ਹੋ ਕੇ, ਉਹਨਾਂ ਦੀ ਬਿਆਨ ਮੈਂ ਸੁਣਿਆ ਨਾ, ਬਈ ਇਹ ਹੈ ਨਾ ਮੇਰਾ ਜਵਾਨ ਪੁੱਤ ਚਲਿਆ ਗਿਆ, ਪਰ ਪੰਜਾਬ ਦੇ ਲੋਕਾਂ ਨੂੰ ਹੁਣ ਅੱਗੇ ਆਉਣਾ ਚਾਹੀਦਾ ਘੱਟੋ ਘੱਟ ਨਸ਼ੇ ਬੰਦ ਕਰਵਾਉਣ ਲਈ, ਕਿਉਂਕਿ ਚਿੱਟਾ ਹੋਇਆ, ਇਹ ਗੋਲੀਆਂ ਹੋਈਆਂ, ਇਹ ਚੱਲਦਾ ਤਾਂ ਤੁਹਾਨੂੰ ਪਤਾ ਹੀ ਆ, ਦਵਾਈਆਂ ਦੀਆਂ ਦੁਕਾਨਾਂ ਅੱਗੇ ਕਾਲਜਾਂ ਦੇ ਕੋਲ, ਸਕੂਲਾਂ ਦੇ ਕੋਲ, ਅਕਸਰ ਸਵਾਲ ਪੁੱਛਿਆ ਜਾਂਦਾ ਸੀਗਾ ਵੀ ਇਹਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਕੌਣ ਦਿੰਦਾ, ਵਿੱਚ ਜੇ ਇੱਕ ਵਾਰ ਔਡਰ ਵੀ ਹੋ ਗਏ ਸੀ ਡੀਸੀ ਦਫ਼ਤਰਾਂ ਤੋਂ ਬਈ ਕਾਲਜ ਜਾਂ ਸਕੂਲ ਦੀ ਹੱਦ ਤੋਂ 2 ਕਿਲੋਮੀਟਰ ਦੂਰ ਹੀ ਖੁੱਲੂ ਦਵਾਈਆਂ ਦੀ ਦੁਕਾਨ, ਉੱਥੇ ਆ ਕੋਰੈਕਸ ਹੋਈ, ਆਇਓਡੈਕਸ ਹੋਈ, ਇਹੋ ਜਿਹੀਆਂ ਚੀਜ਼ਾਂ ਹੈ ਨਾ ਬਹੁਤ ਮਿਲਦੀਆਂ ਸੀ। ਅਤੇ ਇਹ ਜਿਹੜਾ ਮੇਰਾ ਖਿਆਲ ਦੁਕਾਨਦਾਰ ਸੀ ਦਵਾਈਆਂ ਵਾਲਾ, ਸ਼ਾਇਦ ਅਸ਼ਵਨੀ ਨਾਂ ਦੱਸਦੇ ਉਹਦਾ, ਹਜੇ ਬੜਾ ਪੱਕਾ
0: ਪਤਾ,
1: ਅਤੇ ਉਹ ਉੱਥੇ ਉਹ ਬਜ਼ੁਰਗ ਦੀ ਵੀਡੀਓ ਬਣਾ ਰਿਹਾ ਪਰਵਿੰਦਰ, ਬਈ ਇਹ ਇੱਥੋਂ ਨਸ਼ੇ ਵਾਲੀਆਂ ਗੋਲੀਆਂ ਫੜ ਕੇ ਨਿਕਲਿਆ
0: ਬਜ਼ੁਰਗ।
1: ਹਾਂ, ਅਤੇ ਉਹ ਬੰਦਾ ਕਹਿੰਦੇ ਆ ਬਾਬਾ ਦਿਖਾ ਦਿਖਾ, ਉਹ ਫਿਰ ਨੌਜਵਾਨ ਇਹਦੇ ਨਾਲ ਸੀਗੇ, ਕੁਛ ਕੁ ਵੀਡੀਓ ਵੂਡੀਓ ਬਣਾ ਰਹੇ ਸੀ, ਅਤੇ ਉਹਦੇ ਹੱਥ 'ਚ ਪਿਸਤੌਲ ਸੀ, ਅਤੇ ਇਹ ਵੀ ਕਹਿੰਦੇ ਸੁਣੇ ਜਾਂਦੇ ਆ ਵੀ ਤੂੰ ਮਾਰ ਗੋਲੀ, ਮਾਰ ਕੇ ਦਿਖਾ, ਮਾਰ ਕੇ ਦਿਖਾ, ਅਤੇ ਉਹਨੇ ਫਿਰ ਮੇਰਾ ਖਿਆਲ ਗੋਲੀ ਚਲਾ ਤੀ ਅਤੇ ਇਹਦੇ ਹਿੱਕ 'ਚ ਵੱਜੀ।
0: ਪਰ ਓਵਰਆਲ ਵੇਖਿਆ ਜਾਵੇ ਤਾਂ ਮਾਹੌਲ ਚਾਲ ਕੋਈ ਬਹੁਤ ਵਧੀਆ ਸੰਕੇਤ ਨਹੀਂ ਆ।
1: ਹਾਂਜੀ,
0: ਚਲੋ ਆਪਾਂ ਕੌਣ ਸਹੀ ਕੌਣ ਗਲਤ ਤੇ ਬਾਅਦ ਦੀਆਂ ਗੱਲਾਂ ਨੇ, ਪਰ ਇਸ ਤਰੀਕੇ ਦੇ ਨਾਲ
1: ਪੁਲਿਸ ਤੇ ਪ੍ਰਸ਼ਾਸਨ ਹੈ ਨਾ ਕਾਫੀ ਤਰ੍ਹਾਂ ਕਿਤੇ ਸਮਝਦਾ ਵੀ ਜ਼ਿੰਮੇਵਾਰ ਉਹ ਨੇ। ਅੱਗੇ ਤੁਹਾਡੇ ਯਾਦ ਹੋਣਾ ਸਾਡੇ ਪਿੰਡ ਦੀ ਖਬਰ ਸੀ, ਆਪਾਂ ਉਹ ਸਰਪੰਚ ਮੁੰਡੇ ਦੀ ਇੰਟਰਵਿਊ ਕੀਤੀ ਵੀ।
0: ਹਾਂਜੀ ਹਾਂਜੀ,
1: ਉਹ ਸਾਡੇ ਪਿੰਡ ਉਹ ਪਿਛਲੇ 30 ਸਾਲਾਂ ਤੋਂ 40 ਸਾਲਾਂ ਤੋਂ ਜ਼ਿਆਦਾ ਹੀ ਜੰਮੇ ਆ, ਉਹ ਚਿੱਟਾ ਡੋਡੇ ਜੋ ਵੇਚਦੇ ਸਮਾਨ ਹੈ ਨਾ, ਹੈ ਨਾ, ਅਤੇ ਉਹ ਟੋਬੇ 'ਤੇ ਘਰ ਉਹਨਾਂ ਦਾ, ਅਤੇ ਪਹਿਲੀ ਵਾਰ ਜਾਣੀ ਪਿੰਡ 'ਚੋਂ ਕਿਸੇ ਨੇ ਹੱਥ ਪਾਇਆ ਸੀ ਉਹਨਾਂ ਨੂੰ, ਅਤੇ ਉਹ ਤੁਸੀਂ ਬੁੜੀ ਦਾ ਜਿਗਰਾ ਦੇਖੋ, ਉਹ ਹੈ ਨਾ ਵੀ ਫੈਕ 'ਤੇ ਮਾਰ ਮਾਰ ਹੱਥ ਦੱਸਦੀ ਆ ਵੀ ਤੂੰ ਅਸੀਂ ਤਾਂ ਵੇਚਾਂਗੇ, ਤੂੰ ਰੋਕ ਕੇ ਦਿਖਾ। ਮੁੜ ਕੇ ਉਹਨਾਂ ਦੀ ਕੰਧ ਕੁੰਧ ਢਾਈ, ਬਲਡੋਜ਼ਰ ਬਲਡਾ ਜਰਨਾ 'ਤੇ ਹੈ ਨਾ, ਜਿਹੜਾ ਉਹਨਾਂ ਨੇ ਟੋਬੇ 'ਤੇ ਗੈਰ ਕਾਨੂੰਨੀ ਕਬਜ਼ਾ ਕੀਤਾ ਹੋਇਆ ਸੀ ਹੈ ਨਾ, ਅਤੇ ਸਰਕਾਰ ਨੇ ਉਹਨੂੰ ਪ੍ਰਜੈਂਟ ਇੱਦਾਂ ਕੀਤਾ ਵੀ ਘਰ ਢਾਤਾ ਜੀ, ਉਹ ਕਰਤਾ ਜੀ, ਆਹ ਕਰਤਾ, ਪਰ ਅਸਲ 'ਚ ਉਹਨਾਂ ਦੀ ਜਿੰਨੀ ਕੁ ਗੈਰ ਕਾਨੂੰਨੀ ਬਣਦੀ ਸੀ ਉਹਦੇ 'ਤੇ ਬਲਡੋਜ਼ਰ ਫੇਰਿਆ ਸੀ। ਉਦੋਂ ਬੜੀ ਲਾਲਾ ਲਾਲਾ ਹੋਈ ਸੀ ਵੀ ਜਿੰਨੇ ਨਸ਼ਾ ਤਸਕਰ ਨੇ, ਤਕਰੀਬਨ ਹਰੇਕ ਪਿੰਡ 'ਚ ਪਤਾ ਹੀ ਹੁੰਦਾ ਕੌਣ ਵੇਚਦਾ ਨਾ, ਵੀ ਇਹਨਾਂ ਸਾਰਿਆਂ ਦੇ ਘਰ ਢਾਤ 'ਤੇ ਜਾਣਗੇ, ਆਹ ਕਰ ਦਿੱਤਾ ਜਾਊ, ਉਹ ਕਰ ਦਿੱਤਾ ਜਾਊ, ਉਹ 8-10-20 ਦਿਨ ਪੋਲੀਟੀਕਲ ਏਜੰਡਾ ਜਿਹਾ ਬਣਿਆ, ਅਖਬਾਰਾਂ ਦੀਆਂ ਸੁਰਖੀਆਂ ਬਟੋਰ ਕੇ ਫੇਰ ਘਰੋ ਘਰੀ ਬਹਿ ਗਏ ਸਾਰੇ।
0: ਔਰ ਜਿੰਨਾ ਕੁ ਹੋ ਜਾਂਦਾ ਵਾ ਉਨੇ ਕੁ ਨੂੰ ਤੁਸੀਂ ਕੈਸ਼ ਕਰ ਲੈਂਦੇ ਹੋ, ਬਾਅਦ 'ਚ ਗੱਡੀ ਦੇ ਉੱਥੇ ਦੇ ਉੱਥੇ ਖਲੋ ਜਾਂਦੀ ਆ।
1: ਤੌਫੀਕ ਅੰਸਾਰੀ ਹੁਣਾਂ ਦਾ ਸੀਗਾ, ਮੈਂ ਉਹ ਇੱਕ ਨਾ ਕੁਛ ਕੁ ਲਾਈਨਾਂ ਸੀ, ਮੈਂ ਮੰਜ਼ਿਲ ਖਰੀਦੂੰ ਸਫ਼ਰ ਵੇਚ ਦੂੰ, ਚਲੋ ਆਜ ਆਪਣਾ ਹੁਨਰ ਵੇਚ ਦੂੰ, ਜੋ ਲਿਖਨੇ ਲਗਾ ਹੂੰ ਜਜ਼ਬਾਤ ਕਾਗਜ਼ ਪਰ, ਤੁਮ ਚਾਹਤੇ ਹੋ ਮੈਂ ਕਲਮ ਵੇਚ ਦੂੰ, ਜੋ ਬਚਪਨ ਕਾ ਸਹੀ ਭਾਵ ਦੇ ਦੇ, ਚੰਦ ਲਮਹੋਂ ਕੀ ਖਾਤਰ ਮੈਂ ਆਪਣੀ ਉਮਰ ਵੇਚ ਦੂੰ, ਅਗਰ ਆ ਜਾਊਂ ਮੈਂ ਹਰਾਮ ਕਮਾਨੇ ਪਰ, ਅਗਰ ਆ ਜਾਊਂ ਮੈਂ ਹਰਾਮ ਕਮਾਨੇ ਪਰ, ਦਵਾਈ ਦਿਖਾ ਕਰ ਮੈਂ ਜ਼ਹਿਰ ਵੇਚ ਦੂੰ। ਸੋ ਹਾਲਾਤ ਉਹੀ ਆ,
0: ਇਹੋ ਹੀ ਆ,
1: ਦਿਖਾਉਣੀਆਂ ਹੈ ਨਾ ਤੁਸੀਂ ਦਵਾਈਆਂ ਨੇ, ਅਤੇ ਵੇਚਣੀਆਂ ਤੁਸੀਂ ਨਸ਼ੇ ਦੀਆਂ ਗੋਲੀਆਂ ਨੇ, ਅਤੇ ਉਹ ਵੀ ਇਹ ਕਹਿ ਕੇ ਵੀ ਦੇਖੋ ਜੀ ਸ਼ੁਕਰ ਆ ਇਹ ਖਾਈ ਖੂਈ ਜਾਂਦੇ ਆ ਲੋਮੋ ਟਿਲ 'ਤੇ ਆ ਸਵਾ ਸੱਕਰ ਸੇਵੀਆਂ, ਇਹ ਚਿੱਟੇ ਨਾਲ ਤਾਂ ਜੀ ਫਿਰ ਚੰਗੀਆਂ, ਫਿਰ ਐਂ ਕਹਿਣਾ ਸ਼ੁਰੂ ਕਰ ਦਿਉ, ਅਤੇ ਜਿਹੜੇ ਸ਼ਰਾਬ ਪੀਂਦੇ ਆ ਉਹਨਾਂ ਦੇ ਮਾਪੇ ਕਹਿੰਦੇ ਚਲੋ ਜੀ ਕੋਈ ਨਹੀਂ ਸ਼ਰਾਬ ਹੀ ਪੀਂਦਾ, ਹੋਰ ਬਾਕੀ ਕੈਮੀਕਲ ਨਸ਼ਿਆਂ ਤੋਂ ਬਚਿਆ ਹੋਇਆ। ਹਾਂ, ਫਿਰ ਉਹਨੂੰ ਹੈ ਨਾ ਮਤਲਬ ਉੱਦਾਂ ਜਸਟੀਫਾਈ ਕੀਤਾ ਜਾਂਦਾ। ਮੁੰਡਾ ਖਾਂਦਾ ਪੀਂਦਾ ਤਾਂ ਨਹੀਂ ਕਹਿੰਦਾ ਜੀ ਉਹਦੇ ਨਾਲ ਦਾ ਤਾਂ ਪੀ ਜੀ ਆਈ ਲੱਭੂ ਹੈ ਨਾ। ਉਹ ਪੰਜਾਬ ਦਾ ਮਤਲਬ ਤੁਸੀਂ ਦੇਖੋ ਇਹ ਦਰਦ ਦਿਲ ਵੀ ਹੈ ਸਾਡਾ। ਅਤੇ ਸਭ ਤੋਂ ਵੱਡਾ ਸਵਾਲ ਆ ਪੁਲਿਸ ਪ੍ਰਸ਼ਾਸਨ 'ਤੇ, ਸਾਰੇ ਪਿੰਡਾਂ 'ਚ ਸਾਰੇ ਲੋਕਾਂ ਨੂੰ ਪਤਾ ਵੀ ਭਾਈ ਇਹ ਵੇਚਦੇ ਆ, ਘਰ ਘਰ ਹੁਣ ਸੀ ਸੀ ਟੀ ਵੀ ਕੈਮਰੇ ਲੱਗੇ ਹੋਏ ਆ। ਸਾਡੇ ਪਿੰਡ ਦੀ ਗੱਲ ਆ, ਮਤਲਬ ਉਹ ਬਰੋਟੇ ਥੱਲੇ ਖੜਦੇ ਸੀ ਹੈ ਨਾ ਨਸ਼ਾ ਵੇਚਣ ਵਾਲੇ, ਉਹਨਾਂ ਦਾ ਸੀ ਸੀ ਟੀ ਵੀ ਉੱਥੇ ਲਵਾਇਆ ਹੋਇਆ ਸੀ। ਉਹ ਰੋੜੇ ਮਾਰਦੇ ਸੀ ਇਹਨਾਂ ਦੇ ਘਰਾਂ ਵੱਲ ਵੀ ਸੀ ਸੀ ਟੀ ਵੀ ਬੰਦ ਕਰੋ।
0: ਓਕੇ,
1: ਉਹ ਵਿਚਾਰੇ ਡਰਦੇ ਹੁਣ, ਉਹ ਧੀਆਂ ਭੈਣ ਵਾਲੇ ਘਰ ਨੇ, ਉਹ ਕਹਿੰਦੇ ਯਾਰ ਬਾਹਰ ਨਿਕਲਣਾ ਔਖਾ ਹੋ ਗਿਆ। ਮੁੜ ਕੇ ਉਹਨਾਂ ਨੇ ਆਪਦੇ ਉਹ ਕੈਮਰੇ ਬੰਦ ਕੀਤੇ, ਉੱਥੋਂ ਲਹਾਏ।
0: ਓਕੇ,
1: ਮਤਲਬ ਉਹਨਾਂ ਦੇ ਹੌਂਸਲੇ ਤੁਸੀਂ ਇਹ ਦੇਖੋ। ਇੱਕ ਵਾਰ ਸਾਡੇ ਪਿੰਡ ਦੀ ਖਬਰ ਆ ਨਾਰੰਗਵਾਲ ਦੀ ਹੋਈ, ਇਹਨਾਂ ਨੇ ਨਸ਼ਾ ਤਸਕਰ ਮੜੀਆਂ 'ਚ ਬੰਨ ਲਏ ਸੀ ਬਰੋਟੇ ਨਾਲ।
0: ਓਕੇ,
1: ਬਈ ਸਾਡੇ ਹੈ ਨਾ ਜਾਣ ਤੋਂ ਪਹਿਲਾਂ ਫੜ ਕੇ ਲੈ ਜਾਂਦੇ ਆ, ਅਤੇ ਥਾਣੇ ਪੈਰਵਾਈ ਕਰਨ ਤੋਂ ਪਹਿਲਾਂ ਪਹਿਲਾਂ ਤਾਂ ਉਹ ਛੱਡ ਦਿੰਦੇ ਆ, ਸਾਡੇ ਜਾਣ ਤੋਂ ਪਹਿਲਾਂ ਉਹ ਛੁੱਟੇ ਹੁੰਦੇ ਆ।
0: ਓਕੇ,
1: ਇਹ ਕਹਿੰਦੇ ਜਦ ਤੱਕ ਕੋਈ ਆਈ ਜੀ ਲੈਵਲ ਦਾ ਅਧਿਕਾਰੀ ਆ ਕੇ ਇੱਥੇ ਪਰਚਾ ਐੱਫ ਆਈ ਆਰ ਨਹੀਂ ਕਰਕੇ ਜਾਂਦਾ ਨਾ ਬੰਦਿਆਂ 'ਤੇ, ਅਸੀਂ ਬਰੋਟੇ ਨੂੰ ਬੰਨੇ ਛੱਡਣੇ ਨਹੀਂ।
0: ਓਕੇ,
1: ਉਹ ਖਬਰ ਸਾਰੇ ਪੰਜਾਬ 'ਚ ਬੜੀ ਛਾਈ ਵੀ ਪਿੰਡ ਪਿੰਡ ਪੱਧਰ 'ਤੇ ਇਹੋ ਜਿਹਾ ਕੁਛ ਹੋਣਾ ਚਾਹੀਦਾ। ਪਰ ਉਹ ਫਿਰ ਮੁੜ ਕੇ ਜਿਹੜੇ ਬੰਦਿਆਂ ਨੇ ਇੱਦਾਂ ਫੜ ਕੇ ਹੈ ਨਾ
0: ਬੰਨੇ,
1: ਉਹਨਾਂ 'ਤੇ ਪਰਚੇ ਹੋ ਗਏ।
0: ਹਾਂ, ਕਾਨੂੰਨੀ ਤੌਰ 'ਤੇ ਉੱਤੇ ਤਾਂ ਫਿਰ
1: ਕਰ ਨਹੀਂ ਸਕਦੇ ਜੀ, ਆਹ ਨਹੀਂ ਕਰ ਸਕਦੇ, ਉਹ ਨਹੀਂ ਕਰ ਸਕਦੇ, ਫਿਰ ਮੁੜ ਕੇ ਉਹ ਸਾਰੇ ਪੰਜਾਬ ਦਾ ਹੀ ਹੌਂਸਲਾ ਪਸਤ ਹੋ ਜਾਂਦਾ। ਜਦਕਿ ਜਦ ਨਿਆਂ ਕਾਨੂੰਨ ਦੀ ਸਥਿਤੀ ਭੰਗ ਹੁੰਦੀ ਆ ਤਾਂ ਪਿੰਡ ਪੱਧਰ 'ਤੇ ਮਤਾ ਪਾਸ ਕਰਕੇ ਵੀ ਭਾਈ ਕਾਲੇ ਕੱਛਿਆਂ ਵਾਲੇ ਫਿਰਦੇ ਆ, ਆਪਾਂ ਠੀਕਰੀ ਪਹਿਰਾ ਲਾਈਏ, ਕਿਹੜੀ ਪੁਲਿਸ, ਇਹਨਾਂ ਨੇ ਤਾਂ ਆਉਣਾ ਕਦ, ਇਹ ਤਾਂ ਰਲੇ ਹੋਏ ਆ। ਉਵੇਂ ਪੰਜਾਬ ਦੇ ਪਿੰਡਾਂ ਦੇ ਲੋਕ ਮਤੇ ਪਾਸ ਕਰ ਕਰਕੇ ਇਕੱਠੇ ਰਹਿਣ ਲੱਗ ਗਏ ਸੀ। ਪਰ ਇਹ ਜਿਹੜੇ ਨਸ਼ੇੜੀ ਨੇ, ਇਹਨਾਂ ਨੂੰ ਕੋਈ ਪਤਾ ਥੋੜ੍ਹੀ ਹੈ ਕਿਹਦੇ ਗੋਲੀ ਮਾਰ ਜਾਣੀ, ਕਿਹਦੇ ਗੰਡਾਸਾ ਮਾਰ ਜਾਣਾ, ਇਸ ਲਈ ਲੋਕ ਡਰਦੇ ਇਕੱਠੇ ਨਹੀਂ ਹੁੰਦੇ। ਉੱਥੇ ਰੋਲ ਆਉਂਦਾ ਪੁਲਿਸ ਦਾ, ਅਤੇ ਪੁਲਿਸ ਰਲੀ ਹੋਈ ਆ, ਕਰੋਂਗੇ ਕੀ?
0: ਦੇਖੋ, ਜਿਹੜਾ ਉਹ ਹੀ ਨਾ ਕੋਈ ਕਾਲੇ ਕੱਛਿਆਂ ਵਾਲਿਆਂ ਦਾ ਕੋਈ ਰੋਲ ਜਾਂ ਕੋਈ ਚੋਰ ਹੀ ਕੋਈ ਡਾਕੂ ਹੀ, ਅਤੇ ਉਹ 'ਚ ਵੱਡਾ ਫਰਕ ਇਹ ਹੀ ਵੀ ਉਹ ਤੁਹਾਡੇ ਪਰਿਵਾਰ ਦਾ ਹਿੱਸਾ ਨਹੀਂ ਹੈ ਨਾ, ਉਹ ਤੁਹਾਡਾ ਪਿੰਡ ਨਹੀਂ, ਉਹ ਬਾਹਰੋਂ ਹੀ, ਉਹ ਉੱਪਰਾ ਹੀ। ਹੁਣ ਜਿਹੜੇ ਤਸਕਰ ਨੇ ਜਾਂ ਇਹ ਬਦਮਾਸ਼ ਨੇ, ਇਹ ਤਾਂ ਤੁਹਾਡੇ ਪਰਿਵਾਰਾਂ ਦੇ ਨੇ ਨਾ, ਕੀ ਕਰੋਗੇ ਤੁਸੀਂ? ਤੁਹਾਡੇ ਚਾਚੇ ਦਾ ਮੁੰਡਾ ਵਾ, ਤੁਹਾਡੇ ਤਾਏ ਦਾ, ਤੁਹਾਡਾ ਆਪਣਾ ਪੁੱਤ ਆ, ਕੀ ਕਰੋਗੇ?
1: ਤੁਹਾਡੀ ਆਪਣੀ ਮਾਂ ਦਾ ਦਿਲ ਧੱਕ ਧੱਕ ਕਰਦਾ ਵੀ ਕਿਤੇ ਗੋਲੀਆਂ ਬੰਦ ਨਾ ਹੋ ਜਾਣ, ਇਹ ਖਾਂਦਾ ਰਹੇ ਤੇ ਜਿਉਂਦਾ ਰਹਿ ਜਾਵੇ, ਨਹੀਂ ਇਹ ਸਿਰ ਚੜ ਕੇ ਮਰੂ, ਫਾਹਾ ਲੈ ਕੇ ਮਰੂ ਜੇ ਇਹਨੂੰ ਨਸ਼ਾ ਨਾ ਮਿਲਿਆ।
0: ਕਿੰਨੀਆਂ ਵੀਡੀਓ
1: ਵੇਖੀਆਂ,
0: ਕਿੰਨੀ ਉਹ ਮੈਂ ਕਹਿਣ ਲੱਗਾ ਵੀ ਇੱਕ ਦਿਨ ਇੱਕ ਵੀਡੀਓ ਜੀ ਚੱਲਣ ਡਈ ਸੀ ਵੀ ਉਹ ਮਾਂ ਕਹਿੰਦੀ ਵੀ ਮੈਂ ਆਪ ਲਿਆ ਕੇ ਦਿੰਦੀ ਹਾਂ ਵੀ ਕੀ ਕਰਾਂ ਹੁਣ, ਮੈਂ ਆਪ ਦਿਹਾੜੀ ਕਰਕੇ ਮੈਂ ਲਿਆ ਕੇ ਦਿੰਦੀ ਹਾਂ, ਜਿੱਦਣ ਆਪ ਮਾੜਾ ਜਿਹਾ ਪੈਰਾਂ ਸਿਰ ਹੁੰਦਾ ਆਪ ਕਮਾ ਲਿਆਉਂਦਾ, ਨਹੀਂ ਤਾਂ ਫਿਰ ਮੈਂ ਲਿਆ ਕੇ ਦਿੰਦੀ ਹਾਂ। ਠੀਕ ਹੈ, ਇੱਕ ਦਿਨ ਇੱਕ ਕੁੜੀ ਦੀ ਇੱਕ ਆ ਰਹੀ ਵੀ ਮੈਂ ਛੱਡਣਾ ਚਾਹੁੰਦੀ ਹਾਂ, ਮੈਂ ਬਹੁਲੇ ਕਿੰਨੀ ਕੁ ਕਿਤੇ ਯੰਗ ਜਿਹੀ ਕੁੜੀ ਸੀ ਵੀ ਮੇਰਾ ਬੁਰਾ ਹਾਲ ਆ, ਮੈਨੂੰ
1: ਨਸ਼ਾ ਉੱਦਾਂ ਦਾ ਸੱਪ ਆ ਵੀ ਜਿਹੜਾ ਸਿਰਫ ਤੁਹਾਡੇ ਘਰੇ ਨਹੀਂ ਫਿਰਦਾ, ਇਹ ਤੁਹਾਡੇ ਗਲ ਪਿਆ ਹੋਇਆ, ਅਤੇ ਗਲ ਚੋਂ ਲਾਉਣਾ ਬਹੁਤ ਔਖਾ। ਮਤਲਬ ਜਿਹੜਾ ਘਰੇ ਤੁਰਦਾ ਫਿਰਦਾ ਸੱਪ ਆ ਅਤੇ ਉਹ ਤਾਂ ਤੁਸੀਂ ਮਾਰ ਲਉਂਗੇ ਭਜਾ ਲਉਂਗੇ, ਪਰ ਜਿਹੜਾ ਗਲ 'ਚ ਪਿਆ ਉਹਨੂੰ ਕਿੱਦਾਂ ਲਾ ਕੇ ਸਿੱਟੇ ਮਾਰ।
0: ਇਹ ਤਕੜੀ ਸਮੱਸਿਆ ਵਾ। ਹੁਣ ਇਹ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਇਹ ਪਹਿਲਾਂ ਨਹੀਂ, ਹੁਣ ਇੱਕ ਸਟੇਟਮੈਂਟ ਤੁਹਾਨੂੰ ਇਹ ਵੀ ਮਿਲਦੀ ਹੈ ਅਤੇ ਬੜੀ ਵਾਜਬ ਆ ਵੀ ਇਹ ਮੁੱਢ ਕਦੀਮੋਂ ਇੱਦਾਂ ਹੀ ਚੱਲਦਾ ਆਇਆ ਵਾ। ਪਰ ਚਲੋ, ਮੁੱਢ ਕਦੀਮ ਦਾ ਤਾਂ ਸਾਨੂੰ ਪਤਾ ਨਹੀਂ, ਪਰ ਆਪਾਂ ਜੇ ਆਪਣੇ ਸਮੇਂ ਦੀ ਜਦੋਂ ਅਸੀਂ ਪੜ੍ਹਦੇ ਪੁੜਦੇ ਹੁੰਦੇ ਉਦੋਂ ਦੀ ਜੇ ਗੱਲ ਵੇਖੀਏ ਤਾਂ ਇਹ ਨਹੀਂ ਵੀ ਉਦੋਂ ਉਸ ਟਾਂ 'ਚ ਨਸ਼ਾ ਨਹੀਂ ਹੈਗਾ, ਜਾਂ ਉਦੋਂ ਈਵਨ ਕੁੜੀਆਂ ਦੇ ਉਸ ਟਾਂ ਤੱਕ ਵੀ ਨਸ਼ੇ ਉਦੋਂ ਉੱਨੀ ਦਿਨੀ ਵੀ ਹੈਗੇ ਹੀ, ਸਾਰਾ ਕੁਛ ਹੀ, ਪਰ ਇੰਨੇ ਬੁਰੇ ਹਾਲਾਤ ਨਹੀਂ।
1: ਆ ਜਿਹੜਾ ਆਹ ਚਿੱਟਾ ਸਮੈਕ ਜੇ ਸਵਾ ਸੱਕਰ ਆ ਨਾ, ਜਿਹੜੀ ਇਹ ਪਿਛਲੇ 20-30 ਸਾਲਾਂ 'ਚ ਹੀ ਭਰਮਾਰ ਹੋਈ ਆ,
0: ਜਾਂ ਫਿਰ ਸਟ੍ਰੈਸ ਲੈਵਲ ਕਹਿ ਲਓ ਵੀ ਹੁਣ ਜਿਹੜਾ ਮੈਂਟਲ ਹੈਲਥ ਦੇ ਇਸ਼ੂ ਜਿਹੜੇ ਹੁਣ ਜ਼ਿਆਦਾ,
1: ਰੁਜ਼ਗਾਰ ਦਾ ਨਾ ਮਿਲਣਾ, ਆਪਣੇ ਆਪ ਨੂੰ ਛੋਟੇ ਹੁੰਦੇ ਤੋਂ 10ਵੀਂ ਤੋਂ ਬਾਅਦ ਹੀ ਪ੍ਰੈਜ਼ੈਂਟ ਕਰਨਾ ਸ਼ੁਰੂ ਕਰ ਦੇਣਾ ਵੀ ਮੇਰਾ ਚਾਚਾ ਬਾਹਰ ਗਿਆ ਹੋਇਆ, ਮੈਂ ਵੀ ਨਿਕਲ ਹੀ ਜਾਣਾ,
0: ਮੋਬਾਈਲ ਮੈਂ ਵੀ ਲੈਣੇ,
1: ਹਾਂਜੀ
0: ਮਹਿੰਗਾ ਲੈਣਾ,
1: ਸਾਈਕਲ ਲੈਣਾ ਹੀ ਲੈਣਾ, ਉਹ ਜਿਹੜੀਆਂ ਕੁਛ ਕੁ ਚੀਜ਼ਾਂ ਨੇ ਹੈ ਨਾ, ਜਿਹੜੀਆਂ ਐਡਸ ਕਰਨਾ, ਪਤਾ ਹੈ ਨਹੀਂ ਹੈ ਕਿ ਉਹ ਸ਼ਹਿਰ ਜਾਣਾ, ਆਸ਼ਕੀ ਕਰਨੀ ਆ, ਚਿੱਟਾ ਕੁੜਤਾ ਪਜਾਮਾ ਪਾ ਕੇ ਰੱਖਣਾ ਹੈ ਨਾ, ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿਤੇ ਨਾ ਕਿਤੇ ਹੈ ਨਾ, ਅਤੇ ਫੋਕੇ ਖਰਚੇ ਸ਼ਾਨੋ ਸ਼ੌਕਤ ਫੁਕਰਪਣਾ ਸਵੈ ਵਡਿਆਈ ਹੈ ਨਾ, ਵੀ ਅੱਜ ਕੀ ਨਹੀਂ ਦਿੱਤਾ, ਘਰ ਦੇ ਕਹਿੰਦੇ ਮੁੰਡੇ ਦਾ ਹੱਥ ਉੱਚਾ ਕਰਨਾ, ਕਾਰ ਲੈ ਕੇ ਦੇਣੀ ਹੈ ਤਾਂ ਕਿ ਰਿਸ਼ਤਾ ਵਧੀਆ ਹੋ ਜਾਵੇ, ਇਹ ਸਾਡੇ ਜਿਹੜੀ ਸਿਸਟਮ ਸੁਸਾਇਟੀ ਜਿਸ ਕਿਸਮ ਦਾ ਅਸੀਂ ਫੈਬਰੀਕੇਟ ਕੀਤਾ ਨਾ, ਉਹ ਪੰਜਾਬ ਵਸਤਾ ਗੁਰਾਂ ਦੇ ਨਾਂ 'ਤੇ ਉਸ ਇਬਾਰਤ ਲਈ ਵੀ ਆਪਾਂ ਧੱਬਾ ਬਣਦੇ ਜਾ ਰਹੇ
0: ਹਾਂ। ਨਹੀਂ ਸਮੱਸਿਆ ਬਾਈ ਤਾਂ ਮੈਨੂੰ ਤਾਂ ਲੱਗਦਾ ਹੁੰਦਾ ਵੀ ਸਭ ਤੋਂ ਵੱਡੀ ਪ੍ਰੋਬਲਮ 'ਤੇ ਵੀ ਆਪਾਂ ਪਰਿਵਾਰਕ ਪੱਧਰ ਦੇ ਉੱਤੇ ਪਿੰਡ ਪੱਧਰ ਦੇ ਉੱਤੇ ਬਾਕੀ ਤਾਂ ਗੱਲਾਂ ਦੂਰ ਦੀਆਂ, ਇੱਥੇ ਵੀ ਆਪਾਂ ਜੇ ਝਾਤੀ ਮਾਰੀਏ ਤਾਂ ਪਹਿਲਾਂ ਵਰਗਾ ਆਪਸ ਵਿੱਚ ਏਕਾ ਨਹੀਂ ਆ, ਇੱਕ ਦੂਸਰੇ ਨਾਲ ਕੋਈ ਸਰੋਕਾਰ ਨਹੀਂ ਰਹਿ ਗਿਆ, ਆਂਢ ਗਵਾਂਢ ਦਾ ਕੋਈ ਬਣਦੀ ਨਹੀਂ ਆ, ਬੁਰੇ ਹਾਲ ਨੇ। ਸ਼ਰੀਕਾ ਜਿਹੜਾ ਉਹ ਵਾਕਈ ਹੁਣ ਜਿਹੜਾ ਜਿੰਨਾ ਕਰੀਬ ਸੀ ਉਹਨਾਂ ਹੋਰ ਜ਼ਿਆਦਾ ਦੂਰ ਆ, ਕਿਉਂਕਿ ਆਪਾਂ ਆਪਣੇ ਆਪ ਦੇ ਵਿੱਚ ਸਰਵਗੁਣ ਸੰਪੰਨ ਆ।
1: ਹਾਂਜੀ, ਅਤੇ ਵੱਟ ਦਾ ਰੌਲਾ ਨਾ, ਜਿਹੜਾ ਵੱਟ ਦਾ ਰੌਲਾ ਇਹਨੇ ਬੜਾ ਮਸਲੇ ਕੀਤੇ ਆ ਪਿੰਡਾਂ 'ਚ। ਤੁਸੀਂ ਵੇਖੋਗੇ ਹੈ ਨਾ, ਇਹ ਜ਼ਮੀਨ ਜਦਾਦ ਦੀ ਸਾਵੀਂ ਵੰਡ ਨਾ ਹੋਣੀ, ਉਹਦਾ ਕੋਈ ਸਿਸਟਮ ਨਾ ਹੋਣਾ, ਹੁਣ ਕਿਸੇ ਦਾ ਗੜਾ ਕਿਸੇ ਦੀ ਥਾਂ ਕਿਸੇ 'ਚ ਬੋਲਦੀ ਆ, ਹੈ ਨਾ। ਤੁਸੀਂ ਦੇਖੋ ਅੱਧਾ ਪਿੰਡ ਇਸੇ ਕਰਕੇ ਲੜਾਈ ਲੜੀ ਜਾਂਦਾ। ਅੱਗੇ ਪੁਰਾਣੇ ਟਾਈਮਾਂ 'ਚ ਸਿਰਫ ਸਲਵਾੜ ਦੀ ਲੜਾਈ ਹੁੰਦੀ ਸੀ, ਹੈ ਨਾ, ਜਾਂ ਪਾਣੀ ਦੀ, ਹੈ ਨਾ, ਹੁੰਦੀ ਸੀ ਵੀ ਇਹਨਾਂ ਦੀ ਵਾਰੀ ਆ ਅਤੇ ਉਹਨੇ ਵੱਢ ਲਿਆ ਪਾਣੀ, ਹੈ ਨਾ, ਇਹ ਆਹ ਦੋ ਕਰੋਲੇ ਹੁੰਦੇ ਸੀ ਜਿਹੜਾ ਗੰਡਾਸੀ ਚੱਲਦੀ ਸੀ। ਪਰ ਆਹ ਤਾਂ ਹੁਣ ਹਰ ਗੱਲ 'ਤੇ ਰੌਲਾ ਨਾ।
0: ਗੰਡਾਸੀ ਦਾ ਇਹੀ ਨਾ, ਚਲੋ ਉਹ ਫਿਰ ਵੀ ਡਾਂਗ ਸੋਟਾ ਹੀ, ਹੈ ਨਾ, ਗੰਡਾਸਿਆਂ ਤੱਕ ਹੀ ਕੰਮ, ਫਿਰ ਵੀ ਚਲੋ ਬੰਦਾ ਬਚ ਜਾਂਦਾ ਹੈ।
1: ਹੈ ਤਾਂ ਕਬੀਲਾਬਾਦ ਭਾਰੀ ਸੀ,
0: ਹੈ ਨਾ। ਹੁਣ ਜਿਹੜਾ ਇਹ ਮਸਲਾ ਵਾ ਨਾ, ਹੁਣ ਜਿਹੜਾ ਘਰ ਹੱਥ ਹੱਥ ਦੇ ਵਿੱਚ ਜਿਹੜੀ ਗੈਰ ਕਾਨੂੰਨੀ ਹਥਿਆਰ ਜਾਂ ਜਾਇਜ਼ ਵੀ ਹੁਣ ਤਾਂ ਇੰਨੇ ਆ, ਨਜਾਇਜ਼ ਦੀ ਤਾਂ ਤੁਸੀਂ ਗੱਲ ਹੀ ਛੱਡੋ, ਜਾਇਜ਼ ਵੀ ਹੁਣ ਤਾਂ ਇੰਨੇ ਕੁ ਹਥਿਆਰ ਵੰਡ ਦਿੱਤੇ ਗਏ ਲੋਕਾਂ
1: ਨੂੰ। ਮਿਰਜ਼ਾਪੁਰ ਸੀਰੀਜ਼ ਦੇਖੋ, ਹੈ ਨਾ, ਉਹਦਾ 10% ਹੀ ਮੰਨ ਲਓ ਵੀ ਸੱਚ ਜਿੰਨੇ ਆਪਣਾ ਯੂਪੀ ਵਾਲੇ ਪਾਸਿਓਂ, ਰਾਜਸਥਾਨ ਚੋਂ, ਬਿਹਾਰ ਚੋਂ ਜਿੰਨਾ ਨਕਲੀ, ਹੈ ਨਾ, ਹਥਿਆਰ ਪਿਸਤੌਲ ਬਣਦਾ ਪੰਜਾਬ ਵੱਲੋਂ ਕਿੰਨਾ ਆਉਂਦਾ, ਇਹ ਜਿੰਨੇ ਗੈਂਗਸਟਰ ਨੇ, ਅਤੇ ਮੁੰਡੇ ਰਲ ਕੇ ਖੁਸ਼ ਹੁੰਦੇ ਆ ਵੀ ਫਲਾਣੇ ਗੈਂਗ ਨਾਲ ਸੰਬੰਧ ਰੱਖਦਾ ਮੈਂ, ਮਾੜੀ ਜੀ, ਕਿਉਂਕਿ ਸਾਡੀ ਨਾ ਈਖੋ ਅਣਖ ਇਹਦਾ ਵੀ ਬੜਾ ਵੱਡਾ ਮਸਲਾ। ਮਾੜਾ ਜਿਹਾ ਕਿਸੇ ਨੇ ਕਿਸੇ ਨੂੰ ਟੋਕਤਾ, ਕਿਸੇ ਨੇ ਨਿਆਣੇ ਦੀ ਕਿਸੇ ਦੀ ਧੀ ਭੈਣ ਛੋੜਤੀ, ਉਹਨੇ ਕੁੱਟਤਾ, ਉਹਦਾ ਭਰਾ ਗੈਂਗ 'ਚ ਰਲ ਗਿਆ, ਇਹੋ ਜਿਹਾ ਕੁਛ ਪੰਜਾਬ 'ਚ ਬੜਾ।
0: ਨਹੀਂ, ਮੈਂ ਇੱਕ ਪੜ੍ਹ ਰਿਹਾ, ਉਹ ਕਹਿੰਦੇ ਵੀ ਜਿੱਦਾਂ ਸੋਸ਼ਲ ਮੀਡੀਆ ਦਾ ਵੀ ਬੜਾ ਤਗੜਾ ਇਹਦੇ ਵਿੱਚ ਯੋਗਦਾਨ ਆ। ਇਹ ਕੀ ਕਰਦੇ ਆ ਮੁੰਡੇ ਵੀ ਜਦੋਂ ਆਪਣੇ ਜਿੱਦਾਂ ਸਿੰਗਰ ਜਾਂ ਫਿਰ ਜਿਹੜੇ ਅਦਾਕਾਰ ਨੇ ਜਿੱਦਾਂ ਉਹਨਾਂ ਦੇ ਫੈਨ ਹੁੰਦੇ ਸੀ, ਉਸ ਤਰੀਕੇ ਦੇ ਨਾਲ ਹੁਣ ਗੈਂਗਸਟਰਾਂ ਦੇ ਫੈਨ ਨੇ, ਅਤੇ ਉਹਨਾਂ ਨੂੰ ਮੈਸੇਜ ਕਰਦੇ ਨੇ ਵੀ ਬਾਈ ਮੈਂ ਤੇਰਾ ਫੈਨ ਹਾਂ, ਮੈਂ ਕੁਛ ਵੀ ਤੇਰੇ ਲਈ ਕਰਨ ਲਈ ਤਿਆਰ ਹਾਂ, ਬਾਈ ਦੇ ਸਿਰ 'ਤੇ ਹੱਥ ਧਰ। ਅਤੇ ਯੰਗ ਛੋਟੀ ਛੋਟੀ ਉਮਰ ਦੇ ਮੁੰਡੇ, ਅਤੇ ਉਹ ਜਦੋਂ ਕਿਤੇ ਲੋੜ ਹੁੰਦੀ ਹੈ ਫਿਰ ਉਹ ਹੱਥ ਧਰ ਦਿੰਦੇ ਆ ਵੀ ਜਾ ਫਿਰ ਬਾਅਦ 'ਚ ਕਰਾਂਗੇ ਜਾ। ਸੋ ਜੋ ਫਿਲਮਾਂ 'ਚ ਆਪਾਂ ਵੇਖਦੇ ਹਾਂ ਉਹ ਵਾਕਈ ਰਿਐਲਿਟੀ ਦੇ ਵਿੱਚ ਉਹ ਚੀਜ਼ਾਂ ਹੋ ਰਹੀਆਂ।
1: ਸਾਡੇ ਪਿੰਡ ਦੇ 3-4 ਮੁੰਡਿਆਂ ਨੂੰ ਮੈਂ ਜਾਣਦਾ ਜਿਹੜੇ ਲੁਧਿਆਣੇ ਇਸ ਵੇਲੇ ਜੇਲ੍ਹ 'ਚ ਨੇ, ਉਹ ਆਹੀ ਚੱਕਰ ਆ ਉਹਨਾਂ ਦਾ,
0: ਹੈ ਨਾ।
1: ਉਹ ਹੁਣ ਉਹ ਨਾ, ਮਤਲਬ ਉਹ ਪੜ ਤੇ ਥਾਪੀ ਮਾਰ ਕੇ ਨਹੀਂ ਕਹਿੰਦੇ ਵੀ ਆਪਾਂ ਨੂੰ ਫਲਾਨਾ ਬਾਈ ਜਾਣ ਦਾ ਨਾਂ ਤਾਂ ਕੀ ਲੈਣਾ, ਆਪਾਂ ਉਹਦੇ ਗੈਂਗ ਦੇ ਬੰਦੇ ਹਾਂ ਬਾਈ, ਇੱਧਰ ਨੂੰ ਟੇਢਾ ਨਾ ਝਾਕ ਲਈ ਕਿਤੇ, ਹੈ ਨਾ। ਉਹ ਉਹਨਾਂ ਨੂੰ ਇਹੀ ਗੱਲ ਬਹੁਤ ਵੱਡੀ ਲੱਗਦੀ ਆ, ਅਤੇ ਪਿੰਡ 'ਚ ਵੀ ਉਹਨਾਂ ਦੀ ਦਹਿਸ਼ਤ ਆ ਵੀ ਇਹ ਉਹਨਾਂ ਦੇ ਗੈਂਗ ਦੇ ਆ। ਨੇੜੇ ਤੇੜੇ ਦਾ ਕੋਈ ਪਿੰਡ 'ਚ ਬੈਂਕ ਬੁੰਕ ਕੋਈ ਏਟੀਐਮ ਲੁੱਟਿਆ ਜਾਵੇ, ਪਿੰਡ ਵਾਲੇ ਸਭ ਤੋਂ ਪਹਿਲਾਂ ਉਹਨਾਂ ਦੇ ਪੁਲਿਸ ਵਾਲੇ ਘਰੇ, ਉਹਨਾਂ ਦੀ ਆਉਂਦੇ ਵੀ ਤੁਹਾਡੇ ਵਾਲਾ ਕਿਤੇ ਆ,
0: ਵਿਗੜਿਆ
1: ਹੋਇਆ। ਤੇ ਉਹ ਜਿਹੜੇ ਮੁੰਡੇ ਆ ਪਿੰਡ ਦੀਆਂ ਕੁੜੀਆਂ ਉਹਨਾਂ ਨਾਲ ਭੱਜੀਆਂ ਹੋਈਆਂ, ਮਤਲਬ ਤੁਸੀਂ ਏਦਾਂ ਦੇਖੋ ਇਹਨੂੰ, ਮਤਲਬ ਸਿਸਟਮ ਸਾਰੇ ਦਾ ਸਾਰਾ ਕਿਵੇਂ ਵਿਗੜ ਜਾਂਦਾ।
0: ਕੁੜੀਆਂ ਦਾ ਵੀ ਇੱਦਾਂ ਹੀ ਆ, ਵੇਖੋ ਅੱਜ ਦਿਨ ਕੁਛ ਨਾ ਕੁਛ ਸੁਣਨ ਨੂੰ ਮਿਲ ਜਾਂਦਾ। ਹੁਣ ਪਿੱਛੇ ਜੇ ਆਈ ਥਿੰਕ 2 ਹਫ਼ਤੇ ਪਹਿਲਾਂ ਅਖਬਾਰ ਦੀ ਇੱਕ ਟ੍ਰਿਬਿਊਨ ਦੀ ਮੈਂ ਖਬਰ ਪੜ੍ਹ ਰਿਹਾ ਹਾਂ, ਉਹ ਪਿੰਡ ਵਾਲਿਆਂ ਨੇ ਮਤਾ ਪਾਇਆ ਵੀ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਦਾ ਵਿਆਹ ਨਹੀਂ ਕਰਾ ਸਕਦਾ। ਦੱਸੋ ਮਤਲਬ ਆ ਵੀ ਨੌਬਤ ਆ ਗਈ, ਇਹੋ ਜਿਹੇ ਮਤੇ ਪਾਉਣੇ ਪੈ ਗਏ, ਹੈ ਨਾ। ਅਤੇ ਉਹਦੇ ਖਿਲਾਫ਼ ਵੀ ਬੜੇ ਜਣੇ ਡਟੇ ਨੇ ਵੀ ਇੱਦਾਂ ਕਿੱਦਾਂ ਜੀ, ਉਹ ਕਿੱਦਾਂ ਜੀ। ਹੁਣ ਉਹ ਪਹਿਲਾਂ ਵਾਲਾ ਤਾਂ ਰਿਹਾ ਹੀ ਨਹੀਂ, ਹੁਣ ਉਹ ਕੋਈ ਸਲੀਕਾ ਸਰੋਕਾਰ ਜਿਹੜਾ ਇੱਕ ਏਜ ਤੋਂ ਟੱਪ ਜਾਂਦਾ ਵਾ, ਉਹ ਸਿਆਣਪ ਦੀ ਜੇ ਗੱਲ ਕਰਦਾ, ਪਰ ਜਿਹੜੇ ਉਹ ਥੱਲੇ ਵਾਲੇ ਨੇ ਉਹ ਕਹਿੰਦੇ ਆ ਵੀ ਨਹੀਂ ਇੱਦਾਂ ਕਿੱਦਾਂ।
1: ਇੱਕ ਜਾਤ ਪਾਤ ਦਾ ਕੋਡ ਆ, ਦੂਜੀ ਲੇਅਰ ਇਹਦੀ ਇਹ ਆ। ਹੁਣ ਜੱਟ ਬਰਾਦਰੀ ਆ ਅਤੇ ਦੂਜੀ ਬਰਾਦਰੀ 'ਚ ਵਿਆਹ ਕੁੜੀ ਮੁੰਡੇ ਦਾ ਚੱਕਰ ਯੇ ਵੋ, ਉਹ ਦੂਜੀ ਬਰਾਦਰੀ ਜਿਹੜਾ ਨੇ ਆਪਦਾ ਗੈਂਗ ਬਣਾਇਆ ਹੋਇਆ ਬਈ ਅਸੀਂ ਤੁਹਾਨੂੰ ਟੱਕਰਾਂਗੇ, ਬਈ ਬਹੁਤ ਹੋ ਗਿਆ ਸਾਡੇ, ਤੁਸੀਂ ਭਾਈਚਾਰੇ ਨਾਲ ਜੋ ਧੱਕਾ ਕਰਨਾ ਅਸੀਂ ਕਰ ਲਿਆ, ਹੁਣ ਅਸੀਂ ਖੜਾਂਗੇ, ਅਸੀਂ ਡਟਾਂਗੇ। ਸੋ ਇਹਦੀਆਂ ਬਹੁਤ ਸਾਰੀਆਂ ਲੇਅਰ ਨੇ। ਨਸ਼ਾ ਇਹਦਾ ਇੱਕ ਹਿੱਸਾ, ਦੂਜਾ ਹਿੱਸਾ ਇਹਦਾ ਜਿਹੜੀ ਫੋਕੀ ਐਸ਼ੋ ਇਸ਼ਰਤ ਜਿਹੜੀ ਉਹ ਵੈਬ ਸੀਰੀਜ਼ ਦੇ ਉੱਤੇ ਦਿਖਾਇਆ ਜਾਂਦਾ ਵੀ ਇਹ ਗੈਂਗਸਟਰਾਂ ਦੀ ਲਾਈਫ ਸਟਾਈਲ, ਹੈ ਨਾ, ਹੈ ਨਾ, ਤੁਹਾਡੇ ਕੋਲ ਥੱਲੇ ਵਧੀਆ ਮੋਟਰਸਾਈਕਲ, ਹੈ ਨਾ, ਵਧੀਆ ਕੱਪੜੇ ਬ੍ਰੈਂਡਡ ਪਾਏ ਹੋਏ ਆ, ਸ਼ੋਪਿੰਗ ਮਾਲਾਂ 'ਚ 8-8, 9-9 ਜਾਣੇ ਘੁੰਮ ਰਹੇ ਹੋ, ਅਤੇ ਮਾੜਾ ਜਿਹਾ ਤੁਹਾਨੂੰ ਕੋਈ ਘੂਰਾ ਮਾਰਦਾ ਸੀ ਉਹਦੇ ਦੋ ਨਸਾਂ 'ਤੇ ਮਾਰ ਕੇ, ਹੈ ਨਾ, ਆਪਦਾ ਜ਼ੋਰ ਦਿਖਾਉਂਦੇ ਹੋ, ਹੈ ਨਾ। ਤੀਜਾ ਇਹਦਾ ਲੇਅਰ ਆ ਜਾਂਦੀ ਜਿੰਮ ਕਲਚਰ ਇੰਨਾ ਕੁ ਬਦਨਾਮ ਆ, ਉੱਥੇ ਤੁਹਾਡਾ ਗੈਂਗ ਇਕੱਠਾ ਹੁੰਦਾ ਲੋਹੇ ਨਾਲ ਮੱਥਾ ਮਾਰਨ। ਚੌਥਾ ਇਹਦੇ 'ਚ ਆ ਜਾਂਦਾ ਜਾਤ ਪਾਤ, 5 ਮਾਏ ਦੇ ਚ ਆ ਜਾਂਦੀ ਹੈ ਆਸ਼ਕੀ, 6 ਮਾਏ ਦੇ ਚ ਆ ਜਾਂਦਾ ਕਾਲਜਾਂ ਦੀ ਇੰਟਰਨਲ ਪੋਲੀਟਿਕਸ, 7 ਮਾਏ ਦੇ ਚ ਆ ਜਾਂਦਾ ਪੋਲੀਟੀਕਲ ਪਾਰਟੀਆਂ ਦਾ ਉਹਨਾਂ ਨੂੰ ਛਤਰਛਾਇਆ ਉਹਨਾਂ ਨੇ ਕਿਉਂਕਿ ਉਹਨਾਂ ਤੋਂ ਕੰਮ ਲੈਣਾ, 8 ਮਾਏ ਦੇ ਚ ਆ ਜਾਂਦਾ ਜ਼ਮੀਨਾਂ ਜਾਇਦਾਦਾਂ ਦੇ ਕਬਜ਼ੇ, 9 ਮਾਏ ਦੇ ਚ ਆ ਜਾਂਦਾ ਫਾਈਨੈਂਸ਼ੀਅਲ ਆਸਪੈਕਟ, ਫਿਰ ਜਦੋਂ ਬੰਦਾ ਉੱਪਰਲੀਆਂ ਸਫ਼ਾਂ 'ਚ ਹੋ ਜਾਂਦਾ ਗੈਂਗਸਟਰਾਨਾ ਹੋ ਜਾਂਦਾ, ਫਿਰ ਉੱਥੋਂ ਸ਼ੁਰੂ ਹੁੰਦੀਆਂ ਫਰੌਤੀਆਂ, ਕਿਡਨੈਪਿੰਗ ਅਤੇ ਨਸ਼ੇ ਦਾ ਵਪਾਰ। ਸੋ ਇਹ 9-10 ਚੀਜ਼ਾਂ ਆਪਸ 'ਚ ਇੰਨੀਆਂ ਕੁ ਜ਼ਿਆਦਾ ਟੈਂਗਲਡ ਨੇ ਬਈ, ਇਹਦੇ 'ਤੇ ਜਿੰਨੀ ਮਰਜ਼ੀ ਰਿਸਰਚ ਕਰ ਲਈਏ, ਸਟੱਡੀ ਕਰ ਲਈਏ, ਨਿਕਲਣਾ ਇਹਦਾ ਕਾਰਨ ਉਹੀ ਹੈ ਜਿਹੜਾ ਤੁਸੀਂ ਸ਼ੁਰੂ ਕੀਤੀ ਸੀ ਗੱਲ, ਇੱਕ ਤਾਂ ਗੁਰਬਤ, ਇੱਕ ਵਧੀਆ ਲਾਈਫ ਸਟਾਈਲ, ਵਧੀਆ ਜਿਉਣ ਦੀ ਚਾਹ, ਅਤੇ ਤੀਜਾ ਜਿਹੜਾ ਜਵਾਨੀ ਫੁੱਟ ਰਹੀ ਹੈ
0: ਫੁਕਰਪੰਥੀ।
1: ਹਾਂ, ਜਵਾਨੀ ਫੁੱਟ ਰਹੀ,
0: ਮੈਂ ਤੇਰੇ ਨਾਲੋਂ ਵਧੀਆ ਵਾਂ ਅਤੇ ਤੂੰ ਮੈਨੂੰ ਅੱਖ ਵਿਖਾ ਕੇ ਜਾਵੇਂ ਕਿੱਥੇ, ਮੇਰੇ ਵੱਲ ਵੇਖਿਆ ਕਿੱਦਾਂ ਤੂੰ। ਸੋ ਸਭ ਕੁਛ ਦੇ ਵਿੱਚ ਨਾ ਇੱਕ ਚੀਜ਼ ਬਹੁਤ ਇੰਪੋਰਟੈਂਟ ਆ, ਹੁਣ ਆਪਾਂ ਭਾਵੇਂ ਨਸ਼ੇ ਦੀ ਗੱਲ ਆਪਾਂ ਵਾਰ ਵਾਰ ਕਰਦੇ ਹਾਂ, ਪਰ ਇੱਕ ਚੀਜ਼ ਆਪਾਂ ਜ਼ਰੂਰ ਯਾਦ ਰੱਖੀਏ ਕਿ ਨਸ਼ੇ ਵੱਲ ਕੋਈ ਜਾਂਦਾ ਕਿਉਂ। ਸਭ ਤੋਂ ਪਹਿਲਾਂ ਉਹ ਕਾਰਨ ਕਿ ਬੰਦਾ ਗਿਆ ਹੀ ਕਿਉਂ ਨਸ਼ਿਆਂ ਵੱਲ। ਸੋ ਇੱਦਾਂ ਹੀ ਤਾਂ ਨਹੀਂ ਕੋਈ ਚੱਲ ਜਾਂਦਾ, ਤਾਂ ਉਹ ਜਾਊਗਾ ਜਦੋਂ ਦਿਮਾਗ 'ਤੇ ਪ੍ਰੈਸ਼ਰ ਮਹਿਸੂਸ ਕਰੂਗਾ, ਸਟ੍ਰੈਸ ਮਹਿਸੂਸ ਕਰੂਗਾ, ਇਹਦਾ ਮਤਲਬ ਕਿ ਸਟ੍ਰੈਸ ਵੱਧ ਰਿਹਾ ਵਾ ਦਿਨੋਂ ਦਿਨ।
1: ਅਤੇ ਦੂਜਾ ਜਿਹੜਾ ਤੁਸੀਂ ਜਿੱਥੋਂ ਸ਼ੁਰੂ ਕੀਤੀ ਸੀ ਗੱਲ, ਬਈ ਸਾਡੇ ਪਰਿਵਾਰਾਂ ਦੇ ਲੋਕ ਨੇ ਉਹ ਜਿਹੜੇ ਤੁਹਾਨੂੰ ਨਸ਼ੇ 'ਤੇ ਲਾਉਂਦੇ ਆ, ਕਿਉਂਕਿ ਤੁਹਾਨੂੰ ਉਹ 'ਤੇ ਯਕੀਨ ਹੁੰਦਾ। ਤੁਸੀਂ ਸ਼ਰਾਬ ਪੀਣ ਕਿੱਦਾਂ ਲੱਗਦੇ ਹੋ, ਤੁਹਾਡਾ ਚਾਚਾ ਤਾਇਆ ਡੈਡੀ ਉਹ ਕਹਿੰਦਾ ਪੀ ਕੇ ਦੇਖ ਤੋਂ ਘੁੱਟ, ਹੈ ਨਾ, ਇੱਥੋਂ ਸ਼ੁਰੂ ਹੁੰਦਾ। ਤੁਹਾਡੇ ਚਾਚੇ ਦਾ, ਤਾਏ ਦਾ ਮੁੰਡਾ, ਤੁਹਾਡਾ ਕੋਈ ਯਾਰ ਦੋਸਤ ਜਿਹਦੇ ਤੁਸੀਂ ਟਰੱਸਟ ਕਰਦੇ ਹੋ, ਅੱਛਾ ਤੈਂ ਫੀਮ ਖਾਲੀ ਨਾਗਣੀ ਖਾਧੀ ਨਹੀਂ ਕਦੇ, ਕਿਤੇ ਨਹੀਂ ਟਰਾਈ, ਇਹਦੇ ਨਾਲ ਕੀ ਹੋਣਾ, ਇਹਦੇ ਨਾਲ ਕੀ ਹੋਣਾ, ਆ ਲੈ ਮੜੀ ਜੀ, ਮੜੀ ਖਾ ਕੇ ਦੇ ਮੜੀ ਜੀ, ਹਾਂ ਪਲਾਟ 'ਤੇ ਲਵਾਓ, ਚੱਟ ਲਾ ਚੱਟ ਲਾ, ਆ ਲੈ ਤੈਨੂੰ ਮੈਂ ਚਾਹ ਬਣਾ ਕੇ ਦਿੰਦਾ ਹੁਣ ਮਿੱਠੇ ਵਾਲੀ ਵਧੀਆ। ਉਹ ਉਸ ਬੰਦੇ 'ਤੇ ਤੁਹਾਨੂੰ ਭਰੋਸਾ ਹੁੰਦਾ, ਤੁਹਾਨੂੰ ਵੀ ਯਾਰ ਇਹ ਮੈਨੂੰ ਗਲਤ ਥੋੜ੍ਹੀ ਗਾਈਡ ਕਰੂਗਾ।
0: ਸਪੈਸ਼ਲੀ ਜਦੋਂ ਗਾਣਿਆਂ ਦੇ ਵਿੱਚ ਉਹ ਚੀਜ਼ ਤੁਹਾਨੂੰ ਇੱਦਾਂ ਦੱਸੀ ਵੀ ਜਿੱਦਾਂ ਦੇਸੀ ਘਿਓ ਆ, ਠੀਕ ਹੈ, ਤਾਂ ਗਾਣਿਆਂ ਨੂੰ ਆਪਾਂ ਫੋਲੋ ਕਰਦੇ ਹਾਂ, ਫਿਲਮਾਂ ਨੂੰ ਆਪਾਂ ਫੋਲੋ ਕਰਦੇ ਹਾਂ, ਪਲੱਸ ਸਭ ਤੋਂ ਵੱਡਾ ਇੱਕ ਰੀਜ਼ਨ ਹੋਰ ਵੀ ਆ ਕਿ ਮੁਫ਼ਤ ਦੇ ਵਿੱਚ ਪਹਿਲਾਂ ਸ਼ੁਰੂ ਦੇ ਵਿੱਚ ਤੁਹਾਨੂੰ ਮਿਲਦਾ ਸਮਾਨ, ਖਾਸ ਤੌਰ ਦੇ ਉੱਤੇ ਜਦੋਂ ਰੈਲੀਆਂ ਦੇ ਉੱਤੇ ਇਕੱਠੇ ਹੋ ਕੇ ਆ ਸਿਆਸਤੀ ਲੋਕ ਸੱਦਦੇ ਨੇ, ਉੱਥੇ ਫ੍ਰੀ ਦੇ ਵਿੱਚ ਦਿੱਤੇ ਜਾਂਦੇ ਨੇ, ਵੋਟਾਂ ਦੇ ਦੇਣੇ ਆ ਪਿੰਡੋ ਪਿੰਡੀ, ਤੁਹਾਨੂੰ ਫ੍ਰੀ ਦੇ ਵਿੱਚ ਸਭ ਕੁਛ ਮਿਲਦਾ।
1: ਜਦ ਸਰਪੰਚੀ ਦੀਆਂ ਵੋਟਾਂ ਪੈਂਦੀਆਂ, ਮਹੀਨਾ ਪਹਿਲਾਂ ਲੰਗਰ ਲੱਗਣੇ ਸ਼ੁਰੂ ਹੋ ਜਾਂਦੇ ਆ ਇਹ ਨਸ਼ੇ ਦੇ।
0: ਹਾਂਜੀ ਹਾਂਜੀ, ਸ਼ਰਾਬ ਨਿਕਲਣੀ ਸ਼ੁਰੂ ਹੋ ਜਾਂਦੀ ਆ, ਬੁਰੇ ਹਾਲ, ਮਤਲਬ ਉਹ ਸਾਰੀਆਂ ਚੀਜ਼ਾਂ,
1: ਮਤਲਬ ਉਹ ਸ਼ਬਦ ਵੀ ਮਤਲਬ ਇਹੀ ਵਰਤਦੇ ਆ ਵੀ ਇਹਨਾਂ ਦੇ ਡੋਡਿਆਂ ਦਾ ਲੱਗਿਆ ਹੋਇਆ, ਜਦਕਿ ਉਹ ਕਿੱਡਾ ਉੱਚਾ ਸੁੱਚਾ ਲਫ਼ਜ਼ ਆ ਨਾ, ਆਪਾਂ ਜਿਹੜਾ ਸਾਡੇ ਗੁਰੂਆਂ ਨੇ ਕਿਸ ਗੱਲ ਲਈ ਸ਼ੁਰੂ ਕੀਤਾ ਸੀ, ਹੱਦ ਆ, ਹੱਦੋਂ ਵੱਧ।
0: ਅਤੇ ਸਭ ਤੋਂ ਵੱਡੀ ਗੱਲ ਇਹ ਆ ਜਿਹੜੀ ਸਾਨੂੰ ਇੱਥੇ ਵੀ ਮੇਰੇ ਖਿਆਲ ਨਾਲ ਧਿਆਨ ਦੇਣੀ ਬੜੀ ਜ਼ਰੂਰੀ ਰਹੂਗੀ ਕਿ ਸਾਨੂੰ ਪਤਾ ਹੋਵੇ ਸਾਡੇ ਬੱਚੇ ਕੀ ਕਰ ਰਹੇ ਆ, ਸਾਡੇ ਕੋਲ ਇੰਨਾ ਕੁ ਸਮਾਂ ਹੋਵੇ ਆਪਣੇ ਬੱਚਿਆਂ ਦੇ ਲਈ ਕਿ ਆਪਾਂ ਉਹ 'ਤੇ ਧਿਆਨ ਰੱਖ ਸਕੀਏ। ਉਹ ਜੇ ਕਿਸੇ ਮਾੜੀ ਚੰਗੀ ਕਿਸੇ ਸੰਗਤ ਦੇ ਵਿੱਚੋਂ ਲੰਘ ਰਹੇ ਆ, ਕੋਈ ਮਾਨਸਿਕ ਸਥਿਤੀ ਕੋਈ ਉੱਦਾਂ ਦੀ ਆ, ਤਾਂ ਉਹ ਸਾਨੂੰ ਪਤਾ ਹੋਵੇ, ਨਹੀਂ ਤਾਂ ਇਹ ਨਾ ਸੋਚਿਓ ਕੋਈ ਵੀ ਅਤੇ ਬਾਹਰ ਆ ਗਏ ਹਾਂ ਅਤੇ ਅਸੀਂ ਸਿਰਫ ਹੁਣ ਇਹ ਖਬਰਾਂ 'ਚ ਹੀ ਸੁਣਦੇ ਹਾਂ, ਇਹ ਇੱਥੇ ਵੀ ਇਹੋ ਕੁਛ ਹੀ ਚੱਲ ਰਿਹਾ। ਸੋ ਇਹ ਆਪਾਂ ਬਹੁਤੀਆਂ ਗੱਲਾਂ 'ਤੇ ਚਲੋ ਕੀ ਕਰਨੀਆਂ, ਸਾਰੇ ਪਤਾ ਹੀ ਨਹੀਂ, ਆਪੋ ਆਪਣੇ ਪੱਧਰ ਦੇ ਉੱਤੇ ਹਰ ਇੱਕ ਨੂੰ ਪਤਾ ਵਾ ਟਾਰਨੇਟ 'ਚ ਕੀ ਚੱਲੀ ਜਾਂਦਾ ਵਾ, ਵੁੱਲੀ 'ਚ ਕੀ ਚੱਲੀ ਜਾਂਦਾ ਵਾ, ਅਤੇ ਉੱਧਰ ਤੁਹਾਡੇ ਭਰਾ ਕਰੈਨਬਰਨ ਕੀ ਚੱਲੀ ਜਾਂਦਾ ਅਤੇ ਕ੍ਰੇਗੀਬਰਨ ਕੀ ਚੱਲੀ ਜਾਂਦਾ, ਹਰ ਇੱਕ ਨੂੰ ਪਤਾ ਵਾ, ਕਿਸੇ ਨੂੰ ਕੋਈ ਭੁੱਲ ਨਹੀਂ ਆ।
1: ਗ੍ਰੋਸਰੀ ਸਟੋਰਾਂ 'ਤੇ ਕੀ ਕੁਛ ਮਿਲਦਾ,
0: ਹਰ ਇੱਕ ਨੂੰ ਪਤਾ ਵਾ, ਘਰ ਘਰ ਦੀ ਇਹ ਕਹਾਣੀ ਆ, ਘਰ ਘਰ ਦੇ ਵਿੱਚ ਜਿਹੜੀ ਅਖਬਾਰਾਂ ਤੱਕ ਪਹੁੰਚ ਗਈ, ਉਹ ਸੋਚੋ ਵੀ ਉਹ ਕੋਈ 100 ਚੋਂ ਇੱਕ ਪਹੁੰਚਦੀ ਅਖਬਾਰਾਂ ਤੱਕ, ਅਤੇ ਬਾਕੀ 99 ਵੇਖੋ ਵੀ ਆਸ ਪਾਸ ਕੀ ਵਾਪਰ ਰਿਹਾ। ਸੋ ਇਹ ਆਪਾਂ ਇਹ ਵੀ ਭੁੱਲ ਜਾਈਏ ਕਿ ਆਪਾਂ ਇੱਥੇ ਆ ਗਏ ਹਾਂ ਅਤੇ ਅਸੀਂ ਬਚ ਗਏ ਹਾਂ, ਅਤੇ ਉੱਥੇ ਹੀ ਇਹ ਬੁਰੇ ਹਾਲ ਨੇ। ਅੱਜ ਕੱਲ੍ਹ ਜੇ ਆਪਾਂ ਗਲੋਬਲ ਵਿਲੇਜ ਕਹਿੰਦੇ ਹਾਂ ਤਾਂ ਇੱਥੇ ਵੀ ਉੱਦਾਂ ਦੇ ਹੀ ਹਾਲਾਤ ਨੇ, ਉਹੋ ਚੀਜ਼ਾਂ ਛੋਟੇ ਵੱਡੇ ਪੱਧਰ ਦੇ ਉੱਤੇ ਤੁਸੀਂ ਫੇਸ ਕਰੋਗੇ ਜਾਂ ਆਪਾਂ ਕਰ ਰਹੇ ਹਾਂ। ਜੇਕਰ ਆਪਾਂ ਆਪਣੇ ਭਾਈਚਾਰੇ ਦੇ ਵਿੱਚ ਸਾਂਝ ਨਹੀਂ ਰੱਖਦੇ, ਪਰਿਵਾਰਕ ਲੈਵਲ ਦੇ ਉੱਤੇ ਸਾਂਝ ਨਹੀਂ ਰੱਖਦੇ, ਅਲੱਗ ਅਲੱਗ ਸੰਸਥਾਵਾਂ ਖੋਲ੍ਹ ਖੋਲ੍ਹ ਕੇ ਆਪਾਂ ਆਪਣੇ ਆਪ ਨੂੰ ਨਹੀਂ ਵੰਡਦੇ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਜ਼ਰੂਰੀ ਨੇ ਕਿ ਆਪਾਂ ਹੁਣ ਛੋਟੀ ਜਿਹੀ ਗੱਲ ਆ, ਮੰਨ ਲਓ ਪਿੰਡ ਪਿੰਡ ਵੰਡਿਆ ਕਿੱਦਾਂ ਜਾਂਦਾ, ਅਸੀਂ ਕਹਿ ਤਾਂ ਦਿੰਦੇ ਹਾਂ ਵੀ ਰਾਜਨੀਤੀ ਪਾਰਟੀਆਂ ਵੱਧ ਗਈਆਂ ਅਤੇ ਤਾਂ ਕਰਕੇ ਵੰਡਿਆ ਗਿਆ, ਪਰ ਜਦੋਂ ਹਰ ਇੱਕ ਚੀਜ਼ ਹੀ ਵੰਡੀ ਜਾ ਰਹੀ ਹੈ, ਮੰਨ ਲਓ ਇੱਕ ਪਿੰਡ ਦੇ ਵਿੱਚ ਕਲੱਬ ਵੰਡੇ ਗਏ, ਪਹਿਲਾਂ ਇੱਕ ਹੁੰਦਾ ਸੀ, ਹੁਣ ਆਪੋ ਆਪਣੇ ਸਪੋਰਟਸ ਕਲੱਬ ਵੱਖਰੇ ਬਣ ਗਏ, ਵੰਡਿਆ ਗਿਆ ਕੰਮ, ਜਿੱਥੇ ਇੱਕ ਗੁਰੂ ਘਰ ਸੀ ਉੱਥੇ 4 ਬਣ ਗਏ, ਉਹ ਵੀ ਇੱਕ ਵੰਡੀ ਆ,
1: ਮੜੀਆਂ ਅੱਡ ਨੇ, ਹੋਰ
0: ਮੜੀਆਂ ਅੱਡ ਹੋ ਗਈਆਂ, ਠੀਕ ਹੈ, ਆਪਣੀ
1: ਪਿੱਛੋਂ ਵੀ ਇਕੱਠੇ ਨਹੀਂ ਹੋ ਸਕਦੇ,
0: ਬਿਲਕੁਲ। ਸੋ ਹਰ ਇੱਕ ਚੀਜ਼ ਸਾਡੀ ਵੰਡੀ ਗਈ ਆ ਅਤੇ ਹੋਰ ਫਰਦਰ ਵੰਡੀ ਜਾ ਰਹੀ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਇੱਥੇ ਵੀ ਆ, ਜਿੰਨਾ ਕੁ ਵੀ ਆਪਾਂ ਵੱਧ ਤੋਂ ਵੱਧ, ਚਲੋ ਵੰਡਣਾ ਵੀ ਮੈਂ ਕਹਿੰਦਾ ਚਲੋ ਠੀਕ ਆ, ਰੱਬ ਨੇ ਦਿੱਤਾ, ਤੁਸੀਂ ਆਪੋ ਆਪਣਾ ਹੈ ਨਾ ਸਰਵਾਈਵ ਕਰ ਸਕਦੇ ਹੋ, ਤੁਸੀਂ ਵੰਡੀਆਂ ਵੀ ਠੀਕ ਨੇ, ਆਪੋ ਆਪਣਾ ਤੁਸੀਂ ਵਰਤੋ, ਪਰ ਜੇ ਤੁਹਾਨੂੰ ਰੱਬ ਨੇ ਦੇ ਦਿੱਤਾ ਵਾ, ਵੰਡੀਆਂ ਵੀ ਪੈ ਗਈਆਂ ਵਾ, ਪਰ ਜ਼ਰੂਰੀ ਨਹੀਂ ਆ ਵੀ ਦਿਲਾਂ 'ਚ ਕੜਤਨ ਇੱਕ ਦੂਸਰੇ ਪਾਸਿਓਂ ਰੱਖਣੀ। ਠੀਕ ਆ, ਕੋਈ ਲੋੜ ਥੋੜ੍ਹੀ ਆ ਇੱਕ ਦੂਸਰੇ ਨਾਲ ਈਰਖਾ ਰੱਖਣ।
1: ਮੈਂ ਉਹ ਕਿਸੇ ਸਿਆਣੇ ਬਜ਼ੁਰਗ ਦਾ ਕਥਨ ਸੁਣਦਾ ਸੀ, ਉਹ ਕਹਿੰਦਾ ਮਨੁੱਖ ਦੇ ਵਿੱਚ ਬਹੁਤ ਸਾਰੀਆਂ ਗੰਦੀਆਂ ਆਦਤਾਂ ਅਤੇ ਹੈ ਨਾ ਹੈਗੀਆਂ ਜਿਹੜੀਆਂ ਪ੍ਰਬਲ ਨੇ, ਪਰ ਉਹਨਾਂ 'ਚ ਸਾਰਿਆਂ ਨਾਲੋਂ ਨਿਹਾਇਤ ਘਟੀਆ ਤੋਂ ਵੀ ਘਟੀਆ ਹੈਗੀ ਆ ਇਨਸਾਨ ਦਾ ਇਨਸਾਨ ਨਾਲ ਨਫ਼ਰਤ ਕਰਨਾ। ਇਦੋਂ ਘਟੀਆ ਚੀਜ਼ ਕੋਈ ਹੋ ਨਹੀਂ ਸਕਦੀ।
0: ਬਿਲਕੁਲ, ਸੋ ਇੱਥੋਂ ਤਾਂ ਗੱਲ ਸ਼ੁਰੂ ਹੁੰਦੀ ਹੈ ਸਾਰੀ। ਵੇਖੋ ਤੁਸੀਂ ਖੁਸ਼ ਹੋ ਤਾਂ ਤੁਹਾਨੂੰ ਸਾਰੇ ਆਸ ਪਾਸ ਬੜੇ ਵਧੀਆ ਲੱਗਦੇ ਆ, ਜਦੋਂ ਆਪਾਂ ਸਫੋਕੇਟਿੰਗ ਫੀਲ ਕਰਦੇ ਹਾਂ ਅਤੇ ਫਿਰ ਤੁਹਾਨੂੰ ਲੱਗਦਾ ਵੀ ਦੂਸਰਾ ਵੀ ਕਿਉਂ ਖੁਸ਼ ਕਿਉਂ ਆ
1: ਜੀ। ਅਤੇ ਹੁਣੇ ਹੁਣੇ ਜੁੜੇ ਸਰੋਤਿਆਂ ਨੂੰ ਦੱਸ ਦਈਏ ਕਿ ਅੱਜ ਗੱਲ ਸ਼ੁਰੂ ਹੋਈ ਸੀ ਪੰਜਾਬ ਵਿੱਚ ਮਾਨਸੇ 'ਚ ਇੱਕ ਨੌਜਵਾਨ ਪਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਇੱਕ ਦੁਕਾਨਦਾਰ ਵੱਲੋਂ। ਕਥਿਤ ਤੌਰ 'ਤੇ ਕਿਹਾ ਇਹ ਜਾ ਰਿਹਾ ਸੀ ਕਿ ਉਹ ਉੱਥੇ ਨਸ਼ੇ ਦੀਆਂ ਗੋਲੀਆਂ ਜਾਂ ਸਪਲਾਈ ਕਰਦਾ ਹੋਣਾ, ਅਤੇ ਇਹ ਉਹਨਾਂ ਨੂੰ ਮਨ੍ਹਾ ਕਰਨ ਗਏ ਸੀ ਕੁਛ ਨੌਜਵਾਨ ਇਕੱਠੇ ਹੋ ਕੇ, ਅਤੇ ਉਹਦੀਆਂ ਕਾਫੀ ਸਾਰੀਆਂ ਲਾਈਵ ਵੀਡੀਓਜ਼ ਇਸ ਵੇਲੇ ਸੋਸ਼ਲ ਮੀਡੀਆ 'ਤੇ ਮੌਜੂਦ ਨੇ। ਪੰਜਾਬ ਵਿੱਚ ਵੱਧਦੀ ਨਸ਼ੇ ਦੀ ਸਪਲਾਈ ਅਤੇ ਕਥਿਤ ਤੌਰ 'ਤੇ ਇਹ ਜੋ ਗੈਂਗਸਟਰਵਾਦ ਅਪਰਾਧਿਕ ਘਟਨਾਵਾਂ ਦੀ ਭਰਮਾਰ ਆ, ਉਸ ਸਿਲਸਿਲੇ 'ਚ ਪ੍ਰਦੇਸ਼ ਵਾਸਤੇ ਅਸੀਂ ਵੀ ਚਿੰਤਤ ਹਾਂ, ਅਤੇ ਪੁਲਿਸ ਪ੍ਰਸ਼ਾਸਨ ਸਰਕਾਰਾਂ ਇਹਨਾਂ ਸਭ ਨੂੰ ਇਸ ਵੇਲੇ ਆਪਾਂ ਜਵਾਬਦੇਹੀ ਇਹਨਾਂ ਦੀ ਤੈਅ ਕਰੀਏ। ਘੱਟੋ ਘੱਟ NRI ਲੈਵਲ 'ਤੇ ਪ੍ਰਵਾਸੀ ਜਿੰਨੇ ਕੁ ਆਪਾਂ ਹੈਗੇ ਹਾਂ, ਆਪੋ ਆਪਣੇ ਪਿੰਡ ਪੱਧਰ 'ਤੇ ਸ਼ਹਿਰ ਪੱਧਰ 'ਤੇ ਜੇ ਕੁਛ ਕਰ ਸਕਦੇ ਹਾਂ ਤਾਂ ਕੀਤਾ ਜਾਣਾ ਚਾਹੀਦਾ।
0: ਨਹੀਂ ਬਿਲਕੁਲ, ਆਪਾਂ ਤਾਂ ਕੀਤੇ ਜਾਣੇ ਦੇ ਵਿੱਚ ਮੈਨੂੰ ਲੱਗਦਾ NRI ਸਭ ਤੋਂ ਵੱਡਾ ਤਾਂ ਇਹੋ ਹੀ ਕਰਦੇ ਆ ਵੀ ਆਪਣਾ ਕੋਈ ਸ਼ਿਕਾਇਤ ਕੱਢ ਲਓ ਉੱਥੋਂ, ਪਰ ਅਸੀਂ ਤਾਂ ਉਸ ਤੋਂ ਅੱਗੇ ਦੀ ਗੱਲ ਤੁਹਾਨੂੰ ਦੱਸ ਰਹੇ ਹਾਂ ਵੀ ਇੱਥੇ ਵੀ ਲਿਆ ਕੇ ਤਾਂ ਮਸਲੇ ਦਾ ਹੱਲ ਨਹੀਂ ਆ।
1: ਹੁਣ
0: ਤੁਹਾਨੂੰ ਧਿਆਨ ਦੇਣਾ ਹੀ ਪੈਣਾ।
1: ਆ ਜਾ ਮੈਕਸੀਕੋ ਚੱਲੀਏ ਅਤੇ ਮੈਕਸੀਕੋ ਤੁਹਾਨੂੰ ਘਰ ਘਰ ਬਣਿਆ ਪਿਆ।
0: ਬਿਲਕੁਲ, ਸੋ ਇੱਥੇ ਆਪਾਂ ਅਕਸਰ ਹੀ ਗੱਲਾਂ ਬਾਤਾਂ ਦੇ ਵਿੱਚ ਕੈਨੇਡਾ ਆ ਜਾਂਦਾ ਵਾ ਅਤੇ ਅਮਰੀਕਾ ਆ ਜਾਂਦਾ ਵਾ, ਇੰਗਲੈਂਡ ਆ ਜਾਂਦਾ, ਉੱਥੇ ਪਹਿਲੇ ਪੁਰਾਣੇ ਗਏ। ਸੋ ਹੁਣ ਆਸਟ੍ਰੇਲੀਆ ਦੇ ਵਿੱਚ ਜੇ ਉਹ ਜਨਰੇਸ਼ਨ ਅੱਗੇ ਤੁਰਨੀ ਆ ਅਤੇ ਉੱਥੇ ਸਾਨੂੰ ਧਿਆਨ ਰੱਖਣਾ ਪਊਗਾ। ਸੋ ਨਿਰਾਪੁਰਾ ਜਿਹੜਾ ਕਮਾਈ 'ਤੇ ਲੱਕ ਧਰਿਆ ਗੱਲ ਨਹੀਂ ਬਣਨੀ, ਉੱਥੇ ਤਾਂ ਇਹ ਵੀ ਆ ਨਾ ਸਮੱਸਿਆ ਵੀ ਆਪਾਂ ਕਹਿੰਦੇ ਹਾਂ ਵੀ ਚਲੋ ਠੀਕ ਆ ਜੇ ਤੁਸੀਂ ਕਹਿ ਰਹੇ ਹੋ ਪਰ ਅਸੀਂ ਨਹੀਂ ਮੰਨਦੇ। ਕਹਿਣ ਦਾ ਮਤਲਬ ਇਹ ਕਿ ਇੱਕ ਸਮਾਂ ਸੀ ਜਦੋਂ ਕੋਈ ਆ ਕੇ ਲਾਮਾ ਦਿੰਦਾ ਸੀ ਅਤੇ ਮਾਂ ਪਿਓ ਉਸ ਚੀਜ਼ ਨੂੰ ਸੀਰੀਅਸਲੀ ਲੈਂਦਾ ਸੀ। ਸੋ ਅੱਜ ਕੱਲ੍ਹ ਆਪਾਂ ਕਹਿੰਦੇ ਹਾਂ ਵੀ ਮਾਸਟਰ ਝਿੜਕੇ ਵੀ ਕਿਉਂ, ਮੈਡਮ ਮਾਰੇ ਵੀ ਕਿਉਂ, ਗਵਾਂਢੀ ਇੱਦਾਂ ਕਵੇ ਵੀ ਕਿਉਂ ਕਿ ਤੁਹਾਡਾ ਮੁੰਡਾ ਬੜੇ ਫਲਾਣੇ ਨਾਲ ਬੈਠਾ ਸੀ ਅਤੇ ਉਹਦੇ ਮਾੜੇ ਹਾਲਾਤ ਨੇ, ਜਾਂ ਉਹ ਕਵੇ ਵੀ ਕਿਉਂ ਵੀ ਤੁਹਾਡਾ ਮੁੰਡਾ ਅੱਜ ਮੈਂ ਸਿਗਰਟ ਪੀਂਦਿਆਂ ਵੇਖਿਆ, ਹੈ ਨਾ, ਕੋਈ ਕਿਸੇ ਦੀ ਸੁਣ ਕੇ ਰਾਜੀ ਨਹੀਂ, ਇਹ ਵੀ ਇੱਕ ਵੱਡਾ ਕਾਰਨ ਹੈ।
1: ਮਾਵਾਂ ਤਾਂ ਕਹਿੰਦੀਆਂ ਮੇਰੇ ਪੁੱਤ ਦੀ ਬਦਨਾਮੀ ਕਰਦੇ ਆ,
0: ਹਾਂ
1: ਜੇ ਉਹ ਸ਼ਰਾਬ ਨਾਲ ਡਿੱਗਦਾ ਟੈਂਦਾ ਘਰੇ ਵੀ ਆਇਆ, ਲੈ ਇਹਨੂੰ ਨਾਲ ਦੇ ਖਰਾਬ ਕਰਦੇ ਆ, ਉਹ ਫਲਾਣਾ ਲੈ ਕੇ ਗਿਆ ਘਰੋਂ,
0: ਉਹਨਾਂ ਉਹਨਾਂ ਦੀ ਸੰਗਤ ਛਿੱਡਾ ਤੋਂ ਬਸ
1: ਬਸ ਆਹ ਉਹਨਾਂ ਨੇ ਜਾਣੀ ਗੋਗਲੂਆਂ ਤੋਂ ਮਿੱਟੀ ਇੱਦਾਂ ਝਾੜਨੀ।
0: ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਵੀ ਆਪਣੇ ਆਪਣੇ ਪੱਧਰ ਦੇ ਉੱਤੇ ਜ਼ਿੰਮੇਵਾਰੀ ਲੈਣੀ ਪਊਗੀ, ਚੁੱਕਣੀ ਪਊਗੀ, ਮੰਨਣੀ ਪਊਗੀ।
1: ਪਿਓ ਨੇ ਮਾਂ ਨੂੰ ਝੜਕ ਮਾਰ ਦੇਣੀ ਆ ਤੇਰਾ ਵਿਗਾੜਿਆ, ਬਸ ਐਂ 5-7 ਸਟੈਂਡਰਡ ਜੇ ਡਾਇਲੋਗ ਆ ਜਿਹੜੇ ਮੁੜ ਮੁੜ ਘੁੰਮੀ ਜਾਂਦੇ ਆ ਪਿਛਲੇ 25-30 ਸਾਲ ਤੋਂ।
0: ਉਹਨੇ ਚਿਰ ਨੂੰ ਲੰਘ ਚੁੱਕੀ ਹੁੰਦੀ
1: ਆ, ਵੇਲਾ ਲੰਘ
0: ਉਹ ਵੇਲਾ ਲੰਘ ਚੁੱਕਾ ਹੁੰਦਾ ਤੁਹਾਨੂੰ ਸ਼ੁਰੂ ਤੋਂ ਬੇਸ ਤੋਂ ਨਿੱਕੇ ਹੁੰਦੇ ਤੋਂ।
1: ਹੁਣ ਤਾਂ ਤੁਸੀਂ ਮਾਂ ਜਦ ਹੈ ਨਾ ਕਹਿੰਦੀ ਆ ਆਪਦੇ ਮੁੰਡੇ ਨੂੰ ਵੀ ਜਾ ਬਾਪੂ ਨੂੰ ਖੱਤੇ 'ਚ ਰੋਟੀ ਫੜਾਇਆ, ਉਹ ਕਹਿੰਦਾ ਮੋਟਰਸਾਈਕਲ ਲੈ ਨਹੀਂ ਘਰੇ, ਸੀਰੀ ਨੂੰ ਕਹਿ ਦੇ, ਉੱਥੋਂ ਹੀ ਪਤਾ ਲੱਗ ਜਾਂਦਾ ਵੀ ਕਹਾਣੀ ਵਿਗੜ ਚੁੱਕੀ ਹੈ।
0: ਕੀ ਹੈ ਕਿ ਹੁਣ ਚੱਲ ਕੀ ਰਿਹਾ ਵਾ ਹੁਣ ਇਸ ਟਾਈਮ ਦੇ ਉੱਤੇ? ਕਹਿੰਦੇ ਚੰਦੀ ਸਾਹਿਬ ਕਹਿੰਦੇ ਵੀ ਮੈਂ ਭਾਜੀ 2 ਮਹੀਨੇ ਪਹਿਲਾਂ ਪੰਜਾਬ ਹੋ ਕੇ ਆਇਆ ਤਾਂ ਵਾਕਈ ਮਹਿਸੂਸ ਹੁੰਦਾ ਵੀ ਹਾਲਾਤ ਇੱਥੇ ਹੈ ਨਹੀਂ ਰਹਿਣ ਵਾਲੇ, ਤੋਂ ਬੜੀ ਗਲਤ ਗੱਲ ਹੈ ਜੀ। ਕਿਰਨ ਸੰਧੂ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਕਿ ਮੈਂ ਤੇਗ ਦੀ ਓਕੇ ਸੋ ਕਹਿੰਦੇ ਕਿ ਮੈਂ ਤੇਗ ਦੀ ਮੰਮੀ ਅਤੇ ਅਮਰਿੰਦਰ ਦਾ ਜਨਮਦਿਨ ਵਿਸ਼ ਕਰਨ ਦੇ ਲਈ ਧੰਨਵਾਦ, ਅਤੇ ਮੇਰੇ ਵੱਲੋਂ ਵੀ ਮੇਰੇ ਹਸਬੈਂਡ ਨੂੰ ਵਿਸ਼ ਕਰ ਦਿਓ, ਅਤੇ ਧੰਨਵਾਦ ਅਮਰਿੰਦਰ ਤੁਹਾਡਾ ਸਾਡੀ ਜ਼ਿੰਦਗੀ ਦੇ ਵਿੱਚ ਆਉਣ ਦੇ ਲਈ, ਹਮੇਸ਼ਾ ਸੁੱਖ ਦੁੱਖ ਵਿੱਚ ਸਾਥ ਦੇਣ ਦੇ ਲਈ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ, ਚੰਗੀ ਸਿਹਤ ਦੇਣ, ਤੰਦਰੁਸਤੀ ਬਖਸ਼ਣ, ਧੰਨਵਾਦ ਅਤੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਅਮਰਿੰਦਰ ਜੀ
1: ਰੇਡੀਓ ਹਾਂਜੀ ਪਰਿਵਾਰ ਵੱਲੋਂ ਵੀ ਜੀ, ਕਿਉਂਕਿ ਭੈਣ ਜੀ ਹੁਣੀ ਇੰਨੇ ਪਿਆਰ ਨਾਲ ਸ਼ਿੱਦਤ ਨਾਲ ਇੰਨੇ ਸੋਹਣੇ ਬੋਲ ਲਿਖ ਕੇ ਭੇਜਦੇ ਆ, ਇਹ ਤੁਸੀਂ ਇਹੀ ਸੋਚੋ ਵੀ ਰੇਡੀਓ ਹਾਂਜੀ ਵੱਲੋਂ ਵੀ ਸੇਮ ਟੂ ਯੂ ਹੀ ਹੈ।
0: ਬਿਲਕੁਲ, ਸੋ ਧੰਨਵਾਦ ਤੁਹਾਡਾ, ਰੱਬ ਤੁਹਾਡਾ ਇਸੇ ਤਰ੍ਹਾਂ ਪਿਆਰ ਬਣਾਈ ਰੱਖੇ, ਚੜ੍ਹਦੀ ਕਲਾ ਦੇ ਵਿੱਚ ਰਹੋ। ਅਤੇ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਜਨਮਦਿਨ ਹੈ ਅੱਜ ਰਣਜੋਤ ਸਿੰਘ ਜੀ ਅਤੇ ਪ੍ਰੀਤਿੰਦਰ ਗਰੇਵਾਲ ਜੀ, ਸਤਿ ਸ਼੍ਰੀ ਅਕਾਲ। ਮੰਗਤ ਅੰਕਲ ਜੀ ਭੇਜਦੇ ਨੇ ਮੈਸੇਜ, ਕਹਿੰਦੇ ਕਿ ਮੇਰੀ ਪਿਆਰੀ ਧੀ ਰੂਬੀ ਦਾ ਅੱਜ ਜਨਮਦਿਨ ਹੈ, ਮੁਬਾਰਕ ਦਿਓ
1: ਰੂਬੀ।
0: ਬਹੁਤ ਬਹੁਤ ਵਧਾਈਆਂ ਜੀ, ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ, ਅਤੇ ਰੂਬੀ ਜੀ ਨੂੰ ਵੀ ਬਹੁਤ ਬਹੁਤ ਵਧਾਈਆਂ। ਰੱਬ ਤੰਦਰੁਸਤੀ ਦੇਵੇ, ਚੜ੍ਹਦੀ ਕਲਾ ਬਖਸ਼ੇ, ਜ਼ਿੰਦਗੀ ਦੇ ਵਿੱਚ ਹੋਰ ਤਰੱਕੀਆਂ ਬਖਸ਼ੇ, ਅਤੇ ਖੁਸ਼ ਰਹਿਣ ਜੋ ਵੀ ਉਹਨਾਂ ਦੇ ਮਨਸੂਬੇ ਨੇ ਇਸ ਵਰ੍ਹੇ ਦੇ ਲਈ, ਉਹ ਰੱਬ ਪੂਰੇ ਕਰੇ। ਬਹੁਤ ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ ਅਤੇ ਬਾਕੀ ਦੇ ਮੈਸੇਜ ਆਪਾਂ ਆ ਕੇ ਪੜ੍ਹਦੇ ਹਾਂ ਅਤੇ ਬਾਕੀ ਦੀਆਂ ਗੱਲਾਂ ਬਾਤਾਂ ਅੱਗੇ ਤੋਰਦੇ ਹਾਂ ਕਿਉਂਕਿ ਹੁਣ ਸਮਾਂ ਹੋ ਗਿਆ ਬ੍ਰੇਕ ਦਾ ਅਤੇ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਪਹਿਲਾਂ ਆਪਾਂ ਗੱਡੀ ਦਾ ਸਟੇਅਰਿੰਗ ਜਿਹੜਾ ਉਹ ਹੁਣ ਇੱਥੋਂ ਵੱਲ ਨੂੰ ਮੋੜਦੇ ਹਾਂ ਸੋ ਉੱਥੋਂ ਭੱਜੇ ਆਪਾਂ ਅਤੇ ਇੱਥੇ ਬਾਹਰਲੀ ਧਰਤੀ ਦੇ ਉੱਤੇ ਆਏ ਉੱਥੋਂ ਦੇ ਹਾਲਾਤਾਂ ਬਾਰੇ ਆਪਾਂ ਗੱਲ ਕਰ ਹੀ ਚੁੱਕੇ ਹਾਂ ਆਏ ਦਿਨ ਖਬਰਾਂ 'ਚ ਆਪਾਂ ਸੁਣਦੇ ਹੀ ਹਾਂ ਸਾਡੇ ਨਾਲੋਂ ਬਿਹਤਰ ਬਰੀਕੀ ਦੇ ਵਿੱਚ ਹੋਰ ਜ਼ਿਆਦਾ ਤੁਸੀਂ ਜਾਣਦੇ ਹੋ ਕਿਉਂਕਿ ਖਬਰਾਂ ਦੇ ਨਾਲ ਇਨ ਟੱਚ ਰਹਿੰਦੇ ਹੋ ਤੁਸੀਂ ਸੋਸ਼ਲ ਮੀਡੀਆ 'ਤੇ ਇਨ ਟੱਚ ਰਹਿੰਦੇ ਹੋ ਪਰਿਵਾਰਾਂ ਦੇ ਨਾਲ ਪਿੰਡ ਦੇ ਨਾਲ ਉੱਥੇ ਇਨ ਟੱਚ ਤੁਸੀਂ ਰਹਿੰਦੇ ਹੋ ਅਤੇ ਹੁਣ ਗੱਲ ਕਰਾਂਗੇ ਆਪਾਂ ਇੱਥੋਂ ਦੀ ਵੀ ਇੱਥੇ ਜੋ ਹਾਲਾਤ ਚੱਲ ਰਹੇ ਨੇ ਅਤੇ ਆ ਕੇ ਅਗਲੇ ਹਿੱਸੇ ਦੇ ਵਿੱਚ ਜਿਹੜਾ ਇਸ ਟਾਈਮ ਦੇ ਉੱਤੇ ਜੋ ਰਾਜਨੀਤਿਕ ਹਾਲਾਤ ਚੱਲ ਰਹੇ ਨੇ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਮਾਈਗ੍ਰੈਂਟਸ ਕਿਉਂ ਆ ਰਹੇ ਨੇ ਕਿਉਂਕਿ ਉੱਥੋਂ ਤਾਂ ਆਪਾਂ ਇਸ ਕਰਕੇ ਭੱਜ ਰਹੇ ਹਾਂ ਨਾ ਕਿ ਇੱਥੇ ਹਾਲਾਤ ਠੀਕ ਨਹੀਂ ਆਪਾਂ ਉੱਥੇ ਚੱਲ ਜਾਈਏ ਅਤੇ ਇੱਥੇ ਕਹਿ ਰਹੇ ਨੇ ਇੱਥੋਂ ਵਾਲੇ ਕਿ ਨਹੀਂ ਹੁਣ ਨਹੀਂ ਸਾਨੂੰ ਤੁਸੀਂ ਚਾਹੀਦੇ ਬਾਹਰਲੇ ਮੁਲਕਾਂ ਦੇ ਵਿੱਚੋਂ ਆਪਾਂ ਜੋ ਆਵਾਜ਼ ਸੁਣ ਰਹੇ ਹਾਂ ਅਮਰੀਕਾ ਤੋਂ ਕਨੇਡਾ ਤੋਂ ਆਸਟ੍ਰੇਲੀਆ ਤੋਂ ਹੁਣ ਆਪਾਂ ਸੁਣ ਰਹੇ ਹਾਂ ਵੀ ਇੱਥੇ ਨਹੀਂ ਸਾਨੂੰ ਚਾਹੀਦੇ ਜਿਹੜੇ ਹੈਗੇ ਆ ਉਹ ਵੀ ਕੱਢੋ ਤੁਸੀਂ ਕੁਛ ਇੱਕ ਰਾਜਨੀਤਿਕ ਚਿਹਰੇ ਖੁੱਲ੍ਹ ਕੇ ਗੱਲਾਂ ਕਰਨ ਦੇ ਉੱਤੇ ਆ ਗਏ ਨੇ ਸੋ ਉਸ ਵਿਸ਼ੇ ਦੇ ਉੱਤੇ ਸਾਡੀਆਂ ਗੱਲਾਂ ਬਾਤਾਂ ਹੋਣਗੀਆਂ ਕਿ ਜੇ ਵਾਕਈ ਇੱਦਾਂ ਹੁੰਦਾ ਆ ਅਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਉੱਤੇ ਅਸਰ ਪਊਗਾ ਸੋ ਅਗਲੇ ਹਿੱਸੇ ਦੇ ਵਿੱਚ ਆ ਕੇ ਅਤੇ ਆਪਾਂ ਇਹਦੇ ਉੱਤੇ ਗੱਲ ਕਰਾਂਗੇ ਤੁਸੀਂ ਵੀ ਜ਼ਰੂਰ ਸਾਂਝ ਪਾਇਓ ਆਪਣੇ ਆਪਣੇ ਅਦਾਰੇ ਜਿੱਥੇ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਦਫ਼ਤਰਾਂ ਦੇ ਵਿੱਚ ਕਾਰੋਬਾਰ ਕਰਦੇ ਹੋ ਤੁਸੀਂ ਅਤੇ ਇੰਪਲੋਏ ਤੁਹਾਡੇ ਜੇਕਰ ਉਸ ਸਭ ਸਨੈਰੀਓ ਦੇ ਵਿੱਚੋਂ ਆਪਾਂ ਮਾਈਗ੍ਰੈਂਟਸ ਕੱਢ ਦਿੰਦੇ ਹਾਂ ਅਤੇ ਫਿਰ ਪਿੱਛੇ ਕੀ ਬਚਦਾ ਕੀ ਉੱਥੇ ਸੂਰਤ ਹਾਲ ਬਣਨਗੇ ਕਿੱਦਾਂ ਦੇ ਹਾਲਾਤ ਬਣਨਗੇ ਕਿਹੜੇ ਕਿਹੜੇ ਕੰਮ ਰੁਕਣਗੇ ਅਤੇ ਕਿਹੜੇ ਕਿਹੜੇ ਸਾਨੂੰ ਜਾਂ ਫਿਰ ਇੱਥੋਂ ਵਾਲੇ ਜਿਹੜੇ ਕਹਿੰਦੇ ਨੇ ਕਿ ਅਸੀਂ ਹੁਣ ਇੱਥੋਂ ਵਾਲੇ ਹਾਂ ਅਸੀਂ ਆਸਟ੍ਰੇਲੀਆ ਵਾਲੇ ਹਾਂ ਅਤੇ ਉਹਨਾਂ ਨੂੰ ਕਿਹੜੇ ਕਿਹੜੇ ਹੱਥੀਂ ਕਰਨੇ ਪੈ ਸਕਦੇ ਨੇ ਕੀ ਸਮੀਕਰਨ ਬਣ ਸਕਦੇ ਨੇ ਕੀ ਖਮਿਆਜੇ ਅਸਲ 'ਚ ਭੁਗਤਣੇ ਪੈ ਸਕਦੇ ਨੇ ਅਗਲੇ ਹਿੱਸੇ ਦੇ ਵਿੱਚ ਆ ਕੇ ਗੱਲਬਾਤ ਕਰਾਂਗੇ ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ ਰੇਡੀਓ ਹਾਂਜੀ 1674 AM
2: ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ
2: ਬੈਸਟ ਡੀਲ ਲਈ ਕਾਲ ਕਰੋ 0400

0: ढेरों मसालों की रेंज के साथ इस दिवाली खुशियां बने और भी रोशन शान के साथ। ऑस्ट्रेलिया विच इमिग्रेशन का मसला ना जाओ इधर उधर, सीधे आओ IME एडवाइजर। अपनी मां बोली विच समझण तुहाडी लोड़ नू, नाले वरियां तो स्किल वीजा 186 189 190 482 491, स्किल असेसमेंट, पार्टनर वीजा, पेरेंट वीजा, जो स्टूडेंट वीजा तो PR तक हर इमिग्रेशन प्रोसेस ले एक्सपर्ट गाइडेंस। आज ही परोसे नाल संपर्क करो IME एडवाइजर, कॉल 02-9063-1618। हुन पैरामेटा सिडनी अते न्यू दिल्ली विच भी IME एडवाइजर।
1: थापी,
2: मैं सोचती सी के अपन कबड्डी दी टीम बना ली।
3: तू पहलवान बनना, पहलवान जम।
4: रिटन एंड डायरेक्टेड बाय जयदीप वडिंग, नीरू बाजवा, सनी सिंह, सुखविंदर चाहल, हशनेन चौहान ते होर बहुत सारे सितारिया नाल सजी फिल्म रिलीज होन जा रही है थोड़ी नेड़ले सिनेमा घरां दे विच अक्टूबर 16, 2026 नू।
5: This autumn, laugh out loud with Ayushman Khurana and Saad Ali Khan in Urda Teer.
6: Ek Pakistani jasoos Hindustan jayega.
7: Desh bhakti to yaad aa gayi.
8: Desh kaun sa hai? Ye bhul gaya.
5: A spy mission gone wrong with hilarious moments.
9: Udhe ek border chal rahi hai.
5: Nahi ji, ye to Urda Teer chal raha hai. From October 9th at cinemas near you.
10: Yaar tu itthe inni cheti aake pakka vi ho gaya. Ki jugaad laya hai?
11: Jugaad nahi. E hai 8 saalan to vi vadda tajurba Bansal Immigration da. Jinhan ne vadiya course vich admission karai ate ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
10: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
11: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
10: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
12: ਉਹ ਜੋ ਹੁਕਮ ਮੇਰੀ ਸਰਕਾਰ।
10: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
12: ਅਕਸ਼ਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
10: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
12: ਆਹੋ ਜੀ ਆਹੋ,
10: ਅਕਸ਼ਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਤੇ ਅਗਲੇ ਹਿੱਸੇ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਅਸ ਕਰਦੇ ਹਾਂ ਕਿ ਗਾਣਾ ਤੁਸੀਂ ਇੰਜੋਏ ਕਰ ਰਹੇ ਹੋਗੇ, ਅੱਜ ਦਾ ਦਿਨ ਤੁਸੀਂ ਇੰਜੋਏ ਕਰ ਰਹੇ ਹੋਗੇ। ਮੈਂ ਰਣਜੋਤ ਸਿੰਘ ਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਕਰਿਵਾਲ
1: ਜੀ। ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ ਤੇ ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ ਦੇ ਇਸ ਹਿੱਸੇ 'ਚ ਚਰਚਾ ਹੋਏਗੀ, ਵਿਚਾਰ ਹੋਣਗੇ ਤੁਹਾਡੇ ਨਾਲ, ਵਿਚਾਰਾਂ ਦੀ ਸਾਂਝ ਹੋਏਗੀ। ਤੁਹਾਨੂੰ ਪਤਾ ਹੀ ਹੈ ਕਿ ਬੁੱਧਵਾਰ ਵਾਲੇ ਦਿਨ ਅਸੀਂ ਇੱਕ ਟੋਪਿਕ ਰੱਖਦੇ ਹੁੰਦੇ ਹਾਂ ਅਤੇ ਉਸ ਟੋਪਿਕ 'ਤੇ ਵਿਚਾਰ ਚਰਚਾ ਕੀਤੀ ਜਾਂਦੀ ਆ, ਤੁਹਾਡੇ ਵਿਚਾਰ ਲਏ ਜਾਂਦੇ ਆ। ਗੱਲਬਾਤ ਤਾਂ ਹੀ ਬਣਦੀ ਹੈ ਜੇ ਦੁਤਰਫਾ ਚੱਲੇ, ਕੁਛ ਅਸੀਂ ਕਹੀਏ ਅਤੇ ਤੁਹਾਡੀਆਂ ਸੁਣੀਏ ਅਤੇ ਉਸ ਲਿਹਾਜ਼ ਨਾਲ ਗੱਲਾਂ 'ਚੋਂ ਗੱਲ ਨਿਕਲਦੀ ਰਹੇ।
0: ਬਿਲਕੁਲ ਜੀ, ਗੱਲਾਂ 'ਚੋਂ ਗੱਲ ਨਿਕਲਦੀ ਆ, ਕਈ ਵਾਰੀ ਗੱਲ ਹੁੰਦੀ ਆ ਅਤੇ ਫਿਰ ਹੀ ਉਹਦਾ ਹੱਲ ਹੁੰਦਾ ਵਾ। ਸਪੈਸ਼ਲੀ ਜਦੋਂ ਆਸ ਪਾਸ ਸਾਡੇ ਬਹੁਤ ਸਾਰਾ ਕੁਛ ਚੱਲ ਰਿਹਾ ਹੁੰਦਾ ਅਤੇ ਫਿਰ ਉਹਦੇ ਵਿੱਚ ਸਾਡਾ ਵੀ ਯੋਗਦਾਨ ਪਾਉਣਾ, ਸਾਡਾ ਵੀ ਗੱਲਬਾਤ ਕਰਨਾ ਉਹਦੇ ਉੱਤੇ ਲਾਜ਼ਮੀ ਹੁੰਦਾ ਵਾ। ਸਪੈਸ਼ਲੀ ਉਹ ਉਹੋ ਜਿਹੇ ਹਾਲਾਤਾਂ ਦੇ ਵਿੱਚ ਜਿੱਥੇ ਆਪਾਂ ਸਿੱਧੇ ਰੂਪ ਦੇ ਵਿੱਚ ਉਹਦੇ ਤੋਂ ਪ੍ਰਭਾਵਿਤ ਹੋਈਏ।
1: ਗੱਲ ਪੱਕੀ ਹੈ ਜੀ, ਗੱਲ ਕਹਿੰਦੀ ਮੂੰਹੋਂ ਕੱਢ, ਮੈਂ ਤੈਨੂੰ ਕੰਟਰੀ 'ਚੋਂ ਕੱਢਦੀ ਹਾਂ।
0: ਇਹ ਚੀਜ਼ ਸੁਣਨੀ ਵੀ ਕਈਆਂ ਨੂੰ ਉੱਪਰੀ ਲੱਗਦੀ ਆ, ਪਰ ਸੱਚਾਈ ਇਹ ਆ ਕਿ ਜਦੋਂ ਆਸ ਪਾਸ ਚੱਲ ਹੀ ਰਿਹਾ ਹੋਵੇ ਅਤੇ ਫਿਰ ਆਪਾਂ ਨੂੰ ਉਹਦੇ 'ਤੇ ਜ਼ਰੂਰ ਵਿਚਾਰ ਕਰ ਲੈਣੇ ਚਾਹੀਦੇ। ਇੱਕ ਵਾਰੀ ਫਿਰ ਤੋਂ ਰੀਕਾਲ ਕਰਵਾ ਦਿੰਦੇ ਹਾਂ ਤੁਹਾਨੂੰ ਕਿ ਗੱਲਬਾਤ ਹੁਣ ਇਸ ਹਿੱਸੇ ਦੇ ਵਿੱਚ ਆਪਾਂ ਕਰਾਂਗੇ ਮਾਈਗ੍ਰੇਨਸ ਦੇ ਉੱਤੇ। ਸੋ ਆਪਾਂ ਆਪਣੇ ਸਾਰਿਆਂ ਦੇ ਉੱਤੇ, ਸੋ ਇਸ ਟਾਈਮ ਦੇ ਉੱਤੇ ਜਿਹੜਾ ਇੱਕ ਰੌਲਾ ਰੱਪਾ ਪੈ ਰਿਹਾ ਵਾ ਇਹਨਾਂ ਦੇਸ਼ਾਂ ਦੇ ਵਿੱਚ ਕਿ ਇਹਨਾਂ ਨੂੰ ਸੱਦ ਕੇ ਅਸੀਂ ਆਪਣੇ ਨਿਆਣਿਆਂ ਦੀਆਂ ਨੌਕਰੀਆਂ ਗਵਾ ਰਹੇ ਹਾਂ, ਸਾਡੇ ਆਪਣੇ ਜਿਹੜੇ ਹੱਕ ਨੇ ਉਹਨਾਂ ਦੇ ਉੱਤੇ ਡਾਕਾ ਵੱਜ ਰਿਹਾ। ਸੋ ਇਸ ਕਰਕੇ ਇਹ ਜਿਹੜੇ ਬਾਹਰੋਂ ਬੁਲਾਏ ਜਾਂਦੇ ਨੇ ਇਹਨਾਂ ਨੂੰ, ਪ੍ਰਵਾਸੀਆਂ ਨੂੰ ਬੰਦ ਕੀਤਾ ਜਾਵੇ। ਸੋ ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਇਹ

0: ਵੀ ਪ੍ਰੋਗਰਾਮ 'ਚ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਇਹ ਜਿਹੜੀ ਗੱਲ ਕਹੀ ਜਾ ਰਹੀ ਹੈ, ਕਿੰਨਾ ਦੀ ਕਹੀ ਜਾ ਰਹੀ ਹੈ, ਜਿਹੜੇ ਅੰਕੜੇ ਦੱਸੇ ਜਾ ਰਹੇ ਨੇ ਕਿੰਨਾ ਦੇ ਅੰਕੜੇ ਨੇ, ਆਖਿਰਕਾਰ ਇਹ ਪ੍ਰਵਾਸੀ ਨੇ ਕੌਣ? ਜੇ ਆਪਾਂ ਆਪਣੇ ਆਪ ਨੂੰ ਵੀ ਵਿੱਚ ਰੱਖ ਲਈਏ, ਸਾਰੇ ਹੀ ਰੱਖ ਲਈਏ ਜਿਹੜੇ ਬਾਹਰੋਂ ਆਏ ਹਾਂ, ਅਤੇ ਫਿਰ ਤਾਂ ਮੈਨੂੰ ਲੱਗਦਾ ਵੀ ਆਸਟ੍ਰੇਲੀਆ ਵਿਹਲਾ ਹੋ ਜਾਊਗਾ, ਕਿਉਂਕਿ ਹੌਲੀ ਹੌਲੀ ਹੌਲੀ ਹੌਲੀ ਜਿੱਦਾਂ ਜਿੱਦਾਂ ਆਪਾਂ ਤੈਅ ਤੱਕ ਤੁਰੇ ਜਾਵਾਂਗੇ ਅਤੇ ਇੱਥੇ ਤਾਂ ਫਿਰ ਬਚਣਗੇ ਇੱਥੋਂ ਦੇ ਮੂਲ ਨਿਵਾਸੀ ਐਬਰੀਜਨਲਸ ਬਚਣਗੇ, ਅਤੇ ਬਾਕੀ ਤਾਂ ਸਾਰੇ ਫਿਰ ਬਾਹਰ ਹੋ ਗਏ। ਫਿਰ ਆਖਿਰਕਾਰ ਇਹ ਗੱਲ ਕਿੰਨਾ ਦੀ ਕਰ ਰਿਹਾ? ਸੋ ਉਹਦੇ ਉੱਤੇ ਵੀ ਗੱਲਬਾਤ ਕਰਾਂਗੇ, ਅਤੇ ਤੁਹਾਡੇ ਕੋਲੋਂ ਵੀ ਆਪਾਂ ਜਾਣਾਂਗੇ ਕਿ ਜਿੱਥੇ ਤੁਸੀਂ ਕੰਮ ਕਾਰ ਕਰਦੇ ਹੋ, ਨੌਕਰੀਆਂ ਕਰਦੇ ਹੋ, ਉੱਥੋਂ ਦੇ ਲਿਹਾਜ਼ ਦੇ ਨਾਲ ਸੋਚ ਕੇ ਜਾਂ ਆਪਣੇ ਆਪ ਨੂੰ ਵਿੱਚ ਧਰ ਕੇ ਦੱਸੋ ਵੀ ਉਸ ਇੰਡਸਟਰੀ ਦੇ ਵਿੱਚ ਕਿੰਨਾ ਕੁ ਫਰਕ ਪਊਗਾ, ਕਿਉਂਕਿ ਆਪਾਂ ਤਾਂ ਅੰਕੜਿਆਂ ਦੇ ਹਿਸਾਬ ਨਾਲ, ਰਿਪੋਰਟਾਂ ਦੇ ਹਿਸਾਬ ਨਾਲ ਤੁਹਾਨੂੰ ਜ਼ਰੂਰ ਦੱਸਾਂਗੇ, ਪਰ ਜ਼ਿਆਦਾ ਬਿਹਤਰ ਤੁਸੀਂ ਦੱਸ ਸਕਦੇ ਹੋ ਕਿ ਉੱਥੇ ਕੀ ਹਾਲਾਤ ਬਣਨਗੇ ਜਾਂ ਉੱਥੇ ਕਿਹੜੇ ਤਰੀਕੇ ਦੇ ਨਾਲ ਕਿੱਦਾਂ ਦਾ ਲੋਕ ਸੋਚ ਰਿਹਾ, ਕੀ ਇਹਨਾਂ ਚੀਜ਼ਾਂ ਦਾ ਉੱਥੇ ਅਸਰ ਪੈ ਰਿਹਾ। ਇਹ ਚੀਜ਼ਾਂ ਡਿਸਕਸ਼ਨ ਦੇ ਵਿੱਚ ਹੈਗੀਆਂ ਨੇ ਕਿ ਤੁਹਾਡੇ ਜਿਹੜੇ ਇੰਪਲੋਇਰ ਨੇ ਕੀ ਉਹ ਵੀ ਇਹਨਾਂ ਚੀਜ਼ਾਂ ਨੂੰ ਲੈ ਕੇ ਚਿੰਤਾ ਦੇ ਵਿੱਚ ਨੇ, ਜਾਂ ਉਹ ਇਸ ਚੀਜ਼ ਨੂੰ ਸਪੋਰਟ ਕਰ ਰਹੇ ਨੇ, ਮਜਬੂਰੀ ਨੂੰ ਅਕੋਮੋਡੇਟ ਕਰ ਰਹੇ ਨੇ, ਜਾਂ ਫਿਰ ਦਿਲੋਂ ਕਰ ਰਹੇ ਨੇ, ਕੀ ਹੈ ਕੀ ਨੇ ਸੂਰਤ ਹਾਲ, ਉਹ ਅੱਜ ਆਪਾਂ ਤੁਹਾਡੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਬੇਸਿਕਲੀ ਸਾਡਾ ਇਹ ਪ੍ਰੋਗਰਾਮ ਅੱਜ ਦਾ ਅੰਕੜੇ ਤੁਹਾਨੂੰ ਲਿਸਟਾਂ ਤੁਹਾਨੂੰ ਜ਼ਰੂਰ ਦੱਸਾਂਗੇ, ਪਰ ਤੁਹਾਡੇ ਕੋਲੋਂ ਜਾਣਨਾ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਕੀ ਸੋਚਦੇ ਹੋ, ਕੀ ਮਹਿਸੂਸ ਕਰਦੇ ਹੋ ਆਪਣੇ ਆਪਣੇ ਤਜਰਬਿਆਂ ਦੇ ਹਿਸਾਬ ਨਾਲ।
1: ਉਹ ਕਹਿੰਦੇ ਨੇ ਜੀ, ਕੀ ਪੰਛੀ ਦਾ ਭਲਾ ਟਿਕਾਣਾ, ਜਿੱਥੇ ਦਾਣਾ ਉੱਥੇ ਹੀ ਜਾਣਾ। ਸੋ ਕੁੱਲ ਮਿਲਾ ਕੇ ਇਹ ਰੋਜ਼ੀ ਰੋਟੀ ਆਰਥਿਕਤਾ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਅਤੇ ਮੁੱਢ ਕਦੀਮੀ ਚੱਲੀਆਂ ਆਈਆਂ। ਇੱਕ ਪਾਸੇ ਠੰਡ ਪੈਂਦੀ, ਬਰਫ਼ ਡਿੱਗਦੀ, ਉੱਥੋਂ ਪੰਛੀ ਜਾਨਵਰ ਆਦਮੀ ਬੰਦੇ ਦੂਜੀ ਥਾਂ ਚਲੇ ਜਾਂਦੇ ਪ੍ਰਵਾਸ ਕਰਕੇ, ਅਤੇ ਉਹ ਚੱਲਣ ਜਿਹੜਾ ਸੁਸਾਇਟੀ ਦਾ ਬਣਿਆ ਹੋਇਆ, ਉਹ ਮੁਲਕਾਂ ਦੀਆਂ ਹੱਦਾਂ ਸਰਹੱਦਾਂ ਬਣਨ ਤੋਂ ਪਹਿਲਾਂ ਦਾ ਹੀ ਚੱਲਿਆ ਆਉਂਦਾ। ਜਿੱਥੇ ਕਿਤੇ ਖਾਣ ਪੀਣ ਨੂੰ ਚਾਰ ਦਾਣੇ ਵੱਧ ਨੇ ਜਾਂ ਖਾਣ ਪੀਣ ਦੇ ਹੀਲੇ ਵਸੀਲੇ, ਮੌਸਮ ਚੰਗਾ, ਉਸ ਪਾਸੇ ਨੂੰ ਜਾਣਾ ਇਹ ਪੰਛੀਆਂ ਦਾ, ਜਾਨਵਰਾਂ ਦਾ, ਮਨੁੱਖ ਦਾ ਸੁਭਾਅ ਆ, ਜਿੱਥੇ ਸੁੱਖ ਸਹੂਲਤ ਵੱਧ ਉਹਨੂੰ ਨਜ਼ਰ ਆਉਂਦੀ ਆ। ਪਰ ਜਿਉਂ ਜਿਉਂ ਫਿਰ ਮੁਲਕ ਬਣਨੇ ਸ਼ੁਰੂ ਹੋਏ, ਕੁਛ ਕੁ ਲੋਕਾਂ ਨੇ ਕਿਹਾ ਵੀ ਅਸੀਂ ਤੁਹਾਡੇ ਤੋਂ ਬਿਹਤਰ ਹਾਂ, ਅਸੀਂ ਆ ਫਲਾਨਾ ਮੁਲਕ ਵਧੀਆ ਢੰਗ ਨਾਲ ਡਿਵੈਲਪ ਕਰ ਲਿਆ, 1800 ਦੀ ਗੱਲ ਕਰੀਏ, 1850 ਦੀ ਕਰੀਏ, ਉੱਥੋਂ ਦੇ ਮੂਲ ਨਿਵਾਸੀਆਂ ਨੂੰ ਕਤਲੋ ਗਾਰਤ ਕੀਤੀ ਗਈ, ਮਾਰਿਆ ਕੁੱਟਿਆ ਗਿਆ, ਗੱਲ ਕੈਨੇਡਾ ਦੀ ਹੋਵੇ, ਆਸਟ੍ਰੇਲੀਆ ਦੀ ਹੋਵੇ, ਅਤੇ ਉਹਨਾਂ ਮੁਲਕਾਂ 'ਤੇ ਆਪਣਾ ਕਬਜ਼ਾ ਜਮਾ ਲਿਆ ਗਿਆ ਅਤੇ ਦੂਜੇ ਲੋਕਾਂ ਦਾ ਆਉਣਾ ਬੰਦ ਕਰ ਦਿੱਤਾ ਗਿਆ ਵੀ ਭਾਈ ਇਹ ਸਾਡਾ ਖਿੱਤਾ, ਸਾਡਾ ਏਰੀਆ, ਇੱਕ ਤਰ੍ਹਾਂ ਨਾਲ ਕਬੀਲਾਬਾਦ ਕਹਿ ਲਓ, ਉਹਦਾ ਇੱਕ ਸੁਧਰਿਆ ਹੋਇਆ ਰੂਪ। ਹੌਲੀ ਹੌਲੀ ਇਹ ਲੋਕ ਉੱਥੋਂ ਦੇ ਮਲਕੀਅਤ ਉਹਨਾਂ ਦੀ ਹੋ ਗਈ, ਫਿਰ ਸਰਹੱਦਾਂ ਬਣਨੀਆਂ ਸ਼ੁਰੂ ਹੋ ਗਈਆਂ, ਦੇਸ਼ ਬਣਨੇ ਸ਼ੁਰੂ ਹੋ ਗਏ, ਫਿਰ ਪਾਸਪੋਰਟ ਹੋਂਦ ਚਾਹੇ, ਵੀਜ਼ੇ ਹੋਂਦ ਚਾਹੇ। ਆਸਟ੍ਰੇਲੀਆ ਨੇ ਵਾਈਟ ਆਸਟ੍ਰੇਲੀਆ ਪੋਲਿਸੀ ਲਾਗੂ ਕਰਤੀ ਵੀ ਭਾਈ ਜਿਹੜੇ ਚਿੱਟੀ ਚੰਮ ਦੇ ਲੋਕ ਆ ਜਾਂ ਯੂਰਪੀਅਨ ਡੈਸੈਂਟ ਦੇ ਲੋਕ ਨੇ ਉਹੀ ਇੱਥੇ ਆ ਸਕਣਗੇ। ਟਾਵੇਂ ਟੱਲੇ ਲੋਕ ਆਪਣੇ ਆਉਣੇ ਸ਼ੁਰੂ ਹੋਏ। ਜਦੋਂ ਟਾਵੇਂ ਟੱਲੇ ਲੋਕ ਜਿਹੜੇ ਆਪਣੇ ਰੰਗ ਨਸਲ ਦੇ ਹਿਸਾਬ ਨਾਲ ਵੱਖਰੇ ਲੱਗਦੇ ਸੀ, ਪਹਿਰਾਵੇ ਦੇ ਹਿਸਾਬ ਨਾਲ ਵੱਖਰੇ ਲੱਗਦੇ ਸੀ, ਜਦੋਂ ਲੱਖਾਂ ਮਗਰ ਇੱਕ ਸੀ ਤਾਂ ਕਿਸੇ ਨੂੰ ਕੋਈ ਸਮੱਸਿਆ ਨਹੀਂ ਸੀ, ਕਿਉਂਕਿ ਉਹ ਵੈਸੇ ਹੀ ਵਿਚਾਰੇ ਬਣ ਕੇ ਜਿਉਣਾ ਪੈਂਦਾ ਜਦ ਤੁਸੀਂ ਲੱਖਾਂ 'ਚ ਇੱਕ ਹੁੰਦੇ ਹੋ। ਪਰ ਹੌਲੀ ਹੌਲੀ ਇੱਕ ਵੱਧ ਕੇ ਦੋ ਹੋਏ, ਦੋ ਵੱਧ ਕੇ 100 ਹੋਏ, 100 ਵੱਧ ਕੇ 1000 ਹੋਏ, ਅਤੇ ਉਹ ਫਿਰ ਨੌਕਰੀਆਂ, ਜਦ ਮੂਲ ਜਿਹੜਾ ਉੱਥੋਂ ਦਾ ਬੰਦਾ ਰਹਿਣ ਵਾਲਾ, ਇੱਕ ਨੂੰ 10 ਸੈਂਟ ਦੀ ਨੌਕਰੀ ਮਿਲਦੀ ਸੀ, ਜਿਹੜਾ ਦੂਜਾ ਬੰਦਾ ਭੁੱਖਾ ਮਰਦਾ ਸੀ ਉਹ ਕਹਿੰਦਾ ਮੈਨੂੰ 5 ਸੈਂਟਾਂ 'ਤੇ ਦੇ ਦੇ, 2 ਸੈਂਟ 'ਤੇ ਦੇ ਦੇ। ਉਸ ਲਿਹਾਜ਼ ਨਾਲ ਉਹਨਾਂ ਦੀ ਸਰਵਾਈਵਲ ਦੀ ਲੜਾਈ ਸੀ ਅਤੇ ਇਹਨਾਂ ਦੀ ਚੰਗੀ ਜਨਜੀਵਨ ਦੀ ਲੜਾਈ ਸੀ, ਅਤੇ ਉਹ ਬੰਦਾ ਉਹਨਾਂ ਦੀਆਂ ਅੱਖਾਂ 'ਚ ਰੜਕਣ ਲੱਗ ਗਿਆ, ਚੁਭਣ ਲੱਗ ਗਿਆ, ਅਤੇ ਇਸ ਕਿਸਮ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਵੀ ਆਪਾਂ ਇਹਨਾਂ ਨੂੰ ਸਾਦੀ ਕਿਉਂ ਰਹੇ ਹਾਂ। ਪਰ ਜਿਹੜਾ ਕਾਰਪੋਰੇਟ ਘਰਾਣੇ ਕਹਿ ਲਓ ਜਾਂ ਵੱਡੇ ਜ਼ਮੀਂਦਾਰ ਕਹਿ ਲਓ, ਉਹਨੂੰ ਆਪਣੇ ਮੁਨਾਫੇ ਤੱਕ ਸੋਚ ਸੀ, ਉਹਦੀ ਸੋਝੀ ਸੀ, ਉਹ ਕਹਿੰਦਾ ਮੈਂ ਖੱਤੇ 'ਚ ਕੰਮ ਕਰਾਉਣਾ, ਜੇ ਮੈਨੂੰ 5 ਸੈਂਟ 'ਚ ਮਿਲਦਾ ਤਾਂ ਮੈਨੂੰ ਬਾਹਰਲੇ ਚੰਗੇ, ਜੇ ਤੁਸੀਂ ਮੇਰੇ ਤੋਂ 20 ਸੈਂਟ ਲੈਂਦੇ ਹੋ ਭਾਈ ਮੈਨੂੰ ਤੁਸੀਂ ਭੁੱਗਦੇ ਨਹੀਂ। ਉੱਥੋਂ ਫਿਰ ਉਹਨਾਂ ਚੀਜ਼ਾਂ ਦਾ ਮੁੱਢ ਵੱਜਣਾ ਸ਼ੁਰੂ ਹੋਇਆ, ਦੂਜੇ ਮੁਲਕਾਂ ਦੇ ਗਲੋਬਲ ਵਿਲੇਜ ਦੀ ਇੱਕ ਪਰਿਭਾਸ਼ਾ ਬਣਨੀ ਸ਼ੁਰੂ ਹੋਈ, ਇੱਕ ਮੁਲਕ ਤੋਂ ਦੂਜੇ ਮੁਲਕ 'ਚ ਚੰਗੀ ਨੌਕਰੀ ਲਈ, ਚੰਗੇ ਜਨ ਜੀਵਨ ਲਈ, ਰੁਜ਼ਗਾਰ ਲਈ, ਆਰਥਿਕਤਾ ਲਈ ਮਨੁੱਖ ਇੱਕ ਮੁਲਕ ਤੋਂ ਦੂਜੇ ਮੁਲਕ ਜਾਣਾ ਸ਼ੁਰੂ ਹੋ ਗਏ। ਪਰ ਜਿਉਂ ਜਿਉਂ ਉਹ ਗਿਣਤੀ ਵਧਣੀ ਸ਼ੁਰੂ ਹੋਈ, ਉਹ ਜਿਹੜੇ ਪਹਿਲੇ ਲੋਕ ਸੀ ਉਹਨਾਂ ਨੂੰ ਰੜਕਣੇ ਸ਼ੁਰੂ ਹੋਏ, ਅਤੇ ਉਸ ਲਿਹਾਜ਼ ਨਾਲ ਫਿਰ ਨਸਲਵਾਦ ਦਾ ਜਨਮ ਹੋਇਆ। ਇੱਕ ਨਸਲ ਦੇ ਲੋਕ ਜਾਂ ਇੱਕ ਰੰਗ ਦੇ ਜਾਂ ਜਿਨ੍ਹਾਂ ਦੀ ਸਰਦਾਰੀ ਸੀ, ਉਹ ਘੱਟ ਗਿਣਤੀਆਂ ਨੂੰ ਉਸ ਟੇਢੀ ਅੱਖ ਨਾਲ ਦੇਖਣਾ ਉਹਨਾਂ ਨੇ ਸ਼ੁਰੂ ਕੀਤਾ। ਪਰ ਇਹ ਉਹ ਲੋਕ ਸੀ ਜਿਹੜੇ ਹੁਣ ਆਰਥਿਕਤਾ 'ਚ ਆਪਣਾ ਹਿੱਸਾ ਪਾਉਣਾ ਸ਼ੁਰੂ ਕਰਤਾ ਸੀ, ਇਸ ਲਈ ਉਹਨਾਂ ਨੂੰ ਕੱਢਣਾ ਇਹਨਾਂ ਦੇ ਵੱਸ 'ਚ ਨਹੀਂ ਸੀ, ਉਹ ਕਹਿੰਦੇ ਚਲੋ ਐਂ ਕਰੋ ਇਹਨਾਂ ਦਾ ਵੋਟ ਦਾ ਅਧਿਕਾਰ ਖਤਮ ਕਰ ਦਿਓ, ਇਹ ਕੱਲ੍ਹ ਨੂੰ ਸਰਕਾਰਾਂ ਨਾ ਬਣਾ ਸਕਣ, ਬਸ ਇਹ ਆਈ ਜਿਵੇਂ ਆਪਾਂ ਕਹਿੰਦੇ ਹਾਂ ਪ੍ਰਵਾਸੀ ਮਜ਼ਦੂਰ ਹਨਾ, ਮੋਟਰਾਂ ਮੋਟਰਾਂ 'ਤੇ ਰਹਿ ਕੇ ਅਤੇ ਗੁਜ਼ਾਰਾ ਕਰ ਕੁਰ ਕੇ ਅਤੇ ਭੁੱਖੇ ਮਨ ਸਾਰੀ ਉਮਰ ਹਨਾ, ਮਤਲਬ ਅੱਖਾਂ ਨਾ ਕੱਢ ਸਕਣ ਸਾਨੂੰ, ਅਤੇ ਉਸ ਲਿਹਾਜ਼ ਨਾਲ ਇਹ ਚੀਜ਼ਾਂ ਵੱਧਦੀਆਂ ਵੱਧਦੀਆਂ ਵੱਧਦੀਆਂ ਹੁਣ ਇੱਥੇ ਪਹੁੰਚ ਗਈਆਂ ਨੇ। ਹੁਣ ਇੱਕ ਮੁਲਕ ਆ ਉਹਦਾ ਆਬਾਦੀ ਬਿਨਾਂ ਸਰਦਾ ਕੋਈ ਨਹੀਂ, ਸਕਿੱਲਡ ਮਾਈਗ੍ਰੇਸ਼ਨ ਬਿਨਾਂ ਸਰਦਾ ਕੋਈ ਨਹੀਂ, ਆਰਥਿਕਤਾ ਜਿਹੜਾ ਬਾਜ਼ਾਰ ਆ ਜਿਹੜੀ ਮੰਡੀ ਆ ਉਸ ਢੰਗ ਨਾਲ ਅਸਟੈਬਲਿਸ਼ ਕਰ ਦਿੱਤੀ ਗਈ ਆ ਜਾਂ ਉਸ ਢੰਗ ਨਾਲ ਡਿਵੈਲਪ ਹੋ ਚੁੱਕੀ ਆ ਜਿੱਥੇ ਸਰ ਨਹੀਂ ਸਕਦਾ। ਅਤੇ ਕੋਈ ਵੀ ਮੁਲਕ ਹੋਵੇ, ਜਰਮਨੀ ਹੋਵੇ, ਆਸਟ੍ਰੇਲੀਆ ਹੋਵੇ, ਕੈਨੇਡਾ, ਯੂ ਐੱਸ, ਸਭ ਜਗ੍ਹਾ ਤੁਸੀਂ ਵੇਖੋਗੇ ਦੂਜੇ ਮੁਲਕਾਂ ਤੋਂ ਆਏ ਹੋਏ ਲੋਕ ਕੰਮ ਕਾਰੋਬਾਰ ਦੇ ਲਿਹਾਜ਼ ਨਾਲ ਸਥਾਨਕ ਲੋਕਾਂ ਤੋਂ ਬਿਹਤਰ ਪ੍ਰਦਰਸ਼ਨ ਕਰ ਰਹੇ ਆ ਕਿਉਂਕਿ ਉਹਨਾਂ ਦੀ ਸਰਵਾਈਵਲ ਦੀ ਲੜਾਈ ਸੀ। ਦੂਜੇ ਲੋਕ ਫਿਰ ਕੰਪਲੀਸੈਂਟ ਹੋ ਜਾਂਦੇ ਆ ਅਤੇ ਇਹਨਾਂ ਲੋਕਾਂ ਨੇ ਫਿਰ ਮਿਹਨਤਾਂ ਕਰ ਕਰਕੇ ਆਪਣੇ ਸੋਹਣੇ ਘਰ ਬਾਰ ਨੌਕਰੀਆਂ ਸੈੱਟ ਕੀਤੇ ਅਤੇ ਜਦੋਂ ਇੱਦਾਂ ਹੋ ਜਾਂਦਾ ਫਿਰ ਜਿਹੜੇ ਸਥਾਨਕ ਪੱਧਰ 'ਤੇ ਪਹਿਲੇ ਆਏ ਲੋਕ ਹੁੰਦੇ ਆ ਉਹਨਾਂ ਨੂੰ ਫਿਰ ਇਹ ਅੱਖਾਂ 'ਚ ਥੋੜ੍ਹੇ ਥੋੜ੍ਹੇ ਰੜਕਣੇ ਵੀ ਸ਼ੁਰੂ ਹੋ ਜਾਂਦੇ ਆ ਜਾਂ ਕਹਿ ਲਓ ਉਹਨਾਂ ਵਿੱਚ ਨੌਕਰੀਆਂ ਦੀ ਘਟਦੀ ਤਾਦਾਦ ਜਾਂ ਉਹਨਾਂ ਦਾ ਆਪਣਾ ਜਨ ਜੀਵਨ ਦਾ ਜਿਹੜਾ ਸਤਾਰਾ ਜਦੋਂ ਥੱਲੇ ਡਿੱਗਣਾ ਸ਼ੁਰੂ ਹੁੰਦਾ ਉਹਨਾਂ ਨੂੰ ਫਿਰ ਕੋਈ ਚਾਹੀਦਾ, ਉਹ ਕਹਿੰਦੇ ਅੱਛਾ ਇਹਦੇ ਕਰਕੇ ਹੋਇਆ, ਮੇਰੀ ਨੌਕਰੀ ਇਸ ਕਰਕੇ ਨਹੀਂ ਛੁੱਟੀ ਕਿਉਂਕਿ ਮੈਂ ਕੰਮ ਦਾ ਨਹੀਂ ਹੈਗਾ, ਇਸ ਕਰਕੇ ਛੁੱਟੀ ਵੀ ਮੇਰੇ ਤੋਂ ਬਿਹਤਰ ਕੰਮ ਕਰ ਰਿਹਾ ਹੈ, ਮੈਂ ਤਾਂ 9 to 5 ਹੀ ਕਰਨੀ ਸੀ, ਇਹ 9 to 6 ਆਉਂਦਾ ਹੈ ਨਾ, ਇਹ ਬੰਦਾ ਮੇਰੀ ਨੌਕਰੀ ਖਾ ਗਿਆ, ਮੈਂ ਟਰੱਕ 'ਤੇ $1.5 lakh ਦਾ ਮੇਰਾ ਪੈਕੇਜ ਸੀ ਇਹ $80,000 'ਤੇ ਚਲਾ ਕੇ ਮੇਰੀ ਨੌਕਰੀ ਖਾ ਗਿਆ, ਨਾਲੇ ਇਹਨੇ ਇੰਡਸਟਰੀ ਦਾ ਵੀ ਸੱਤਿਆਨਾਸ ਮਾਰਤਾ। ਜਦਕਿ ਜਿਹੜਾ ਮਾਈਗ੍ਰੈਂਟ ਆ ਉਹ ਕਹਿੰਦਾ ਯਾਰ ਸ਼ੁਕਰ ਆ 80,000 ਦੀ ਨੌਕਰੀ 'ਤੇ ਮਿਲੀ, ਮੈਂ ਤਾਂ ਫੈਕਟਰੀ 'ਚ 40-50,000 'ਤੇ ਰੁਲਦਾ ਸੀ। ਸੋ ਇਹ ਸਾਰਾ ਤਾਣਾ ਬਾਣਾ ਫਿਰ ਇੱਦਾਂ ਉਲਝਦਾ ਉਲਝਦਾ ਇੰਨਾ ਕੁ ਉਲਝ ਗਿਆ ਕਿ ਜਿਹੜੀਆਂ ਹੁਣ ਸਿਆਸਤਦਾਨ ਨੇ, ਪੋਲੀਟੀਕਲ ਪਾਰਟੀਜ਼ ਨੇ, ਉਹ ਇਸ ਚੀਜ਼ ਨੂੰ ਕੈਸ਼ ਕਰ ਰਹੀਆਂ ਉਹਨਾਂ ਲੋਕਾਂ ਦੀਆਂ ਭਾਵਨਾਵਾਂ 'ਤੇ ਜਿਹੜਾ ਲੋਕਾਂ ਦਾ ਰਹਿਣ ਸਹਿਣ ਦਾ ਸਤਰ ਥੱਲੇ ਨੂੰ ਜਾ ਰਿਹਾ। ਜਾਂ ਕੈਨੇਡਾ ਦੀ ਗੱਲ ਕਰੀਏ, ਉੱਥੇ ਕ੍ਰਾਈਮ ਦਾ ਬੋਲਬਾਲਾ ਅਤੇ ਹਰ ਦੂਜਾ ਚੌਥਾ ਪੰਜਵੇਂ ਬੰਦੇ ਦੇ ਨਾਂ ਨਾਲ ਜੇ ਮੰਨ ਲਓ ਸਿੰਘ ਲੱਗਿਆ ਜਾਂ ਇੰਡੀਅਨ ਲੱਗਿਆ ਜਾਂ ਉਹ ਗੈਂਗਸਟਰ ਭਾਰਤੀ ਮੂਲ ਦਾ, ਉਹਨਾਂ ਖਬਰਾਂ ਨੂੰ ਛੱਜ 'ਚ ਪਾ ਪਾ ਕੇ ਛੱਟਿਆ ਜਾਂਦਾ ਅਤੇ ਉਹਦੇ ਤੋਂ ਲੱਗਦਾ ਵੀ ਇਹ ਹਰ ਦੂਜਾ ਤੀਜਾ ਬੰਦਾ ਖਵਣੀ ਕ੍ਰਿਮੀਨਲ ਮਾਇੰਡ ਦਾ ਹੀ ਆ। ਅਤੇ ਜਦ ਕਿਸੇ ਦੀ ਨੌਕਰੀ ਛੁੱਟਦੀ ਆ, ਡਾਟਾ ਪ੍ਰਜੈਂਟ ਕੀਤਾ ਜਾਂਦਾ ਵੀ ਜੀ ਆ ਹੈਲਥ ਕੇਅਰ ਆ, ਇਹਦੇ 'ਚ 50 to 60 ਫੀਸਦੀ ਲੋਕ ਭਾਰਤੀ ਮੂਲ ਦੇ ਨੇ ਜਾਂ ਪ੍ਰਵਾਸੀ ਮੂਲ ਦੇ ਆ, ਰਾਦਰ ਦੈਨ ਥੈਂਕਫੁਲ ਹੋਣ ਦੇ ਉਹ ਕਹਿੰਦੇ ਅੱਛਾ ਇਹ ਸਾਡੀਆਂ ਨੌਕਰੀਆਂ ਖਾ ਗਏ। ਸੋ ਉਹ ਹੁਣ ਡਾਟਾ ਵਾ ਉਹਨੂੰ ਕਿਸ ਢੰਗ ਨਾਲ ਪ੍ਰਜੈਂਟ ਕੀਤਾ ਜਾਂਦਾ ਉਹ ਉਸ ਮੁਲਕ ਦੀਆਂ ਸਥਾਨਕ ਸਰਕਾਰਾਂ ਅਤੇ ਪੋਲੀਟੀਕਲ ਪਾਰਟੀਆਂ 'ਤੇ ਨਿਰਭਰ ਕਰਦਾ। ਹੁਣ ਇੱਥੇ ਵਨ ਨੇਸ਼ਨ ਪਾਰਟੀ ਦੇ ਉਭਾਰ ਤੋਂ ਲਿਬਰਲ ਅਤੇ ਲੇਬਰ ਪਾਰਟੀ ਨੂੰ ਇਹ ਕੰਨ ਜ਼ਰੂਰ ਹੋਏ ਵੀ ਯਾਰ ਆਹ ਮੁੱਦਾ ਇਹਨੂੰ ਕੈਸ਼ ਕੀਤਾ ਜਾਣਾ ਚਾਹੀਦਾ, ਇਹ ਇਸ ਮੁੱਦੇ 'ਤੇ ਆ ਕੇ ਕਿਤੇ ਐਂ ਨਾ ਹੋਵੇ ਵੀ ਸਰਕਾਰ 'ਚ ਅੱਗ ਲੈਣ ਆਈ ਅਤੇ ਮਾਲਕਣ ਬਣ ਬੈਠੀ। ਹੁਣ ਉਹ ਅੱਗ ਲਾ ਕੇ ਡੱਬੂ ਕੰਧ 'ਤੇ ਆ ਅਤੇ ਉਹ ਹੁਣ ਲਿਬਰਲ ਅਤੇ ਲੇਬਰ 'ਚ ਇਸ ਵੇਲੇ ਕੰਪੀਟੀਸ਼ਨ ਚੱਲ ਰਿਹਾ ਵੀ ਕਿਹੜਾ ਵੱਧ ਤੋਂ ਵੱਧ ਪ੍ਰਵਾਸੀਆਂ 'ਤੇ ਨਕੇਲ ਕਸੂਗਾ, ਉਹਨਾਂ ਦੀ ਗਿਣਤੀ ਨੂੰ ਸੀਮਿਤ ਕਰੂਗਾ।
0: ਨਹੀਂ ਬਿਲਕੁਲ, ਇਹ ਵੀ ਚਲੋ ਵੇਖਣ ਦੇ ਵਿੱਚ ਆਉਂਦਾ ਕਿ ਜਿਹੜੀ ਇੱਕ ਜਣਾ ਤਾਂ ਇਹ ਗੱਲ ਕਹਿ ਹੀ ਰਿਹਾ ਪਰ ਦੂਸਰੇ ਦਾ ਜਿਹੜਾ ਵਾ ਨਾ ਓਪੋਜੀਸ਼ਨ 'ਚ ਆਪਾਂ ਕਹਿ ਲਈਏ ਜਾਂ ਫਿਰ ਵਿਰੋਧੀ ਜਿਹੜੇ ਪੱਖ ਆ ਉਹ ਉਹਨਾਂ ਨੂੰ ਉਹ ਚੀਜ਼ ਜਿਹੜੀ ਆ ਉਹ ਸਾਹਮਣੇ ਰੱਖਣੀ ਬੜੀ ਜ਼ਰੂਰੀ ਆ ਕਿ ਇਹ ਜੋ ਕਹਿ ਰਹੇ ਨੇ ਇਹਦਾ ਅਸਲ ਦੇ ਵਿੱਚ ਮਤਲਬ ਕੀ ਆ, ਇਹਦੇ ਖਮਿਆਜੇ ਤੁਹਾਨੂੰ ਕੀ ਭੁਗਤਣੇ ਪੈਣੇ ਨੇ, ਜਾਂ ਫਿਰ ਇਹ ਕਿਉਂ ਨਹੀਂ ਕੀਤਾ ਜਾਣਾ ਚਾਹੀਦਾ, ਕਿਉਂ ਨਹੀਂ ਆਪਾਂ ਇਹ ਹੁਣ ਤੱਕ ਕੀਤਾ। ਸੋ ਇਹ ਕਿਉਂ ਸਾਡੇ ਦੇਸ਼ ਦੇ ਲਈ ਜ਼ਰੂਰੀ ਆ ਕਿ ਬਾਹਰੋਂ ਲੋਕ ਆਉਂਦੇ ਰਹਿਣ। ਸੋ ਹੈਰਾਨੀ ਦੀ ਗੱਲ ਆ ਵੀ ਇਹ ਵੀ ਕਿਸੇ ਨੇ ਕੋਈ ਬਹੁਤਾ ਜ਼ਰੂਰੀ ਨਹੀਂ ਸਮਝਿਆ, ਕਿਸੇ ਵੀ ਛੋਟੀ ਤੋਂ ਲੈ ਕੇ ਅਤੇ ਵੱਡੀ ਪਾਰਟੀ ਨੇ ਕਿਸੇ ਨੇ ਵੀ ਇਹਦੇ ਉੱਤੇ ਕੋਈ ਗੱਲਬਾਤ ਨਹੀਂ ਕੀਤੀ। ਇਹਦਾ ਮਤਲਬ ਇੱਕ ਚੀਜ਼ 'ਤੇ ਸਾਨੂੰ ਸਮਝ ਲੈਣੀ ਚਾਹੀਦੀ ਆ ਕਿ ਆਲ ਟੂਗੈਦਰ ਸਾਰੇ ਹੀ ਇਸ ਗੱਲ ਤੋਂ ਭੱਜ ਰਹੇ ਨੇ, ਜਾਂ ਫਿਰ ਇੱਦਾਂ ਕਹਿ ਲਓ ਕਿ ਪੁਰਾਣੇ ਲੋਕਾਂ ਦੀ ਇਹੋ ਹੀ ਮਨਸੂਬੇ ਨੇ ਜਾਂ ਇਹੋ ਹੀ ਮਨ ਦੇ ਵਿੱਚ ਆ, ਉਹ ਇਹਦੇ ਉੱਤੇ ਪੰਗਾ ਨਹੀਂ ਲੈਣਾ ਚਾਹੁੰਦੇ। ਇਹਦੀ ਛੋਟੀ ਮੋਟੀ ਐਗਜ਼ਾਮਪਲ ਜਿਹੜੀ ਆਪਾਂ ਬਾਕੀ ਦੇਸ਼ਾਂ ਤੋਂ ਵੀ ਆਪਾਂ ਲੈ ਸਕਦੇ ਹਾਂ, ਖਾਸ ਤੌਰ ਦੇ ਉੱਤੇ ਜਦੋਂ ਇੱਦਾਂ ਦੇ ਵਿਸ਼ੇ ਹੁੰਦੇ ਨੇ ਤਾਂ ਆਪਾਂ ਕੈਨੇਡਾ ਵਰਗੇ ਦੇਸ਼ਾਂ ਨੂੰ, ਅਮਰੀਕਾ ਵਰਗੇ ਦੇਸ਼ਾਂ ਨੂੰ ਆਪਾਂ ਜ਼ਰੂਰ ਆਧਾਰ ਆਪਾਂ ਬਣਾ ਲੈਂਦੇ ਹਾਂ। ਸੋ ਉੱਥੇ ਫਿਰ ਆਪਾਂ ਕਈ ਵਾਰੀ ਇੱਦਾਂ ਦੀਆਂ ਗੱਲਾਂ ਸੁਣੀਆਂ, ਹਾਲਾਂਕਿ ਆਸਟ੍ਰੇਲੀਆ ਦੇ ਵਿੱਚ ਵੀ ਛੋਟੇ ਵੱਡੇ ਪੱਧਰ ਦੇ ਉੱਤੇ ਸ਼ੁਰੂ ਦੇ ਵਿੱਚ ਆਪਾਂ ਸੁਣੀਆਂ, ਪਰ ਉਸ ਤੋਂ ਬਾਅਦ 'ਚ ਫਿਰ ਕੰਨੀ ਕਤਰਾਉਣ ਲੱਗ ਪਏ। ਉਹ ਕੀ ਸੀ ਗੱਲਾਂ ਕਿ ਜਿਹੜੇ ਆਪਣੇ ਵੀ ਲੋਕ ਨੇ ਜਿਹੜੇ ਪੁਰਾਣੇ ਆਏ ਆ ਉਹ ਵੀ ਹਾਂ ਝਾਂ ਮਿਲਾਉਣਾ ਸ਼ੁਰੂ ਹੋ ਗਏ ਵੀ ਹਾਂ ਠੀਕ ਆ। ਉਹ ਉਹਨਾਂ ਨੇ ਫਿਰ ਸ਼ਬਦ ਵਰਤਿਆ ਵਿਦਿਆਰਥੀ, ਉਹਨਾਂ ਨੇ ਫਿਰ ਮਾਈਗ੍ਰੈਂਟ ਨਹੀਂ ਸ਼ਬਦ ਵਰਤਿਆ। ਹੁਣ ਇਹ ਸ਼ਬਦ ਥੋੜ੍ਹਾ ਜਿਹਾ ਬਦਲ ਗਿਆ, ਜਦੋਂ ਇਹੋ ਗੱਲਾਂ ਕੈਨੇਡਾ ਤੋਂ ਆਉਂਦੀਆਂ ਹੁੰਦੀਆਂ ਸੀ ਅਤੇ ਉਦੋਂ ਇਹ ਹੁੰਦਾ ਸੀ ਵਿਦਿਆਰਥੀ ਵਰਗ, ਹੁਣ ਉਹ ਥੋੜ੍ਹੀਆਂ ਜਿਹੀਆਂ ਚੇਂਜ ਹੋ ਗਈਆਂ,
1: ਟੈਂਪਰੇਰੀ ਮਾਈਗ੍ਰੈਂਟ ਅਤੇ ਵਿਦਿਆਰਥੀ ਸਲੈਸ਼ ਮਾਰ ਕੇ ਦੱਸਣ ਲੱਗ ਗਏ।
0: ਹਾਂ ਹੁਣ ਥੋੜ੍ਹਾ ਜਿਹਾ ਉਹ,
1: ਕਿਉਂਕਿ ਉਹ ਵਿਦਿਆਰਥੀ ਬਾਅਦ 'ਚੋਂ ਟੈਂਪਰੇਰੀ ਬਣ ਜਾਂਦਾ ਨਾ, ਟੀ ਆਰ ਪੈ ਗਈ ਉਹਦੀ, ਜਾਂ ਇੱਕ ਵੀਜ਼ੇ ਤੋਂ ਬਾਅਦ ਉਹਨੇ ਦੂਜਾ ਵੀਜ਼ਾ ਪਾ ਲਿਆ ਕੋਈ।
0: ਹਾਂ ਜਾਂ ਫਿਰ ਇੱਦਾਂ ਕਹਿ ਲਓ ਵੀ ਹੁਣ ਉਹ ਗਿਣਤੀ ਘਟੀ ਆ ਮੌਜੂਦਾ ਸਮੇਂ ਦੇ ਵਿੱਚ, ਜਾਂ ਫਿਰ ਇੱਦਾਂ ਕਹਿ ਲਓ ਕਿ ਪਹਿਲਾਂ ਉਸ ਸ਼ਬਦ ਦੇ ਉੱਤੇ ਕਾਫੀ ਲਾਭ ਆ ਕਰਵਾ ਲਈ ਕਈਆਂ ਨੇ, ਅਤੇ ਇਸ ਕਰਕੇ ਹੁਣ ਉਹ ਨਹੀਂ ਕੋਈ ਪੰਗਾ ਲੈਣਾ ਚਾਹੁੰਦਾ, ਪਰ ਇਹਨੂੰ ਬਦਲ ਕੇ ਅਤੇ ਕਰ ਦਿੱਤਾ ਗਿਆ। ਵੈਸੇ ਇੱਥੇ ਇਸ ਗੱਲ ਤੋਂ ਪਹਿਲਾਂ ਇਹ ਸਮਝ ਲੈਣਾ ਬਹੁਤ ਜ਼ਰੂਰੀ ਆ ਕਿ ਇਹ ਗੱਲਬਾਤ ਕਿਹਨਾਂ ਦੀ ਚੱਲ ਰਹੀ ਆ, ਮਾਈਗ੍ਰੈਂਟਸ ਕੌਣ ਨੇ, ਜਿੱਦਾਂ ਆਪਾਂ ਸ਼ੁਰੂ 'ਚ ਵੀ ਗੱਲ ਕੀਤੀ ਸੀ ਪਿਛਲੇ ਹਿੱਸੇ 'ਚ ਕਿ ਆਪਾਂ ਓਵਰਆਲ ਆਪਾਂ ਸਾਰੇ ਮਾਈਗ੍ਰੈਂਟ, ਅਤੇ ਜੇ ਆਪਾਂ ਬਹੁਤ ਬਰੀਕੀ 'ਚ ਚੱਲ ਜਾਈਏ ਤਾਂ ਫਿਰ ਸਾਰਾ ਦੇਸ਼ ਹੀ ਵਿਹਲਾ ਹੋ ਜਾਂਦਾ। ਆਖਿਰਕਾਰ ਮੌਜੂਦਾ ਸਮੇਂ 'ਚ ਜਿਹੜੀਆਂ ਗੱਲਾਂ ਚੱਲ ਰਹੀਆਂ ਇਹ ਕਿਹੜੇ ਮਾਈਗ੍ਰੈਂਟਸ ਦੀ ਗੱਲ ਹੋ ਰਹੀ ਆ, ਵੈਸੇ ਬਹੁਤ ਸਾਰਿਆਂ ਨੂੰ ਪਤਾ ਵੀ ਹੋਊਗਾ, ਪਰ ਉਹਦੇ ਨਾਲ ਥੋੜ੍ਹੀ ਜਿਹੀ ਆਸਾਨੀ ਹੋ ਜੂਗੀ ਇਹ ਚੀਜ਼ ਸਮਝਣ ਦੇ ਵਿੱਚ ਕਿ ਤੁਹਾਡੇ ਕਾਰੋਬਾਰ ਦੇ ਵਿੱਚ, ਤੁਹਾਡੀ ਨੌਕਰੀ, ਤੁਹਾਡੇ ਅਦਾਰੇ ਦੇ ਵਿੱਚ ਕੀ ਫਰਕ ਪੈਣ ਵਾਲਾ ਵਾ, ਜੇ ਬਾਕੀ ਜੋ ਇਹ ਕਹਿ ਰਹੇ ਨੇ ਉਸ ਹਿਸਾਬ ਦੇ ਨਾਲ ਜੇਕਰ ਹੁੰਦਾ ਤਾਂ। ਇਹਨੂੰ ਸਮਝਣ ਦੇ ਲਈ ਪਹਿਲਾਂ ਇਹ ਜ਼ਰੂਰੀ ਆ ਕਿ ਇਸ ਦਾਇਰੇ ਦੇ ਵਿੱਚ ਕੌਣ ਕੌਣ ਨੇ
1: ਜੀ,
0: ਅਤੇ ਉਹ ਥੋੜ੍ਹਾ ਜਿਹਾ ਚਾਨਣਾ ਆਪਾਂ ਪਾ ਲਈਏ
1: ਜੀ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਆ ਜਿਹੜਾ ਇੱਥੇ ਆਂਕੜੇ ਇਕੱਠੇ ਕਰਦਾ, ਹਰ ਪ੍ਰਕਾਰ ਦੇ ਆਂਕੜੇ ਚਾਹੇ ਉਹ ਕਿਸੇ ਕਿਸਮ ਦੇ ਹੋਣ। ਸੋ ਨੌਕਰੀਆਂ ਦੇ ਲਿਹਾਜ਼ ਨਾਲ, ਪ੍ਰਵਾਸ ਦੇ ਲਿਹਾਜ਼ ਨਾਲ ਉਹਨਾਂ ਨੇ ਆਂਕੜੇ ਇਹ ਬੜੀ ਸਪਸ਼ਟ ਰੂਪ ਵਿੱਚ ਦਿੱਤੇ ਹੋਏ ਨੇ, ਅਤੇ ਉਹਨਾਂ ਮੁਤਾਬਕ ਮਾਈਗ੍ਰੈਂਟ ਦੀ ਜਿਹੜੀ ਪਰਿਭਾਸ਼ਾ, ਜਿਹੜਾ ਡਾਟਾ ਉਹਨਾਂ ਨੇ ਇਕੱਠਾ ਕੀਤਾ, 1 ਜਨਵਰੀ 2000 ਤੋਂ ਬਾਅਦ ਆਏ ਜਿੰਨੇ ਵੀ ਟੈਂਪਰੇਰੀ ਵੀਜ਼ਾ ਹੋਲਡਰਸ ਨੇ, ਚਾਹੇ ਉਹ ਹੁਣ ਪਰਮਾਨੈਂਟ ਹੋ ਚੁੱਕੇ ਆ, ਉਹਨਾਂ ਨੂੰ ਉਹ ਪ੍ਰਵਾਸੀ ਮੰਨ ਲੈਂਦੇ ਆ। ਮਾਈਗ੍ਰੈਂਟ ਸ਼ਬਦ ਇਨਵਰਟਡ ਕੌਮਾਂ 'ਚ ਉਹਨਾਂ ਲਈ ਵਰਤਿਆ ਇਹਨਾਂ ਨੇ।
0: ਓਕੇ,
1: ਅਤੇ ਉਹਨਾਂ ਮੁਤਾਬਕ ਆਸਟ੍ਰੇਲੀਆ 'ਚ 25 ਮਿਲੀਅਨ ਨੌਕਰੀਆਂ ਨੇ, 2.36 ਕਰੋੜ।
0: ਸੋ ਇਹ ਇੱਕ ਰਫ ਜਿਹਾ ਸਿਨੈਰੀਓ ਹੋ ਗਿਆ, ਕਿਉਂਕਿ ਜੇ 2000 ਤੋਂ ਬਾਅਦ ਵਾਲਿਆਂ ਦੀ ਗੱਲ ਕਰ ਰਿਹਾ ਤਾਂ ਇਹਦਾ ਮਤਲਬ ਇਹ ਇੱਦਾਂ ਕੈਲਕੂਲੇਟ ਕਰ ਰਹੇ ਨੇ ਕਿ ਉਹਨਾਂ ਨੂੰ, ਚਲੋ ਅਸਿਊਮ ਕਰਦੇ ਹਾਂ ਵੀ ਸਿਟੀਜ਼ਨ ਬਣ ਹੀ ਗਏ ਹੋਣਗੇ।
1: ਮੰਨ ਲਓ ਮੈਂ 2004 'ਚ ਆਇਆ, ਮੈਂ ਸਟਿਲ ਮਾਈਗ੍ਰੈਂਟ ਵਾਲੇ ਖੱਪੇ 'ਚ ਆ ਰਿਹਾ ਟੈਕਨੀਕਲੀ, ਕਿਉਂਕਿ ਮੈਂ ਇੱਥੇ ਵਿਦਿਆਰਥੀ ਵੀਜ਼ੇ 'ਤੇ ਆਇਆ ਸੀ। 2000 ਤੋਂ ਬਾਅਦ ਕੋਈ ਵੀ ਜਿਹੜਾ ਆਇਆ 1 ਜਨਵਰੀ ਤੋਂ, ਜੋ ਦੂਜੇ ਦੇਸ਼ ਤੋਂ ਚੱਲ ਕੇ ਆਇਆ, ਕਿਉਂਕਿ ਅਕਸਰ ਇਸ ਮੁਲਕ ਵਿੱਚ ਇਹ ਹੁੰਦਾ ਸੀ ਨਾ ਵੀ ਇਟੈਲੀਅਨ, ਗਰੀਕੇ ਜਾਂ ਜਿਹੜੇ ਹੈ ਨਾ ਈਸਟਰਨ ਯੂਰਪ 'ਤੇ ਜਿੰਨੇ ਆਏ ਆ, ਹੈ ਤਾਂ ਟੈਕਨੀਕਲੀ ਸਾਰੇ ਮਾਈਗ੍ਰੈਂਟ ਹੀ, ਪਰ ਉਹਨਾਂ ਨਾਲੋਂ ਇਸ ਪਾਪੂਲੇਸ਼ਨ ਨੂੰ ਅੱਡ ਕਰਨ ਲਈ, ਡਾਟੇ ਨੂੰ ਸਮਝਾਉਣ ਲਈ ਇਹਨਾਂ ਨੇ ਇਹ ਚੀਜ਼ਾਂ ਵਰਤਣੀਆਂ ਸ਼ੁਰੂ ਕੀਤੀਆਂ। ਫਿਰ ਜਾਂ ਕਹਿ ਲਓ ਯੰਗ ਮਾਈਗ੍ਰੈਂਟ, ਕਈ ਲੋਕ ਤਾਂ ਮਾਈਗ੍ਰੈਂਟ ਸ਼ਬਦ ਤੋਂ ਵੀ ਖਿੱਚ ਜਾਂਦੇ ਆ, ਉਹ ਕਹਿੰਦੇ ਜੀ ਇਮੀਗ੍ਰੈਂਟ ਕਿਆ ਕਰੋ, ਮਾਈਗ੍ਰੈਂਟ ਮਤਲਬ ਇੱਕ ਥਾਂ ਤੋਂ ਦੂਜੀ ਥਾਂ ਚੱਲ ਕੇ ਆਉਣ ਵਾਲਾ, ਇਮੀਗ੍ਰੈਂਟ ਜਿਹਨੂੰ ਆਪਾਂ ਸਕਿਲਡ ਬੰਦੇ ਨੂੰ ਸੱਦਦੇ ਹਾਂ, ਹੈ ਨਾ, ਅਤੇ ਮਤਲਬ ਵੀ ਮੇਰੀ ਕਾਬਲੀਅਤ ਦੇ ਆਧਾਰ 'ਤੇ ਮੈਨੂੰ ਇਸ ਮੁਲਕ ਵਿੱਚ ਥਾਂ ਮਿਲੀ ਆ,
0: ਮੈਂ ਕੋਈ ਉਹ ਨਹੀਂ ਆ
1: ਕਿਸ਼ਤੀ 'ਚ ਬਹਿ ਕੇ ਨਹੀਂ ਆਇਆ, ਜਿਵੇਂ ਉਹ ਨਹੀਂ ਜਿਵੇਂ ਹੱਕ 'ਤੇ ਹੈ ਨਾ ਉਹ ਨਾ ਥਾਪੜ ਕੇ ਬੰਦਾ ਕਹਿੰਦਾ।
0: ਮੇਰੇ ਖਿਆਲ ਨਾਲ ਇਹ ਵੀ ਗੱਲ ਕਹਿ ਦੇਣੀ ਕਿਸੇ ਹੱਦ ਤੱਕ ਗੜੀ, ਕਈ ਸਿਨੈਰੀਓ ਦੇ ਵਿੱਚ ਗੈਰ ਵਾਜਬ ਜੀ ਹੋ ਜਾਂਦੀ ਹੈ, ਕਿਉਂਕਿ ਆਪਾਂ ਆਪ ਹੀ ਤਾਂ ਫਿਰ ਆਪਣੇ ਆਪ ਦੇ ਵਿੱਚ ਅੱਗੇ ਖਲਾਰੇ ਪਾਉਣੇ ਸ਼ੁਰੂ ਕਰ ਦਿੰਦੇ ਹਾਂ, ਆਪਣੇ ਆਪ ਨੂੰ ਮੰਨ ਲੈਂਦੇ ਹਾਂ। ਜੇ ਅਗਲਾ ਵੰਡ ਰਿਹਾ ਤਾਂ ਇਹ ਕਹਿੰਦੇ ਵੀ ਨਹੀਂ ਤੂੰ ਮੈਨੂੰ ਇੱਕ ਕਹਿ ਰਿਹਾ, ਅਸੀਂ ਇੱਥੇ ਵੀ ਦੋ ਹਾਂ, ਤੂੰ ਉਹਦੇ ਨਾਲ ਵੱਖਰੀ ਗੱਲ ਕਰ ਲਈ, ਮੇਰੇ ਨਾਲ ਵੱਖਰੀ ਕਰ ਲੈ, ਜਦਕਿ ਸਟਰੈਂਥ ਦੇ ਵਿੱਚ ਤਾਂ ਸਗੋਂ ਫਾਇਦਾ।
1: ਸਿੰਗਾਪੁਰ ਅਤੇ ਮਲੇਸ਼ੀਆ ਤੋਂ ਆਏ ਮੈਂ 2-3 ਪਰਿਵਾਰਾਂ ਨੂੰ ਮੈਂ ਜਾਣਦਾ, ਉਹ ਹੈ ਭਾਰਤੀ ਮੂਲ ਦੇ ਸਿੰਘ ਸਰਦਾਰ ਪਰਿਵਾਰ ਆ, ਅਤੇ ਮੈਂ ਕਿਤੇ ਮੇਰੇ ਮੂੰਹੋਂ ਮੈਂ ਕਿਹਾ ਦੇਖਣ ਨੂੰ ਵੀ ਭਾਰਤੀ ਲੱਗਦੇ, ਮੈਂ ਕਿਹਾ ਜੀ ਭਾਰਤੀ ਮੂਲ ਦੇ ਹੈ ਨਾ ਆਪਾਂ ਬੰਦੇ ਜਿੰਨੇ ਵੀ ਹੈਗੇ ਇੰਡੀਅਨ, ਨਹੀਂ ਨਹੀਂ ਨਹੀਂ ਅਸੀਂ ਭਾਰਤੀ ਭੁਰਤੀ ਹੈ ਨਹੀਂ ਗਏ, ਅਸੀਂ ਨਹੀਂ ਹੈ, ਵੀ ਆਰ ਨੋਟ ਇੰਡੀਅਨਸ ਹੈ ਨਾ, ਵੀ ਆਰ ਫਰੋਮ ਮਲੇਸ਼ੀਆ, ਉਹ ਦੂਜੀ ਕਹੀ ਆਮ ਫਰੋਮ ਸਿੰਗਾਪੁਰ, ਹੈ ਨਾ। ਮੈਂ ਫਿਰ ਸਮਝਿਆ ਵੀ ਸਾਡੇ ਜਿਹੜੀ ਤੁਸੀਂ ਕਹਿੰਦੇ ਹੋ ਨਾ ਵੀ ਵੰਡੀਆਂ ਅੱਗੇ ਦੀ ਅੱਗੇ ਖਲਾਰਾ ਬਹੁਤ ਪਿਆ ਹੋਇਆ,
0: ਇੱਕ ਤਾਂ ਅਗਲਾ ਪਾਉਂਦਾ ਵਾ,
1: ਹਾਂਜੀ ਇੱਕ ਅਸੀਂ ਆਪ ਪਾਇਆ
0: ਹੋਇਆ, ਅਸੀਂ ਆਪ ਹੀ ਪਾ ਲੈਂਦੇ ਹਾਂ ਨਾ, ਮਤਲਬ ਆਪਾਂ ਇੱਕ ਤਾਂ ਕਹਿੰਦਾ
1: ਵੀ ਉਹਨਾਂ ਨੂੰ ਐਂ ਲੱਗਿਆ ਜਿਵੇਂ ਕੋਈ ਬਹੁਤ ਵੱਡੀ ਉਹਨੂੰ ਗਾਲ ਕੱਢਤੀ ਹੁੰਦੀ ਹੈ ਜਾਂ ਕੋਈ ਬਹੁਤ ਪਛੜੇ ਹੋਏ ਸ਼ੋ ਕਰਤਾ, ਜਿਵੇਂ ਉਹ ਬੰਦਾ ਨਹੀਂ ਕਹਿੰਦਾ ਵੀ ਹੈ ਨਾ ਵੀ ਅਸੀਂ ਸੁਹਾਣੇ ਤੋਂ ਹਾਂ, ਉਹ ਦੂਜਾ ਚੰਡੀਗੜ੍ਹ ਤੋਂ ਸੀ, ਉਹ ਨਾ ਇੱਕੋ ਹੀ ਗੱਲ ਆ ਭਾਜੀ, ਨਾਲ ਨਾਲ ਤਾਂ ਹੈਗੀ ਆ ਮੋਹਾਲੀ ਚੰਡੀਗੜ੍ਹ ਸੁਹਾਣਾ ਸਾਰੇ ਇਕੱਠੇ ਇਕੱਠੇ ਹੀ ਆ, ਕਹਿੰਦਾ ਨਹੀਂ ਨਹੀਂ ਨਹੀਂ ਗੱਲ ਨਹੀਂ ਹੈਗੀ,
0: ਨਾ ਨਾ ਇੱਦਾਂ ਕਿੱਦਾਂ,
1: ਇਸ ਵਾਰ ਕੀ ਜਨਗਣਨਾ ਮੈਂ ਮਾਤਰ ਭਾਸ਼ਾ ਪੰਜਾਬੀ ਲਿਖਣਾ ਮਤ ਭੁੱਲਣਾ, ਫਿਰ ਪਤਾ ਲੱਗਿਆ ਵੀ ਇਹ ਚੰਡੀਗੜ੍ਹ।
0: ਹਾਂ ਇਹ ਵੀ ਇੱਕ ਚੀਜ਼ਾਂ ਸਾਨੂੰ ਵੇਖਣੀਆਂ ਪੈਣਗੀਆਂ ਕਿ ਆਪਾਂ ਆਪਸ ਵਿੱਚ ਤਾਂ ਨਾ ਨਾ ਜੇ
1: ਪਰ ਇਹ ਵੀ ਰਣਜੋਤ ਇੱਕ ਮਨੁੱਖੀ ਸੁਭਾਅ ਮਨੁੱਖੀ ਫਿਤਰਤ ਆ,
0: ਪਰ ਜਿੱਥੇ ਆਪਣੀ ਲੋੜ ਹੈ ਉੱਥੇ ਤਾਂ ਇਕੱਠੇ ਹੋ ਸਕਦੇ ਹਾਂ,
1: ਕੀ ਕੀਤਾ ਜਾਣਾ ਚਾਹੀਦਾ, ਕੀ ਹੋਣਾ ਚਾਹੀਦਾ, ਕਈ ਵਾਰ ਇਹ ਐਂ ਲੱਗਦਾ ਵੀ ਖਬਰ ਨਹੀਂ ਇਹ ਕੋਈ ਕਿਤਾਬੀ ਗੱਲਾਂ ਨੇ,
0: ਪਰ ਜਿਹੜੀ ਚੀਜ਼ ਦੇ ਨਾਲ ਮੰਨ ਲਓ ਕੋਈ ਫਰਕ ਹੀ ਨਹੀਂ ਪੈਂਦਾ,
1: ਉੱਥੇ
0: ਤੁਹਾਡਾ ਫਾਇਦਾ ਹੀ ਆ, ਨੁਕਸਾਨ ਨਹੀਂ ਆ ਕੋਈ, ਉੱਥੇ ਤਾਂ ਸਾਨੂੰ ਕਰ ਲੈਣਾ ਚਾਹੀਦਾ। ਹਾਂ ਜਿੱਥੇ ਤੁਹਾਨੂੰ ਲੱਗਦਾ ਵਾ ਵੀ ਯਾਰ ਇੱਥੇ ਮੈਨੂੰ ਹੱਕ ਵੱਧ ਮਿਲ ਰਹੇ ਆ, ਮੰਨ ਲਓ ਆ ਰਿਜ਼ਰਵ ਕੋਟਾ ਵਾ, ਇੱਥੇ ਮੈਨੂੰ ਵੱਧ ਮਿਲ ਜਾਣੇ ਆ ਪੈਸੇ, ਜਾਂ ਫਿਰ ਮੈਨੂੰ ਇੱਜ਼ਤ ਵੱਧ ਮਿਲ ਜਾਣੀ, ਉੱਥੇ ਕਰ ਲਓ,
1: ਸਹੀ।
0: ਦੂਜੇ ਥਾਂ ਦੇ ਉੱਤੇ ਐਵੇਂ ਨਜਾਇਜ਼ ਕਿਉਂ? ਇਹਦਾ ਮਤਲਬ ਤਾਂ ਇਹ ਆ ਨਾ ਵੀ ਇਹ ਦਿਮਾਗ 'ਚ ਚੀਜ਼ਾਂ ਘਰ ਕਰ ਗਈਆਂ ਨੇ, ਇਹ ਸੁਭਾਵਿਕ ਸੁੱਤੇ ਸਿੱਧ ਜਿੱਥੇ ਤੁਹਾਡਾ ਇਨਸਾਨ ਕਹਿ ਸਰਦਾ ਵਾ ਉੱਥੇ ਸਾਰ ਲਓ। ਅਸੀਂ ਨੀ ਕਹਿੰਦੇ ਵੀ ਤੁਸੀਂ ਹਰ ਥਾਂ ਦੇ ਉੱਤੇ ਨਾ ਆਪਣੀ ਜਾਤ ਬਰਾਦਰੀ ਦੱਸੋ, ਦੱਸੋ ਜਿੱਥੇ ਲੋੜ ਆ, ਹਾਂ ਤੁਹਾਡਾ ਰਿਸ਼ਤਾ ਹੁੰਦਾ ਉੱਥੇ ਜ਼ਰੂਰ ਦੱਸੋ, ਉੱਥੇ ਤੁਸੀਂ ਲਗਾ ਲੈਣੀ ਹੈ।
1: ਸਹੀ ਗੱਲ,
0: ਪਰ ਜਿੱਥੇ ਸਰਦਾ ਵਾ ਉੱਥੇ ਤੁਸੀਂ
1: ਉੱਥੇ ਤਾਂ ਸਾਰ ਲਓ,
0: ਸਿੱਧਾ ਸਿੱਧਾ ਰਹੋ।
1: ਪਰ ਇਹ ਇਨਸਾਨੀ ਸੁਭਾਅ, ਇਨਸਾਨੀ ਫਿਤਰਤ ਆ ਨਾ, ਆਪਣੇ ਆਪ ਨੂੰ ਜਿਹੜਾ ਇਹ ਸੁਪੀਰੀਅਰ ਸ਼ੋਅ ਕਰਨਾ ਜਾਂ ਹੈ ਨਾ, ਅਤੇ ਸਵੈ ਵਡਿਆਈ ਦੇ ਵੀ ਬੜੇ ਲੋਕ ਭੁੱਖੇ ਆ, ਅਤੇ ਆਮ ਤੌਰ 'ਤੇ ਇਨਸਾਨ ਦਾ ਸੁਭਾਅ ਆ ਵੀ ਇਹਨੂੰ ਵਡਿਆਈ ਚੰਗੀ ਲੱਗਦੀ ਆ, ਚਾਹੇ ਕੋਈ ਵੀ ਹੋਵੇ। ਕਿਸੇ ਤੁਸੀਂ ਵੱਡੇ ਬਾਬੇ ਨੂੰ ਕਥਾ ਵਾਚਕ ਨੂੰ ਕਹੋ, ਬਾਬਾ ਜੀ ਬੜਾ ਪਾਠ ਯਾਦ ਆ, ਉਹ ਰਾਲੀ ਰਾਤ ਨਹੀਂ ਸੌਂਦਾ ਹੁਣ। ਅੱਛਾ, ਆਪਾਂ ਗੱਲ ਕਰਦੇ ਸੀ 1 ਜਨਵਰੀ 2000 ਤੋਂ ਬਾਅਦ ਆਏ ਦੂਜੇ ਮੁਲਕਾਂ ਤੋਂ ਆਏ ਲੋਕਾਂ ਦੀ। 2.36 ਕਰੋੜ ਆਸਟ੍ਰੇਲੀਆ 'ਚ ਕੁੱਲ ਨੌਕਰੀਆਂ, ਆਪਾਂ ਮਿਲੀਅਨ 'ਚ ਕਰੀਏ ਤਾਂ ਜ਼ਿਆਦਾ ਵਧੀਆ, ਕਿਉਂਕਿ ਮਿਲੀਅਨ ਲੋਕ ਛੇਤੀ ਸਮਝਦੇ ਆ। 23-24 ਮਿਲੀਅਨ ਨੌਕਰੀਆਂ ਨੇ, ਉਹ 'ਚੋਂ 7 ਮਿਲੀਅਨ ਦੇ ਕਰੀਬ ਜਿਹੜੇ 1 ਜਨਵਰੀ 2000 ਤੋਂ ਬਾਅਦ ਆਏ ਮਾਈਗ੍ਰੈਂਟਸ, ਉਹਨਾਂ ਕੋਲ ਨੇ।
0: ਓਕੇ,
1: ਸੋ ਇੱਕ ਬਹੁਤ ਵੱਡਾ ਅੰਕੜਾ ਇਹ, ਅਤੇ ਉਹਦੇ ਵਿੱਚੋਂ ਅੱਗੇ 40 ਲੱਖ ਬੰਦਾ ਕਹਿ ਲਓ 58.4% ਪਰਮਾਨੈਂਟ ਮਾਈਗ੍ਰੈਂਟ ਨੇ, ਅਤੇ ਟੈਂਪਰੇਰੀ ਵੀਜ਼ਾ ਹੋਲਡਰ ਨੇ 27-28 ਲੱਖ, 2.7 ਮਿਲੀਅਨ। ਸੋ ਕੁੱਲ ਮਿਲਾ ਕੇ ਇਹ ਜਿਹੜੀਆਂ ਨੌਕਰੀਆਂ ਨੇ, ਸਭ ਤੋਂ ਜ਼ਿਆਦਾ ਮਾਈਗ੍ਰੈਂਟਸ ਜਿਹੜੀਆਂ ਨੌਕਰੀਆਂ 'ਚ ਹੈਗੇ ਉਹ ਹੈਗੇ ਹੈਲਥ ਕੇਅਰ ਅਤੇ ਸੋਸ਼ਲ ਅਸਿਸਟੈਂਸ, ਉਹਦੇ 'ਚ ਤਕਰੀਬਨ 1 ਮਿਲੀਅਨ ਮਾਈਗ੍ਰੈਂਟ ਬੰਦਾ ਇਸ ਵੇਲੇ ਕੰਮ ਕਰ ਰਿਹਾ।
0: ਓਕੇ,
1: ਐਡਮਿਨ ਸਪੋਰਟ 'ਚ ਤਕਰੀਬਨ 9 ਲੱਖ, ਯਾਨੀ ਕਿ ਇਹ ਵੀ 1 ਮਿਲੀਅਨ ਦੇ ਕਰੀਬ ਆ। ਹੋਸਪਿਟੈਲਿਟੀ ਫੂਡ ਸਰਵਿਸ 'ਚ 8 ਲੱਖ ਲੋਕ ਕੰਮ ਕਰ ਰਹੇ ਆ। ਪ੍ਰੋਫੈਸ਼ਨਲ ਅਤੇ ਟੈਕਨੀਕਲ ਸਰਵਿਸ 6 ਲੱਖ ਆ। ਰੀਟੇਲ 'ਚ 5.4, ਟਰਾਂਸਪੋਰਟ ਅਤੇ ਵੇਅਰ ਹਾਊਸਾਂ 'ਚ 3.5 ਲੱਖ, ਕੰਸਟਰਕਸ਼ਨ 3.5 ਲੱਖ, ਐਜੂਕੇਸ਼ਨ ਐਂਡ ਟ੍ਰੇਨਿੰਗ 3.5 ਲੱਖ, ਮੈਨੂਫੈਕਚਰਿੰਗ ਜਿਹੜੀਆਂ ਫੈਕਟਰੀਆਂ ਅਤੇ ਹੋਰ ਨੇ ਹੈ ਨਾ, ਉਹਨਾਂ 'ਚ 3.5 ਲੱਖ, ਐਗਰੀਕਲਚਰ 'ਚ ਤਕਰੀਬਨ 1 ਲੱਖ। ਸੋ ਇਹ ਪ੍ਰਤੀਸ਼ਤ ABS ਨੇ ਕੱਢੀ ਆ ਵੀ ਇਹ ਇਸ ਕਿਸਮ ਦੇ ਜਿਹੜੇ ਕਿੱਤੇ ਕਹਿ ਲਓ, ਖਿੱਤੇ ਕਹਿ ਲਓ, ਇਹਨਾਂ ਦੇ ਵਿੱਚ ਪ੍ਰਵਾਸੀ ਲੋਕਾਂ ਦਾ ਇਸ ਵੇਲੇ ਬੋਲਬਾਲਾ, ਜਾਂ ਦੂਜੇ ਲਫ਼ਜ਼ਾਂ 'ਚ ਆਪਾਂ ਇਹ ਕਹਿੰਦੇ ਹਾਂ ਬਈ ਇਹ ਹੁਣ ਇੰਡਸਟਰੀਆਂ, ਇਹ ਸੈਕਟਰ ਇਹਨਾਂ ਲੋਕਾਂ ਬਿਨਾਂ ਨਹੀਂ ਚੱਲ ਸਕਦੀਆਂ, ਜਦਕਿ ਐਂ ਕਿਹਾ ਜਾਣਾ ਚਾਹੀਦਾ ਵੀ ਇਹਨਾਂ ਦੀ ਹੁਣ ਆਬਾਦੀ ਦੇ ਲਿਹਾਜ਼ ਨਾਲ ਕਹਿ ਲਓ, ਆਪਣੇ ਨੰਬਰਸ ਦੇ ਲਿਹਾਜ਼ ਨਾਲ ਕਹਿ ਲਓ ਵੀ ਹੁਣ ਇੰਨੀ ਜ਼ਿਆਦਾ ਡਿਪੈਂਡੈਂਸ ਹੋ ਚੁੱਕੀ ਆ। ਅਤੇ ਇਹਨਾਂ 'ਚੋਂ ਅੱਗੇ ਫਿਰ ਉਹਨਾਂ ਨੇ ਇਹ ਵੀ ਦੇਖਿਆ ਵੀ ਪਰਮਾਨੈਂਟ ਕਿੰਨੇ ਨੇ, ਪਰਮਾਨੈਂਟ ਫੈਮਿਲੀ ਮੈਂਬਰ ਕਿੰਨੇ ਨੇ, ਸਟੂਡੈਂਟ ਵੀਜ਼ੇ ਵਾਲੇ ਕਿੰਨੇ ਨੇ। ਸੋ ਇਹ ਸਾਰੇ ਅੰਕੜੇ ਜਿਹੜੇ ਆ ਨਾ, ਇਹ ਸਮੇਂ ਦਰ ਸਮੇਂ ਵੱਧਦੇ ਘੱਟਦੇ ਵੀ ਰਹੇ ਆ। ਅਤੇ ਜੇ ਭਾਰਤੀਆਂ ਦੀ ਗੱਲ ਕਰੀਏ ਤਾਂ ਇਸ ਵੇਲੇ ਭਾਰਤੀ ਬੋਰਨ ਜਿਹੜੇ ਹੈਗੇ, ਇੰਡੀਅਨ ਬੋਰਨ 9,71,000 ਲੋਕ ਨੇ, 1 ਮਿਲੀਅਨ ਕਹਿ ਲਓ, ਇੰਨੇ ਕਿ ਇੰਗਲੈਂਡ ਦੇ ਆ, ਪਿੱਛੇ ਜੇ ਇੰਗਲੈਂਡ ਤੋਂ ਅੱਗੇ ਲੰਘਿਆ ਭਾਰਤ ਹੈ ਨਾ। ਚੀਨ ਦੇ 7,31,000 ਨੇ, ਨਿਊਜ਼ੀਲੈਂਡ ਬੋਰਨ 6,38,000 ਨੇ, ਉਦੋਂ ਬਾਅਦ ਫਿਲੀਪੀਨਸ ਦਾ ਨੰਬਰ ਆਉਂਦਾ 4,12,000 ਉਹ ਨੇ, ਵੀਅਤਨਾਮ ਦੇ 3,26,000, 7ਵੇਂ ਨੰਬਰ 'ਤੇ ਦੱਖਣੀ ਅਫਰੀਕਾ 2,30,000, ਨੇਪਾਲ ਦੇ 2,14,000, ਸ੍ਰੀਲੰਕਾ ਦੇ 1,84,000, ਅਤੇ 10ਵੇਂ ਨੰਬਰ 'ਤੇ ਮਲੇਸ਼ੀਆ, ਉਹ ਵੀ 1,84,000। ਸੋ ਕੁੱਲ ਮਿਲਾ ਕੇ 8.8 ਮਿਲੀਅਨ ਲੋਕ ਵਿਦੇਸ਼ 'ਤੇ ਜੰਮੇ ਹੋਏ ਆ 27 ਮਿਲੀਅਨ 'ਚੋਂ। ਇਹਨੂੰ ਹੁਣ ਤੁਸੀਂ ਮਾਈਗ੍ਰੈਂਟ ਸਮਝ ਲਓ। ਅਤੇ ਇਹਨਾਂ ਜਿਹੜੇ ਆਪਾਂ 10 ਮੁਲਕ ਗਿਣੇ ਆ, ਇਹਨਾਂ 'ਚ ਯੂਰਪ ਦਾ ਇੱਕ ਵੀ ਨਹੀਂ ਹੈਗਾ UK ਨੂੰ ਛੱਡ ਕੇ, ਇਟਲੀ, ਗ੍ਰੀਸ, ਪੋਲੈਂਡ ਹੈ ਨਾ, ਕਿੰਨੇ ਹੀ ਮੁਲਕ ਨੇ ਜਿਹੜੇ ਪਹਿਲਾਂ ਇੱਥੇ ਆਉਂਦੇ ਰਹੇ ਆ,
0: ਤਾਂ ਉਹਨਾਂ ਦੀ ਵੋਲਿਊਮ ਹੋਊਗੀ ਪਰ ਥੋੜ੍ਹੀ ਥੋੜ੍ਹੀ।
1: ਉਹ ਵੀ ਵੈਸੇ ਹੁਣ ਬਜ਼ੁਰਗ ਹੋ ਚੁੱਕੇ ਆ ਹੈ ਨਾ, ਅਤੇ ਉਹ ਵੀ ਹੁਣ ਹੈ ਨਾ ਕਬਰਾਂ 'ਚ ਲੱਤਾਂ ਬਾਲੇ ਬਜ਼ੁਰਗਾਂ ਦੀਆਂ, ਫਸਟ ਵਰਲਡ ਵਾਰ, ਸੈਕਿੰਡ ਵਰਲਡ ਵਾਰ ਨਾਲ ਆਪਾਂ ਕੰਪੇਅਰ ਕਰਦੇ ਹਾਂ, ਅਤੇ ਜਿਹੜੇ ਉਹਨਾਂ ਦੇ ਬੋਰਨ ਹੈਗੇ ਬੱਚੇ ਉਹ ਆਪਣੇ ਆਪ ਨੂੰ ਆਸਟ੍ਰੇਲੀਅਨ ਹੀ ਕਹਾਉਂਦੇ, ਉਹ ਮੈਂ ਇਟੈਲੀਅਨ ਡਿਸੈਂਟ ਦਾ ਜਾਂ ਗ੍ਰੀਕ ਡਿਸੈਂਟ ਦਾ, ਇੱਦਾਂ ਕੋਈ ਨਹੀਂ ਕਹਿੰਦਾ ਛੇਤੀ ਕੀਤੇ। ਸੋ ਕੁੱਲ ਮਿਲਾ ਕੇ 32% ਲੋਕ ਨੇ ਇਹ ਬਣਦੇ, ਅਤੇ 68% ਆਸਟ੍ਰੇਲੀਅਨ ਬੋਰਨ ਨੇ। ਪਰ ਇਹ ਵੀ ਤੁਸੀਂ ਦੇਖੋ ਡਾਟਾ ਬਈ, ਜੇ ਹੁਣ ਸਾਡੇ ਘਰ ਜਿਹੜੇ ਜਵਾਕ ਹੋਏ ਆ ਉਹ ਆਸਟ੍ਰੇਲੀਅਨ 'ਚ ਗਿਣੇ ਜਾਣੇ ਆ, ਅਸਲ 'ਚ ਸਾਡੇ ਭਾਰੇ ਤਾਂ ਇੰਡੀਅਨ ਹੀ ਨੇ।
0: ਬਿਲਕੁਲ,
1: ਅਤੇ ਇਹ 32% ਦੇਖਣ ਨੂੰ ਹੀ ਆ, ਮਤਲਬ ਇਹ 45-50% 'ਤੇ ਜਾ ਪਹੁੰਚੂਗੀ ਗੱਲ,
0: ਈਵਨ ਜ਼ਿਆਦਾ।
1: ਹਾਂਜੀ,
0: ਈਵਨ ਜ਼ਿਆਦਾ।
1: ਅਤੇ ਫਿਰ ਇਹਨਾਂ ਲੋਕਾਂ ਨੂੰ ਮੈਂ ਇਹ ਕਹਿਣਾ ਬਈ, ਫੁੱਲਾਂ ਵਿੱਚੋਂ ਫੁੱਲ ਜੇ ਗੁਲਾਬ ਕੱਢ ਦਈਏ ਪਿੱਛੇ ਕੀ ਵੱਜਦਾ, ਚਲੋ ਆਪਣੇ ਆਪ ਨੂੰ ਗੁਲਾਬ ਨਹੀਂ ਗੇਂਦੇ ਦਾ ਹੀ ਰੱਖ ਲਈਏ। ਹੁਣ ਇੰਨੇ ਕੁ ਸੈਕਟਰਸ ਜਿਹੜੇ ਆਪਾਂ 10-12 ਸੈਕਟਰ ਗਿਣੇ ਆ, ਡਾਕਟਰ, ਨਰਸਾਂ, ਏਜ ਕੇਅਰ ਹੈ ਨਾ, ਇਹ ਸਾਰੇ ਅਦਾਰੇ ਨੇ ਜਿਹੜੇ, ਟਰਾਂਸਪੋਰਟ ਹੋ ਗਈ, ਟਰੱਕਿੰਗ ਹੋ ਗਈ, ਯੂ ਨੇਮ ਅ ਥਿੰਗ ਹੈ ਨਾ, ਹੋਸਪਿਟੈਲਿਟੀ, ਰੀਟੇਲ, ਜਿਹਦੇ 'ਚ ਮਰਜ਼ੀ ਗੱਲ ਕਰ ਲਓ, ਬਾਹਰਲੇ ਮੁਲਕਾਂ ਦੇ ਜੰਮੇ ਹੋਏ ਲੋਕ ਉਹੋ ਜਿਹੇ ਚਿਹਰੇ ਤੁਹਾਨੂੰ ਨਜ਼ਰ ਆਉਣਗੇ। ਅਤੇ ਜਦ ਇੱਕ ਪੋਲੀਟੀਕਲ ਪਾਰਟੀ ਇਹ ਕਹਿੰਦੀ ਆ ਵੀ ਬਸ ਬਹੁਤ ਹੋ ਗਿਆ, ਇਹ ਮੁਲਕ ਦਾ ਹੁਣ ਕੰਟਰੋਲ ਆਪਣੇ ਹੱਥਾਂ 'ਚ ਲੈਣਾ ਪੈਣਾ, ਆਸਟ੍ਰੇਲੀਆ ਹੁਣ ਆਸਟ੍ਰੇਲੀਆ ਨਹੀਂ ਲੱਗਦਾ ਹੈ ਨਾ, ਉਦਾਂ ਦੀਆਂ ਗੱਲਾਂ ਜਨਰੇਟ ਕੀਤੀਆਂ ਜਾਂਦੀਆਂ ਤਾਂ ਜਿਹੜੇ 68% ਲੋਕ ਆ ਇਹਨਾਂ 'ਚੋਂ ਮੰਨ ਲਓ 50% ਕਹਿ ਲਓ 40% ਲੋਕ ਲਾ ਲਓ ਹੋ ਸਕਦਾ ਉਹਨਾਂ ਦੀਆਂ ਗੱਲਾਂ ਨਾ ਇਤਫਾਕ ਰੱਖਦੇ ਹੋਣ। ਪਰ ਮੈਂ ਗੱਲ ਲਿਆਉਣਾ ਤੁਹਾਡੇ ਵਾਲੀ ਗੱਲ 'ਤੇ ਜਿਹੜੀ ਤੁਸੀਂ ਕਹਿੰਦੇ ਹੋ ਵੀ ਨਾ ਸਿਲੈਕਟਿਵ ਅਥੈਂਟਿਸਿਟੀ ਆ ਪੋਲੀਟੀਕਲ ਪਾਰਟੀਆਂ ਦੀ, ਉਹ ਰਾਦਰ ਦੈਨ ਇਹ ਦੱਸਣ ਦੇ ਵੀ ਇਹਨਾਂ ਲੋਕਾਂ ਦੇ ਆਉਣ ਨਾਲ ਸਾਨੂੰ ਇਹ ਫਾਇਦਾ ਹੋਇਆ, ਉਲਟਾ ਇਹ ਦੱਸ ਰਹੇ ਆ ਵੀ ਭਾਈ ਇਹਨਾਂ ਦੀ ਆਬਾਦੀ ਵਧਣ ਨਾਲ ਆਹ ਮਾੜਾ ਕੰਮ ਹੋਇਆ। ਉਹ ਪੋਲੀਟੀਕਲ ਪਾਰਟੀਆਂ ਅਕਸਰ ਸਿਲੈਕਟਿਵ ਅਥੈਂਟਿਸਿਟੀ 'ਚ ਜਾ ਪੈਂਦੀਆਂ ਨੇ, ਮਤਲਬ ਝੂਠ ਬੋਲਣਾ ਨਹੀਂ ਸੱਚ ਦੱਸਣਾ ਨਹੀਂ,
0: ਕਿਉਂਕਿ ਇਹਦੇ ਵਿੱਚ ਮੈਂ ਮੰਨਦਾ ਕਿ ਬਹੁਤ ਵੱਡੀ ਗਿਣਤੀ ਉਹ ਹੁੰਦੀ ਆ ਆਬਾਦੀ ਦੀ ਲੋਕਾਂ ਦੀ, ਉਹਨਾਂ ਨੂੰ ਜੋ ਤੁਸੀਂ ਦੱਸਦੇ ਹੋ ਉਹਦੇ ਹਿਸਾਬ ਦੇ ਨਾਲ ਉਹ ਵਿਚਾਰ ਬਣਾਉਂਦੇ ਆ ਆਪਣੇ ਪੱਧਰ ਦੇ ਉੱਤੇ, ਉਹਨਾਂ ਦੀ ਕਈ ਵਾਰੀ ਕੋਈ ਪੜਤ ਨਹੀਂ ਹੁੰਦੀ ਜਾਂ ਫਿਰ ਉਸ ਮੁੱਦੇ ਨੂੰ ਸਮਝਣ ਦੇ ਲਈ ਉਹਨਾਂ ਦੇ ਲਈ ਬੜੀ ਮੁਸ਼ਕਲ ਹੋ ਜਾਂਦੀ ਹੈ ਜਦੋਂ ਉਹਨਾਂ ਨੂੰ ਕੋਈ ਦੱਸਣ ਵਾਲਾ ਨਾ ਹੋਵੇ ਕਿ ਕੋਈ ਇੰਨਾ ਟਾਈਮ ਪਿਆ ਵਾ ਵੀ ਉਹ ਆਪ ਲੱਭੇ ਪੜੇ ਕਰੇ। ਪਈਆਂ ਤਾਂ ਸਾਡੇ ਸਾਹਮਣੇ ਹੁੰਦੀਆਂ ਸਾਰੀਆਂ ਚੀਜ਼ਾਂ, ਸਿਰਫ ਕੋਈ ਪੁਆਇੰਟ ਆਊਟ ਕਰਨ ਵਾਲਾ ਹੁੰਦਾ ਵਾ ਵੀ ਆਹ ਯੂਜ਼ ਮੀ ਲਿਖਿਆ ਇਹ ਬਿੰਨੀ, ਹੈ ਨਾ, ਅਤੇ ਨਹੀਂ ਤਾਂ ਆਪਾਂ ਲਾਗੂ ਦੀ ਲੰਘ ਜਾਂਦੇ। ਕਈ ਵਾਰੀ ਕਈ ਲੋਕਾਂ ਨੂੰ ਇਹ ਚੀਜ਼ ਦੱਸਣੀ ਪੈਂਦੀ ਆ ਤਾਂ ਕਿ ਉਹ ਬੋਤਲ ਐਵੇਂ ਵਗਾ ਕੇ ਨਾ ਮਾਰ ਦੇਣ। ਸੋ ਇਸ ਕਰਕੇ ਇਹ ਤਾਂ ਹਲੇ ਇੱਕ ਪੱਖ ਆ, ਮਤਲਬ ਮਸਲਾ ਇਹ ਆ ਮੈਂ ਜਿਹੜੀ ਗੱਲ ਕਰ ਰਿਹਾ ਵੀ ਦੂਸਰੇ ਜਿਹੜੇ ਪੱਖ ਨੇ ਦੂਸਰੀਆਂ ਪਾਰਟੀਆਂ ਉਹ ਦੂਸਰਾ ਪੱਖ ਕਿਉਂ ਨਹੀਂ ਵਿਖਾਉਂਦੀਆਂ? ਉਹਦੇ ਵਿੱਚ ਕੋਈ ਇਹ ਨਹੀਂ ਆ ਵੀ ਜਾਂ ਫਿਰ ਉਹਨਾਂ ਨੂੰ ਇਹ ਡਰ ਆ ਵੀ ਦੂਸਰਿਆਂ ਦੀ ਮੁਖਾਲਫਤ ਨਾਲ ਸਾਨੂੰ ਝੱਲਣੀ ਪਵੇ, ਜਾਂ ਫਿਰ ਇਹ ਚੀਜ਼ ਤੈਅ ਆ ਕਿ ਜਿਹੜੇ ਜਿੱਥੋਂ ਜ਼ਿਆਦਾ ਵੋਟਾਂ ਮਿਲਣੀਆਂ ਨੇ ਉਹ ਲੋਕ ਇਹੋ ਕੁਛ ਹੀ ਚਾਹੁੰਦੇ ਆ ਜਿਹੜੀਆਂ ਉਹ ਗੱਲਾਂ ਕਰ ਰਹੇ ਨੇ, ਅਤੇ ਵੋਟਾਂ ਦੇ ਉੱਤੇ ਜਦੋਂ ਗੱਲ ਆ ਜਾਂਦੀ ਆ ਤਾਂ ਫਿਰ ਅਸੀਂ ਆਪਣੇ ਆਪ ਨੂੰ ਵੀ ਵਿੱਚ ਹੀ ਆਪਾਂ ਪਾਈਏ। ਮੈਂ ਤੈਨੂੰ ਮੋਟੇ ਸ਼ਬਦਾਂ 'ਚ ਕਹੂੰਗਾ ਜਿਹੜੇ ਸਿਟੀਜ਼ਨ ਹੋ ਚੁੱਕੇ ਨੇ, ਡਜ਼ਨਟ ਮੈਟਰ ਉਹ ਕਿੱਥੋਂ ਆਏ ਨੇ, ਇਹਦਾ ਮਤਲਬ ਉਹਨਾਂ ਨੂੰ ਤਾਂ ਆਪਾਂ ਬਾਹਰ ਕੱਢ ਲਿਆ ਨਾ, ਆਪਾਂ ਗੱਲ ਕਰ ਰਹੇ ਹਾਂ ਦੂਸਰਿਆਂ ਦੀ, ਪੀ ਆਰ ਜਾਂ ਉੱਥੋਂ ਥੱਲੇ ਆ
1: ਵੀ ਉੱਧਰ ਨੂੰ ਲਾਰ ਹੋ ਸਕਦਾ।
0: ਇਹਦਾ ਮਤਲਬ ਕਿ ਅਸੀਂ ਜਿਹੜੇ ਆ ਜਿਹੜੇ ਸਾਡੇ ਲੋਕ ਜਾਂ ਆਪਾਂ ਜਿਹੜੇ ਸਿਟੀਜ਼ਨ ਹੋ ਚੁੱਕੇ ਹਾਂ, ਇਹਦਾ ਮਤਲਬ ਕਿ ਉਹਨਾਂ ਨੂੰ ਇਸ ਚੀਜ਼ ਦਾ ਥੋੜ੍ਹਾ ਬਹੁਤ ਹੀ ਭਿਣਕ ਹੈ ਵੀ ਇਹ ਵੀ ਇਹੋ ਕੁਛ ਹੀ ਚਾਹੁੰਦੇ ਆ। ਸ਼ਾਇਦ ਇਹਦੇ ਇਸ ਚੀਜ਼ ਦੀ ਇੱਕ ਐਗਜ਼ਾਮਪਲ ਇਹ ਵੀ ਆਪਾਂ ਲੈ ਸਕਦੇ ਹਾਂ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇੱਦਾਂ ਦੇ ਕਹਿਣ ਵਾਲੇ ਜਿਹੜੇ ਕੱਟੜ ਪਾਰਟੀਆਂ ਨੇ ਉਹਨਾਂ ਦੇ ਨਾਲ ਸਾਡੇ ਵੀ ਤਾਂ ਕਈ ਚਿਹਰੇ ਮੋਹਰੇ ਨੇ। ਸੋ ਇਹਦਾ ਮਤਲਬ ਕਿ ਆਨਸਰ ਇਜ਼ ਸੇਮ,
1: ਕੋਈ ਸ਼ੱਕ ਨਹੀਂ, ਕਿਉਂਕਿ ਜਦ ਬੰਦਾ ਭੱਜ ਕੇ ਬੱਸ ਚੜ੍ਹ ਜਾਂਦਾ ਅਤੇ ਬੱਸ ਭਰੀ ਹੁੰਦੀ ਆ ਅਤੇ ਫਿਰ ਉਹ ਸ਼ੀਸ਼ੇ 'ਚੋਂ ਕਹਿੰਦਾ ਦੀਂਦਾ ਨਹੀਂ ਭਰੀ ਹੋਈ ਹੈ, ਹੁਣ ਹੋਰ ਕਿੰਨੇ ਕੁ ਚੜ੍ਹਾ ਲਈਏ।
0: ਜਦੋਂ ਆਪਣਾ ਪੈਰ ਰੱਖਿਆ
1: ਗਿਆ, ਜਦੋਂ ਸਥਾਪਤੀ ਵੱਲ ਨੂੰ ਵੱਧਦਾ ਬੰਦਾ ਟਿਕਟਕਾ ਹੋ ਜਾਂਦਾ, ਤਾਂ ਉਹ ਫਿਰ ਜਿਹੜੀ ਸਥਾਪਿਤ ਧਿਰ ਹੁੰਦੀ ਆ ਉਹਦੀ ਹਾਂ ਵਿੱਚ ਹਾਂ ਮਿਲਾਉਣ 'ਚ ਹੀ ਬਿਹਤਰੀ ਸਮਝਦਾ, ਕਿਉਂਕਿ ਉਹਨੇ ਉੱਥੇ ਰਹਿਣਾ, ਉਸ ਸਮਾਜ ਵਿੱਚ ਵਿਚਰਨਾ।
0: ਇਹਦੇ ਪਿੱਛੇ ਬੜੇ ਰੀਜ਼ਨ ਵੀ ਨੇ, ਕਈ ਵਾਰੀ ਆਪਾਂ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਵੱਡਾ ਇੱਕ ਰੀਜ਼ਨ ਇਹ ਵੀ ਆਉਂਦਾ ਕਿ ਤੁਸੀਂ ਫਿਰ ਇਹ ਵੀ ਮਹਿਸੂਸ ਕਰਦੇ ਹੋ ਵੀ ਜੇ ਸਾਰੇ ਹੀ ਆਈ ਗਏ ਤਾਂ ਫਿਰ ਸਾਡੀ ਕੀ ਵੈਲਿਊ ਆ, ਜੇ ਸਾਰੀ ਖਾਨਦਾਨੀ ਇੱਥੇ ਆ ਗਈ ਅਤੇ ਫਿਰ ਮੇਰੀ ਚੜ੍ਹਾਈ ਚਾਚੇ ਤਾਇਆਂ 'ਚ ਕਿੱਦਾਂ ਵਾ, ਰਿਸ਼ਤੇਦਾਰਾਂ 'ਚ ਕਿੱਦਾਂ, ਕਿਉਂਕਿ ਉਹਨਾਂ ਦੇ ਤਾਂ ਸਾਰਿਆਂ ਦੇ ਕਾਕੇ ਸਾਰਿਆਂ ਦੇ ਪਰਿਵਾਰ ਇੱਥੇ ਆ ਗਿਆ। ਕਈ ਲੋਕ ਇਹਨੂੰ ਇਸ ਤਰੀਕੇ ਦੇ ਨਾਲ ਸੋਚਦੇ ਆ ਵੀ ਚਲੋ ਠੀਕ ਹੈ ਜੇ ਮੇਰਾ ਰਾਹ ਪੱਧਰਾ ਹੋਇਆ, ਜੇ ਮੈਂ ਖਾਣ ਯੋਗਾ ਹੋ ਗਿਆ, ਰਜਵੀਂ ਰੋਟੀ ਤਾਂ ਸਾਰੇ ਖਾ ਰਹੇ ਨੇ ਅਤੇ ਕਿੱਡੀ ਵਧੀਆ ਗੱਲ ਆ, ਸਾਰਾ ਪਰਿਵਾਰ ਇੱਥੇ ਇਕੱਠਾ ਹੋ ਗਿਆ। ਨਜ਼ਰੀਏ ਨੇ ਅਲੱਗ ਅਲੱਗ,
1: ਬਹੁਤ ਵੱਖੋ ਵੱਖਰੇ ਆ,
0: ਜਿਹੜਾ
1: ਡੋਰਮੈਟ 'ਤੇ ਨਹੀਂ ਲਿਖਿਆ ਫਰੈਂਡਸ ਐਨੀ ਟਾਈਮ ਰਿਲੇਟਿਵਸ ਬਾਏ ਅਪੁਆਇੰਟਮੈਂਟ ਓਨਲੀ, ਉਹ ਇਹ ਆ ਵੀ ਰਿਸ਼ਤੇਦਾਰ ਭੈਣ ਭਾਈ ਸ਼ਰੀਕਾ ਕਈ ਵਾਰ ਜਾਣ ਬੁੱਝ ਕੇ, ਕਈ ਵਾਰ ਅਣਜਾਣੇ 'ਚ, ਇਹ ਮਤਲਬ ਹੈ ਨਾ, ਮੈਂ ਦੋਨੋਂ ਹੀ ਸ਼ਬਦ ਵਰਤਦਾ, ਦੋਨੋਂ ਸਨੈਰੀਓ ਨੇ। ਇੱਕ ਸਨੈਰੀਓ ਇਹ ਆ, ਮੰਨ ਲਓ ਤੁਸੀਂ ਇੱਥੇ ਬੜੇ ਔਖੇ ਹੋ ਕੇ ਵਿਖੜੇ ਪੈਂਡੇ, 20-25 ਸਾਲ ਲਾ ਕੇ ਤੁਸੀਂ ਪੀ ਆਰ ਲਈ, ਸਥਾਪਿਤ ਹੋਏ, ਘਰ ਬਾਰ ਬਣਾਇਆ, ਉਹ ਵੀ ਹਜੇ ਵੀ 30 ਸਾਲ ਦਾ ਲੋਨ ਤੁਹਾਡੇ ਸਿਰ ਪਿਆ, ਹੈ ਨਾ, ਤੁਸੀਂ ਇਹ ਕਿਹਾ ਵੀ ਮੇਰੀ ਦਾੜੀ ਚਿੱਟੀ ਹੋ ਗਈ, ਮੈਂ ਬਗਾਨੇ ਮੁਲਕ ਆ ਕੇ ਮਿਹਨਤਾਂ ਕੀਤੀਆਂ, ਉਹ ਕੀਤੀਆਂ, ਮੈਨੂੰ ਪਤਾ ਹੀ ਨਹੀਂ ਯਾਰ ਮੇਰੇ 20 ਸਾਲ ਕਿੱਥੇ ਲੰਘ ਗਏ। ਹੁਣ ਜਦ ਤੁਹਾਨੂੰ ਪਿੰਡ ਕੋਈ ਕਹਿੰਦਾ ਉਹ ਤਾਂ ਸੈੱਟ ਆ ਬਾਹਰ, ਤੁਸੀਂ ਕਹਿੰਦੇ ਉਹ ਨਾ ਹੋਏ ਰੱਬ ਦੇ ਵਾਸਤੇ, ਤੁਹਾਡੇ 20 ਸਾਲ ਪਤਾ ਹੀ ਨਹੀਂ ਕਿੱਥੇ ਜਾਣੇ, ਹੈ ਨਾ। ਮੈਂ ਤਾਂ ਹਜੇ ਫਿਰ ਆਇਲਟਸ 'ਚੋਂ ਮੇਰੇ 5 ਬੈਂਡ ਸੀ, ਉਹ ਤੁਹਾਡੇ ਕਾਕੇ ਦੇ ਤਾਂ ਇਹਨੂੰ ਤਾਂ 2 ਵੀ ਨਹੀਂ ਆਉਣੇ, ਉਹ ਇਹ 10ਵੀਂ ਪਾਸ ਕੀ ਕਰੂ ਉੱਥੇ, ਚੜ ਕੇ ਤੁਸੀਂ ਆਪਣੇ ਵੱਲੋਂ ਇੱਕ ਬਹੁਤ ਹੀ ਜੈਨੂਅਨ ਦਰਦ ਦੇ ਦਿਲ ਬਿਆਨ ਕੀਤਾ, ਪਰ ਉਹਨਾਂ ਨੂੰ ਇਹ ਲੱਗਿਆ ਵੀ ਇਹ ਸ਼ਰੀਕਾ ਨਹੀਂ ਜਰਦਾ ਹੁੰਦਾ, ਫਲਾਨਿਆਂ ਦਾ ਲੈ ਗਿਆ, ਉਹਨਾਂ ਦਾ ਆਹ ਲੈ ਗਿਆ, ਉਹ ਭੂਆ ਦਾ ਮੁੰਡਾ ਲੈ ਗਿਆ, ਉਹ ਤਾਂ ਬੜੀ ਸੋਹਣੀ ਰੋਟੀ ਖਾਂਦੇ ਆ, ਉਹ ਤਾਂ ਟਰੱਕ 'ਤੇ ਜਾਂਦਾ, ਉਹਨਾਂ ਨੇ ਫਿਰਨੀ 'ਤੇ ਕੋਠੀ ਪਾ ਲਈ। ਅਸੀਂ ਇੱਦਾਂ ਦੀਆਂ ਚੀਜ਼ਾਂ 'ਚ ਬਹੁਤ ਉਲਝੇ ਹੋਏ ਹਾਂ, ਉਹਦੇ 'ਚ ਫਿਰ ਮੈਂ ਇਹਨੂੰ ਜਨਰਲਾਈਜ਼ ਕਰਨ ਗੁਰੇਜ਼ ਕਰਦਾ ਵੀ ਇਹਦੇ 'ਚ ਬਹੁਤ ਸਾਰੇ ਫੈਕਟਰ ਆ।
0: ਨਹੀਂ, ਫੈਕਟਰ ਬਹੁਤ ਸਾਰੇ ਨੇ, ਵੇਖੋ ਆਪਾਂ ਕਈ ਵਾਰੀ ਮੈਂ ਇੱਦਾਂ ਵੀ ਸੋਚਦਾ ਕਿ ਜਿਹੜੇ ਲੋਕ ਮਤਲਬ ਤੁਹਾਡੇ ਆਸ ਪਾਸ ਹੀ ਹੁੰਦੇ ਨੇ, ਤੁਹਾਡੀ ਜਾਣ ਪਛਾਣ ਵਾਲੇ ਚੰਗੇ ਭਲੇ ਲੋਕ ਸੁਭਾਅ ਦੇ ਪੱਧਰ 'ਤੇ ਵੀ, ਉਹ ਵੀ ਇੱਦਾਂ ਦੀ ਗੱਲ ਕਈ ਵਾਰੀ ਕਰਦੇ, ਅਤੇ ਫਿਰ ਮੈਂ ਸੋਚਦਾ ਵੀ ਯਾਰ ਇਹ ਸ਼ਾਇਦ ਇਹਨਾਂ ਦਾ ਕੋਈ ਗਲਤ ਐਕਸਪੀਰੀਅੰਸ ਰਿਹਾ ਹੋਊਗਾ, ਸ਼ਾਇਦ ਇਹ ਇਸ ਕਰਕੇ ਗੱਲ ਕਰ ਰਹੇ ਨੇ ਕਿ ਇਹਨਾਂ ਦੇ ਲਾਗੋਂ ਦੀ ਕੋਈ ਤੇਜ਼ ਆਵਾਜ਼ ਦੇ ਵਿੱਚ ਗਾਣੇ ਲਾ ਕੇ ਤੇ ਕੋਈ ਲੰਘਿਆ ਹੋਊਗਾ, ਬਦਤਮੀਜ਼ੀ ਕੀਤੀ ਹੋਊਗੀ, ਤੇਜ਼ ਗੱਡੀ ਭਜਾ ਕੇ ਇਹਨਾਂ ਦੇ ਵਿੱਚ ਮਾਰਨ ਲੱਗਾ ਹੋਊਗਾ, ਇਹਨਾਂ ਨੇ ਵਰਜਿਆ ਵਾ ਅੱਗੋਂ ਅੱਖਾਂ ਵਿਖਾਉਂਦਾ ਹੋਊਗਾ, ਤੇ ਉਹਨਾਂ ਨੂੰ ਲੱਗਾ ਹੋਊਗਾ ਵੀ ਨਹੀਂ ਆਹ ਇਹੋ ਜਿਹਾ ਬੰਦਾ ਨਹੀਂ ਚਾਹੀਦਾ ਇੱਥੇ, ਆਹ ਕੈਟੇਗਰੀ ਨਹੀਂ ਚਾਹੀਦੀ, ਜਾਂ ਫਿਰ ਉਹਨਾਂ ਦੇ ਕੋਲ ਕੋਈ ਕੰਮ ਕਰਦਾ ਹੋਊਗਾ ਤੇ ਉਹਨਾਂ ਦਾ ਕੰਮ ਵਿਗਾੜ ਕੇ ਤੇ ਉਹਨਾਂ ਨੂੰ ਅੱਖਾਂ ਵਿਖਾਉਂਦਾ ਹੋਊਗਾ, ਤੋ ਉਹਨਾਂ ਨੂੰ ਲੱਗਾ ਹੋਊਗਾ ਵੀ ਨਹੀਂ ਆਹ ਕੈਟੇਗਰੀ ਨਹੀਂ ਮੈਨੂੰ ਚਾਹੀਦੀ, ਜਾਂ ਉਹਨਾਂ ਨੂੰ ਇਹ ਲੱਗਾ ਹੋਊਗਾ ਵੀ ਇਹ ਆ ਕੇ ਤੇ ਇੱਥੇ ਨਸ਼ੇ ਪੱਤੇ ਕਰ ਰਿਹਾ ਵਾ, ਇੱਥੇ ਆ ਕੇ ਤੇ ਇਹਨਾਂ ਨੇ ਗਰੁੱਪ ਬਣਾ ਲਿਆ ਵਾ, ਗੈਂਗ ਚਲਾ ਰਹੇ ਨੇ ਇੱਥੇ ਆ ਕੇ, ਸੋ ਉਹਨੂੰ ਲੱਗਦਾ ਵੀ ਨਹੀਂ ਆਹ ਆਹ ਕੈਟੇਗਰੀ ਨਹੀਂ, ਪਰ ਉਹ ਸ਼ਾਇਦ ਆਪਾਂ ਚੰਗਾ ਪਾਸਾ ਉਦੋਂ ਇਗਨੋਰ ਕਰ ਦਿੰਦੇ ਹਾਂ। ਇੱਦਾਂ ਦੀਆਂ ਨੇ ਐਗਜ਼ਾਮਪਲਾਂ ਸਾਡੇ ਆਸ ਪਾਸ,
1: ਅਸੀਂ ਉਸ ਸੋਸਾਇਟੀ 'ਚ ਡਿਵੈਲਪ ਹੋਏ ਹਾਂ,
0: ਪਰ ਉਹ ਐਗਜ਼ਾਮਪਲਾਂ ਜਿਹੜੀਆਂ ਨੇ ਉਹ ਜਾਂ ਕੱਚਿਆਂ ਜਾਂ ਪੱਕਿਆਂ 'ਚ ਡਿਵੀਜ਼ਨ ਨਹੀਂ ਸਾਨੂੰ ਸ਼ੋਅ ਕਰਦੀਆਂ, ਕਿਉਂਕਿ ਉਹ ਕੋਈ ਵੀ ਹੋ ਸਕਦਾ। ਉਹ ਤੇ ਇਹਦਾ ਮਤਲਬ ਇਹ ਥੋੜ੍ਹੀ ਆ ਵੀ ਜਿਹੜਾ ਹੁਣ ਪੱਕਾ ਵਾ, ਜਿਹੜਾ ਸਿਟੀਅਨ ਹੋ ਗਿਆ ਜਾਂ ਇੱਥੇ ਜੰਮਿਆ ਵਾ, ਇਹਦਾ ਮਤਲਬ ਕਿ ਉਹਨੂੰ ਲਾਇਸੈਂਸ ਮਿਲ ਗਿਆ ਵਾ ਵੀ ਉਹ ਤੁਹਾਨੂੰ ਅੱਖਾਂ ਵਿਖਾ ਲਏ, ਉਹ ਤੁਹਾਡੇ ਲਾਗੋਂ ਦੀ ਗੱਡੀ ਭਜਾ ਕੇ ਲੰਘਾ ਲਏ, ਉਹ ਤੁਹਾਡੇ 'ਚ ਮਾਰ ਦੇ, ਸੋਰੀ ਕਵੇ ਨਾ ਕਵੇ,
1: ਉਹਨੂੰ ਜਾਂ ਪੈਸੇ ਦਾ ਜ਼ੋਰ ਦਿਖਾਵੇ।
0: ਹਾਂ, ਸੋ ਗੰਦਾ ਬੰਦਾ ਤਾਂ ਗੰਦਾ ਹੀ ਆ ਵੇਖੋ, ਭਾਵੇਂ ਉਹਦਾ ਸਟੇਟਸ ਜੋ ਵੀ ਆ, ਉਹਦਾ ਵੀਜ਼ਾ
1: ਚਾਹੇ ਉਹ ਕੱਚਾ ਚਾਹੇ ਉਹ ਪੱਕਾ,
0: ਹੈ ਨਾ। ਸੋ ਚੰਗੇ ਚੰਗੇ ਮੈਂ ਤਾਂ ਕਹੂੰਗਾ ਵੀ ਕਿੱਡੇ ਕਿੱਡੇ ਵਧੀਆ ਵਧੀਆ ਕਿੱਡੇ ਬੀਬੇ ਵੀ ਮੁੰਡੇ ਪਿਛਲੇ ਸਮੇਂ ਦੇ ਵਿੱਚ ਆਏ ਨੇ, ਮੈਂ ਹੈਰਾਨ ਹੁੰਦਾ ਵਾਂ ਵੀ ਉਹਨਾਂ ਦੇ ਵਿੱਚ ਸਲੀਕਾ। ਆਪਾਂ ਜਦੋਂ ਸਿਰਫ ਇਹੋ ਹੀ ਵੇਖਣਾ ਸ਼ੁਰੂ ਕਰ ਦਿੰਦੇ ਹਾਂ ਵੀ ਹਾਏ ਇਹ ਪੀੜ੍ਹੀ ਖਰਾਬ ਹੋ ਗਈ ਆ, ਇਹਨੇ ਇੱਦਾਂ ਕਰਤਾ ਉੱਦਾਂ ਕਰਤਾ, ਉੱਥੇ ਫਿਰ ਆਪਾਂ ਇੱਕ ਪਾਸਿਓਂ ਅੰਨੇ ਹੋ ਜਾਂਦੇ ਹਾਂ, ਆਪਾਂ ਕਾਣੇ ਹੋ ਜਾਂਦੇ ਹਾਂ। ਸੋ ਸਾਨੂੰ ਉਹ ਚੀਜ਼ ਦੇਖਣੋਂ ਹਟ ਜਾਂਦੀ ਆ ਵੀ ਕਿੱਡੇ ਪਿਆਰੇ ਪਿਆਰੇ ਲੋਕ ਵੀ ਆਏ ਜਿਹੜੇ ਅੱਧੀ ਜ਼ਬਾਨ 'ਤੇ ਤੁਹਾਡਾ ਕੰਮ ਕਰਨ ਆ ਜਾਂਦੇ ਆ, ਜਿਨ੍ਹਾਂ ਦੇ ਨਾਲ ਤੁਹਾਡੀਆਂ ਸਾਂਝਾਂ ਨੇ, ਜਿਨ੍ਹਾਂ ਦਾ ਪਰਿਵਾਰ ਆਉਂਦਾ ਵਾ, ਤੁਹਾਨੂੰ ਮਿਲ ਕੇ ਉਹਨਾਂ ਦੇ ਨਾਲ ਮਜ਼ਾ ਆ ਜਾਂਦਾ। ਸੋ ਕਿੱਡੇ ਵਧੀਆ ਵਧੀਆ ਲੋਕ ਵੀ ਨੇ। ਸੋ ਇੱਥੇ ਹੀ ਆ ਸਾਰਾ ਕੁਛ, ਸਾਰਾ ਨਾ ਤਾਂ ਸਾਰੀ ਦੁਨੀਆ ਵਿਗੜ ਗਈ ਆ, ਨਾ ਹੀ ਸਾਰੀ ਸੁਧਰ ਸਕਦੀ ਆ।
1: ਅਤੇ ਉਹੀ ਆਪਾਂ ਜੇ ਕੰਟੈਕਸਟ ਹੁਣ ਇੱਥੇ ਲਿਆਈਏ ਵੀ ਨਾ ਤਾਂ ਸਾਰੇ ਚੰਗੇ ਹੀ ਆ, ਨਾ ਸਾਰੇ ਮਾੜੇ ਆ। ਜੇ ਆਪਾਂ ਆਸਟ੍ਰੇਲੀਅਨ ਐਂਗਲ ਤੋਂ ਦੇਖੀਏ ਵੀ ਇਹ ਲੋਕ ਆਸਟ੍ਰੇਲੀਆ ਦੇ ਭਲੇ ਲਈ ਕੰਮ ਕਰਨਗੇ, ਜਾਂ ਹੁਣ ਜੇ ਦੋ ਚਾਰ ਕ੍ਰਿਮੀਨਲਸ ਦੀ ਅਖਬਾਰ 'ਚ ਫੋਟੋ ਆ ਵੀ ਗਈ ਤਾਂ ਉਹ ਸਾਰੇ ਭਾਰਤੀ ਭਾਈਚਾਰੇ ਨੂੰ ਥੋੜ੍ਹੀ ਹੈ ਨਾ ਕਰਦੇ ਰੈਪ੍ਰਜੈਂਟ। ਬਿਲਕੁਲ ਉਸੇ ਤਰ੍ਹਾਂ ਜਿਹੜੇ ਇੱਥੋਂ ਹੈ ਨਾ ਅੱਧਾ ਅੱਧਾ ਕਿਲੋ ਮੂੰਹ 'ਚ ਵਿੰਗਮ ਪਾ ਕੇ ਅਤੇ ਕਿਲੋ ਕਿਲੋ ਦੀਆਂ ਚੈਨੀਆਂ ਪਾ ਕੇ ਹੈ ਨਾ ਸੋਨੇ ਰੰਗੀਆਂ ਜਿਹੜੇ ਉੱਥੇ ਫਿਰਦੇ ਆ ਮੋਟਰਸਾਈਕਲਾਂ ਦੇ ਹੜ ਹੜ ਕਰਦੇ, ਉਹ ਸਾਨੂੰ ਥੋੜ੍ਹੀ ਰੈਪ੍ਰਜੈਂਟ ਕਰਦੇ।
0: ਜਾਂ
1: ਜਿਹੜੇ ਹੈ ਨਾ ਪਿੰਡ 'ਚ ਜਿਹੜਾ ਉਹ ਕਿਹਾ ਜਾਂਦਾ ਨਾ ਵੀ ਇਹ ਬਾਹਰਲੇ ਆ ਕੇ ਆ ਬੁੜੀਆਂ ਦੇ ਇੱਥੇ ਨੌਕਰਾਣੀਆਂ ਦੇ ਦਿਮਾਗ ਖਰਾਬ ਕਰ ਜਾਂਦੇ, ਦਸ ਦਸ ਹਜ਼ਾਰ ਰੁਪਈਆ ਮਹੀਨੇ ਦਿੰਦੇ, ਇੱਥੇ ਹੁਣ 3,000 ਤੇ ਕੋਈ ਬੀਬੀ ਨਹੀਂ ਲੱਭਦੀ ਹੈ ਨਾ ਰੋਟੀ ਬਣਾਉਣ ਨੂੰ। ਉਹਨਾਂ ਦੇ ਆਪਣੇ ਦੁੱਖ ਤਕਲੀਫਾਂ ਆਪਣੀ ਸੁਸਾਇਟੀ ਦੇ ਹਿਸਾਬ ਨਾਲ ਨੇ, ਪਰ ਇਹ ਡਿਵੈਲਪ ਹੁੰਦੀਆਂ ਸੁਸਾਇਟੀ 'ਚੋਂ ਹੀ। ਕੋਈ ਦੱਬਿਆ ਕੁਚਲਿਆ ਲਤਾੜਿਆ ਵਰਗਾ ਜਿਹੜਾ ਉਹ ਆਪਦੇ ਪੁੱਤ ਨੂੰ ਇਹੀ ਅਸੀਸ ਦਊਗਾ ਮੇਰਾ ਪੁੱਤ ਵੱਡਾ ਹੋ ਕੇ ਥਾਣੇਦਾਰ ਲੱਗੇ, ਕਿਉਂਕਿ ਉਹਨੇ ਤਮਾਮ ਉਮਰ ਥਾਣਿਆਂ 'ਚੋਂ ਜਲਾਲਤ ਦੇਖੀ ਹੈ ਨਾ। ਅਤੇ ਜਿਹਨੇ ਗੁਰਬਤ ਦੇਖੀ ਆ, ਜਿਨ੍ਹਾਂ ਦੇ ਘਰ ਦਾਲ ਫੁਲਕਾ ਮਸਾਂ ਹੀ ਪੱਕਦਾ ਹੈ ਨਾ, ਜਿਹੜੇ ਪਾਥੀਆਂ ਮੰਗਣ ਗਏ ਹੋਏ ਆ ਗੁਆਂਢੀਆਂ ਦੇ ਅੱਗ ਬਾਲਣ ਨੂੰ, ਉਹ ਹੈ ਨਾ ਅਰਦਾਸ ਕਰਦੀ ਆ ਵੀ ਮੇਰਾ ਪੁੱਤ ਪਟਵਾਰੀ ਲੱਗੇ, ਚਾਰ ਪੈਸੇ ਆਉਣ ਘਰ ਨੂੰ। ਉਹ ਸਿਸਟਮ ਸੁਸਾਇਟੀ 'ਚੋਂ ਹੀ ਨਿਕਲੀਆਂ ਹੋਈਆਂ ਚੀਜ਼ਾਂ ਹੁੰਦੀਆਂ।
0: ਮੈਂ ਤਾਂ ਕਹਿੰਦਾ ਵੀ ਕੋਈ ਇੱਦਾਂ ਦਾ ਸ਼ਾਇਦ ਕੋਈ ਇੱਦਾਂ ਦੀ ਵੀ ਹਿੰਮਤ ਵਿਖਾਵੇ ਕਦੀ ਕੋਈ ਪੋਲੀਟੀਕਲ ਪਾਰਟੀ ਜਿਹੜੀ ਇਹ ਕਹੇ ਵੀ ਯਾਰ ਆਹ ਆਹ ਅਪਰਾਧੀ ਬੰਦੇ ਨਹੀਂ ਸਾਨੂੰ ਚਾਹੀਦੇ, ਆਹ ਕਰਪਟ ਬੰਦੇ ਨਹੀਂ ਸਾਨੂੰ ਚਾਹੀਦੇ, ਲੋਕਾਂ ਦਾ ਪੈਸਾ ਮਾਰ ਕੇ ਅਤੇ ਆਪ ਰਾਜੇ ਬਣੇ ਬੈਠੇ ਆ, ਆਹ ਚੋਰ ਨਹੀਂ ਸਾਨੂੰ ਚਾਹੀਦੇ, ਹੈ ਨਾ, ਆਹ ਜਿਹੜੇ ਜਿਹੜੇ ਸਿਸਟਮ ਦੇ ਵਿੱਚੋਂ ਮਿਲੀਅਨ ਬਿਲੀਅਨ ਲੁੱਟ ਕੇ ਖਾ ਗਏ, ਇਹ ਨਹੀਂ ਚਾਹੀਦੇ। ਹੈ ਕਿਸੇ 'ਚ ਮਤਲਬ ਕਿ ਨਹੀਂ ਹੋਊਗੇ, ਕਿਉਂਕਿ ਉਹਨਾਂ ਕੋਲੋਂ ਤਾਂ ਫੰਡ ਮਿਲਣੇ ਆ। ਸੋ ਆਪਾਂ ਉੱਥੇ ਕਿ ਜੇ ਹੱਥ ਪਾਉਂਦੇ ਹਾਂ ਜਿੱਥੇ ਕਿ ਜੇ ਸੌਖਾ ਸੌਖਾ ਜਿਹਾ। ਸੋ ਤਗੜਾ ਜਿਹੜਾ ਵਾ ਜਿਹਦੇ ਕੋਲ ਪੈਸਾ ਆ ਉਹ ਜੇ ਛਿੱਤਰ ਵਾਲਾ ਹੋ ਜੇ, ਅਮੀਰ ਹੋ ਜੇ, ਅਤੇ ਉਹ ਫਿਰ ਜੋ ਮਰਜ਼ੀ ਕਰੀ ਜਾਵੇ, ਫਿਰ ਅਸੀਂ ਉਹਦੇ ਖਿਲਾਫ਼ ਕੋਈ ਗੱਲ ਨਹੀਂ ਕਰ ਸਕਦੇ।
1: ਸੋ ਅਮੀਰ ਆਪ ਸਥਾਪਤੀ ਦਾ ਹਿੱਸਾ ਬਣ ਜਾਂਦਾ ਨਾ, ਜਿਵੇਂ ਆਪਾਂ ਇੱਥੋਂ ਕਹਿੰਦੇ ਜਿਹੜੇ ਇੱਥੋਂ ਦੇ ਅਮੀਰ ਸਿਟੀਜ਼ਨ ਲੋਕ ਨੇ ਉਹਨਾਂ ਦੇ ਵਿਚਾਰ, ਅਤੇ ਜਿਹੜੇ ਯੰਗ ਮਾਈਗ੍ਰੈਂਟ ਨੇ ਜਿਹੜੇ ਹੁਣੇ ਹੁਣੇ ਪੱਕੇ ਹੋਏ ਆ ਔਖੇ ਸੌਖੇ ਢੰਗਾਂ ਨਾਲ, ਉਹਨਾਂ ਦੇ ਵਿਚਾਰ ਪੋਲੀਟੀਕਲ ਲੈਵਲ 'ਤੇ ਲੈ ਕੇ ਕੀ ਹੋਰ ਲੋਕ ਆਉਣੇ ਚਾਹੀਦੇ ਨੇ ਕਿ ਨਹੀਂ ਆਉਣੇ ਚਾਹੀਦੇ, ਉਹਨਾਂ ਦੇ ਬਿਲਕੁਲ ਵੱਖੋ ਵੱਖਰੇ ਹੋਣਗੇ, ਕਿਉਂਕਿ ਇਹ ਮਨੁੱਖੀ ਸੋਚ ਪ੍ਰਭਾਵਿਤ ਹੁੰਦੀ ਆ ਆਰਥਿਕਤਾ ਨਾਲ, ਆਮਦਨ ਦੇ ਲਿਹਾਜ਼ ਨਾਲ। ਕਿਉਂਕਿ ਜੇ ਇਨਸਾਨ ਸਾਰੇ ਇੱਕ ਬਰਾਬਰ ਆ, ਮਾਨਸ ਕੀ ਜਾਤ ਸਭ ਇੱਕ ਪਹਿਚਾਣ ਵੋ, ਹੈ ਨਾ, ਪਰ ਜਦ ਅਸੀਂ ਕਹਿੰਦੇ ਹਾਂ ਵੀ ਫਲਾਨਾ ਬੰਦਾ ਵੱਡਾ, ਤਾਂ ਅਸੀਂ ਕਿਸੇ ਨੂੰ ਛੋਟਾ ਕਰ ਰਹੇ ਹੁੰਦੇ ਹਾਂ। ਉਸ ਲਿਹਾਜ਼ ਨਾਲ ਵਿਚਾਰਾਂ 'ਚ ਮਤਭੇਦ ਹੋਣਾ ਲਾਜ਼ਮੀ ਆ, ਅਤੇ ਇਹੀ ਗੱਲ ਨੂੰ ਪੋਲੀਟੀਕਲ ਪਾਰਟੀਆਂ ਜ਼ਰੂਰ ਸਮਝਦੀਆਂ ਹੋਣਗੀਆਂ ਬਈ ਜੇ ਭਾਵਾਂ ਇੰਡੀਆ ਦਾ ਵਾਰ ਨਾ ਪਰ ਹੈਗਾ ਅਮੀਰ, ਉਹ ਸੋਚੂਗਾ ਇਸ ਢੰਗ ਨਾਲ ਵੀ ਬਹੁਤ ਜ਼ਿਆਦਾ ਲੋਕ ਆ ਰਹੇ ਆ, ਥੋੜ੍ਹਾ ਹੁਣ ਘੱਟ ਹੋਣਾ ਚਾਹੀਦਾ, ਜਾਂ ਕਹਿ ਲਓ ਉਹਦਾ ਆਪਣਾ ਕੰਮ ਕਾਰੋਬਾਰ ਅਸਟੈਬਲਿਸ਼ਡ ਆ, ਹੈ ਨਾ। ਹਾਂ, ਜੇ ਉਹਦੇ ਕੰਮ ਕਾਰੋਬਾਰ 'ਤੇ ਅੱਗੇ ਚਾਰ ਪ੍ਰਵਾਸੀ ਰੱਖੇ ਹੋਏ ਆ 50,000 ਵਾਲੇ, ਉਹਨੂੰ ਪਤਾ ਇਹ ਨਹੀਂ ਮਿਲਣੇ, ਫਿਰ ਉਹਨੇ ਉਸ ਢੰਗ ਨਾਲ ਸੋਚਣਾ ਨਹੀਂ ਨਹੀਂ ਦੇਖੋ ਅੱਛੇ ਮਿਹਨਤ ਕਰ ਰਹੇ ਨੇ ਆਪਣੀ ਲਾਈਫ ਬਣਾ ਰਹੇ ਨੇ ਲੋਕ, ਉਹਨੇ ਉੱਦਾਂ ਉੱਦਾਂ ਕਰਨਾ।
0: ਉਹੀ ਨਾ, ਖੈਰ ਜਿਹੜੇ ਬੰਦੇ ਨੇ ਆਪਣਾ ਪੱਖ ਉਹੀ ਗੱਲ ਆ ਜਾਂਦੀ ਹੈ ਦੱਸਤਾ, ਉਹਦਾ ਤਾਂ ਪਤਾ ਲੱਗ ਗਿਆ ਕਿਸੇ ਨੂੰ ਜੱਚ ਗਿਆ ਤੇ ਚਲੋ ਉਹਨੇ ਪੱਲੇ ਬੰਨ ਲਿਆ, ਕਿਉਂਕਿ ਉਹਦੇ ਕੋਲ ਵੀ ਚਾਰ ਪੁਆਇੰਟ ਤੇ ਹੁੰਦੇ ਹੀ ਆ, ਗਲਤ ਵਾਲੇ ਕੋਲ ਵੀ ਚਾਰ ਪੁਆਇੰਟ ਸਹੀ ਹੁੰਦੇ ਹੁੰਦੇ ਆ। ਮੈਂ ਕਹਿੰਦਾ ਅਸੀਂ ਆਪੋ ਆਪਣੇ ਅਦਾਰਿਆਂ 'ਚੋਂ, ਆਪੋ ਆਪਣੀਆਂ ਨੌਕਰੀਆਂ 'ਚੋਂ ਆਪਾਂ ਆਪਣੀ ਕੈਲਕੂਲੇਸ਼ਨ ਦਿਮਾਗ 'ਚ ਕਰਕੇ ਰੱਖੀਏ, ਕੱਲ੍ਹ ਨੂੰ ਤੁਹਾਨੂੰ ਕੋਈ ਗੱਲ ਕਹਿੰਦਾ ਵਾ ਤਾਂ ਤੁਸੀਂ ਚੱਟ ਦੇਣੀ ਕਹਿ ਸਕਦੇ ਹੋ ਵੀ ਵੇਖੋ ਜੀ ਸਾਡੇ ਉੱਥੇ 100 ਬੰਦਾ ਕੰਮ ਕਰਦਾ, ਜੇ ਅੱਜ ਦੀ ਅੱਜ ਆਪਾਂ ਤੁਹਾਡੀ ਮੰਨ ਲਈਏ ਤੇ ਉਹਦੇ ਵਿੱਚੋਂ 70 ਅੱਜ ਹੀ ਔਫ ਹੋ ਜਾਣਗੇ, ਦੱਸੋ ਤੁਹਾਡੇ ਕੋਲ ਹੈਗੇ ਆ ਸਾਡੇ ਅੱਜ ਹੀ, ਆਪਾਂ ਜੇ ਤੁਹਾਡੀ ਮੰਨ ਲਈਏ 50 ਦੇ ਵਿੱਚੋਂ ਅੱਜ ਹੀ 20 ਜਣੇ ਜਿਹੜੇ ਨੇ ਵਾਪਸ ਚਲ ਜਾਣਗੇ, ਦੱਸੋ ਸਾਡਾ ਕੰਮ ਸਰ ਜੂਗਾ ਜਾਂ ਤੁਸੀਂ ਸਾਨੂੰ ਬੰਦੇ ਦਿਓਗੇ। ਸੋ ਐਟਲੀਸਟ ਆਪਾਂ ਇੱਦਾਂ ਦੀ ਕੈਲਕੂਲੇਸ਼ਨ ਤਾਂ ਕਰਕੇ ਰੱਖੀਏ, ਕੱਲ੍ਹ ਨੂੰ ਤੁਹਾਨੂੰ ਤੁਸੀਂ ਝੱਟ ਦੇਣੀ ਉਹਦਾ ਜਵਾਬ ਦੇ ਸਕੋ। ਜਦ ਕਿ ਵੈਸੇ ਤੁਸੀਂ ਕੀ ਕਰੋਗੇ, ਆਪਾਂ ਉੱਦਾਂ ਗੋਲਮੋਲ ਜਿਹੀਆਂ ਗੱਲਾਂ ਕਰਾਂਗੇ, ਨਹੀਂ ਜੀ ਇਹ ਗੱਲ ਚੰਗੀ ਨਹੀਂ ਹੁੰਦੀ, ਇਹ ਗੱਲ ਠੀਕ ਨਹੀਂ ਹੈ ਜੀ, ਇਕਨੋਮੀ ਚਲਾ ਰਿਹਾ ਵਾ ਮਾਈਗ੍ਰੈਂਟ, ਤੋਂ ਬਿਨਾਂ ਗੁਜ਼ਾਰਾ ਨਹੀਂ ਆ, ਇੰਨੇ ਪੈਸੇ ਆ ਰਹੇ ਨੇ, ਉਹਦੇ ਨਾਲੋਂ ਬਿਹਤਰ ਇਹ ਆ
1: ਲੌਜੀਕਲ ਤੇ
0: ਆਪਣੀ ਲੌਜੀਕਲ ਤੁਸੀਂ ਐਗਜ਼ਾਮਪਲ ਦੋ। ਸੋ ਸਾਡਾ
1: ਜਿਹੜੀ ਤੁਸੀਂ ਮੈਨੂੰ ਕੱਲ ਇੰਸਟਾ ਦੀ ਰੀਲ ਭੇਜੀ ਆ ਹਨਾ, ਉਹਦੇ 'ਚ ਹੁਣ ਉਹਨਾਂ ਨੇ ਇਹੀ ਦਿਖਾਇਆ, ਇੱਕ ਬੰਦਾ ਉੱਥੇ ਇੱਕ ਬਟਨ ਲੱਗਿਆ ਹੋਇਆ ਵੀ ਤੁਸੀਂ ਇਹ 'ਤੇ ਹੱਥ ਮਾਰਨਾ ਵੀ ਹੋਰ ਮਾਈਗ੍ਰੈਂਟ ਜਿਹੜੇ ਹੈਗੇ ਆਉਣੇ ਨਹੀਂ ਅਤੇ ਜਿਹੜੇ ਹੈਗੇ ਆ ਤਿੱਤਰ ਹੋਵੋ ਹਨਾ, ਉਹਨਾਂ ਨੂੰ ਪਹਿਲਾਂ ਪੁੱਛਣਾ ਤੁਸੀਂ ਤਿੱਤਰ ਦੇਖਿਆ, ਕਹਿੰਦਾ ਹਾਂਜੀ, ਕਹਿੰਦਾ ਬਣੋ ਫਿਰ।
0: ਤੇ
1: ਉਹ ਮੁੜ ਕੇ ਉਹ ਹਸਪਤਾਲ ਗਿਆ, ਇੱਧਰ ਗਿਆ, ਉੱਧਰ ਗਿਆ ਹਨਾ, ਊਬਰ ਵਾਲਾ ਹਨਾ ਕਹਿੰਦਾ ਡਿਲੀਵਰੀ ਹੁਣ ਥੋੜ੍ਹੀ ਪਰਸੋਂ ਨੂੰ ਹੋਊ ਹਨਾ,
0: ਸੱਚਾਈ ਤੇ
1: ਹਰ ਚੀਜ਼ 'ਚ ਮਤਲਬ ਉਹਨੂੰ ਹਨਾ ਫਿਰ ਮੂੰਹ ਦੀ ਖਾਣੀ ਪੈਂਦੀ ਆ ਅਤੇ 2 ਦਿਨਾਂ 'ਚ ਉਹਦੀ ਅਕਲ ਆ ਜਾਂਦੀ ਟਿਕਾਣੇ। ਪਰ ਅਸੀਂ ਇਹ ਕਹਿੰਦੇ ਹਾਂ ਵੀ ਆਪਾਂ ਕਿਤੇ ਬਾਂਦਰ ਹੱਥ ਬੰਦੂਕ ਨਾ ਫੜਾ ਦਈਏ, ਇਹ ਇੱਕ ਬੈਲੈਂਸ ਲੌਜੀਕਲ ਕੰਕਲੂਜਨ ਹੋਣਾ ਚਾਹੀਦਾ ਬਈ, ਇੰਨੇ ਕੁ ਆ ਜਾਣ, ਬੇਲੋੜੇ ਸੱਦਣ ਦੀ ਲੋੜ ਨਹੀਂ, ਜਿੰਨੇ ਕੁ ਦੀ ਲੋੜ ਆ ਉਨੇ ਕੁ ਆਉਂਦੇ,
0: ਜਿੰਨੇ ਕੁ ਤੁਸੀਂ ਸਾਂਭ ਸਕਦੇ ਹੋ। ਇਸ ਲਈ ਇੱਕ ਘਰ, ਤੁਸੀਂ ਘਰ ਦੇ ਵਿੱਚ ਜਿੰਨੇ ਕੁ ਤੁਸੀਂ ਸਾਂਭ ਸਕਦੇ ਹੋ ਉਨੇ ਕੁ ਤੁਸੀਂ ਸਾਂਭੋ।
1: ਲੇਬਰ ਪਾਰਟੀ ਹਜੇ ਤੱਕ ਮੈਨੂੰ ਲੱਗਦਾ ਹੁੰਦਾ ਵੀ ਇਹਨਾਂ ਤਿੰਨਾਂ ਪਾਰਟੀਆਂ 'ਚੋਂ ਲੇਬਰ ਪਾਰਟੀ ਦਾ ਜਿਹੜਾ ਰੈਸ਼ਨੇਲ ਆ ਫਿਰ ਵੀ ਥੋੜ੍ਹਾ ਠੀਕ ਆ।
0: ਓਕੇ, ਸੋ ਆਪਾਂ ਇਸ ਕਨਵਰਸੇਸ਼ਨ ਨੂੰ ਇੱਥੋਂ ਅੱਗੇ ਤੋਰਦੇ ਹਾਂ, ਯਾਰ ਸਮਾਂ ਹੋ ਗਿਆ ਇੱਕ ਬ੍ਰੇਕ ਲੈਣ ਦਾ। ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ऑस्ट्रेलिया विच इमिग्रेशन का मसला ना जाओ इधर उधर सीधे आओ IME एडवाइजर अपनी मां बोली विच समझण तुहाडी लोड नू नाले वरियां तो स्किल वीजा 186 189 190 482 491 स्किल असेसमेंट पार्टनर वीजा पेरेंट वीजा जा स्टूडेंट वीजा तो PR तक हर इमिग्रेशन प्रोसेस ले एक्सपर्ट गाइडेंस आज ही परोसे नाल संपर्क करो IME एडवाइजर कॉल 02-9063-1618 हुण पैरामेटा सिडनी अते न्यू दिल्ली विच भी IME एडवाइजर
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
4: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
6: दिवाली रोशनी का त्योहार, तो चलो शान के साथ जायके से लगाएं इसमें चार चांद। रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियां बने और भी रोशन शान के साथ।
3: ऑस्ट्रेलिया विच इमिग्रेशन का मसला ना जाओ इधर उधर सीधे आओ IME एडवाइजर अपनी मां बोली विच समझण तुहाडी लोड नू नाले वरियां तो स्किल वीजा 186 189 190 482 491 स्किल असेसमेंट पार्टनर वीजा पेरेंट वीजा जा स्टूडेंट वीजा तो PR तक हर इमिग्रेशन प्रोसेस ले एक्सपर्ट गाइडेंस आज ही परोसे नाल संपर्क करो IME एडवाइजर कॉल 02-9063-1618 हुण पैरामेटा सिडनी अते न्यू दिल्ली विच भी IME एडवाइजर।
7: थापी, मैं सोचती सी के अपन कबड्डी दी टीम बना ली।
8: तू पहलवान बनना, पहलवान जम।
9: रिटन एंड डायरेक्टेड बाय जयदीप वडिंग, नीरू बाजवा, सनी सिंह, सुखविंदर चाहल, हशनीन चौहान ते होर बहुत सारे सितारियां नाल सजी फिल्म रिलीज होन जा रही है थोड़ी नेड़ली सिनेमा घरां दे विच October 16, 2026 नू।
10: This autumn, laugh out loud with Ayushman Khurana and Saad Ali Khan in Urda Teer.
11: Ek Pakistani jasoos Hindustan jayega.
12: Desh bhakti to yaad aa gayi.
13: Desh kaun sa hai? Ye bhul gaya.
10: A spy mission gone wrong with hilarious moments.
14: Woh ye border chal rahi hai.
10: Nahi ji, ye to Urda Teer chal raha hai from October 9th at cinemas near you.
15: Yaar tu itthe inni cheti aake pakka vi ho gaya. Ki jugaad laya hai?
16: Jugaad nahi, eh hai 8 saalan to vi vadda tajurba Bansal Immigration da, jinna ne vadiya course vich admission karai ate ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
15: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
16: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
15: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
17: ਉਹ ਜੋ ਹੁਕਮ ਮੇਰੀ ਸਰਕਾਰ।
15: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
17: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟੰਚ।
15: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
17: ਆਹੋ ਜੀ ਆਹੋ,
15: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਤੇ ਆਖਰੀ ਪੜਾਅ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਇੱਥੋਂ ਦੇ ਮਾਹੌਲ ਚਾਲ ਦੇ ਉੱਤੇ ਮਾਈਗ੍ਰੈਂਟਸ ਦੇ ਬਾਰੇ ਜੋ ਗੱਲਾਂ ਬਾਤਾਂ ਚੱਲ ਰਹੀਆਂ ਨੇ ਜੋ ਮਾਹੌਲ ਬਣ ਰਿਹਾ ਵਾ ਉਹਦੇ ਉੱਤੇ ਗੱਲਾਂ ਬਾਤਾਂ ਚੱਲ ਰਹੀਆਂ ਸੀ ਇਸ ਹਿੱਸੇ ਦੇ ਵਿੱਚ ਤੁਹਾਡੇ ਮੈਸੇਜ ਵੀ ਲਵਾਂਗੇ ਤੁਹਾਡੀਆਂ ਕਾਲਸ ਵੀ ਲਵਾਂਗੇ ਤੇ ਜੇਕਰ ਤੁਸੀਂ ਵੀ ਕਾਲ ਕਰਨੀ ਹੋਵੇ ਦੱਸਣਾ ਹੋਵੇ ਕਿ ਤੁਹਾਡੇ ਅਦਾਰੇ ਦੇ ਵਿੱਚ ਕੀ ਸੂਰਤ ਹਾਲ ਨੇ ਕੀ ਰੇਸ਼ੋ ਆ ਕਿੰਨੇ ਕੁ ਮਾਈਗ੍ਰੈਂਟਸ ਕੰਮ ਕਰ ਰਹੇ ਨੇ ਯਾਨੀ ਕਿ ਉਹ ਸਿੱਧਾ ਸਿੱਧਾ ਸੌਖਾ ਕਰ ਦਈਏ ਕਿ ਜਿਨ੍ਹਾਂ ਦੀ ਹਲੇ ਸਿਟੀਜ਼ਨਸ਼ਿਪ ਨਹੀਂ ਹੋਈ ਭਾਵੇਂ ਉਹ ਪੀ ਆਰ ਵੀ ਨੇ ਉਹਨਾਂ ਨੂੰ ਵੀ ਉਸੇ ਕੈਟੇਗਰੀ 'ਚ ਧਰ ਲਿਓ ਕਿ ਉਹ ਕਿੰਨੀ ਕੁ ਗਿਣਤੀ ਆ ਅਤੇ ਫਿਰ ਉਹਨਾਂ ਨੂੰ ਉਸ ਲਿਹਾਜ਼ ਦੇ ਨਾਲ ਕਿ ਤੁਸੀਂ ਵਾਜਬ ਸਮਝਦੇ ਹੋ ਵੀ ਅਦਾਰਾ ਫਿਰ ਵੀ ਮਤਲਬ ਚੱਲ ਪਾਊਗਾ ਜੇਕਰ ਉਹਨਾਂ ਨੂੰ ਆਪਾਂ ਮਾਈਨਸ ਕਰ ਦਿੰਦੇ ਹਾਂ ਤਾਂ ਜੋ ਕਿ ਇਸ ਟਾਈਮ ਦੇ ਉੱਤੇ ਕੁਛ ਲੋਕਾਂ ਦੇ ਇੱਥੇ ਮਨਸੂਬੇ ਨੇ ਜਾਂ ਉੱਥੇ ਵਿਚਾਰ ਨੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ ਹੁਣ ਤੱਕ ਆਪਾਂ ਕਾਫੀ ਸਾਰੀਆਂ ਗੱਲਾਂ ਬਾਤਾਂ ਕਰ ਹੀ ਚੁੱਕੇ ਹਾਂ ਮੋਟਾ ਜਿਹਾ ਸਵਾਲ ਤਾਂ ਹੁਣ ਇਹੀ ਆ ਵੀ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਕਹਿੰਦੀਆਂ ਨੇ ਵੀ ਹੁਣ ਸਾਡਾ ਆਸਟ੍ਰੇਲੀਆ ਜੀ ਬੇਲੋੜੇ ਲੋਕਾਂ ਦੀ ਭਰਮਾਰ ਆ ਇੱਥੇ ਅਤੇ ਇਹਨਾਂ ਲੋਕਾਂ ਨੂੰ ਆਪਣੇ ਘਰ ਮੁੜ ਜਾਣਾ ਚਾਹੀਦਾ ਅਤੇ ਇਹ ਆਸਟ੍ਰੇਲੀਆ ਨੂੰ ਅਸੀਂ ਆਪੇ ਸਾਂਭ ਲਾਂਗੇ ਜਿਵੇਂ ਮਰਜ਼ੀ ਸਾਂਭੀਏ ਪਰ ਕਿਸੇ ਕੋਲ ਪਲੈਨ ਕੋਈ ਨਹੀਂ ਹੈ ਹੈਲਥ ਕੇਅਰ ਕਿੱਦਾਂ ਚੱਲਣਾ ਊਬਰ ਕਿੱਦਾਂ ਚੱਲਣੀਆਂ ਟੈਕਸੀ ਇੰਡਸਟਰੀ ਟਰਾਂਸਪੋਰਟ ਹੈਲਥ ਕੇਅਰ ਤੋਂ ਇਲਾਵਾ ਏਜ ਕੇਅਰ ਨੇ ਜਿੰਨੇ ਡਿਸੇਬਿਲਿਟੀ ਸੈਕਟਰ ਆ ਇਹ ਕਿੱਦਾਂ ਚਲਾਏ ਜਾਣੇ ਆ ਇਹਦੇ ਬਾਰੇ ਸਾਰੇ ਚੁੱਪ ਨੇ ਪਰ ਇਹ ਜ਼ਰੂਰ ਮਹਿਸੂਸ ਕੀਤਾ ਜਾ ਰਿਹਾ ਵੀ ਇੰਨੀ ਦੁਨੀਆ ਆ ਗਈ ਇੰਨੇ ਬੰਦੇ ਆ ਗਏ ਐਂ ਨਹੀਂ ਹੋਣਾ ਚਾਹੀਦਾ ਆਉਂ ਨਹੀਂ ਹੋਣਾ ਚਾਹੀਦਾ ਕੀ ਹੋਣਾ ਚਾਹੀਦਾ ਇਹਦੇ 'ਤੇ ਵਿਚਾਰ ਚਰਚਾ ਘੱਟ ਆ ਸਲੈਕਟਿਵ ਅਥੈਂਟਿਸਿਟੀ ਆ ਅਤੇ ਉੰਨੀ ਕੀ ਗੱਲ ਦੱਸੀ ਜਾ ਰਹੀ ਆ ਜਿੰਨੀ ਕੁ ਉਹਨਾਂ ਨੂੰ ਲੱਗਦਾ ਵੀ ਵੋਟਾਂ ਲੈਣ ਲਈ ਕਾਫੀ ਹੋਵੇ ਪਾਤਰ ਸਾਹਿਬ ਦੀ ਅੱਗੇ ਕਵਿਤਾ ਹੁੰਦੀ ਸੀ ਉਹ ਕਰੀ ਇੰਜ ਨਹੀਂ ਕਰੀਦੇ ਐਂ ਨਹੀਂ ਕਰੀਦੇ ਆਉਂ ਨਹੀਂ ਕਰੀਦੇ ਉਹ ਕਹਿੰਦੇ ਪਤਾ ਤਾਂ ਲੱਗੇ ਵੀ ਕਰੀਦੇ ਕਿੱਦਾਂ ਫਿਰ ਹਨਾ ਕੀ ਕਰਨਾ ਇਹਦੇ ਬਾਰੇ ਤਾਂ ਹਾਂ ਇਹ ਮਤਲਬ ਸੀ ਕਹਿਣਾ ਕਵਰੇ ਬਾਈ ਕਹਿਣਾ ਕਿਆ ਚਾਹਤੇ ਹੋ ਹੁਣ ਜੇ ਆਪਾਂ ਏ ਬੀ ਐਸ ਅਤੇ ਡਾਟੇ ਦੀ ਗੱਲ ਕਰੀਏ ਤਾਂ 4.4 million ਮਾਈਗ੍ਰੈਂਟਸ ਨੇ ਸੰਨ 2022-23 ਦਰਮਿਆਨ $325 billion ਦੀ ਉਹਨਾਂ ਦੀ ਪਰਸਨਲ ਇਨਕਮ ਆ ਜੀ ਤੋਂ ਪਤਾ ਲੱਗ ਸਕਦਾ ਵੀ ਉਹ ਇਕੋਨਮੀ ਦਾ ਕਿੱਡੀ ਵੱਡੀ ਧਿਰ ਨੇ ਅਤੇ ਉਹਨਾਂ 'ਚੋਂ 150 billion 47% ਸਕਿੱਲਡ ਮਾਈਗ੍ਰੈਂਟਸ ਦਾ ਜਿਹੜੇ 1.6 million ਲੋਕ ਨੇ 53 billion ਉਹਨਾਂ ਦੇ ਪਰਿਵਾਰਾਂ ਦਾ ਮਤਲਬ ਉਸ ਮਾਈਗ੍ਰੈਂਟ ਫੈਮਿਲੀ ਦਾ 16 billion ਪਰਮਾਨੈਂਟ ਮਾਈਗ੍ਰੈਂਟਸ ਨੇ ਜਿਹੜੇ ਬਾਕੀ ਰਹਿ ਗਏ ਨੇ 8 billion ਹਿਊਮੈਨੀਟੇਰੀਅਨ ਮਾਈਗ੍ਰੈਂਟਸ ਨੇ ਜਿਹੜੇ 1,70,000 ਬਣਦੇ ਆ ਅੱਗੇ ਉਹਦੇ 'ਚ ਡਿਪਾਰਟਮੈਂਟ ਕੋ ਇਹਦੀ ਵੀ ਡਿਸਟਿੰਕਸ਼ਨ ਹੈਗੀ ਆ ਵੀ ਸਕਿੱਲਡ ਮਾਈਗ੍ਰੈਂਟ ਕਿੰਨੇ ਫੈਮਿਲੀ ਵਾਲੇ ਕਿੰਨੇ ਸਟੂਡੈਂਟ ਵੀਜ਼ੇ ਵਾਲੇ ਆ ਜਿਹੜੇ $10 billion ਇਨਕਮ ਇਹਨਾਂ ਦੀ ਆ
0: ਓਕੇ
1: 3.5 lakh ਉਹਨਾਂ ਨੇ ਗਿਣਤੀ ਕੀਤੀ ਆ 3.5 lakh ਸਟੂਡੈਂਟ ਨੇ ਜਿਹੜੇ ਇਨਕਮ ਅਰਨਰ ਨੇ ਅਤੇ ਉਹਨਾਂ ਨੇ $10 billion ਤਨਖਾਹਾਂ ਦੇ ਰੂਪ 'ਚ ਲਏ ਆ ਉਹਦੇ ਤੋਂ ਇਹ ਪਤਾ ਲੱਗਦਾ ਵੀ ਰੀਟੇਲ ਹੋਈ ਆਪਣੇ ਜਿੰਨੀਆਂ ਹੋਸਪਿਟੈਲਿਟੀ ਸੈਕਟਰ ਆ ਈਵਨ ਐਗਰੀਕਲਚਰ ਸੈਕਟਰ ਆ ਜਿੱਥੇ ਇਹ ਸਟੂਡੈਂਟ ਲੋਕ ਨੌਕਰੀਆਂ ਕਰਦੇ ਆ ਅਤੇ ਇਹ ਜੇ 10 billion ਲੈਂਦੇ ਆ ਤਾਂ ਇਹ 50 billion ਜਨਰੇਟ ਵੀ ਤਾਂ ਕਰਕੇ ਦਿੰਦੇ ਹੋਣਗੇ ਨਾ ਆਪਾਂ ਕਿਸੇ ਨੂੰ ਨੌਕਰੀ 'ਤੇ ਕਿਉਂ ਰੱਖਦੇ ਹਾਂ ਤਾਂ ਕਿ ਉਹ ਸਾਨੂੰ 4 paise ਕਮਾ ਕੇ ਦੇ ਸਕੇ ਨਾ ਕਿ ਇਸ ਕਰਕੇ ਕਿ ਉਹ ਆਪਦੀ ਤਨਖਾਹ ਕੱਢ ਸਕੇ ਤਾਂ ਕਿ ਸਾਡੇ ਕੰਮ ਕਾਰੋਬਾਰ 'ਚ ਪ੍ਰੋਫਿਟ ਹੋਵੇ ਮਾਰਜਨ ਹੋਵੇ ਤਾਂ ਉਸ ਲਿਹਾਜ਼ ਨਾਲ ਮੈਂ ਇੱਕ ਮੋਟਾ ਜਿਹਾ ਅੰਦਾਜ਼ਾ ਤਾਂ ਇਹੀ ਲਾ ਸਕਦਾ ਵੀ ਜੇ ਉਹ 10 billion ਆਪ ਇਨਕਮ ਕਮਾਉਂਦੇ ਆ ਉਸ ਕੰਮ ਕਾਰੋਬਾਰਾਂ ਤਹਿਤ ਤਾਂ 20-30-40-50-60-70 ਕੁਛ ਤਾਂ ਹੈ ਨਾ ਮਤਲਬ ਇਕੋਨਮੀ ਦਾ ਪਾਰਟ ਤਾਂ ਬਣਦੇ ਆ ਨਾ ਉਹ ਟੈਕਸ ਸਿਸਟਮ ਦਾ ਪਾਰਟ ਬਣਦੇ ਆ ਉਹ ਇੱਕ ਜਿਹੜੀ ਆਪਾਂ ਪ੍ਰੋਡਕਟੀਵਿਟੀ ਆ ਉਹਦਾ ਹਿੱਸਾ ਬਣਦੇ ਆ ਜਿਨ੍ਹਾਂ ਉੱਤੇ ਦੇਸ਼ ਦੀ ਆਰਥਿਕਤਾ ਖੜੀ ਆ GDP ਖੜੀ ਆ
0: ਬਿਲਕੁਲ ਇਹ ਸਮੱਸਿਆ ਵੇਖੋ ਹਾਲੇ ਖੁੱਲ੍ਹ ਕੇ ਕਈ ਪੱਖ ਨਹੀਂ ਡਿਸਕਸ ਕੀਤੇ ਜਾ ਰਹੇ ਪਰ ਇੱਕ ਇਹ ਵੀ ਦੱਬੇ ਸੁਰਾਂ ਦੇ ਵਿੱਚ ਗੱਲ ਆ ਰਹੀ ਹੈ ਕਿ ਕੌਣ ਸਾਂਭੂਗਾ ਤਾਂ ਹੱਲ ਜਿਹੜਾ ਜਾਂ ਫਿਰ ਇਹਨਾਂ ਕੋਲ ਦੱਬੇ ਸੁਰ ਦੇ ਵਿੱਚ AI ਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਬਹੁਤ ਸਾਰੇ ਕੰਮ ਸਾਂਭ ਲੂ ਅਤੇ ਇਸ ਤਰੀਕੇ ਦੇ ਨਾਲ ਇੱਦਾਂ ਹੋਜੂ ਸਾਨੂੰ ਲੋੜ ਨਹੀਂ ਆ ਪਰ ਜਿਹੜੇ ਸੈਕਟਰ ਦੇ ਵਿੱਚ ਜ਼ਿਆਦਾ ਆਪਾਂ ਕਹੀਏ ਮਾਈਗ੍ਰੈਂਟਸ ਦਾ ਬੋਲਬਾਲਾ ਉੱਥੇ ਹਲੇ ਆਈ ਕਾਮਯਾਬ ਨਹੀਂ ਆ ਅਤੇ ਨਾ ਹੀ ਛੇਤੀ ਹਲੇ ਹੋਣਗੇ ਨਾ
1: ਹੁਣ ਪਿੰਡਾਂ 'ਚ ਕਹਿੰਦਾ ਜਿੰਨੀ ਮਰਜ਼ੀ AI ਆ ਜਾਵੇ ਕੁੱਤੇ ਦੇ ਰੋੜਾ ਆਪ ਹੀ ਮਾਰਨਾ ਪੈਣਾ ਹੁਣ ਜਿਹੜਾ ਕੰਮ ਤੁਸੀਂ ਕਰਨਾ ਉਹ ਤੁਸੀਂ ਹੀ ਕਰਨਾ ਹੁਣ ਹੁਣ ਰੋਬੋਟਸ ਕਾਹਦਾ ਏ ਜਾਂ ਥਾਂ ਥਾਂ ਭਾਂਡੇ ਮਾਂਜਣ ਨੂੰ ਜਾਂ ਜਾਣ ਨੂੰ ਆਉਣ ਨੂੰ ਡਿਸ਼ ਵਾਸ਼ਰ ਲੱਗਿਆ ਹੋ ਸਕਦਾ ਉਹਦੇ 'ਚ ਭਾਂਡੇ ਪਾਉਣੇ ਕੀ ਨੇ ਆ ਹੈ ਨਾ ਥਾਂ ਥਾਂ 'ਤੇ ਜਾ ਕੇ ਉਹ ਆ ਇਹਦੇ 'ਚ ਇੱਕ ਹੈਗਾ ਟੇਬਲ ਇੱਕ ਕਹਿੰਦਾ ਨੂਣ ਘੱਟ ਆ ਇੱਕ ਕਹਿੰਦਾ ਵੱਧ ਆ ਉਹ ਸੁਣਨੀ ਆ ਕੀ ਨੇ ਆ ਜਾ ਕੇ ਸੋ ਕਹਿਣ ਦਾ ਮਤਲਬ ਜੋ ਸ਼ੈੱਫ ਆ ਜੋ ਹੋਸਪਿਟੈਲਿਟੀ ਵਰਕਰ ਨੇ ਆ ਡਿਸੇਬਿਲਿਟੀ ਕੇਅਰ ਵਰਕਰ ਆ ਸਾਂਭ ਸੰਭਾਲ ਆ ਏਜ ਕੇਅਰ ਆ ਬਜ਼ੁਰਗਾਂ ਦੀ ਸਾਂਭ ਸੰਭਾਲ ਦੀ ਗੱਲ ਆ ਹਸਪਤਾਲਾਂ ਦੀਆਂ ਨਰਸਾਂ ਨੇ ਊਬਰਸ ਨੇ ਹਜੇ ਤਾਂ ਕਿਹੜਿਆਂ ਵਿੜਿਆਂ ਦੇ ਕਹਿੰਦੇ ਆ ਜੀ ਕਾਰਾਂ ਆਪੇ ਚੱਲਿਆ ਕਰਨਗੀਆਂ ਚੱਲੀ ਕੋਈ 10-20-30 years ਹਜੇ ਇਹਨਾਂ ਚੀਜ਼ਾਂ ਨੂੰ ਲੱਗ ਜਾਣੇ ਆ ਅਤੇ ਜਿਹੜੀਆਂ ਆਪ ਚੱਲਦੀਆਂ ਉਹ ਤਾਂ ਕੋਰਟਾਂ 'ਚ ਤੁਰੀਆਂ ਫਿਰਦੀਆਂ ਬੀਬੀਆਂ ਵੀ ਮੈਂ ਉਸ ਵੇਲੇ ਆਪ ਨਹੀਂ ਸੀ ਚਲਾ ਰਹੀ ਮੇਕਅਪ ਕਰ ਰਹੀ ਸੀ
0: ਦੇਖੋ ਜਿੱਥੇ ਇੱਕ ਪਾਸੇ ਆਪ ਚੱਲਣ ਵਾਲੀ ਗੱਲ ਚੱਲ ਰਹੀ ਉੱਥੇ ਨਾਲ ਦੀ ਨਾਲ ਬੇਹੁਦਾ ਚਲਾਉਣ ਵਾਲੇ ਵੀ ਤਾਂ ਵੱਧ ਰਹੇ ਨੇ ਨਾ, ਉਹ ਮਾਨਸਿਕ ਤੌਰ ਦੇ ਉੱਤੇ ਜਿਨ੍ਹਾਂ ਦੀ ਦਸ਼ਾ ਵਿਗੜੀ ਆ ਨਸ਼ਾ ਪੱਤਾ ਕਰਕੇ ਉਹ ਵੀ ਤਾਂ ਵੱਧ ਰਹੇ ਨੇ ਨਾ, ਵੀ ਉਹ ਗੱਡੀ ਜ਼ੂਮ ਕਰਕੇ ਤੁਹਾਡੇ ਲਾਗੋਂ ਦੀ ਕੱਢ ਕੇ ਲੈ ਜਾਂਦੇ ਆ। ਖੈਰ 044-7174-7144 ਇਹ ਸਾਡਾ ਨੰਬਰ ਹੈ ਅਤੇ ਸਾਡੇ ਕੋਲ ਥੋੜ੍ਹਾ ਜਿਹਾ ਹੀ ਸਮਾਂ ਜੇ ਭਾਈ ਇੱਕ ਦੋ ਕਾਲਰ ਲੈ ਸਕਾਂਗੇ, ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਹੁਣ ਕਰ ਸਕਦੇ ਹੋ। ਐਂਡ ਮੂਮੈਂਟ ਦੇ ਉੱਤੇ ਫਿਰ ਸਰ ਆਪਾਂ ਬਹੁਤ ਸਾਰੇ ਮੈਸੇਜ ਵੀ ਨੇ ਅਤੇ ਆਪਾਂ ਸਮਅਪ ਵੀ ਕਰਨਾ ਅਤੇ ਸਾਡੇ ਨਾਲ ਰਿਚਰਡ ਜੀ ਨੇ 7870 ਤੁਸੀਂ ਆਉਂਦੇ ਰਹੋ ਜੀ।
2: ਰੀਜਨਲ ਮੈਨੇਜਰ ਆਫ ਵਿਕਟੋਰੀਆ ਔਰ ਮੇਰਾ ਵੇਜ ਬਜਟ $3 million ਹੈ ਤੇ ਫੋਰ 10 ਸਟੋਰ, ਤੋ ਮੈਂ ਆਪਣੇ ਏਰੀਆ ਮੈਨੇਜਰ ਕੋ ਲੀਵੇ ਦੂੰਗਾ ਕਿ ਯੂ ਹੈਵ ਗੋਟ 20% ਬਫਰ ਟੂ ਹਾਇਰ ਪੀਪਲ, ਅਗਰ ਸਪੋਜ $100,000 ਵੇਜ ਹੈ ਮੈਨੇਜਰ ਕੇ ਲਈ, ਯੂ ਹੈਵ ਅ ਬਫਰ ਆਫ 20%, ਵੋ 80,000 ਸੇ ਸ਼ੁਰੂ ਕਰੇਗਾ, 85,000 or 90,000 ਮੇਂ ਕਲੋਜ ਕਰੇਗਾ, ਸਟਿਲ ਵੀ ਆਰ ਸੇਵਿੰਗ 10% on our overall budget. Aur agar say 3 million mein maine 20% bhi bacha liya, I will get bonus, plus the area manager will get bonus on the kya kehte hain profit that we are giving the company by just lowering our wage budget. To mera kabhi kabhi base salary se zyada bonus hi ho jata hai just on these small percentage. And ये इसलिए हो गया क्योंकि supply demand इतना हो गया और इसलिए Aussies क्या कहते हैं खींच रहे हैं कि अगर 100,000 budget था मेरा manager के लिए, I have never been able to negotiate to 95 also depending on the experience, क्योंकि तब इतने सारे qualified managers नहीं थे, पर अभी qualified manager हैं but the overheads are such that they will happily accept to 80,000 or 85,000. And I myself am going through that because I have not worked in retail for 3 years. Now that I want to go back to retail, if because of my experience, my salary A hona chahiye, main B leke chal raha hun ki chalo, I will give them a buffer. But they are offering me D, hoping ki I will negotiate at C. Aur abhi main kyunki koi overhead nahi hai ya family nahi hai, main kehta hun ਹਾਰਡ ਮੇ ਜਾਓ ਮੈਂ 20 ਸੇ ਕਮ ਜਾਊਂਗਾ ਨਹੀਂ, ਬਟ ਨਾਟ ਐਵਰੀਵਨ ਇਜ਼ ਇਨ ਦ ਸੇਮ ਸ਼ੂ ਲਾਈਕ ਮੀ, ਦੇ ਹੈਵ ਟੂ ਅਗਰੀ ਟੂ ਇਟ ਬਿਕੋਜ਼ ਦੇ ਹੈਵ ਨੋ ਅਦਰ ਆਪਸ਼ਨ। ਸੋ ਯਹੀ ਮੇਰੇ ਖਿਆਲ ਸੇ ਲੋਕੋ ਕਾ ਗੁੱਸਾ ਇਸੀ ਚੀਜ਼ ਮੇ ਕਿ ਹਮਕੋ ਵੋ ਮਿਲ ਨਹੀਂ ਰਹਾ ਜੋ ਹਮਾਰੇ ਕੁਆਲੀਫਿਕੇਸ਼ਨ ਐਕਸਪੀਰੀਅੰਸ ਕੇ ਵਜਹ ਸੇ ਹੈ, ਕਿਉਂਕਿ ਦ ਸਪਲਾਈ ਇਜ਼ ਸੋ ਮਚ। And but kya kehte aap log ne jo sab statistics dikhaya that 100% correct, every industry will collapse if the migrants stop, that's 100% show. Aisa koi industry nahi hai jo maine dekha hai ya migrants ke bina kaam chalega.
1: Haan ji, balance is the key, matlab hai na, political party ko balance ke bare mein baat karni chahiye rather than they are saying ke band kar deyo wo ek tamasha baneya hoya hun is pehle.
0: Thank you,
2: that is exactly. Okay ji, sat sri kal ji.
0: Thank you. ਸੁਖਦੇਵ ਜੀ ਪਰਸੈਂਟੇਜ ਦੱਸ ਰਹੇ ਨੇ ਬੱਸਾਂ ਦੇ ਵਿੱਚ ਵੀ ਨੇ ਬਾਹਰਲੇ ਜਮੇ, ਸੋ ਆਪਾਂ ਨੂੰ ਇੱਥੇ ਇੱਕ ਚੀਜ਼ ਜਿਹੜੀ ਜ਼ਰੂਰ ਸਮਝਣੀ ਚਾਹੀਦੀ ਆ ਕਿ ਇਸ ਕੈਟੇਗਰੀ ਦੇ ਵਿੱਚ ਹੁਣ ਇਹ ਨਹੀਂ ਆ ਕਿ ਬਾਹਰੋਂ ਬੰਦ ਕੀਤੇ ਅਤੇ ਇੱਥੋਂ ਜਿਹੜੇ ਵਾਪਸ ਜਿਹੜੇ ਪੱਕੇ ਹੋ ਚੁੱਕੇ ਨੇ ਉਹਨਾਂ ਨੂੰ ਵੀ ਵਾਪਸ ਭੇਜਣ ਦੀ ਗੱਲ ਚੱਲ ਰਹੀ, ਇੱਦਾਂ ਦਾ ਕੁਛ ਹੋ ਨਹੀਂ ਸਕਦਾ ਰਿਐਲਿਟੀ ਦੇ ਵਿੱਚ। ਸੋ ਇਸ ਕਰਕੇ ਆਪਾਂ ਇਸ ਕਰਕੇ ਥੋੜ੍ਹੇ ਜਿਹੇ ਵਿੱਚ ਖੋਲ੍ਹੀ ਹੀ ਗੱਲ ਕਿ ਜਿਹੜੇ ਨੋਨ ਸਿਟੀਜ਼ਨ ਨੇ ਬੇਸਿਕਲੀ ਉਹਨਾਂ ਦੀ ਆਪਾਂ ਗੱਲ ਕਰੀਏ ਕਿ ਉਹ ਕਿੰਨੇ ਕੁ ਨੇ ਇੰਡਸਟਰੀ ਦੇ ਵਿੱਚ। ਹਾਂ, ਪੀ ਆਰ ਨੂੰ ਤੁਸੀਂ ਉੱਥੇ ਗਿਣ ਸਕਦੇ ਹੋ ਕਿਉਂਕਿ ਪੀ ਆਰ ਹਲੇ ਪੱਕਾ ਨਹੀਂ ਆ, ਉਹ ਹਲੇ ਇੱਕ ਤਰ੍ਹਾਂ ਦੇ ਨਾਲ ਟੈਂਪਰੇਰੀ ਤੋਂ ਆਪਾਂ ਕਹਿ ਲਈਏ ਪਰਮਾਨੈਂਟ
1: ਕੈਂਗਰੂ ਵਾਲਾ ਪਾਸਪੋਰਟ ਨਹੀਂ ਆਇਆ
0: ਜੀ, ਹਲੇ ਪਾਸਪੋਰਟ ਨਹੀਂ ਆਇਆ। ਸੋ ਇਸ ਕਰਕੇ ਉਹ ਪਾਸੇ ਆਪਾਂ ਨੂੰ
1: ਚਾਹੀਦਾ, ਉਹਨੇ ਆਪਾਂ ਨੂੰ ਇਹ ਨਹੀਂ ਪੁੱਛਿਆ ਭਾਜੀ ਓ ਸੀ ਆਈ ਬਣਾਉਣਾ ਚਾਹੀਦਾ ਕਿ ਨਹੀਂ।
0: ਹਾਂ, ਇਹ ਵੀ ਠੀਕ
1: ਨਾਲੇ ਨਾਂ ਦੇ ਨਾਲ ਮੈਂ ਸਰਨੇਮ ਦੇ ਵਿੱਚ ਸਿੰਘ ਲਿਖਾਵਾਂ ਜਾਂ
0: ਕਹਿੰਦੇ ਇਹ ਸਭ ਇੱਥੇ ਨਹੀਂ ਰੁਕਦਾ ਅਜੇ ਤਾਂ ਕਹਿੰਦੇ ਕਿ ਹੋਰ ਬਹੁਤ ਕੁਛ ਹੋਣਾ ਵਾ ਜਿੱਦਾਂ ਆਪਣੇ ਇੰਡੀਆ ਵਿੱਚ ਕਿਡ ਸਪੈਸ਼ਲੀ ਪੰਜਾਬੀ ਕਿਡਜ਼ ਕ੍ਰਿਕਟ ਦੇ ਵਿੱਚ ਵਿੱਚ ਰੈਡੀ ਹੋ ਰਹੇ ਨੇ ਥੋੜ੍ਹਾ ਟਾਈਮ ਕਹਿੰਦੇ ਕਰੋ ਜੋ ਆਸਟ੍ਰੇਲੀਆ ਕ੍ਰਿਕਟ ਟੀਮ ਦੇ ਵਿੱਚ 7-8 ਪਲੇਅਰ ਇੰਡੀਅਨਸ ਜਾਂ ਫਿਰ ਆਸਟ੍ਰੇਲੀਆ ਏਸ਼ੀਅਨ ਹੋਣਗੇ ਅਤੇ ਬਾਕੀ ਸਟੱਡੀ ਦੇ ਵਿੱਚ ਵੀ ਕਹਿੰਦੇ ਕਿ ਬੱਚੇ ਬਹੁਤ ਘੱਟ ਨੇ ਅਤੇ ਬਾਕੀ ਜੇ ਕਹਿੰਦੇ ਕਿ ਆਪਣੇ ਸਾਰੇ ਇੱਕ ਵੀਕ ਦੇ ਲਈ ਸਾਰਾ ਕੰਮ ਬੰਦ ਕਰ ਦਈਏ ਤਾਂ ਸਾਰਾ ਆਸਟ੍ਰੇਲੀਆ ਰੁਕ ਜਾਣਾ ਵਾ ਅਤੇ ਇਹਨਾਂ ਦੀ ਤਾਂ ਨਾਨੀ ਦਾਦੀ ਚੇਤੇ ਆ ਜਾਂਦੀ ਪਰ ਇੱਦਾਂ ਕਰਨਾ ਬਹੁਤ ਹਾਰਡ ਆ ਬਿਲਕੁਲ ਇਹਦਾ ਜਵਾਬ ਤਾਂ ਤੁਸੀਂ ਵੇਖੋ ਉਹ ਗੱਲ ਹੈ ਵੀ ਆਪੇ ਆਪਾਂ ਸਵਾਲ ਕਰੀ ਜਾਂਦੇ ਹਾਂ ਆਪੇ ਆਪਾਂ ਜਵਾਬ ਦੇਈ ਜਾਂਦੇ ਇਹ ਤਾਂ ਜਦੋਂ ਗੱਲਾਂ ਛੁਰੀਆਂ ਤੁਰੀਆਂ ਹੀ ਜਦੋਂ ਮੰਨ ਲਓ ਪਹਿਲੇ ਦਿਨ ਇਹ ਬਿਆਨ ਆਇਆ ਸੀ ਅਤੇ ਉਦੋਂ ਹੀ ਇਹ ਪਲੈਨ ਹੋ ਜਾਂਦਾ ਅਤੇ ਹੁਣ ਤੱਕ ਇਹ ਗੱਲਾਂ ਸ਼ਾਇਦ ਮੁੱਕ ਚੁੱਕੀਆਂ ਹੁੰਦੀਆਂ
1: ਜਿਹੜੇ ਆ ਹੁਣ ਫੇਸਬੁੱਕਾਂ 'ਤੇ ਗਰੁੱਪ ਨਹੀਂ ਬਣੇ ਹੋਏ ਇੰਡੀਅਨਸ ਇਨ ਮੈਲਬਰਨ ਇੰਡੀਅਨ ਇਨ ਸਿਡਨੀ ਇੰਡੀਅਨ ਇਨ ਬ੍ਰਿਸਬਨ ਇੰਡੀਅਨ ਇਨ ਪਰਥ ਜਾਂ ਬਾਕੀ ਕਮਿਊਨਿਟੀਆਂ 'ਚ ਵੀ ਹੈਗੇ ਹੈ ਨਾ ਜੇ ਉਹੀ ਆਪਸ 'ਚ ਇੱਕ ਗਰੁੱਪ ਜਿਹਾ ਬਣਿਆ ਹੋਵੇ ਨਾ ਸਾਰੇ ਆਸਟ੍ਰੇਲੀਆ ਦਾ ਜਿਵੇਂ ਹੁਣ ਇੱਥੇ ਦਿਵਾਲੀ ਵਾਲੇ ਦਿਨ ਨਾ ਲਾਲੇ ਪੈ ਜਾਂਦੇ ਆ ਏਜ ਕੇਅਰ 'ਚ ਡਿਸੇਬਿਲਿਟੀ ਕੇਅਰ ਦੇ ਵਿੱਚ ਕਿਉਂਕਿ ਉਸ ਦਿਨ ਬਹੁਤ ਸਾਰੇ ਲੋਕ ਛੁੱਟੀ ਲੈਂਦੇ ਆ ਟਰਾਂਸਪੋਰਟ ਦੇ ਵਿੱਚ ਵੀ ਬੜੇ ਲੋਕ ਛੁੱਟੀ ਲੈਂਦੇ ਆ ਅਤੇ ਉਹਦੇ ਤੋਂ ਹੀ ਇੱਕ ਇਨਡਾਇਰੈਕਟ ਵੇ ਨਾਲ ਅੰਦਾਜ਼ਾ ਹੋ ਜਾਂਦਾ ਵੀ ਅੱਜ ਬੁਰਾ ਹਾਲ ਆ ਅੱਗੇ ਉਹ ਕਾਰਲ ਸਟੈਫਨ ਜਿਹੜੇ ਹੈਗੇ ਆ ਸਵੇਰੇ ਪ੍ਰੋਗਰਾਮ ਦਿੰਦੇ ਹੁੰਦੇ ਉਹ ਕਹਿੰਦੇ ਸੀ ਭਾਰਤ ਅਤੇ ਆਸਟ੍ਰੇਲੀਆ ਦਾ ਅੱਜ ਮੈਚ ਆ ਅੱਜ 7-11 'ਤੇ ਕੌਣ ਕੰਮ ਕਰੂਗਾ ਅੱਜ ਊਬਰ ਕੌਣ ਚਲਾਊਗਾ ਮਤਲਬ ਪੱਠਾ ਹੀ ਬੈਠ ਗਿਆ ਸੀ ਉਸ ਦਿਨ ਉਹਦੀ ਗੱਲ ਨੂੰ ਤਾਂ ਚਲੋ ਇੱਕ ਰੇਸਿਜ਼ਮ ਪੁਆਇੰਟ ਆਫ ਵਿਊ ਤੋਂ ਵੀ ਲਿਆ ਗਿਆ ਲੋਕ ਫਰਖੇ ਜਾਂਦੇ ਆ ਨਹੀਂ ਹਮਾਰੇ ਡਾਕਟਰ ਵੀ ਹੈ ਹਮਾਰੇ ਫਲਾਨੇ ਵੀ ਹੈ ਧਮਕਾਨੇ ਵੀ ਹੈ ਉਸ ਗੱਲ ਨੂੰ ਤਾਂ ਪੌਦਾ ਲਿਆ ਸੀ ਪਰ ਅਸਲ ਮਾਨਿਆਂ 'ਚ ਤੁਸੀਂ ਇਹਨਾਂ ਤੋਂ ਹੀ ਇਨਡਾਇਰੈਕਟ ਵੇ ਨਾਲ ਇੱਕ ਇੰਡੀਕੇਟਰ ਦਾ ਹਿਸਾਬ ਨਾਲ ਲਾ ਲਓ ਬਈ ਉਸ ਦਿਨ ਆਸਟ੍ਰੇਲੀਆ ਦਾ ਪੱਠਾ ਕਿੱਦਾਂ ਬੈਠਦਾ ਦਿਵਾਲੀ ਵਾਲੇ ਦਿਨ ਉਹ ਮਤਲਬ ਕਾਮਿਆਂ ਦੀ ਘਾਟ ਉਸ ਦਿਨ ਅਤੇ ਮਸਾਂ ਕਿਤੇ ਜਾ ਕੇ ਸਟਾਫ ਪੂਰਾ ਹੁੰਦਾ
0: ਨਹੀਂ ਹੁਣ ਉਹ ਕਹਿਣ ਦੀਆਂ ਗੱਲਾਂ ਨੇ ਵੀ ਘੋੜਿਆਂ ਦੀਆਂ ਦੌੜਾਂ ਅਤੇ ਨੇਸ਼ਨ ਸਟੋਪ ਦਾ ਡੇ ਵਨ ਨੇਸ਼ਨ ਸਟੋਪ ਹੁਣ ਨੇਸ਼ਨ ਉੱਧਰ ਨਹੀਂ ਸਟੋਪ ਹੁੰਦਾ ਹੁਣ ਉੱਧਰ ਸਟੋਪ ਮਾਈਗ੍ਰੈਂਟ ਸਟੈਂਡ ਲੈ ਗਿਆ ਸੋ ਉਹ ਚੀਜ਼ਾਂ ਜਿਹੜੀਆਂ ਨੇ ਉਹ ਹੁਣ ਪੁਰਾਣੀਆਂ ਹੋ ਗਈਆਂ ਗੱਲਾਂ ਵੀ ਹੁਣ ਲੋਕ ਘੋੜੇ ਵੇਖਣ ਚਲ ਗਏ ਆ ਜੀ ਉਹ ਉਹਦੇ ਨਾਲ ਨਹੀਂ ਕੁਛ ਐਡਾ ਫਰਕ ਪੈਂਦਾ ਬੱਲੀ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅੱਜ ਦਾ ਦਿਨ ਕਹਿੰਦੇ ਕਿ ਬਹੁਤ ਵਧੀਆ ਲਗਾ ਅੱਜ ਬਹੁਤ ਦਿਨ ਬਾਅਦ ਕਹਿੰਦੇ ਕਿ ਸੁਣਿਆ ਧੰਨਵਾਦ ਤੁਹਾਡਾ ਮਿਹਰਬਾਨੀ ਜੀ ਆਸ ਕਰਦੇ ਰਾਜੀ ਖੁਸ਼ੀ ਹੋ ਗਏ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਗੁੱਡ ਸ਼ੋ ਐਂਡ ਗੁੱਡ ਟੋਪਿਕ ਅਤੇ ਫਸਟਲੀ ਸ਼ੋ ਆਫ ਨੋਟ ਲਿਵਿੰਗ ਇਨ ਰਿਐਲਿਟੀ ਅਨਇੰਪਲੋਇਮੈਂਟ ਐਕਸੈਟਰਾ ਸ਼ਾਇਦ ਇੰਡੀਆ ਵਾਲੀ ਜਿਹੜੀ ਗੱਲ ਸੀ ਉੱਥੇ ਆਈ ਥਿੰਕ ਪਾ ਰਹੇ ਨੇ ਸਾਂਝ ਕਵਲ ਜੀ ਜੀ ਬਹੁਤ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ ਵੀਰ ਜੀ ਕਹਿੰਦੇ ਕਿ ਪਲੀਜ਼ ਅਨਾਊਂਸ 3 bedroom ਹਾਂਜੀ ਕਰ ਚੁੱਕੇ ਹਾਂ ਜੀ ਸਵੇਰੇ ਕਰ ਦਿੱਤਾ ਸੀ ਤੁਹਾਡੇ ਕੋਲ ਘਰ ਆ ਹਾਂਜੀ ਕਰੈਨਬਰ ਨੌਰਥ 'ਚ ਤੁਹਾਡੇ ਕੋਲ ਘਰ ਆ ਅਤੇ ਤੁਸੀਂ ਕਿਰਾਏ 'ਤੇ ਦੇਣਾ ਵਾ ਅਤੇ ਪਰ ਹਾਲੇ ਤੱਕ ਨਹੀਂ ਕੋਈ ਰਿਸਪੋਂਸ ਆਇਆ ਸਾਨੂੰ ਸਤਿ ਸ਼੍ਰੀ ਅਕਾਲ ਜੀ ਮੈਨੂੰ ਇੱਕ ਸੁਜੈਸ਼ਨ ਕਹਿੰਦੇ ਕਿ ਚਾਹੀਦਾ ਤੁਹਾਡਾ ਮੈਸੇਜ ਬਹੁਤ ਲੰਮਾ ਹੈ ਗਿਲ ਸਾਹਿਬ ਇਹ ਮੈਨੂੰ ਥੋੜ੍ਹਾ ਜਿਹਾ ਹਟ ਕੇ ਪੜ੍ਹਨਾ ਪੈਣਾ ਅਤੇ ਫਿਰ ਆਪਾਂ ਇਹਦੇ 'ਤੇ ਕਰ ਲਾਂਗੇ ਗੱਲ ਅਤੇ ਮੈਨੂੰ ਇਹ ਵੀ ਨਹੀਂ ਹਾਲੇ ਸ਼ੋਰ ਨਾ ਪੜ੍ਹੇ ਤੋਂ ਬਿਨਾਂ ਵੀ ਇਹ ਪੜ੍ਹਨ ਵਾਲਾ ਵੀ ਆ ਪ੍ਰੋਗਰਾਮ ਦੇ ਵਿੱਚ ਕਿ ਜਾਂ ਫਿਰ ਉੱਦਾਂ ਹੀ ਤੁਸੀਂ ਕੋਈ ਮੰਗਿਆ ਵਾ ਸਲਾਹ ਮਸ਼ਵਰਾ ਅਤੇ ਧੰਨਵਾਦ ਮਿਹਰਬਾਨੀ ਤੁਹਾਡੀ ਅਤੇ ਥੋੜ੍ਹੀ ਦੇਰ 'ਚ ਕਰਦੇ ਹਾਂ ਇਹਦੇ ਉੱਤੇ ਗੱਲ 197 ਤੁਸੀਂ ਆਉਂਦੇ ਰਹੋ
3: ਪੰਕਚੁਅਲਿਟੀ
0: ਜਿਹੜੀ ਆ ਇਸ ਏਜ ਗਰੁੱਪ ਦੇ ਵਿੱਚ
1: ਦਿਲਾਂ ਨੂੰ ਦਿਲਾਂ ਦੀ
0: ਆਪਾਂ ਹੋਈਏ ਤਾਂ ਆਪਾਂ ਕਹੀਏ ਵੀ ਕੋਈ ਕੰਮ ਨਹੀਂ ਆ ਪਏ ਹੀ ਰਹੋ
3: ਦੇਖੋ
1: ਮੇਰੇ ਡੈਡੀ ਚਲੋ ਹੁਣ ਦੁਨੀਆਂ ਤੇ ਨਹੀਂ ਉਹਨਾਂ ਨੇ ਘਰ ਚ ਨਾ 2 o'clock ਲਾਏ ਹੋਏ ਸੀ ਰੂਬੀ ਜੀ 1 o'clock ਤੇ ਆਸਟ੍ਰੇਲੀਅਨ ਟਾਈਮ ਸੀਗਾ 1 ਤੇ ਇੰਡੀਅਨ ਟਾਈਮ ਸੀਗਾ ਉਹ ਕਹਿੰਦੇ ਕਹਿੰਦੇ ਯਾਰ ਅੱਧੀ ਦਿਹਾੜੀ ਆਈ ਕੱਢ ਦੇਣੀ ਆ ਅੱਛਾ ਇੰਨੇ ਵੱਜ ਗਏ ਤੁਹਾਡੇ ਫਲਾਨਾ ਵੱਜ ਗਿਆ
0: ਇਹ ਵੀ ਗੱਲ ਸਹੀ
1: ਕਹਿੰਦੇ ਹੁਣ ਮੈਨੂੰ ਪਤਾ ਵੀ ਆਹ ਘੜੀ ਹੈ ਨਾ ਉਸ ਹਿਸਾਬ ਨਾਲ ਤੇ ਬਸ ਮੈਨੂੰ ਉਹ ਜਾਂ ਤੁਹਾਡੇ ਡੇ ਲਾਈਟ ਸੇਵਿੰਗ ਹੁੰਦੀ ਆ ਉਦਣ ਦੱਸ ਦਿਆ ਕਰ ਮੈਨੂੰ ਘੰਟਾ ਅੱਗੇ ਪਿੱਛੇ ਕਰਨਾ ਹੁੰਦਾ
0: ਨਹੀਂ ਇਹ ਠੀਕ ਹੈ ਜਿੱਦਾਂ ਹੋਟਲਾਂ 'ਚ ਵੀ ਗਈਆਂ ਜਿੱਦਾਂ ਹੁੰਦਾ ਸਾਰੇ ਦੇਸ਼ਾਂ ਦੇ ਉਹਨਾਂ ਨੇ
1: ਅਸੀਂ ਸਵਿਟਜ਼ਰਲੈਂਡ ਹੀ ਰਹਿੰਦੇ ਸਮਝੋ
0: ਹਾਂਜੀ ਕੀ ਪਲਾਨ ਫਿਰ ਸਰਪ੍ਰਾਈਜ਼ ਕੁਛ ਮਿਲਿਆ ਕੁਛ
3: ਗਿਫਟ
0: ਹੋ ਗਿਆ ਉਹ ਫਰਕ ਹੁੰਦਾ ਨਾ ਉਧਰ ਆਪਣੇ ਕਿਹੜੇ ਸੀ ਉਹ ਭਾਜੀ ਹੋਣੀ ਆਪਣੇ ਤੇਗ ਦੇ ਡੈਡੀ ਦਾ ਜਨਮ ਦਿਨ ਹੈ ਨਾ, ਵੇਖ ਲੋ ਉਹ ਲੇਟ ਜੇ ਜਾ ਕੇ ਮਤਲਬ ਸ਼ੁਰੂ ਹੋਇਆ ਕੰਮ ਹੈ ਨਾ, ਉਹ ਕਹਿੰਦੇ ਵੀ ਆਪਾਂ

0: ਕੁਛ ਕੰਮਾਂ ਚ ਤਾਂ ਨੀ ਆਪਾਂ ਕਹਿ ਸਕਦੇ ਅਗਲੇ ਜਨਮ ਮੋਹੇ ਬਿਟੀਆਂ ਨਾ ਕੀਜੋ,
1: ਅਗਲੇ ਜਨਮ ਚ ਔਰਤਾਂ ਮਰਦ ਬਣਨਾ ਚਾਹੁੰਦੀਆਂ, ਮਰਦ ਪੈਦਾ ਹੀ ਨੀ ਹੋਣਾ ਚਾਹੁੰਦੇ।
2: ਨਹੀਂ ਅੱਜ ਤਾਂ ਸਵੇਰੇ ਸਵੇਰੇ ਪਾਰਸ ਨੇ ਵੱਡੇ ਬੇਟੇ ਨੇ ਬ੍ਰੇਕਫਾਸਟ ਬਣਾ ਕੇ ਦਿੱਤਾ, ਉਹਨੇ ਕੱਲ ਅੱਜ ਛੁੱਟੀ ਹੋਈ ਯੂਨੀ ਤੋਂ, ਕਹਿੰਦਾ ਮੰਮਾ ਮੈਂ ਕੱਲ ਅੱਜ ਯੂਨੀ ਨੀ, ਕਹਿੰਦਾ ਕੱਲ ਨੂੰ ਯੂਨੀ ਜਾਊਂਗਾ ਨੀ, ਮੈਨੂੰ ਇਹ ਦੱਸ ਦੋ ਵੀ ਸਵੇਰੇ ਤੁਹਾਨੂੰ ਬ੍ਰੇਕਫਾਸਟ ਕੀ ਖਾਣਾ, ਕਹਿੰਦਾ ਤੁਸੀਂ ਚਾਹੀਦਾ।
1: ਕੀ ਬਾਤਾਂ ਜੀ, ਦੇਖੋ ਮਾਈਗ੍ਰੈਂਟਸ ਬਿਨਾਂ ਆਪਾਂ ਕਾਹਦੇ ਜੋਗੇ ਹਾਂ ਜੀ।
0: ਵੇਲੋ
2: ਮੰਮਾ ਇੱਥੇ ਲਿਆ ਕੇ ਦਊਂਗਾ, ਉਹ ਅੱਜ ਮੈਨੂੰ ਬ੍ਰੇਕਫਾਸਟ ਇਨ ਬੈਡ ਕਰਾਇਆ ਉਹਨੇ।
0: ਗੁੱਡ ਗੁੱਡ ਗੁੱਡ।
2: ਤੇ ਜਿਹੜੀ ਮਾਈਗ੍ਰੈਂਟਸ ਦੀ ਗੱਲ ਕਰਦੇ ਆ ਵੀ ਜੀ, ਤੁਸੀਂ ਮਤਲਬ ਜਦੋਂ ਮੈਨੂੰ ਹੁਣ 13 ਸਾਲ ਹੋ ਗਿਆ ਨਾ ਕਾਉਂਸਲ ਨਾਲ ਜੋਬ ਕਰਦੀ ਨੂੰ, ਮੈਂ 2013 ਚ ਜਦੋਂ ਜੁਆਇਨ ਕੀਤਾ ਸੀ, ਸਾਡੇ ਸਾਰੀ ਕਾਉਂਸਲ ਦੇ ਵਿੱਚ ਸਿਰਫ ਇੱਕ ਕਿੰਡਰ ਟੀਚਰ ਹੁੰਦੀ ਸੀ, ਇੰਡੀਅਨ ਸੀ ਜਿਹੜੀ, ਮੈਂ ਦੂਸਰੀ ਸੀਗੀ। ਆਈ ਥਿੰਕ ਅਰਾਊਂਡ ਉਦੋਂ 160 ਇੰਨਾ ਕੁ ਸਟਾਫ ਸੀਗਾ ਆਲਰੇਡੀ ਇਹਨਾਂ ਕੋਲੇ, ਉਹਦੇ ਚ ਮੈਂ ਦੂਸਰੀ ਹੁੰਦੀ ਸੀ ਤੇ ਇੱਕ ਸ਼੍ਰੀਲੰਕਨ, ਅਸੀਂ ਸਿਰਫ 3 ਹੁੰਦੀਆਂ ਸੀਗੀਆਂ ਜਿਹੜੀਆਂ ਹੋਰ ਮਤਲਬ ਡਿਫਰੈਂਟ ਬੈਕਗਰਾਉਂਡ ਤੋਂ ਸੀ, ਬਾਕੀ ਸਾਰੇ ਗੋਰੇ ਸੀਗੇ। ਹੁਣ ਵੀਰ ਜੀ 13 ਸਾਲ ਬਾਅਦ ਇਹ ਆ ਵੀ ਹੁਣ ਜਦੋਂ ਸਾਡੀ ਕਾਨਫਰੰਸ ਹੁੰਦੀ ਆ, ਹੁਣ ਸਾਡਾ 250 ਤੋਂ ਉੱਪਰ ਸਟਾਫ ਆ ਕਾਉਂਸਲ ਕੋਲੇ, ਹੁਣ ਉੱਥੇ ਸਾਰਿਆਂ ਚਿਹਰੇ ਦਿਖਦੇ ਨੇ ਤੁਹਾਨੂੰ ਇੰਡੀਅਨ ਸ਼੍ਰੀਲੰਕਨ ਦੇ।
1: ਹੁਣ ਮੈਂ ਕਿਹਾ ਤੁਸੀਂ ਕਹਿਣ ਲੱਗੇ ਸੀ ਬਹਿ ਜੇ ਬੇੜਾ ਮਾਈਗ੍ਰੇਸ਼ਨ ਏਜੰਟ ਹੁੰਦਾ, ਜਣੇ ਖਣੇ ਨੂੰ ਅਰਲੀ ਚਾਈਲਡਹੁੱਡ ਕਰਾਈ ਜਾਂਦੇ।
2: ਮਤਲਬ ਜੋਬਸ ਮੈਂ ਹੈਰਾਨ ਆ, ਮਤਲਬ ਪਿਛਲੇ 10-12 ਸਾਲਾਂ ਦੇ ਵਿੱਚ ਕਿੰਨਾ ਜ਼ਿਆਦਾ ਚੇਂਜ ਆ ਗਿਆ, ਵਿਟਸ ਅ ਡਰਾਸਟਿਕ ਚੇਂਜ। ਕਿੱਥੇ 150 ਸਟਾਫ ਦੇ ਵਿੱਚ ਅਸੀਂ 3 ਜਣੀਆਂ ਸੀਗੀਆਂ, ਹੁਣ 250 ਦੇ ਵਿੱਚੋਂ ਮੈਨੂੰ ਲੱਗਦਾ 150 ਹੀ
1: ਹੋਊਗਾ ਜੀ ਆਰਾਮ ਨਾਲ। ਹਾਂਜੀ, ਚੱਕਰ ਇਹ ਨਾ ਇੱਕ ਨਾ ਇਹ ਲੋ ਵੇਜਸ ਵਾਲੇ ਜਿੰਨੇ ਕੰਮ ਨੇ ਜਿਹੜੇ 70-80 ਹਜ਼ਾਰ ਤੱਕ ਆ, ਮੈਂ ਇਹ ਵੀ ਦੇਖਦਾ ਬਈ ਹਨਾ ਇਹ ਲੋਕ ਮੈਨੇਜਮੈਂਟ ਵਾਲੇ ਪਾਸੇ ਨੂੰ ਵੱਧ ਜਾਂਦੇ ਆ, ਤੇ 70-90 ਹਜ਼ਾਰ ਵਾਲਾ ਜਿਹੜਾ ਜ਼ੋਨ ਆ ਉਹਦੇ ਵਿੱਚ ਬਹੁਤ ਸਾਰੀਆਂ ਨੌਕਰੀਆਂ ਆਪਣੇ ਭਾਈਚਾਰੇ ਦੇ ਲੋਕ ਜ਼ਿਆਦਾ ਕਰਦੇ ਆ, ਜਾਂ ਕਹਿ ਲਓ ਹੌਲੀ ਹੌਲੀ ਉੱਪਰ ਨੂੰ ਵੱਧਦੇ ਆ 100K+ ਵਾਲੀਆਂ ਜੋਬਾਂ ਵੱਲੋਂ।
2: ਬਿਲਕੁਲ, ਕੁਛ ਵੀਰ ਜੀ ਇਹਦੇ ਚ ਥੋੜਾ ਹੋ ਜਾਂਦਾ ਨਾ, ਜਿਵੇਂ ਕਾਉਂਸਲ ਦੀ ਆ ਕਿ ਇਹਦੇ ਚ ਤੁਹਾਨੂੰ ਛੁੱਟੀਆਂ ਹੋ ਜਾਂਦੀਆਂ,
1: ਬੱਚਿਆਂ ਨਾਲ ਜਾਣਾ, ਬੱਚਿਆਂ ਨੂੰ ਨਾਲ ਲੈ ਜਾਣਾ,
2: ਬੱਚਿਆਂ ਨਾਲ ਮੈਨੇਜ
1: ਕਰਨਾ ਪਰਿਵਾਰ ਲਈ ਬੜਾ ਵਧੀਆ
2: ਈਜ਼ੀ ਹੋ ਜਾਂਦਾ। ਹਾਂਜੀ, ਈਜ਼ੀ ਹੋ ਜਾਂਦਾ,
1: ਆਰਥਿਕ ਪੱਖੋਂ ਨਾ ਵੀ ਕਹੀਏ, ਫਾਈਨੈਂਸ਼ੀਅਲੀ ਨਾ ਵੀ ਕਹੀਏ। ਬਾਕੀ ਹੁਣ ਜਿਵੇਂ ਏਜ ਕੇਅਰ ਨੇ, ਡਿਸੇਬਿਲਿਟੀ ਚ ਹਨਾ ਵਾਈਡ ਵੈਰਾਈਟੀ ਆਫ ਸ਼ਿਫਟਸ, 3 ਸ਼ਿਫਟਾਂ, ਇੱਕ ਸਵੇਰ ਦੀ, ਦੁਪਹਿਰ ਦੀ ਤੇ ਰਾਤ ਦੀ, ਹਨਾ।
2: ਬਿਲਕੁਲ,
1: ਉਹ ਬੰਦਾ ਕਹਿੰਦਾ ਮੈਂ ਯਾਰ ਆਪਣੇ ਘਰ ਨੂੰ ਉਸ ਹਿਸਾਬ ਨਾਲ ਚਲਾ ਸਕਦਾ। ਸਿਡਨੀ ਰੇਲਵੇ ਚ ਵੀ ਏਦਾਂ ਹੀ ਆਪਣੇ ਭਾਈਚਾਰੇ ਦੀਆਂ ਨਾ ਬਹੁਤ ਸਾਰੀਆਂ ਔਰਤਾਂ ਨੇ ਸਿਡਨੀ ਰੇਲ ਚ ਨੌਕਰੀ ਸ਼ੁਰੂ ਕੀਤੀ, ਮੈਟਰੋ ਤੇ ਜਿਹੜੀ ਰੇਲਵੇ ਚ, ਉਹਨਾਂ ਦਾ ਵੀ ਕਾਰਨ ਇਹੀ ਸੀ ਵੀ 3 ਤਰ੍ਹਾਂ ਦੀਆਂ ਸ਼ਿਫਟਾਂ ਹੈਗੀਆਂ, ਜਿਹੜੀ ਮਰਜ਼ੀ ਪਿੱਕ ਕਰ ਲਓ ਤੇ ਆਪਣੇ ਆਪ ਨੂੰ ਤੁਸੀਂ ਆਪਣੇ ਘਰ ਲਈ ਕਮਿਟ ਕਰ ਸਕਦੇ ਹੋ, ਡਿਵੋਟ ਕਰ ਸਕਦੇ ਹੋ, ਤੁਹਾਡਾ ਫੈਮਿਲੀ ਵਰਕ ਜਿਹੜਾ ਲਾਈਫ ਬੈਲੈਂਸ ਆ ਉਹ ਠੀਕ ਰਹਿ ਜਾਂਦਾ।
2: ਬਿਲਕੁਲ ਬਿਲਕੁਲ, ਪਰ ਦੂਜੇ ਪਾਸੇ ਉਹੀ ਹੈ ਵੀ ਜਿਵੇਂ ਗੱਲ ਕਰਦੇ ਸੀ ਕਿ ਕਹਿੰਦੇ ਨੇ ਕਿ ਮਾਈਗ੍ਰੈਂਟਸ ਨੂੰ ਇੰਨਾ ਇੰਨੇ ਸਾਰੇ ਲੈ ਆਉਂਦੇ ਵੀ ਹੁਣ ਇਹਨਾਂ ਨੂੰ ਵਾਪਸ ਭੇਜੋ, ਹਨਾ ਇਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ, ਵਟ ਐਵਰ। ਪਰ ਜਿਵੇਂ ਹਰ ਸਾਲ ਬੱਚੇ ਆਉਂਦੇ ਨੇ, ਹਰ ਸਾਲ ਔਜ਼ੀ ਫੈਮਿਲੀਜ਼ ਵੀ ਆਉਂਦੀਆਂ, ਮੇਰੇ ਕੋਲ ਸਾਰੇ ਮਿਕਸ ਕਮਿਊਨਿਟੀ ਆਉਂਦੀ ਹੈ ਨਾ, ਤੇ ਜੇ ਕੋਈ ਕਹਿੰਦੇ ਕਈ ਫੈਮਿਲੀਜ਼ ਆਲਮੋਸਟ ਐਵਰੀ ਈਅਰ 2-3 ਫੈਮਿਲੀਜ਼ ਇੱਦਾਂ ਦੀਆਂ ਹੁੰਦੀਆਂ ਨੇ ਵੀ ਜੀ ਜਿਹਨਾਂ ਨੂੰ ਆਪਣੇ ਬੱਚਿਆਂ ਦੀ ਕੋਈ ਪਰਵਾਹ ਨਹੀਂ ਹੁੰਦੀ, ਇਹ ਮਤਲਬ ਕਹਿ ਲਓ ਕਿ ਡਰੱਗ ਐਡਿਕਟਿਡ ਨੇ ਦੋਨੇ ਪੇਰੈਂਟਸ, ਬੇਬੀਜ਼ ਕਰੀ ਜਾ ਰਹੇ ਨੇ ਬੱਚਿਆਂ ਨੂੰ, ਕੋਈ ਹੋਰ ਛੱਡਣ ਆ ਰਿਹਾ, ਕੋਈ ਹੋਰ ਲੈ ਕੇ ਆ ਰਿਹਾ, ਕੋਈ ਲਾਗਤ ਹੈਗਾ ਨੀ ਕਿ ਸਾਡਾ ਬੱਚਾ ਕਿੱਥੇ ਜਾ ਰਿਹਾ, ਉਹਦੇ ਲਈ ਲੰਚ ਅਸੀਂ ਪੈਕ ਕਰ ਵੀ ਦਿੱਤਾ ਕਿ ਨਹੀਂ। ਫਿਰ ਇਹੋ ਜਿਹੇ ਲੋਕ ਆ ਕੇ ਜਦੋਂ ਤੁਹਾਨੂੰ ਕਹਿੰਦੇ ਨੇ ਹਾਂ ਯੂ ਆਰ ਨੋਟ ਡੂਇੰਗ ਇਨਫ ਫੋਰ ਮਾਈ ਕਿਡ, ਫਿਰ ਮਤਲਬ ਤੁਸੀਂ ਤੁਹਾਡਾ ਆਪਣਾ ਰੋਲ ਕੀ ਆ ਫਿਰ ਤੁਸੀਂ। ਫਿਰ ਮੇਰੇ ਨਾਲ ਇੱਕ ਐਕਸਪੀਰੀਅੰਸ ਇਹ ਹੋਇਆ ਵੀ ਜੀ ਵੀ ਇੱਕ ਬੱਚਾ ਸੀਗਾ, ਉਹ ਬੱਚੇ ਨੂੰ ਮੈਂ ਬਹੁਤ ਜ਼ਿਆਦਾ ਮੈਨੂੰ ਪਿਆਰ ਕਰਦਾ ਸੀ, ਉਹ ਜਦੋਂ ਆਉਂਦਾ ਸੀ ਆਪਣੀ ਮੰਮੀ ਦੀ ਉਂਗਲ ਛੱਡ ਕੇ ਉਹਨੇ ਭੱਜ ਕੇ ਆ ਕੇ ਮੈਨੂੰ ਜੱਫੀ ਪਾ ਲੈਣੀ ਸਵੇਰੇ ਜਦੋਂ ਵੀ ਮੈਂ ਡੋਰ ਖੋਲਣਾ। ਉਹਦੀ ਮੰਮੀ ਨੂੰ ਇਸ ਗੱਲ ਦੀ ਜੈਲਸ ਹੋ ਗਈ।
0: ਅੱਛਾ,
2: ਵੀ ਹਾਂਜੀ ਉਹਨੇ ਕਿੰਡਰ ਚੇਂਜ ਕਰਤਾ ਬੱਚੇ ਦਾ, ਉਹਨੇ ਮੇਰੀ ਜਿਹੜੀ ਦੂਸਰੀ ਐਜੂਕੇਟਰ ਸੀ, ਹਾਂ ਮੇਰੇ ਨਾਲ ਇਟਾਲੀਅਨ ਸੀਗੀ ਉਹ ਐਜੂਕੇਟਰ, ਉਹਨੂੰ ਰੀਜ਼ਨ ਕੀ ਦਿੱਤਾ, ਕਹਿੰਦੀ ਮੇਰਾ ਬੱਚਾ ਇੱਥੇ ਸੈਟਲ ਨਹੀਂ ਹੋ ਰਿਹਾ, ਹੀ ਹੇਟਸ ਰੂਬੀ। ਮਤਲਬ ਤੇਰਾ ਬੱਚਾ ਤਾਂ ਤੈਨੂੰ ਛੱਡ ਕੇ ਮੇਰੇ ਕੋਲ ਭੱਜਿਆ ਆਉਂਦਾ, ਵੀ ਤੂੰ ਰੀਜ਼ਨ ਦਾ ਐਟਲੀਸਟ ਕੋਈ ਰੀਜ਼ਨੇਬਲ ਦੇ ਦੇ, ਤੈਨੂੰ ਕੀ ਜਾਣਾ ਜਿੱਥੇ ਮਰਜ਼ੀ ਜਾਓ, ਹੈ ਨਾ।
0: ਮੈਂ ਕਹੀ

0: ਇਹ ਇਹ ਨਾ ਰੇਸਿਜ਼ਮ ਚਲੋ ਇਸ ਸੈਂਸ ਤੋਂ ਹੀ ਕਹਿ ਸਕਦੇ ਹੋ, ਪਰ ਕਈ ਮੈਂ ਦੋਵਾਂ ਜੀਆਂ ਦੇ ਵਿੱਚ ਵੀ ਮਾਂ ਪਿਓ ਦੇ ਵਿੱਚ ਵੀ ਇਹ ਚੀਜ਼ ਵੇਖੀ ਆ ਵੀ ਬੱਚਾ ਜਿਹੜਾ, ਹਾਲਾਂਕਿ ਪਿਓ ਇਹ ਚੀਜ਼ ਬਰਦਾਸ਼ਤ ਕਰ ਲੈਂਦਾ ਵਾ ਜੇ ਮਾਂ ਦੇ ਨਾਲ ਬਹੁਤ ਜ਼ਿਆਦਾ ਬੱਚਾ ਕਰੇ, ਜਨਾਨੀ ਇਹ ਚੀਜ਼ ਬਰਦਾਸ਼ਤ ਨਹੀਂ ਕਰਦੀ। ਕਈ ਬੱਚੇ ਵੇਖੋ ਜੇ ਪਿਓਆਂ ਨੂੰ ਜ਼ਿਆਦਾ ਲਗਾਓ ਰੱਖਦੇ ਆ ਅਤੇ ਮਾਂ ਨੂੰ ਉਹਨਾਂ ਨਹੀਂ ਕਰਦੇ, ਅਤੇ ਇਹ ਗੱਲ ਮਾਂ ਨਹੀਂ ਜਨਾਨੀ ਨਹੀਂ ਬਰਦਾਸ਼ਤ ਕਰ ਸਕਦੀ, ਪਰ ਗੱਲ ਹੁਣ ਇਹ ਆ ਕਿ ਤੁਸੀਂ ਉਹਨੂੰ ਟਾਈਮ ਕਿੰਨਾ ਕੁ ਦਿੱਤਾ, ਆਪਣਾ ਪਨ ਕਿੰਨਾ ਕੁ
1: ਰੱਖਿਆ।
0: ਸੋ ਉਹ 'ਤੇ ਡਿਪੈਂਡ ਕਰੂਗਾ ਨਾ ਵੀ ਬੱਚਾ ਤੁਸੀਂ ਜੇਕਰ ਚਾਹੁੰਦੇ ਹੋ ਤੁਹਾਡੇ ਹੱਥਾਂ 'ਚ ਰਹੇ ਤਾਂ ਫਿਰ ਤੁਸੀਂ ਆਪਣਾ ਬਣਦਾ ਸਰਦਾ ਵੀ ਕਰੋ। ਇਹ ਤਾਂ ਹੈ ਆ ਇੱਕ,
1: ਹਾਂਜੀ ਇਹ ਹੈਗਾ ਵੀ ਜੀ, ਪਰ ਇਕੋਨਮੀ ਦਾ ਜਿਵੇਂ ਕਹਿ ਰਹੇ ਨੇ ਕਿ ਮਾਈਗ੍ਰੈਂਟ ਵੀ, ਮਾਈਗ੍ਰੈਂਟਸ ਵਾਕਈ ਜੇ ਮਾਈਗ੍ਰੈਂਟਸ ਚਲੇ ਜਾਣ ਤਾਂ ਚਲਾਊਗਾ ਕੌਣ? ਜਿਵੇਂ ਮੈਂ ਦੱਸ ਰਹੀ ਹਾਂ ਵੀ ਹਰ ਸਾਲ ਬੱਚੇ ਨੇ ਦੇਖਦੀ ਹਾਂ ਮੈਂ ਵੀ, ਪੇਰੈਂਟਸ ਉਹਨਾਂ ਨੂੰ ਪਤਾ ਹੀ ਨਹੀਂ ਬੱਚੇ ਕਿੱਥੇ ਜਾ ਰਹੇ ਨੇ, ਕੌਣ ਪਿੱਕ ਕਰ ਰਿਹਾ, ਕੌਣ ਡਰੋਪ ਕਰ ਰਿਹਾ, ਆਪ ਘਰੇ ਤੁਸੀਂ ਡਰੱਗਸ ਲੈ ਕੇ ਜਾਂ ਜੋ ਵੀ ਹੈ ਨਾ ਡੋਲ ਤੇ ਬੈਠੇ ਹੋਏ ਹੋ।
0: ਵੇਖੋ ਪਤਾ ਕੀ ਆ ਆਪਣਾ, ਇਹ ਸਾਡੇ ਵੱਲੋਂ ਨਾ ਇਹ ਜਿਹੜੀ ਸਟੇਟਮੈਂਟ ਹੈ ਇਹ ਵੀ ਥੋੜੀ ਜੀ 100% ਵਾਜਬ ਨਹੀਂ ਹੈ, ਕਿਉਂਕਿ ਵੇਖੋ ਸਾਰੇ ਤੇ ਡਰੱਗਸ ਤੇ ਨਹੀਂ ਲੱਗੇ, ਸਾਰੇ ਤੇ ਡੋਲ ਦੇ ਉੱਤੇ ਨਹੀਂ ਆ, ਹੈਨਾ। ਸੋ ਉਹਦੇ ਵਿੱਚ ਵੀ ਇੱਕ ਛੋਟੀ ਜੀ ਪਰਸੈਂਟੇਜ ਹੋਊਗੀ, ਆਪਾਂ ਸਿਰਫ ਤੇ ਸਿਰਫ ਉਸੇ ਤੇ ਜੇ ਸੂਈ ਤਰਾਂਗੇ ਤੇ ਆਪਾਂ ਵੀ ਨੈਗੇਟਿਵ ਹੋਈ ਜਾਣ ਡੇ ਆ।
1: ਬਿਲਕੁਲ।
0: ਸੋ ਸਾਡੇ ਵੱਲੋਂ ਵੀ ਕੋਈ ਵਾਜਬ ਆਂਸਰ ਨਹੀਂ ਫਿਰ ਇਹ ਹੋਊਗਾ ਇੰਨਾ ਕੁ। ਹਾਂ ਇਹ ਇੱਕ ਪਾਰਟ ਆ ਸਾਰੇ ਓਵਰਆਲ ਸਿਨੈਰੀਓ ਦਾ।
2: ਕਈ ਮੈਂ ਤਾਂ ਜੀ ਇਹ ਦੇਖਦਾ ਕਈ ਬੰਦਿਆਂ ਦੇ ਮੂੰਹ ਤੇ ਫਟੇ ਮੂੰਹ ਲਿਖਿਆ ਹੁੰਦਾ ਰੂਪੀ ਜੀ, ਕਈ ਮਤਲਬ 100 ਇੱਕ ਪਰਿਵਾਰ ਹੁੰਦਾ ਹੀ ਆ, 100 ਇੱਕ ਬੰਦਾ ਇੱਦਾਂ ਦਾ ਹੁੰਦਾ ਹੀ ਆ ਜਿਹੜਾ ਕਹਿੰਦਾ ਹੁੰਦਾ ਆਈ ਡੋਂਟ ਡਿਸਕ੍ਰਿਮੀਨੇਟ ਆਈ ਹੇਟ ਐਵਰੀਵਨ।
0: ਸੋ ਉਹੀ ਆ ਵੀ ਉਹਨਾਂ ਦਾ
1: ਜਨਰਲਾਈਜ਼ ਕਰਨਾ ਔਖਾ ਹਰ ਚੀਜ਼ ਨੂੰ, ਉਹ ਜੇ ਆਪਾਂ ਜਨਰਲਾਈਜ਼ ਨਹੀਂ ਕਰ ਸਕਦੇ, ਬੜੇ ਫੈਕਟਰ ਨੇ ਇਹਦੇ ਚ ਵੀ।
2: ਹਾਂਜੀ
0: ਤੇ ਹੁਣ ਜ਼ਿਆਦਾ ਖਤਰਨਾਕ ਉਹ ਵੀ ਨੇ ਕਈ ਤੇ ਨਾ ਵੀ ਜਿਹੜੇ ਸਾਹਮਣੇ ਮੂੰਹ ਤੇ ਤੁਹਾਡੇ ਕਹਿ ਰਹੇ ਆ ਜਾਂ ਮੂੰਹ ਤੇ ਨਹੀਂ ਕਹਿ ਰਹੇ ਤੇ ਤੁਹਾਨੂੰ ਸ਼ੋ ਆਫ ਕਰ ਰਹੇ ਆ ਉਸ ਚੀਜ਼ ਦਾ, ਪਰ ਕਈ ਉਹ ਆ ਜਿਹੜੇ ਚੁੱਪ ਚਪੀਤੇ ਜੇ ਤੁਹਾਡੀ ਮੁਖਾਲਫਤ ਕਰੀ ਜਾਂਦੇ ਅੰਦਰੋਂ ਅੰਦਰੀ ਜਿਹੜੇ ਤੁਹਾਡੀਆਂ ਜੜ੍ਹਾਂ ਵੱਢਦੇ ਆ, ਉਹ ਵੇਖੋ ਕਿੱਡੇ ਖਤਰਨਾਕ। ਥੈਂਕ ਯੂ ਤੁਹਾਡਾ ਭੈਣ ਜੀ, ਥੈਂਕ ਯੂ, ਵਧਾਈਆਂ ਤੁਹਾਨੂੰ ਇੱਕ ਵਾਰੀ ਫਿਰ ਤੋਂ। ਕਰੋ ਇੰਜੋਏ ਤੁਸੀਂ ਅੱਜ ਦਾ
2: ਜਨਮ ਦਿਨ ਦੇ ਸਮਾਗਮ, ਅਗਲੇ ਸ਼ੁੱਕਰਵਾਰ ਤੱਕ ਚੱਲਣ
0: ਚੱਲ ਹੀ ਜਾਣੇ ਹੈਗੇ
2: ਇਹਨਾਂ ਦੇ ਘਰਦਿਆਂ ਨੂੰ ਥੋੜਾ ਰਿਮਾਈਂਡਰ ਟਾਈਪ ਜਿਹਾ ਵੀ ਦੇ ਦਈਏ ਨਾ।
0: ਕਰਨਾ ਪੈਂਦਾ ਓਦਾਂ ਦਾ, ਸਿਖਾਉਣਾ ਪੈਂਦਾ, ਫਿਰ ਜਾ ਕੇ ਕਿਤੇ ਇਹ ਚੀਜ਼ਾਂ ਹੋ ਪਾਉਂਦੀਆਂ ਨੇ। ਵਧੀਆ
2: ਮਾਵਾਂ ਕਹਿੰਦੀਆਂ ਆਪ ਗਵਾਈਏ ਤਾਂ ਦੁੱਖ ਪਾਈਏ, ਸੁੱਖ ਪਾਈਏ,
0: ਸੁੱਖ ਪਾਈ, ਸੁੱਖ ਪਾਈ। 000 ਤੁਸੀਂ ਆਉਂਦੇ ਰਹੋ ਜੀ।
3: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ
0: ਜੀ, ਸਤਿ ਸ਼੍ਰੀ
2: ਅਕਾਲ ਜੀ।
3: ਮੈਂ ਤੁਹਾਨੂੰ ਇਹ ਇੰਨਾ ਲੰਬਾ ਮੈਸੇਜ ਮੈਂ ਹੀ ਕੀਤਾ ਸੀਗਾ, ਪਰ ਐਨੀ ਹਾਊ ਮੈਂ ਥੋੜੇ ਟੌਪਿਕ ਨਾਲ ਹੀ ਰਿਲੇਟ ਕਰਨਾ ਚਾਹੁੰਦੀ ਹਾਂ। ਦੇਖੋ ਤੂੰ ਇਹ ਮਾਈਗ੍ਰੇਸ਼ਨ, ਆਪਣੇ ਇਮੀਗ੍ਰੈਂਟਸ ਤੋਂ ਬਿਨਾਂ ਤਾਂ ਇਹ ਮੁਲਕ ਕੋਈ ਮੁਲਕ ਨਹੀਂ ਚੱਲ ਸਕਦਾ, ਸਾਰੀ ਆਸਟ੍ਰੇਲੀਆ ਤਾਂ ਸਪੈਸ਼ਲੀ, ਇੱਥੇ ਤਾਂ ਇਹ ਆਪਣਾ ਹੈ ਹੀ ਨਹੀਂ, ਗੋਰਿਆਂ ਦਾ ਤੱਕ ਨਹੀਂ ਇਹ ਆਪਣਾ ਹੈਗਾ ਜਿਹੜੇ ਕਲੇਮ ਕਰਦੇ ਆ, ਰਾਈਟ? ਪਰ ਮੈਂ ਆਪਾਂ ਦੋਨੋਂ ਧਿਰਾਂ ਤੋਂ ਕਿਤੇ ਕਿਤੇ ਕਿਤੇ ਥੋੜੀ ਗਲਤੀ ਕਰਦੇ ਆ, ਉਹ ਇਹ ਮੈਂ ਜਸਟ ਐਗਜ਼ਾਮਪਲ ਛੋਟੀ ਜਿਹੀ ਦਿੰਦੀ। ਮੇਰੇ ਹਸਬੈਂਡ ਟਰੱਕਿੰਗ ਇੰਡਸਟਰੀ ਚ ਕੰਮ ਕਰਦੇ ਆ, ਠੀਕ ਆ। ਜਿਵੇਂ ਇਹ ਸਾਡਾ ਹੀ ਇੰਸੀਡੈਂਟ ਆ, ਮੇਰੇ ਹਸਬੈਂਡ ਸਬ ਕੰਟਰੈਕਟਰ ਨੇ, ਸਾਡਾ ਹੀ ਡਰਾਈਵਰ ਵਿਦਆਊਟ ਨੋਟਿਸ ਛੁੱਟੀ ਲੈ ਕੇ ਗਿਆ, ਕਿਤੇ ਹੋਰ ਜੋਬ ਕੀਤੀ, ਸਾਡੇ ਤੋਂ ਛੁੱਟੀ ਲੈ ਕੇ ਉਦੋਂ ਬਾਅਦ ਸਾਡੇ ਨੰਬਰਸ ਬਲੋਕ ਕਰ ਗਿਆ, ਮਤਲਬ ਮੇਰੇ ਹਸਬੈਂਡ ਦੇ ਨੰਬਰਸ ਬਲੋਕ ਕਰ ਗਿਆ। ਤੇ ਕੰਪਨੀ ਵਾਲੇ ਸਾਰੇ ਉੱਥੇ ਔਜ਼ੀ ਨੇ, ਮੇਰੇ ਹਸਬੈਂਡ ਇਕੱਲੇ ਇੰਡੀਅਨ ਨੇ, ਤੇ ਉਹਨਾਂ ਨੂੰ ਪਸੰਦ ਕਰਦੇ ਨੇ ਕਿ ਉਹਨਾਂ ਨੂੰ ਲੱਗਦਾ ਆ ਕਿ ਇਹ ਬਹੁਤ, ਇਹ ਕਮਿਊਨਿਟੀ ਬਹੁਤ ਹਾਰਡ ਵਰਕਿੰਗ ਆ। ਤੇ ਮੇਰੇ ਹਸਬੈਂਡ ਤੋਂ ਬਾਅਦ ਉਹਨਾਂ ਨੇ ਕਈ ਇੰਡੀਅਨ ਡਰਾਈਵਰਸ ਵੀ ਹੋਰ ਹਾਇਰ ਕੀਤੇ ਕਿ ਤੁਸੀਂ ਜਿੰਨੀ ਤੁਸੀਂ ਕੇਪੇਬਿਲਿਟੀ ਰੱਖਦੇ ਹੋ ਜੋਬਸ ਕਰਨ ਦੀ ਜਾਂ ਜੋ ਵੀ ਕਰਨ ਦੀ, ਕਿ ਇਟਸ ਅਨਬਿਲੀਵੇਬਲ, ਕਿਉਂਕਿ ਸਾਡੇ ਡਰਾਈਵਰ ਤਾਂ ਸਮੋਕੋ ਤੇ ਹੀ ਗਏ ਰਹਿੰਦੇ ਆ, ਠੀਕ ਆ। ਫਿਰ ਉਹਨਾਂ ਨੇ, ਹੁਣ ਦੇਖੋ ਸਾਡੇ ਡਰਾਈਵਰ ਨੇ ਸਾਡੇ ਨਾਲ ਹੀ ਆਪਣਾ ਇੰਸੀਡੈਂਟ ਕੀਤਾ, ਅਸੀਂ ਕਿਸੇ ਨੂੰ ਆਨਸਰੇਬਲ ਨਹੀਂ ਆ। ਜੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਹਾਂਜੀ ਉਹ ਇੱਦਾਂ ਕਰਕੇ ਚਲਾ ਗਿਆ ਜਾਂ ਇੱਦਾਂ, ਉਹ ਕਹਿੰਦੇ ਇੱਦਾਂ ਕਿੱਦਾਂ ਕਰਕੇ ਚਲਾ ਗਿਆ ਇੱਦਾਂ। ਹੁਣ ਉਹਨੂੰ ਅਸੀਂ ਬੰਦੇ ਨੂੰ ਜਿਹਨੂੰ ਹਾਇਰ ਕੀਤਾ, ਉਹਦੀ ਪੇ ਟਾਈਮ ਤੇ ਸਾਰਾ ਕੁਛ ਟਾਈਮ ਤੇ ਉਹਨੂੰ ਮਿਲਦਾ ਸੀ, ਜਸਟ ਬਿਕਾਜ਼ ਹੀ ਗੋਟ ਬੈਟਰ ਜੋਬ ਸਮਵੇਅਰ, ਤੇ ਉਹ ਇੱਦਾਂ ਲਾਈਕ ਤੁਸੀਂ ਦੱਸ ਕੇ ਜਾਓ ਤਾਂ ਇਜ਼ਨਟ ਇਟ ਕਿ ਅਸੀਂ ਹੋਰ ਕਿਸੇ ਨੂੰ ਟ੍ਰੇਨ ਕਰ ਸਕਦੇ ਹਾਂ। ਉਹਦੀ ਵਜ੍ਹਾ ਨਾਲ ਸਾਡਾ ਕਿੰਨਾ ਲੋਸ ਆਫ ਇਨਕਮ ਹੋਇਆ, ਸਟ੍ਰੈਸ ਜਿਹੜਾ ਸੀਗਾ ਉਹ ਅੱਡ ਇੱਕ, ਕਿਉਂਕਿ ਫੋਨ ਹੀ ਨਹੀਂ ਉਸ ਤੇ ਬਾਅਦ ਉਹਦਾ ਮਿਲਿਆ, 5 ਹਫ਼ਤੇ ਬੀਤ ਗਏ, ਅਸੀਂ ਵੇਟ ਕਰ ਰਹੇ ਹਾਂ, ਉਹ ਆ ਰਿਹਾ, ਉਹ ਆ ਰਿਹਾ, ਉਹ ਆ ਰਿਹਾ, ਬਟ ਉਹ ਕਿਤੇ ਵੀ ਜਦੋਂ ਅਸੀਂ ਉਹਦੇ ਘਰੇ ਗਏ ਕਿ ਦੇਖਣ ਦੇ ਲਈ, ਕਿਉਂਕਿ ਅਸੀਂ ਇਹ ਡਰ ਗਏ ਕਿ ਉਹਨੂੰ ਕੁਛ ਹੋ ਤਾਂ ਨਹੀਂ ਗਿਆ ਕੁਛ ਏਦਾਂ ਦਾ, ਐਂਡ ਹੀ ਵਾਜ਼ ਐਟ ਹੋਮ ਐਂਡ ਹੀ ਇਜ਼ ਵਰਕ ਇਨ ਸਮਵੇਅਰ ਐਲਸ। ਹੁਣ ਅਸੀਂ ਕੀ ਕੀ ਕਰੀਏ, ਮਤਲਬ ਮੈਂ ਖੁਦ ਮਾਈਗ੍ਰੈਂਟ ਆ, ਮੇਰੇ ਹਸਬੈਂਡ ਹੈ ਨਾ, ਅਸੀਂ ਇੱਥੇ ਸੈਟਲ ਹੋਏ, ਸਾਡੇ ਬੱਚੇ ਇੱਥੇ ਹੋਏ ਆ, ਸੋ ਆਫ ਕੋਰਸ ਇਹ ਚੀਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਮੈਂ ਵੀ ਚਾਹੂੰਗੀ ਕਿ ਮੇਰੇ ਪੇਰੈਂਟਸ ਇੱਥੇ ਆ ਕੇ ਮੇਰੇ ਨਾਲ 6 ਮਹੀਨੇ ਤੋਂ ਵੱਧ ਪਰਿਵਾਰ ਜਦੋਂ ਹੋਲੀ ਦੀਵਾਲੀ ਆਵੇ ਤਾਂ ਅਸੀਂ ਇਕੱਠੇ ਮਿਲ ਕੇ ਮਨਾਈਏ rather than ਇੱਥੇ ਇਕੱਲੇ ਰਹਿ ਕੇ ਉਦਾਸ ਹੋਈਏ ਜੋ ਕਿ ਸਟੂਡੈਂਟ ਲਾਈਫ 'ਚ ਕੀਤਾ ਆ।
2: ਪਰ ਮੇਰਾ ਖਿਆਲ ਤੁਹਾਡੇ ਹਸਬੈਂਡ ਦੀ ਜਿਹੜੀ ਕੰਪਨੀ ਆ ਉਹਦੇ ਕੋਲ ਗੁੱਡ ਐਂਡ ਬੈਡ ਦੋਨੋਂ ਐਗਜ਼ਾਮਪਲਸ ਹੈਗੀਆਂ। ਹੁਣ ਇੱਥੇ ਲੋੜ ਆ ਮੈਚਿਓਰਿਟੀ ਦੀ, ਹੈ ਨਾ, ਕਿਸੇ ਇੱਕ ਕੌਮ ਕਮਿਊਨਿਟੀ ਨੂੰ, ਹੈ ਨਾ, ਇੱਦਾਂ। ਪਰ ਇਹੀ ਗੱਲ ਆ, ਇਹ ਇੱਕ ਧਾਰਨਾ ਬਣ ਜਾਣੀ ਆ ਜੇ ਮੰਨ ਲਓ ਅੱਠ ਬੰਦੇ ਉਹਨਾਂ ਨੇ ਰੱਖੇ ਹੋਣ ਉਸ ਮੂਲ ਦੇ, ਅੱਠਾਂ 'ਚੋਂ ਛੇ ਸੱਤ ਉੱਦਾਂ ਕਰ ਜਾਣ ਤਾਂ ਫਿਰ ਧਾਰਨਾ ਬਣ ਜਾਣੀ ਆ ਵੀ ਇਹ ਇੱਦਾਂ ਦੇ ਲੋਕ ਆ। ਪਰ ਜੇ ਉਹ ਟਾਵਾਂ ਟੱਲਾ ਫਿਰ ਕੋਈ ਫਰਕ ਨਹੀਂ, ਫਿਰ ਮੈਚਿਓਰਿਟੀ ਦਿਖਾਉਣ ਦੀ ਲੋੜ ਆ।
0: ਚਲੋ ਇਹਦੇ ਆਈ ਥਿੰਕ ਜਦੋਂ ਤੁਸੀਂ ਕੋਈ ਉਹਦੇ ਨਾਲ ਤੁਸੀਂ ਸਲਾਹ ਵੀ ਪੁੱਛੀ, ਮੈਸੇਜ ਤੁਹਾਡਾ ਮੈਂ ਪੜ੍ਹ ਰਿਹਾ ਹਾਂ, ਅਤੇ ਉਹਦੇ ਵਿੱਚ ਕੋਈ ਨਾ ਕੋਈ ਉਹਦੇ ਨਾਲ ਕੋਂਟਰੈਕਟ ਹੋਇਆ ਹੋਊਗਾ। ਜੇ ਨਹੀਂ ਕੀਤਾ ਤਾਂ ਹੁਣ ਜਿਹੜਾ ਗਾਂਹ ਰੱਖੋਗੇ ਉਹਦੇ ਨਾਲ ਤੁਸੀਂ ਕਰਨਾ ਸ਼ੁਰੂ ਕਰੋ ਵੀ ਹਾਂ ਵੀ ਆਹ ਤੇਰਾ ਨੋਟਿਸ ਪੀਰੀਅਡ, ਅਸੀਂ ਤੁਹਾਨੂੰ ਜੇਕਰ ਜੋਬ ਤੋਂ ਸਤਿ ਸ਼੍ਰੀ ਅਕਾਲ ਕਰਨੀ ਹੈ ਅਤੇ ਆਪਾਂ ਇੰਨਾ ਕੁ ਟਾਈਮ ਅਸੀਂ ਤੁਹਾਨੂੰ ਦੇਵਾਂਗੇ, ਤੁਸੀਂ ਜਦੋਂ ਛੱਡ ਕੇ ਜਾਣਾ ਅਤੇ ਆਪਾਂ ਨਵਾਂ ਬੰਦਾ ਲੱਭਣ ਦੇ ਲਈ ਇੰਨਾ ਕੁ ਟਾਈਮ ਸਾਨੂੰ ਚਾਹੀਦਾ। ਸੋ ਇੱਦਾਂ ਦੀ ਜੇਕਰ ਲਿਖਤ ਪੜ੍ਹਤਾਂ ਸਾਡੀਆਂ ਹੋਈਆਂ ਹੋਣ ਕੋਂਟਰੈਕਟ ਦੇ ਵਿੱਚ ਬੰਦਾ ਬਾਇੰਡ ਹੋਵੇ ਰਾਦਰ ਦੈਨ ਕਿ ਆਪਾਂ ਬੰਦਾ ਆਇਆ ਅਤੇ ਉਹਦਾ ਲਾਇਸੈਂਸ ਲੈ ਕੇ ਅਤੇ ਉਹਨੂੰ ਆਪਾਂ ਟਰੱਕ 'ਤੇ ਚਾੜਤਾ ਜਾਂ ਜੋਬ ਕਰਾ ਲਈ, ਸੋ ਉੱਥੇ ਫਿਰ ਇੱਦਾਂ ਦੀ ਗੁੰਜਾਇਸ਼ ਜ਼ਰੂਰ ਰਹਿ ਜਾਂਦੀ ਹੈ। ਬਾਕੀ ਇੱਕ ਚੀਜ਼ ਨਾ ਹੋਰ ਹੁੰਦੀ ਹੈ, ਜਦੋਂ ਬੰਦਾ ਕੋਈ ਕੰਮ ਕਰ ਰਿਹਾ ਤੁਹਾਡੇ ਨਾਲ ਅਤੇ ਤੁਹਾਨੂੰ ਬਹੁਤ ਪਹਿਲਾਂ ਉਹਦੇ ਲੱਛਣ ਦਿਖਣੇ ਸ਼ੁਰੂ ਹੋ ਜਾਂਦੇ ਆ, ਉਹ ਵੱਖਰੀ ਗੱਲ ਹੈ ਕਿ ਅਸੀਂ ਆਪਣੇ ਕੰਮ ਨੂੰ ਲੈ ਕੇ ਇੰਨੇ ਕੁ ਜ਼ਿਆਦਾ ਉਹ ਹੁੰਦੇ ਹਾਂ ਵੀ ਹਾਲੇ ਕੋਈ ਨਵਾਂ ਬੰਦਾ ਨਹੀਂ ਆਇਆ ਜਾਂ ਇੰਨੇ ਬਹੁਤ ਵਧੀਆ ਕੰਮ ਸਾਂਭ ਲਿਆ ਵਾ ਜਾਂ ਕਹਿ ਲਓ ਵੀ ਇੰਨੇ 'ਚ ਨਹੀਂ ਲੱਭਣਾ, ਕੋਈ ਵੀ ਰੀਜ਼ਨ ਹੋ ਸਕਦਾ, ਫਿਰ ਆਪਾਂ ਉੱਥੇ ਉਹਦੀਆਂ ਉਹ ਵਾਲੀਆਂ ਗਲਤੀਆਂ ਇਗਨੋਰ ਕਰ ਰਹੇ ਹੁੰਦੇ ਬੜੇ ਚਿਰਾਂ ਤੋਂ ਜੋ ਕਿ ਹੌਲੀ ਹੌਲੀ ਉਹਨੇ ਰੰਗ ਵਿਖਾਉਣਾ ਹੀ ਆ। ਸੋ ਸਾਨੂੰ ਸਾਈਨ 'ਤੇ ਮਿਲਣੇ ਸ਼ੁਰੂ ਹੋ ਜਾਂਦੇ ਆ ਜੇ ਪ੍ਰੋਪਰ ਇਹਦਾ ਤੁਸੀਂ ਹੱਲ ਚਾਹੁੰਦੇ ਹੋ ਤੇ ਉਹ ਫਿਰ ਇਹੋ ਹੀ ਆ ਕਿ ਲਿਖਤ ਪੜ੍ਹਤ ਪ੍ਰੋਪਰ ਕਰੋ, ਅਗਲੇ ਨੂੰ ਥੋੜਾ ਜਿਹਾ ਚੱਕ ਆ ਰਹੇ ਨਾ।
3: ਤੁਹਾਡੀ ਨਾ ਇਸ ਗੱਲ ਨਾਲ ਐਗਰੀ ਕਰਦੀ, ਉਹ ਉਦੋਂ ਹੁੰਦਾ ਜਦੋਂ ਆਪਾਂ ਨੂੰ ਨਾ ਜਿਵੇਂ ਤੁਸੀਂ ਕਿਹਾ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਹਾਂ ਲੱਛਣਾ ਤੋਂ ਕਿ ਇਹ ਬੰਦਾ ਛੱਡੇਗਾ, ਇੱਦਾਂ ਹੈ ਹੀ ਨਹੀਂ ਸੀਗਾ ਐਕਚੁਅਲ ਦੇ ਵਿੱਚ। ਮਤਲਬ ਨੋ ਸਾਈਨ, ਜੇ ਇੰਨਾ ਸਾਨੂੰ ਡਿਸਟਰੈਸ ਹੁੰਦਾ ਨਾ ਉਹਦੀ ਵਜ੍ਹਾ ਨਾਲ, ਆਈ ਕਾਂਟ ਟੈਲ ਯੂ ਕਿ ਅਰਾਊਂਡ ਅਸੀਂ 50K ਲੋਸ ਕੀਤਾ ਆ ਜਿੰਨੇ ਟਾਈਮ ਦੇ ਵਿੱਚ ਉਹ ਸਾਡੇ ਨਹੀਂ ਕਰ ਰਿਹਾ ਸੀਗਾ। ਤੇ ਉਦੋਂ ਬਾਅਦ ਜਦੋਂ ਡਰਾਈਵਰ ਅਸੀਂ ਨਿਊ ਹਾਇਰ ਕਰਨਾ ਸੀ ਵਿਦਇਨ ਅ ਡੇ ਕੀਤਾ, ਕਿਉਂਕਿ ਇੰਨੀਆਂ ਐਪਲੀਕੇਸ਼ਨ ਆਈਆਂ ਤੇ ਉਹਦੇ ਨਾਲ ਵੀ ਸਾਰੇ ਡਾਕੂਮੈਂਟ ਸਾਈਨ ਹੋਏ ਸੀ। ਹੁਣ ਅਸੀਂ ਉਹਨੂੰ ਸਿਵਲ ਕੋਰਟ ਲੈ ਕੇ ਜਾਈਏ, ਪੁਲਿਸ ਕਿਸੇ ਨੇ ਕੁਛ ਨਹੀਂ ਕਰਨਾ ਐਟ ਦਾ ਐਂਡ, ਕਿਉਂਕਿ ਕੁਛ
0: ਪਰ ਇੰਨਾ ਕੁ ਜ਼ਰੂਰ ਹੁੰਦਾ ਵੀ ਅਗਲੇ ਨੂੰ ਥੋੜਾ ਜਿਹਾ ਇੰਨਾ ਹੋ ਜਾਂਦਾ, ਤੁਹਾਨੂੰ ਤੇ ਖਰਾਬ ਕਰ ਗਿਆ, ਗਾਂਹ ਨਹੀਂ ਕਿਸੇ ਨੂੰ ਕਰੂਗਾ।
2: ਪਰ ਕਈ ਕੇਸਿਸ ਵਿੱਚ, ਚਲੋ ਇਹਨਾਂ ਦੀ ਗੱਲ ਨਹੀਂ ਮੈਂ ਕਰਦਾ, ਇਹ ਵੀ ਹੁੰਦਾ ਕਈ ਵਾਰ ਉਹ ਬੰਦੇ ਲੀਗਲੀ ਐਂਟਾਈਟਲਡ ਹੁੰਦੇ ਆ ਆਪਣੀ ਇੱਕ ਮਹੀਨੇ ਦੀ ਐਨੂਅਲ ਲੀਵ ਨੂੰ ਯੂਜ਼ ਕਰਨ 'ਚ।
0: ਨਹੀਂ ਉਹ 5 ਹਫ਼ਤੇ ਪਹਿਲਾਂ ਕਰ ਗਿਆ ਨਾ, ਉਹ ਤੇ ਆਲਰੇਡੀ ਕਰ ਗਿਆ।
2: ਇਹਨਾਂ ਦੀ ਗੱਲ ਨਹੀਂ ਮੈਂ ਕਰਦਾ, ਹਾਂਜੀ ਮੈਂ ਵੈਸੇ ਕਹਿੰਦਾ
3: ਤੁਹਾਡੀ ਉਹ ਗਰਾਊਂਡਸ ਦੇ ਅਕੋਰਡਿੰਗਲੀ ਤੁਹਾਨੂੰ ਦੂਸਰੇ ਬੰਦੇ ਨੂੰ ਵੀ ਨੋਟੀਫਾਈ ਕਰਨਾ ਬਣਦਾ ਆ। ਜੇ ਇਹੀ ਅਸੀਂ ਉਹਦੀ ਪੇ ਦੱਬੀ ਹੁੰਦੀ ਜਾਂ ਕੁਛ ਵੀ ਆ, ਮੈਨੂੰ ਲੱਗਦਾ ਇੱਥੇ ਕਿੰਨੇ ਲੋਕਾਂ ਨੇ ਗਾਲਾਂ ਕੱਢ ਕੇ ਜਲੀਲ ਵੀ ਕਰਨਾ ਸੀ, ਕੋਈ ਪਤਾ ਨਹੀਂ ਘਰ ਦੇ ਬਾਹਰ ਧਰਨੇ ਵੀ ਲਾ ਦੇਣੇ ਸੀਗੇ ਕਿ ਹਾਂਜੀ ਇਹਨਾਂ ਨੇ ਪੇ ਦੱਬ ਲਈ। ਬਟ ਹੁਣ ਜਿਹੜੇ ਬੰਦੇ ਨੇ ਸਾਡੇ ਲਈ ਇਮੋਸ਼ਨਲੀ ਮੈਂਟਲੀ ਤੇ ਮੋਨੈਟਰਲੀ ਇੰਨਾ ਉਹ ਕੀਤਾ ਤੇ ਉਹਦੀ ਆਪਣੀ ਕਮਿਊਨਿਟੀ ਦੇ ਵਿੱਚ ਤਾਂ ਕੋਈ ਸੁਣਵਾਈ ਨਹੀਂ ਹੈਗੀ, ਕਿਉਂਕਿ ਕਿਸੇ ਹੋਰ ਨੇ ਤਾਂ ਉਹਨੂੰ ਸੁਣਨਾ ਵੀ ਨਹੀਂ ਆ।
0: ਇਹ ਤੇ ਹੁੰਦੀ ਆ ਪ੍ਰੋਬਲਮ ਜੀ। ਵੇਖੋ ਜਦੋਂ ਭਾਵੇਂ ਜਿਹੜਾ ਇੰਪਲੋਇਰ ਹੁੰਦਾ ਨਾ ਜਾਂ ਫਿਰ ਕਹਿ ਲਓ ਵੀ ਜਿਹੜਾ ਥੋੜ੍ਹਾ ਪੁਰਾਣਾ ਆਇਆ ਵਾ ਜਾਂ ਜਿਹਦੇ ਕੋਲ ਵੱਧ ਪੈਸੇ ਆ, ਅਤੇ ਜਿਹੜਾ ਦੂਸਰੇ ਪੱਖ ਦੇ ਵਿੱਚ ਬੈਠਾ ਹੁੰਦਾ ਨਾ ਉਹ ਭਾਵੇਂ ਝੂਠਾ ਵੀ ਹੋਵੇ, ਲੋਕ ਆਟੋਮੈਟਿਕਲੀ ਦੂਸਰੇ ਉਹਨੂੰ ਦੋਸ਼ ਦਿੰਦੇ ਜਿਹੜਾ ਪੁਰਾਣਾ।
2: ਜੇ ਸਾਈਕਲ ਵਾਲਾ ਕਾਰ 'ਚ ਵੱਜੇ ਜੀ, ਕਾਰ ਵਾਲੇ
0: ਦਾ ਕਸੂਰ ਨਿਕਲਣਾ
3: ਬਹੁਤ ਵੱਡੀ ਪ੍ਰੋਬਲਮ ਆ। ਲਾਈਕ ਕਿਸੇ ਨੂੰ ਵੀ ਵਿਕਟਿਮ ਬਣ ਕੇ ਬਸ ਉਹ ਕਰਨਾ ਹੁੰਦਾ ਆ ਦੂਸਰੀ ਪਾਰਟੀ, ਐਕਚੁਅਲ 'ਚ ਜ਼ਿਆਦਾ ਉਹਨੂੰ ਨੁਕਸਾਨ ਹੋਇਆ ਹੋਵੇ। ਬਟ ਯਾ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ
0: ਅੱਗੇ ਦੇ ਲਈ ਸਿਖਾ ਕੇ ਜਾਂਦੀਆਂ ਨੇ। ਧੰਨਵਾਦ ਧੰਨਵਾਦ ਤੁਹਾਡਾ, ਤੁਸੀਂ ਲੈ ਕੇ
2: ਆਏ,
0: ਹੋਰ ਵੀ ਕਈਆਂ ਨੂੰ ਸਿੱਖਣ ਸਿਖਾਉਣ ਨੂੰ ਕੁਛ ਨਾ ਕੁਛ ਮਿਲਦਾ, ਕਿਉਂਕਿ ਇੱਦਾਂ ਦੀਆਂ ਚੱਲਦੀਆਂ ਰਹਿੰਦੀਆਂ ਵਾ ਕੰਮਾਂ ਕਾਰਾਂ ਦੇ ਵਿੱਚ ਬੜਿਆਂ ਦੇ ਨਾਲ। ਧੰਨਵਾਦ ਜੀ ਤੁਹਾਡਾ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਅੱਛਾ ਬੜਾ ਲੰਮਾ ਜੀ ਛੋਟਾ ਦੇਖਿਆ ਕਰੋ ਤੁਸੀਂ, ਚੜ੍ਹਦੀ ਜਵਾਨੀ ਕਹਿੰਦੇ ਜਦੋਂ ਖੂਨ ਹੈ ਉਬਾਲੇ ਮਾਰਦਾ, ਬੰਦਾ ਫਿਰ ਨਫੇ ਨੁਕਸਾਨ ਨੂੰ ਕਦੇ ਨਹੀਂ ਵਿਚਾਰਦਾ, ਅਤੇ ਚਾਰ ਦਿਨਾਂ ਦੀ ਹਵਾ ਦੇ ਵਿੱਚ ਉਡਾਰੀ ਹੈ ਮਾੜੀ, ਜਵਾਨੀ ਵਿੱਚ ਬਾਹਲੀ ਅੱਤ ਚੁੱਕਣੀ ਹੈ ਮਾੜੀ। ਮਾਪਿਆਂ ਦੀ ਸਿਆਣਪ ਨੂੰ ਜੋ ਸਮਝਦੇ ਨੇ ਬੋਝ, ਪੁੱਠਿਆਂ ਕੰਮਾਂ ਦੇ ਵਿੱਚ ਰਹਿੰਦੀ ਜਿਨ੍ਹਾਂ ਦੀ ਖੋਜ, ਵੇਲੀਆਂ ਅਤੇ ਨਸ਼ਿਆਂ ਦੀ ਲੱਗ ਜਾਂਦੀ ਮਾੜੀ ਯਾਰੀ, ਜਵਾਨੀ ਵਿੱਚ ਬਾਹਲੀ ਅੱਤ ਚੁੱਕਣੀ ਹੈ ਮਾੜੀ। ਹੰਕਾਰ ਵਿੱਚ ਆ ਕੇ ਜੋ ਕੁਦਰਤ ਦੇ ਕਾਨੂੰਨ ਨੂੰ ਤੋੜਦਾ, ਚੰਗੇ ਰਾਹਾਂ ਵੱਲ ਜਾਣ ਤੋਂ ਆਪਣੇ ਆਪ ਨੂੰ ਮੋੜਦਾ, ਸਲਾਖਾਂ ਪਿੱਛੇ ਰੁਲ ਜਾਵੇਗੀ ਜ਼ਿੰਦਗੀ ਪਿਆਰੀ, ਜਵਾਨੀ ਵਿੱਚ ਬਾਹਲੀ ਅੱਤ ਚੁੱਕਣੀ ਹੈ ਮਾੜੀ। ਸਮਾਂ ਲੰਘੇ ਤੋਂ ਫਿਰ ਇਨਸਾਨ ਨੂੰ ਪੈਂਦਾ ਹੈ ਪਛਤਾਉਣਾ, ਬੀਤਿਆ ਵੇਲਾ ਫਿਰ ਕਦੇ ਮੁੜ ਪਰਤ ਕੇ ਨਹੀਂ ਆਉਣਾ, ਕਹਿੰਦਾ ਘੁੰਮਣ ਨੇਕੀ ਦੇ ਰਾਹ ਚੱਲ ਕੇ ਹੀ ਮਿਲੇਗੀ ਵਡਿਆਈ, ਨਹੀਂ ਤਾਂ ਕੀਤੇ ਕਰਮ ਹੀ ਤੁਹਾਡੇ ਧੁਰ ਤੱਕ ਬਣ ਜਾਣਗੇ ਪਰਛਾਈ। ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਅਤੇ ਜਸਪ੍ਰੀਤ ਕੌਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ ਭਾਜੀ, ਕਹਿੰਦੇ ਸਾਡਾ ਪਿੰਡ ਬੱਦੋਵਾਲ ਸਾਰੇ ਗਰੇਵਾਲ ਹੀ ਆ।
2: ਕਿਆ ਬਾਤ ਹੈ ਜੀ, ਲੜਤੋਂ ਦੇ ਨਾਲ ਛਾਉਣੀ ਦੇ ਕੋਲ।
0: ਅਤੇ ਰਮਨਦੀਪ ਕੌਰ ਜੀ ਧੰਨਵਾਦ ਤੁਹਾਡਾ, ਗੁਰਜੀਤ ਜੀ ਧੰਨਵਾਦ, ਕਹਿੰਦੇ ਅੱਜ ਦੇ ਗਾਣੇ ਬੜੇ ਵਧੀਆ ਸੀ, ਬਹੁਤ ਬਹੁਤ ਸ਼ੁਕਰੀਆ ਜੀ। ਕੁਛ ਇੱਕ ਮੈਸੇਜ ਜਿਹੜੇ ਮੈਂ ਥੱਲੇ ਛੱਡ ਗਿਆ ਅਤੇ ਜੇ ਉਹਨਾਂ 'ਚੋਂ ਫਿਰ ਵੀ ਕੋਈ ਰਹਿ ਗਿਆ ਤਾਂ ਉਹਦੇ ਲਈ ਮੁਆਫੀ ਜੀ, ਧੰਨਵਾਦ ਤੁਹਾਡਾ ਅਤੇ ਮਿਹਰਬਾਨੀ ਜੀ। ਕਹਿੰਦੇ ਕਿ ਇੱਕ ਗੱਲ ਸਮਝ ਨਹੀਂ ਆਈ ਕਿ ਉਹ ਜੀ ਕਹਿੰਦੇ ਕਿ ਜੇ ਮਾਈਗਰੈਂਟਸ ਨੂੰ ਇੱਥੋਂ ਕੱਢੋ, ਪਰ ਇਹ ਤਾਂ ਕਹਿੰਦੇ ਕਿ ਆਪ ਮਾਈਗਰੈਂਟ ਨੇ, ਅਸਲੀ ਸਿਟੀਜ਼ਨ ਤਾਂ ਕਹਿੰਦੇ ਐਬਰੀਜਨਲ ਲੋਕ ਨੇ, ਅਤੇ ਫਿਰ ਇਹ ਸਾਰੇ ਔਜ਼ੀ ਵੀ ਇੱਥੋਂ ਜਾਣਗੇ ਸਾਡੇ ਨਾਲ, ਜਾਣਗੇ ਸਾਡੇ ਨਾਲ ਭਲਾ, ਵੇਖੋ ਇਹ ਫਿਰ ਉਹੀ ਹੈ ਨਾ ਡਿਸਕਸ਼ਨ, ਲਿਖ ਕੇ ਦੇਣਗੇ ਭਲਾ, ਇਹ ਸਾਰਾ ਵੇਖੋ ਵਾਲ ਆਉਂਦੇ ਹੁੰਦੇ ਵਾਲ ਦੀ ਖੱਲ ਲਾਉਣ ਵਾਲੀ ਗੱਲ ਆ। ਹੌਲੀ ਹੌਲੀ ਫਿਰ ਮੈਨੂੰ ਜਿਹੜਾ ਬਰੀਕ ਹੋਰ ਵੀਰ ਜੀ ਘਸੀਟ ਕੇ ਫਿਰ ਮੈਂ ਨਾ ਅੱਗੇ ਤੋਂ ਅੱਗੇ ਇੱਥੋਂ ਤੱਕ ਲੈ ਜਾਊਂਗਾ ਵੀ ਇਸ ਦੁਨੀਆਂ 'ਤੇ ਵੇਖੋ ਸਾਰੇ ਮਹਿਮਾਨ ਨੇ, ਦੁਨੀਆਂ 'ਤੇ ਸਾਰੇ ਮਾਈਗ੍ਰੈਂਟ ਨੇ, ਇਸ ਧਰਤੀ 'ਤੇ ਵੇਖੋ ਸਾਰੇ ਮਾਈਗ੍ਰੈਂਟ ਨੇ, ਫਿਰ ਤਾਂ ਸਾਰੇ ਹੀ ਜਾਣਗੇ, ਸੋ ਇਹਦਾ ਕੋਈ ਅੰਤ ਨਹੀਂ ਹੈ ਇਸ ਬਹਿਸ ਦਾ।
2: ਤਾਂ ਹੀ ਰਣਜੋਤ ਹੁਣਾਂ ਨੇ ਪਹਿਲਾਂ ਕਿਹਾ ਸੀ ਵੀ ਭਾਈ ਥੋੜ੍ਹਾ ਸਪਸ਼ਟ ਕਰ ਦਈਏ ਵੀ ਜਿਹੜੇ ਅੰਕੜੇ ਆ ਇਹ ਪੁਰਾਣੇ ਸਮਿਆਂ ਤੋਂ ਚੱਲੇ ਆਉਂਦੇ, ਫਿਰ ਉਹ 1 ਜਨਵਰੀ 2000 ਤੋਂ ਬਾਅਦ ਜਿਹੜੇ ਆਏ ਸੀ ਏ ਵੀ ਐਸ, ਕਹਿੰਦਾ ਸੀ ਉਹਨਾਂ ਦੀ ਗਿਣਤੀ ਇਨਵਰਟਡ ਕੌਮਿਆਂ 'ਚ ਮਾਈਗ੍ਰੈਂਟ ਸ਼ਬਦ ਉਹਨਾਂ ਲਈ ਰਾਖਵਾਂ ਰੱਖ ਲਿਆ ਗਿਆ ਹੈ।
0: ਇਹ ਥੋੜ੍ਹੀ
2: ਟੈਕਨੀਕਲੀ ਐਂਸਰ ਹੋਰ ਆ ਜੀ, ਭਾਵਨਾਤਮਕ ਤੌਰ 'ਤੇ ਇਮੋਸ਼ਨਲ ਲੈਵਲ 'ਤੇ ਆਂਸਰ ਹੋਰ ਆ, ਜ਼ਿਆਦਾ ਜਾਣਕਾਰੀ ਲਈ ਜੇਮਸ ਕੁੱਕ ਦਾ ਬੁੱਤ ਦੇਖੋ ਜੀ 'ਤੇ ਬੈਠਾਂ ਹੋਈਆਂ ਹੋਈਆਂ,
0: ਵਧੇਰੇ ਜਾਣਕਾਰੀ। ਵੇਖੋ ਕਈ ਵਾਰੀ ਨਾ ਕਈ ਗੱਲਾਂ ਡਿਸਕਸ ਕਰਨੀਆਂ ਰਸ ਦਿੰਦੀਆਂ, ਠੀਕ ਆ, ਵਜਨ ਦਿੰਦੀਆਂ ਤੁਹਾਡੀ ਗੱਲ ਨੂੰ, ਪਰ ਤੁਸੀਂ ਟੈਕਨੀਕਲੀ ਸੋਚੋ ਅਤੇ ਉਹਨਾਂ ਚੀਜ਼ਾਂ 'ਚੋਂ ਕੁਛ ਨਹੀਂ ਨਿਕਲਣ ਵਾਲਾ ਹੁੰਦਾ ਅਤੇ ਬੰਦੇ ਨੂੰ ਪਤਾ ਹੁੰਦਾ, ਪਰ ਫਿਰ ਵੀ ਕਰਨ 'ਚ ਚੰਗੀਆਂ ਲੱਗਦੀਆਂ। ਸੋ ਆਈ ਥਿੰਕ ਇਹ ਆਪਾਂ ਕਰ ਹਟੇ ਹਾਂ, ਅਤੇ ਜੇ ਆਪਾਂ ਫਿਰ ਇਹੋ ਹੀ ਕਰੀ ਜਾਵਾਂਗੇ ਅਤੇ ਪਤਾ ਵੀ ਨਿਕਲਣਾ ਹੀ ਕੁਛ ਨਹੀਂ ਇਹ 'ਚੋਂ।
2: ਹਾਂਜੀ, ਮਤਲਬ ਸੋਸ਼ਲ ਮੀਡੀਆ 'ਤੇ ਜੇ ਤੁਸੀਂ ਨਾ ਥੱਲੇ ਟੋਕੇ 'ਚ ਬਾਂਹ ਦੇ ਕੇ ਦੇਖਣੀ ਵੀ ਆ, 2 ਲਾਈਨਾਂ ਲਿਖ ਕੇ ਦੇਖਿਓ, ਥੱਲੇ 100,000 ਗਾਲ ਹੈ ਨਾ ਤੁਹਾਨੂੰ ਲਿਖੀ ਜਾਣੀ ਆ, ਆਹ ਨਹੀਂ ਜੀ ਉਹ ਨਹੀਂ, ਇਹ ਲੋਕ ਉਹ ਨੇ ਜਿਨ੍ਹਾਂ ਨੇ ਮੁਲਕ ਬਣਾਇਆ, ਖੜ੍ਹਾ ਕੀਤਾ, ਐਡੇ ਐਡੇ ਪੁਲ ਬਣਾਏ, ਆਹ ਸਿਸਟਮ ਬਣਾਏ, ਸਥਾਪਿਤ ਕੀਤਾ, ਕੰਟਰੀ ਦੀ ਇਕੋਨਮੀ ਬਣਾਈ, ਉਹ ਕੀਤਾ ਆਹ ਕੀਤਾ, ਉਹ ਗੱਲ ਫਿਰ ਹੋਰ ਹੀ ਪਾਸੇ ਨੂੰ ਤੁਰ ਪੈਂਦੀ ਆ। ਫਿਰ ਬੰਦਾ ਕਹਿੰਦਾ ਫੇਸਬੁੱਕ 'ਤੇ ਕੀਤੀ ਗਈ ਟਿੱਪਣੀ ਗਿੱਲੀ ਬਿੱਠ ਵਰਗੀ ਹੁੰਦੀ ਹੈ, ਜੇ ਇਹਨੂੰ ਤਾਜ਼ਾ ਤਾਜ਼ਾ ਤੁਸੀਂ ਕੁਛ ਕਰੋਗੇ ਤੁਹਾਡੇ ਹੈ ਨਾ ਸਾਰੀ ਫੇਸਬੁੱਕ ਲਿਬੜ ਜਾਣੀ ਆ।
0: ਆਪੋ ਆਪਣੀ ਥਾਂ ਦੇ ਉੱਤੇ ਹਰ ਕੋਈ
2: ਆਪਣੀ ਜਗ੍ਹਾ, ਆਪੋ ਆਪਣੇ ਵਿਚਾਰ
0: ਜਸਟੀਫਾਈ ਕਰਨ ਦੇ ਲਈ ਹਰ ਇੱਕ ਨੇ ਆਪਣੀ ਆਪਣੀ ਇੱਕ ਉਹ ਘੜੀ ਹੁੰਦੀ ਆ।
2: ਹਾਂਜੀ,
0: ਤੁਸੀਂ ਮੈਂ ਤਾਂ ਇਹ ਵੇਖਿਆ ਅਜੋਕੇ ਸਮੇਂ ਦੇ ਵਿੱਚ, ਮੈਂ ਇਹ ਚੀਜ਼ ਵੇਖਣਾ ਵੀ ਇੱਕ ਕਰਪਟ ਤੋਂ ਕਰਪਟ, ਇੱਕ ਗੰਦੇ ਤੋਂ ਗੰਦਾ ਬੰਦਾ, ਤੁਸੀਂ ਉਹਦੀ ਇੰਟਰਵਿਊ ਸੁਣ ਲਓ ਵੀ ਆਪਣੇ ਆਪ ਨੂੰ ਜਸਟੀਫਾਈ ਬੜਾ ਸੋਹਣਾ ਕਰ ਰਿਹਾ ਹੁੰਦਾ, ਉਹਦੇ ਕੋਲ ਵੀ ਲੌਜਿਕ ਹੁੰਦਾ ਕੋਈ ਨਾ ਕੋਈ।
2: ਸੋ ਤੁਸੀਂ ਆਪਣਾ ਪਾਕਿਸਤਾਨ 'ਚ ਔਰਤਾਂ ਦੀ ਬੜੀ ਇੱਜ਼ਤ ਨਹੀਂ ਆ ਨਾ, ਅਤੇ ਮੈਂ ਨਾ ਇਹ ਮਹਿਸੂਸ ਕਰਦਾ, ਅਤੇ ਉਸ ਲਿਹਾਜ਼ ਨਾਲ ਉਮਰ ਸ਼ਰੀਫ ਨੇ ਇੱਕ ਵਾਰ ਕੋਮੈਂਟ ਕੀਤਾ ਮਜ਼ਾਹੀਆ ਤੌਰ 'ਤੇ, ਬਈ 50% ਔਰਤਾਂ ਨੂੰ ਘੱਟ ਅਕਲ ਹੁੰਦੀ, ਉਹਦੇ ਖਿਲਾਫ਼ ਮੁਜ਼ਾਹਰੇ ਹੋਏ। ਉਹਨੇ ਫਿਰ ਲਿਖਿਆ, ਨਹੀਂ ਨਹੀਂ ਮੇਰੇ ਕਹਿਣ ਦਾ ਮਤਲਬ ਇਹ ਵੀ 50% ਤਾਂ ਸਿਆਣੀਆਂ ਹੀ ਬੜੀਆਂ,
0: ਫਿਰ
2: ਐਂ ਕਹਿ
0: ਫਿਰ ਥੋੜ੍ਹਾ ਜਿਹਾ
2: ਡਾਟਾ ਕਿੱਦਾਂ ਪ੍ਰਜੈਂਟ ਕਰਨਾ, ਕਿਹੜੀ ਗੱਲ ਨੂੰ ਕਿੱਦਾਂ, ਕਿਹਨੇ ਕੀ ਹੈ ਨਾ ਕਿਵੇਂ ਦੱਸਣਾ, ਉਹਦੇ ਤਰੀਕੇ ਸਲੀਕੇ 'ਤੇ ਕਾਫੀ ਕੁਛ ਨਿਰਭਰ ਕਰਦਾ। ਅੱਜ ਕੱਲ੍ਹ ਪੋਲੀਟੀਕਲ ਪਾਰਟੀਆਂ ਦੇ ਹੱਥ ਇਹ ਮੁੱਦਾ ਆਇਆ ਹੋਇਆ, ਉਹਨਾਂ ਨੇ ਇਹਨੂੰ ਚੰਗੀ ਤਰ੍ਹਾਂ ਘਸਾਉਣਾ ਬਾਂਦਰ ਕੀਲੇ ਵਾਂਗੂ, ਅਤੇ ਉਹ ਫਿਰ ਉਹਦੇ 'ਚੋਂ ਮਾਈਲੇਜ ਲੈਣ ਦੀ ਕੋਸ਼ਿਸ਼ ਕਰਦੇ ਆ ਸਿਲੈਕਟਿਵ ਅਥੈਂਟਿਸਿਟੀ ਦੇ ਨਾਲ ਕਿ ਅਸੀਂ ਉਹਨਾਂ ਦੀਆਂ ਗੱਲਾਂ 'ਚ ਆਉਣਾ, ਇਹ ਹੁਣ ਸਾਡੇ 'ਤੇ ਆ, ਕੀ ਸਾਡੇ ਕੋਲ ਇਹਨਾਂ ਗੱਲਾਂ ਦਾ ਕੋਈ ਬਦਲ ਹੈ। ਕੀ ਅਸੀਂ ਖੁਦ ਮਹਿਸੂਸ ਕਰਦੇ ਹਾਂ ਵੀ ਪਿਛਲੇ 2-3 ਸਾਲਾਂ 'ਚ 1 ਮਿਲੀਅਨ ਬੰਦਾ ਆ ਗਿਆ ਅਤੇ ਇਹ ਮੁਲਕ ਉਨੇ ਲੋਕਾਂ ਨੂੰ ਸਾਂਭਣ ਯੋਗ ਨਹੀਂ ਆ, ਜਾਂ ਕੀ ਸਾਨੂੰ ਲੱਗਦਾ ਬਈ ਉਸ 1 ਮਿਲੀਅਨ ਵਿੱਚ ਕੰਮ ਦਾ 2 ਲੱਖ ਹੀ ਆ, ਬਾਕੀ 8 ਲੱਖ ਕੰਮ ਦੇ ਨਹੀਂ ਹੈ, ਜੇ ਮੁਲਕ ਦੇ ਸਰਬਪੱਖੀ ਵਿਕਾਸ ਦੀ ਗੱਲ ਕਰਨੀ ਆ। ਕੁਛ ਇੱਦਾਂ ਦੇ ਸਵਾਲ ਜਵਾਬ ਸਾਨੂੰ ਆਪਣੇ ਆਪ ਨੂੰ ਵੀ ਕਰਨੇ ਪੈਣਗੇ। ਅਸੀਂ ਇਹ ਨਹੀਂ ਚਾਹੁੰਦੇ ਕਿ ਅਸੀਂ ਇੱਕੋ ਹੀ ਪਾਸੇ ਨੂੰ ਉਲਾਰ ਹੋ ਕੇ ਇੱਕੋ ਤਰਫ ਹੀ ਦੇਖੀਏ,
0: ਉਹ ਫਿਰ ਉਹ ਸਾਰਾ ਸਾਨੂੰ ਜਿਹੜਾ ਉਹ ਸਾਰਾ ਕੁਛ ਆਪਣੇ ਖਿਲਾਫ ਹੀ ਲੱਗਣ ਲੱਗ ਪੈਂਦਾ। ਜਦਕਿ ਸੱਚਾਈ ਇਹ ਆ ਵੀ ਆਪਾਂ ਸਟਿੱਲ ਇੱਥੇ ਰਹਿ ਰਹੇ ਹਾਂ, ਸੱਚਾਈ ਇਹ ਆ ਕਿ ਆਪਾਂ ਸਟਿੱਲ ਸਿਸਟਮ ਦਾ ਹਿੱਸਾ ਹਾਂ, ਸੱਚਾਈ ਇਹ ਆ ਕਿ ਬਹੁਤਾਤ ਲੋਕ ਤੁਹਾਡੇ ਆਂਢ ਗੁਆਂਢ ਹਾਲੇ ਵੀ 90% ਮੰਨ ਲਓ 10 ਲਾ ਲੈਂਦੇ ਹਾਂ, ਚਲੋ ਅਵਲ ਤਾਂ ਇੰਨੇ ਵੀ ਨਹੀਂ ਹੋਣਗੇ, ਹਾਲੇ ਵੀ ਤੁਹਾਡੇ ਨਾਲ ਬਹੁਤ ਵਧੀਆ ਵਿਚਰਦੇ ਆ, ਤੁਹਾਡੇ ਨਾਲ ਬੜਾ ਵਧੀਆ ਬੋਲ ਚਾਲ ਆ ਉਹਨਾਂ ਦਾ, ਸਾਰਾ ਕੁਛ ਠੀਕ ਆ, ਹਾਲੇ ਵੀ ਤੁਸੀਂ ਇੱਥੇ ਪ੍ਰੋਪਰਟੀਆਂ ਖਰੀਦ ਰਹੇ ਹੋ, ਵੇਚ ਰਹੇ ਹੋ, ਕਿਰਾਏ 'ਤੇ ਦੇ ਰਹੇ ਹੋ, ਸਾਰਾ ਕੁਛ ਆ। ਸੋ ਇਹ ਸਭ ਕੁਛ ਦੇ ਦਰਮਿਆਨ ਆਪਾਂ ਸਿਰਫ ਇਹ ਕਹਿ ਸਕਦੇ ਹਾਂ ਵੀ ਹਾਲੇ ਬੋਲ ਚੁੱਭ ਰਹੇ ਨੇ ਸਾਨੂੰ,
2: ਉਹ ਵੀ ਕੁਛ ਪਰਸੈਂਟ ਲੋਕਾਂ ਦੇ, ਕਿਉਂਕਿ ਅਸੀਂ ਜਾਂ ਕਹਿ ਲਓ ਉਹ ਜਿਹੀਆਂ ਚੀਜ਼ਾਂ ਪੜ੍ਹਨ ਲੱਗ ਜਾਂਦੇ ਹਾਂ ਤਾਂ ਅਲੋਗਰਿਥਮ ਸੋਸ਼ਲ ਮੀਡੀਆ ਸਾਨੂੰ ਘੇਰ ਘੇਰ ਕੇ ਉੱਥੇ ਲਿਜਾਂਦਾ, ਕਿਉਂਕਿ ਉਹ ਚਾਹੁੰਦੇ ਆ ਵੀ ਉਹਨਾਂ ਦਾ ਤੋਰੀ ਫੁਲਕਾ ਚੱਲੀ ਜਾਵੇ ਅਤੇ ਅਸੀਂ ਇੰਗੇਜ ਰਹੀਏ ਉਹਨਾਂ ਦੇ ਉਸ ਪਲੈਟਫਾਰਮ ਨਾਲ।
0: ਸੋ ਇੰਨਾ ਕਹਿੰਦੇ ਹੋਏ ਹੁਣ ਇਜਾਜ਼ਤ ਲੈਂਦੇ ਤੁਹਾਡੇ ਕੋਲੋਂ। ਮਾਨ ਸਾਹਿਬ ਮੈਲਬਨ ਤੋਂ, ਸੰਦੀਪ ਸਿੰਘ ਰੱਖੜਾ ਜੀ, ਗੁਰਜੰਤ ਸਿੰਘ ਸਿੱਧੂ ਜੀ, ਸੇਖੁਨ ਸਾਹਿਬ, ਵਰਿੰਦਰ ਖਿੰਦਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ 'ਚ ਹਿੱਸੇਦਾਰੀ ਪਾਉਣ ਦੇ ਲਈ, ਅਤੇ ਰਮਨਦੀਪ ਅਸੀਜਾ ਜੀ, ਕਹਿੰਦੇ ਬੜੀ ਵਧੀਆ ਡਿਸਕਸ਼ਨ ਚੱਲ ਰਹੀ ਆ, ਅਤੇ ਧੰਨਵਾਦ ਤੁਹਾਡਾ ਜੀ, ਗਿੱਲ ਸਾਹਿਬ ਸ਼ੁਕਰੀਆ। ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਜਤਿੰਦਰ ਨੰਦਾ ਜੀ ਵੋਲਟ ਤੋਂ। ਅੱਜ ਦਾ ਦਿਨ ਕਹਿੰਦੇ ਕਿ ਸਭ ਦਾ ਮੰਗਲਮਈ ਰਹੇ, ਅਤੇ ਕੁਛ ਵੱਧ ਘੱਟ ਗਿਆ ਹੋਵੇ ਤਾਂ ਉਹਦੇ ਲਈ ਮੁਆਫ਼ੀ, ਅਤੇ ਹੁਣ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ। ਚਲੀਏ ਜੀ,
2: ਮੇਰਾ ਖਿਆਲ ਜੀ ਕਾਫੀ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ, ਅਤੇ ਇਹਦਾ ਪੋਡਕਾਸਟ, ਇਹਦਾ ਇੱਕ ਵੈਬ ਲਿੰਕ ਸਾਡੀ ਐਪ 'ਤੇ ਵੀ ਮੌਜੂਦ ਰਹੂਗਾ, ਵੈਬਸਾਈਟ 'ਤੇ ਵੀ ਮੌਜੂਦ ਰਹੂਗਾ, ਆਪ ਸੁਣਨਾ ਅਤੇ ਹੋਰਾਂ ਨੂੰ ਸੁਣਾਉਣਾ, ਅਤੇ ਦੁਤਰਫਾ ਵਿਚਾਰਾਂ ਦੀ ਸਾਨੂੰ ਹਮੇਸ਼ਾ ਤਾਂਘ ਰਹਿੰਦੀ ਹੈ। ਜੇ ਕੋਈ ਤੁਹਾਡਾ ਕੋਮੈਂਟ ਆ ਜਿਹੜਾ ਅੱਜ ਨਹੀਂ ਪੜ੍ਹਿਆ ਜਾ ਸਕਿਆ ਤਾਂ ਸੋਸ਼ਲ ਮੀਡੀਆ ਤਾਂ ਫੇਸਬੁੱਕ, ਇੰਸਟਾ 'ਤੇ ਜਦ ਅਸੀਂ ਇਹ ਲਿੰਕ ਪਾਵਾਂਗੇ ਉਹਦੇ ਥੱਲੇ ਵੀ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਬਾਹਲੀ ਅਸੀਂ ਮਿਹਨਤ ਤਰਲਾ ਲਾਈਕ ਕਰੇ, ਕਮੈਂਟ ਕਰੇ, ਸ਼ੇਅਰ ਕਰੇ ਨਾਲ ਤਾਂ ਨਹੀਂ ਕਰਦੇ, ਪਰ ਜਿੱਥੇ ਕਿਤੇ ਤੁਹਾਨੂੰ ਕੋਈ ਚੀਜ਼ ਅਕਲ ਦੀ ਜਾਂ ਸਮਝ ਦੀ ਜਾਂ ਤੁਹਾਨੂੰ ਲੱਗਦਾ ਹੁੰਦਾ ਵੀ ਯਾਰ ਹਾਂ ਇਸ ਟੋਪਿਕ 'ਤੇ ਗੱਲ ਹੋਣੀ ਚਾਹੀਦੀ ਆ, ਤਾਂ ਉਹਨੂੰ ਅੱਗੇ ਤੋਰਨ 'ਚ ਸਾਡਾ ਸਾਥ ਜ਼ਰੂਰ ਦਿਆ ਕਰੋ।
0: ਬਿਲਕੁਲ ਜੀ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ। ਹਾਂਜੀ, 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ।
2: ਹੈਲੋ ਸਤਿ ਸ਼੍ਰੀ ਅਕਾਲ ਜੀ, ਮੈਂ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।
1: ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: Hi Australia, hi Melbourne, main aapka Mazen bol raha hu, yani ki Maddie, aur aap sun rahe hain Radio Hanji, 1674 AM.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: दिवाली रोशनी का त्योहार, तो चलो शान के साथ जायके से लगाएं। इसमें चार चांद, रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियाँ बने और भी रोशन शान के साथ।
2: Radio Hanji, 1674.
3: Hi, this is Richard Chanda and you're hearing me on Radio Hanji, 1674 AM.

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 14 ਅਕਤੂਬਰ 2026 ਬੁੱਧਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ। ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਵੈਟੀਕਨ ਤੋਂ, ਜਿੱਥੇ ਵੈਟੀਕਨ ਨੇ ਇੱਕ ਮੈਡੀਕਲ ਬੁਲੇਟਿਨ ਦੇ ਵਿੱਚ ਅਪਡੇਟ ਦਿੱਤੀ ਹੈ ਕਿ ਪੌਪ ਲੀਓ ਨੂੰ ਫੇਫੜਿਆਂ ਦਾ ਕੈਂਸਰ ਹੋਣ ਦੇ ਬਾਰੇ ਪਤਾ ਚੱਲਿਆ, ਪਰ ਉਹਨਾਂ ਦੇ ਸੱਜੇ ਫੇਫੜੇ ਦੇ ਨਿਚਲੇ ਹਿੱਸੇ ਨੂੰ ਕੱਢਣ ਦੇ ਲਈ ਸਰਜਰੀ ਜਿਹੜੀ ਕੀਤੀ ਗਈ ਹੈ ਉਹ ਸਫਲ ਰਹੀ ਹੈ। 71 ਸਾਲ ਦੇ ਪੌਪ ਦੀ ਮੰਗਲਵਾਰ ਦੇ ਦਿਨ ਰੋਮ ਦੇ ਜੈਮੇਲੀ ਹੌਸਪੀਟਲ ਦੇ ਵਿੱਚ 90 ਮਿੰਟ ਤੱਕ ਸਰਜਰੀ ਚੱਲੀ ਹੈ। ਇਸ ਤੋਂ ਬਾਅਦ ਉਹਨਾਂ ਦੇ ਵਿੱਚ ਲੰਗ ਐਕਰੋਡੋਨਸੀਮੀਆ ਹੋਣ ਦਾ ਪਤਾ ਚੱਲਿਆ, ਇੱਕ ਕਿਸਮ ਦਾ ਇਹ ਲੰਗ ਕੈਂਸਰ ਹੁੰਦਾ। ਆਪਰੇਸ਼ਨ ਸਫਲ ਰਿਹਾ, ਹਾਲਾਂਕਿ ਇਸ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਈ ਹੈ। ਵੈਟੀਕਨ ਦੀ ਤਰਫ ਤੋਂ ਇਹ ਵੀ ਦੱਸਿਆ ਗਿਆ ਕਿ ਆਪਰੇਸ਼ਨ ਤੋਂ ਬਾਅਦ ਪੌਪ ਆਮ ਰੂਪ ਦੇ ਵਿੱਚ ਹੋਸ਼ ਦੇ ਵਿੱਚ ਆਏ ਨੇ। ਉਹਨਾਂ ਦੀ ਹਾਲਤ ਥੋੜ੍ਹੀ ਦੇਰ ਦੇ ਲਈ ਨਿਗਰਾਨੀ ਦੇ ਵਿੱਚ ਰਹਿਣ ਤੋਂ ਬਾਅਦ ਜਿਹੜੀ ਸਥਿਰ ਹੋਈ ਹੈ, ਅਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਕਮਰੇ ਦੇ ਵਿੱਚ ਲਿਆਂਦਾ ਗਿਆ। ਗੱਠ ਦਾ ਪਹਿਲੀ ਵਾਰ ਉਦੋਂ ਪਤਾ ਚੱਲਿਆ ਜਦੋਂ ਜਾਂਚ ਦੇ ਦਰਮਿਆਨ ਵੈਟੀਕਨ ਦੇ ਡਾਕਟਰਾਂ ਨੇ ਉਹਨਾਂ ਦੀ ਨਿਯਮਤ ਜਾਂਚ ਕੀਤੀ ਸੀ, ਅਤੇ ਪੌਪ ਨੇ ਇੱਕ ਹਫ਼ਤਾ ਲਗਾਤਾਰ ਹਸਪਤਾਲ ਦੇ ਵਿੱਚ ਰਹਿੰਦੇ ਹੋਇਆਂ ਬਿਤਾਈ ਸੀ। ਇਸ ਦਰਮਿਆਨ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਪੌਪ ਦਾ ਘੰਟਿਆਂ ਬੱਧੀ ਹਸਪਤਾਲ ਦੇ ਬਾਹਰ ਇੰਤਜ਼ਾਰ ਕਰਦੇ ਰਹੇ। ਜਦੋਂ ਪੌਪ ਦੀ ਕਾਰ ਉੱਥੋਂ ਗੁਜ਼ਰੀ ਤਾਂ ਲੋਕਾਂ ਨੇ ਉਹਨਾਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹੋਏ ਨਾਰੇ ਵੀ ਲਗਾਏ, ਖਿੜਕੀ ਤੋਂ ਹੱਥ ਕੱਢ ਕੇ ਪੌਪ ਮੁਸਕਰਾਏ ਅਤੇ ਉਹਨਾਂ ਦਾ ਧੰਨਵਾਦ ਵੀ ਕੀਤਾ। ਇਸ ਤੋਂ ਬਾਅਦ ਹਸਪਤਾਲ ਦੀਆਂ ਪੌੜੀਆਂ ਦੇ ਉੱਤੇ ਕਰਮਚਾਰੀਆਂ ਨੇ ਵੀ ਉਹਨਾਂ ਦਾ ਸਵਾਗਤ ਕੀਤਾ। ਇਸ ਦਰਮਿਆਨ ਆਪਣੇ ਬਿਆਨ ਦੇ ਵਿੱਚ ਵੈਟੀਕਨ ਨੇ ਕਿਹਾ ਕਿ ਪੌਪ ਦੇ ਸੱਜੇ ਫੇਫੜੇ ਦਾ ਪੂਰਾ ਹਿੱਸਾ, ਹੇਠਲਾ ਹਿੱਸਾ ਕੱਢ ਦਿੱਤਾ ਗਿਆ ਤਾਂ ਕਿ ਤੈਅ ਕੀਤਾ ਜਾ ਸਕੇ ਪੂਰੀ ਪ੍ਰਕਿਰਿਆ ਜਿਹੜੀ ਹੈ ਉਹ ਤਸੱਲੀ ਦੇ ਨਾਲ ਹੋ ਗਈ ਹੈ ਅਤੇ ਕੈਂਸਰ ਦਾ ਜਿਹੜਾ ਪ੍ਰਕੋਪ ਆ ਉਹ ਇੱਥੋਂ ਖਤਮ ਕਰ ਦਿੱਤਾ ਗਿਆ। ਉਧਰ ਈਰਾਨ ਦੀ IRGC ਯਾਨੀ ਉੱਥੋਂ ਦੀ ਸਰਕਾਰੀ ਫੌਜ ਨੇਵੀ ਦੇ ਕਮਾਂਡਰ ਨੇ ਕਿਹਾ ਹੈ ਕਿ ਹੌਰਮੁਜ਼ ਸਟ੍ਰੇਟ ਦੇ ਵਿੱਚ ਅਮਰੀਕੀ ਬੇੜੇ ਦਾ ਇੰਤਜ਼ਾਰ ਕਰ ਰਹੇ ਨੇ ਤਾਂ ਕਿ ਹਮਲਾ ਕਰਕੇ ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਡੁਬੋ ਸਕਣ। IRGC ਨੇ ਦਾਅਵਾ ਕੀਤਾ ਹੈ ਕਿ ਹੌਰਮੁਜ਼ ਸਟ੍ਰੇਟ ਦੇ ਉੱਤੇ ਉਹਨਾਂ ਦਾ ਪੂਰੇ ਤਰ੍ਹਾਂ ਦੇ ਨਾਲ ਕੰਟਰੋਲ ਹੈ ਅਤੇ ਜੇਕਰ ਕੋਈ ਅਮਰੀਕੀ ਬੇੜਾ ਇੱਥੇ ਦਿਖਿਆ ਤਾਂ ਉਸ ਨੂੰ ਡੁਬੋ ਦਿੱਤਾ ਜਾਏਗਾ, ਉਸ ਦੇ ਉੱਤੇ ਹਮਲਾ ਕੀਤਾ ਜਾਏਗਾ। ਹਾਲਾਂਕਿ ਟਰੰਪ ਮਿਡਟਰਮ ਇਲੈਕਸ਼ਨਸ ਤੋਂ ਪਹਿਲਾਂ ਈਰਾਨ ਦੇ ਨਾਲ ਉਲਝਣ ਤੋਂ ਪਹਿਲਾਂ ਇਹ ਲਗਾਤਾਰ ਦਾਅਵਾ ਕਰਦੇ ਰਹੇ ਨੇ ਕਿ ਉਹ ਹੌਰਮੁਜ਼ ਸਟ੍ਰੇਟ 'ਤੇ ਕੰਟਰੋਲ ਰਹੀ ਬੈਠੇ ਨੇ। IRGC ਦੀ ਇਸ ਚੇਤਾਵਨੀ ਤੋਂ ਬਾਅਦ ਅਮਰੀਕੀ ਸੈਂਟਰਲ ਕਮਾਂਡ ਸੈਟਕੌਮ ਨੇ ਵੀ ਦਾਅਵਾ ਕੀਤਾ ਕਿ ਅਮਰੀਕੀ ਨੇਵੀ ਕਮਾਂਡਰ ਦੇ ਕੋਲ ਕੋਈ ਨੇਵੀ ਬਚੀ ਨਹੀਂ ਹੈ। ਸੈਟਕੌਮ ਨੇ ਐਕਸ ਦੇ ਉੱਤੇ ਪੋਸਟ ਦੇ ਵਿੱਚ ਲਿਖਿਆ ਕਿ ਅਮਰੀਕੀ ਫੌਜ ਅਤੇ ਖੇਤਰੀ ਸਹਿਯੋਗੀ ਸਪਸ਼ਟ ਤੌਰ ਦੇ ਉੱਤੇ ਹੌਰਮੁਜ਼ ਦੇ ਉੱਤੇ ਕੰਟਰੋਲ ਲਈ ਬੈਠੇ ਨੇ। ਕੱਲ੍ਹ ਦੇ ਦਿਨ ਵੀ ਅਮਰੀਕੀ ਫੌਜ ਨੇ ਖਾੜੀ ਦੇਸ਼ਾਂ ਦੇ ਸਹਿਯੋਗ ਦੇ ਨਾਲ 1.9 ਕਰੋੜ ਬੈਰਲ ਕੱਚੇ ਤੇਲ ਨੂੰ ਹੌਰਮੁਜ਼ ਸਟ੍ਰੇਟ ਤੋਂ ਕੱਢਿਆ ਸੀ। 28 ਫਰਵਰੀ ਦੇ ਦਿਨ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ਦੇ ਉੱਤੇ ਹਮਲਾ ਕੀਤਾ ਸੀ, ਉਹ ਪਹਿਲਾ ਹਮਲਾ ਹੋਇਆ ਸੀ। ਉਸ ਤੋਂ ਬਾਅਦ ਇਸ ਖਿੱਤੇ ਦੇ ਵਿੱਚ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਹਾਲਾਤ ਖਰਾਬ ਹੋ ਕੇ ਰਹਿ ਗਏ ਸੀ। ਅਮਰੀਕਾ ਅਤੇ ਈਰਾਨ ਦੇ ਦਰਮਿਆਨ ਸੰਘਰਸ਼ ਜਾਰੀ ਔਰ ਇਸ ਸੰਘਰਸ਼ ਦੇ ਵਿੱਚ ਹੌਰਮੁਜ਼ ਸਟ੍ਰੇਟ ਨੂੰ ਲੈ ਕੇ ਖਿੱਚੋਤਾਣ ਬਣੀ ਹੋਈ ਹੈ, ਜੋ ਕਿ ਪੂਰੀ ਦੁਨੀਆ ਦੇ ਵਿੱਚ ਤੇਲ ਅਤੇ ਗੈਸ ਸਪਲਾਈ ਦਾ ਇੱਕ ਸਭ ਤੋਂ ਮਹੱਤਵਪੂਰਨ ਜ਼ਰੀਆ ਸੀ, ਰਾਹਦਾਰੀ ਸੀ। ਉੱਥੇ ਅਮਰੀਕੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਵਿਦੇਸ਼ ਮੰਤਰੀ ਮਾਰਕੋ ਰੂਬੀਓ 17 ਤੋਂ 22 ਅਕਤੂਬਰ ਤੱਕ ਉਜ਼ਬੇਕਿਸਤਾਨ ਅਤੇ ਭਾਰਤ ਦੀ ਯਾਤਰਾ ਦੇ ਉੱਤੇ ਜਾਣਗੇ। ਮਾਰਕੋ ਰੂਬੀਓ ਭਾਰਤ ਦੇ ਵਿੱਚ ਮੁੰਬਈ ਅਤੇ ਜਾਮਨਗਰ ਦਾ ਦੌਰਾ ਕਰਨ ਜਾ ਰਹੇ ਨੇ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਮੁਤਾਬਕ ਉਜ਼ਬੇਕਿਸਤਾਨ ਦੇ ਵਿੱਚ ਵਿਦੇਸ਼ ਮੰਤਰੀ ਮਾਰਕੋ ਰੂਬੀਓ ਮੰਤਰੀ ਪੱਧਰ ਦੀ ਬੈਠਕ ਦੇ ਵਿੱਚ ਹਿੱਸਾ ਵੀ ਰਹਿਣਗੇ। ਕੂਟਨੀਤਕ ਤੌਰ ਦੇ ਉੱਤੇ ਇਹ ਅਮਰੀਕਾ ਅਤੇ ਮੱਧ ਏਸ਼ੀਆਈ ਦੇਸ਼ਾਂ ਦੇ ਦਰਮਿਆਨ ਦੁਵੱਲੇ ਸੰਬੰਧਾਂ ਨੂੰ ਹੋਰ ਅੱਗੇ ਵਧਾਏਗਾ। ਵੈਸੇ ਵਿਦੇਸ਼ ਮੰਤਰੀ C5 ਸਮੂਹਾਂ ਦੇ ਦੇਸ਼ਾਂ ਦੇ ਨਾਲ ਯਾਨੀ ਉਜ਼ਬੇਕਿਸਤਾਨ, ਕਜ਼ਾਕਿਸਤਾਨ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਕਿਰਗਿਸਤਾਨ ਇਹਨਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਉਜ਼ਬੇਕ ਦੇ ਰਾਜਧਾਨੀ ਸ਼ਹਿਰ ਦੇ ਵਿੱਚ ਮੁਲਾਕਾਤ ਵੀ ਕਰਨਗੇ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਇਸ ਦੌਰੇ ਤੋਂ ਬਾਅਦ ਵਿਦੇਸ਼ ਮੰਤਰੀ ਇਸੇ ਸਾਲ ਆਪਣੀ ਦੂਸਰੀ ਅਧਿਕਾਰਕ ਯਾਤਰਾ ਦੇ ਉੱਤੇ ਭਾਰਤ ਵੀ ਆ ਰਹੇ ਨੇ ਤਾਂ ਕਿ ਭਾਰਤ ਅਮਰੀਕਾ ਸਾਂਝੇਦਾਰੀ ਨੂੰ ਮਜ਼ਬੂਤ ਅਤੇ ਅੱਗੇ ਵਧਾਇਆ ਜਾ ਸਕੇ। ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਇਹ ਯਾਤਰਾ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਥੋੜ੍ਹੇ ਸਮਾਂ ਪਹਿਲਾਂ ਹੀ ਹਲੇ ਚੀਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਆਪਸ ਦੇ ਵਿੱਚ ਮੁਲਾਕਾਤ ਕਰ ਚੁੱਕੇ ਨੇ। ਹਾਲਾਂਕਿ ਭਾਰਤ ਨੂੰ ਜਿਹੜਾ ਚੀਨ ਆਪਣਾ ਮੁਕਾਬਲਾ ਨਹੀਂ ਮੰਨਦਾ, ਇਸ ਕਰਕੇ ਚੀਨ ਦੇ ਖਬਰੀ ਬੁਲੇਟਿਨਸ ਦੇ ਵਿੱਚ ਅਮਰੀਕੀ ਵਿਦੇਸ਼ ਮੰਤਰੀ ਦੀ ਭਾਰਤ ਦੀ ਹੋਰੀ ਯਾਤਰਾ ਨੂੰ ਤਵੱਜੋ ਤੱਕ ਨਹੀਂ ਦਿੱਤੀ ਗਈ।
ਉੱਥੇ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਭਾਰਤ ਦੇ ਨਾਲ ਜੁੜੀਆਂ ਹੋਈਆਂ ਜਿੱਥੇ ਕੁਝ ਚੰਗੀਆਂ ਖਬਰਾਂ ਨਹੀਂ ਨੇ। ਪਹਿਲਾਂ ਤਾਂ ਬਿਹਾਰ ਤੋਂ ਖਬਰ ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਯਾਨੀ ਬੁੱਧਵਾਰ ਦੇ ਦਿਨ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ 'ਚ ਕਿਸ਼ਤੀ ਪਲਟਣ ਦੀ ਘਟਨਾ ਦੇ ਉੱਤੇ ਦੁੱਖ ਦਾ ਇਜ਼ਹਾਰ ਕੀਤਾ। ਪ੍ਰਧਾਨ ਮੰਤਰੀ ਨੇ ਰਾਸ਼ਟਰੀ ਰਾਹਤ ਫੰਡ ਦੇ ਵਿੱਚੋਂ 2-2 ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦਾ ਹਰ ਇੱਕ ਪੀੜਤ ਪਰਿਵਾਰ ਨੂੰ ਵਾਅਦਾ ਵੀ ਕੀਤਾ ਅਤੇ ਕਿਹਾ ਕਿ ਜ਼ਖਮੀਆਂ ਨੂੰ ਵੀ ਹਰ ਇੱਕ ਪਰਿਵਾਰ ਨੂੰ 50,000 ਰੁਪਏ ਦਿੱਤੇ ਜਾਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਇਸ ਦੁਖਾਂਤ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਦੇ ਵਿੱਚ ਲੱਗਿਆ ਹੋਇਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਇਹ ਜਿਹੜਾ ਬਿਹਾਰ ਦੇ ਵਿੱਚ ਕਿਸ਼ਤੀ ਹਾਦਸਾ ਵਾਪਰਿਆ ਸੀ ਵੈਸ਼ਾਲੀ ਜ਼ਿਲ੍ਹੇ ਦੇ ਵਿੱਚ ਰਾਘੋਪੁਰ ਥਾਣਾ ਖੇਤਰ ਹੈ ਜਿੱਥੇ ਮੰਗਲਵਾਰ ਦੀ ਰਾਤ ਗੰਗਾ ਨਦੀ ਦੇ ਵਿੱਚ ਕਿਸ਼ਤੀ ਪਲਟਣ ਦੇ ਚੱਲਦਿਆਂ 13 ਬੱਚਿਆਂ ਦੀ ਮੌਤ ਹੋ ਗਈ ਸੀ। ਕਿਸ਼ਤੀ 'ਚ ਸਵਾਰ ਇਹ ਦਿਹਾਤੀ ਲੋਕ ਇੱਕ ਪਿੰਡ ਤੋਂ ਦੂਸਰੇ ਪਿੰਡ ਜਾ ਰਹੇ ਸੀ। ਉੱਥੇ ਰਾਤ ਦੇ ਭੋਜਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਇਹ ਲੋਕ ਪਹੁੰਚ ਰਹੇ ਸੀ। ਸਥਾਨਕ ਲੋਕਾਂ ਦੇ ਮੁਤਾਬਕ ਭਗਤਾਨ ਟੋਲਾ ਦੇ ਵਿੱਚ ਮਾਤਾ ਮਹਾਰਾਣੀ ਸਥਾਨ ਦੇ ਕੋਲ ਇੱਕ ਵਿਅਕਤੀ ਦੇ ਘਰ ਦੇ ਉੱਤੇ ਘਰ ਦੇ ਵਿੱਚ ਜਿਹੜਾ ਭੋਜਨ ਦਾ ਇਹ ਆਯੋਜਨ ਰੱਖਿਆ ਗਿਆ ਸੀ ਜਦੋਂ 20 ਦੇ ਕਰੀਬ ਲੋਕ ਇੱਕ ਛੋਟੀ ਕਿਸ਼ਤੀ 'ਚ ਸਵਾਰ ਹੋ ਕੇ ਉੱਧਰ ਗਏ। ਇਸ ਦਰਮਿਆਨ ਸਥਾਨਕ ਜਿਹੜੇ 13 ਬੱਚਿਆਂ ਦੀ ਮੌਤ ਦੀ ਖਬਰ ਹੈ। ਉਸ ਤੋਂ ਬਾਅਦ ਬਿਹਾਰ ਦੇ ਵਿੱਚ ਕੇਂਦਰੀ ਮੰਤਰੀ ਬਿਹਾਰ ਤੋਂ ਨੇ ਜਿਹੜੇ ਅਤੇ ਸਥਾਨਕ ਸਾਂਸਦ ਵੀ ਨੇ ਚਿਰਾਗ ਪਾਸਵਾਨ, ਉਹਨਾਂ ਨੇ ਸੋਗ ਦਾ ਇਜ਼ਹਾਰ ਕੀਤਾ। ਉਹਨਾਂ ਕਿਹਾ ਕਿ ਮੇਰੇ ਸੰਸਦੀ ਖੇਤਰ ਦੇ ਵਿੱਚ ਰਾਘੋਪੁਰ ਦੇਹਰਾ ਦੇ ਵਿੱਚ ਇਹ ਕਿਸ਼ਤੀ ਹਾਦਸਾ ਵਾਪਰਿਆ। ਵਰਤਮਾਨ ਸਮੇਂ 'ਚ SDRF ਅਤੇ ਰਾਹਤ ਦੀਆਂ ਟੀਮਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ। ਇਸ ਸੰਬੰਧ 'ਚ ਜ਼ਿਲ੍ਹਾ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਹੈ। ਚਿਰਾਗ ਪਾਸਵਾਨ ਹਾਜੀਪੁਰ ਸੰਸਦੀ ਸੀਟ ਤੋਂ LJP ਰਾਮਬਿਲਾਸ ਯਾਨੀ ਲੋਕ ਜਨ ਸ਼ਕਤੀ ਪਾਰਟੀ ਰਾਮਬਿਲਾਸ ਧੜੇ ਦੇ ਸੰਸਦ ਮੈਂਬਰ ਨੇ। ਇਸ ਇਲਾਕੇ ਦੇ ਵਿੱਚ ਜਿੱਥੇ ਇਹ ਘਟਨਾ ਵਾਪਰੀ ਉਹਨਾਂ ਦੇ ਹੀ ਸੰਸਦੀ ਖੇਤਰ ਦੇ ਵਿੱਚ ਇਹ ਪੈਂਦਾ ਹੈ। ਉੱਥੇ ਇੱਕ ਹੋਰ ਮੰਦਭਾਗੀ ਖਬਰ ਮੁੰਬਈ ਤੋਂ ਜਿੱਥੇ ਨਾਲਾ ਸੋਪਾਰਾ ਇਲਾਕੇ ਦੇ ਵਿੱਚ ਇੱਕ ਬਹੁਮੰਜ਼ਲਾ ਇਮਾਰਤ 'ਚ ਅੱਗ ਲੱਗਣ ਦੇ ਚੱਲਦਿਆਂ ਇਮਾਰਤ ਦੇ ਵਿੱਚ ਕਈ ਲੋਕ ਫਸ ਗਏ। ਇਸ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਦੀ ਮੌਤ ਵੀ ਹੋ ਗਈ ਹੈ। ਵਸਈ ਵਿਰਾਰ ਮਿਊਂਸੀਪਲ ਕਾਰਪੋਰੇਸ਼ਨ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਇਸ ਮਿਊਂਸੀਪਲ ਕੌਂਸਲ ਦੇ ਔਚੇਲਾ ਏਰੀਆ ਦੇ ਵਿੱਚ ਇੰਪੀਰੀਅਲ ਹਾਈਟਸ ਬਿਲਡਿੰਗਸ ਦੇ ਵਿੱਚ ਮੰਗਲਵਾਰ ਰਾਤ 11:30 ਦੇ ਆਸ ਪਾਸ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਸ਼ੁਰੂਆਤੀ ਜਾਣਕਾਰੀ ਦੇ ਮੁਤਾਬਕ 15-20 ਲੋਕਾਂ ਨੂੰ ਰੈਸਕਿਊ ਵੀ ਕੀਤਾ ਗਿਆ। ਕੁਝ ਲੋਕ ਆਪ ਹੀ ਥੱਲੇ ਆ ਗਏ। ਇਸ ਦਰਮਿਆਨ ਕੌਂਸਲ ਦੀ ਤਰਫ ਤੋਂ ਦੱਸਿਆ ਗਿਆ ਕਿ ਇਸ ਹਾਦਸੇ 'ਚ 60 ਸਾਲ ਦੀ ਇੱਕ ਬਜ਼ੁਰਗ ਮਹਿਲਾ ਦੀ ਮੌਤ ਦੀ ਖਬਰ ਜ਼ਰੂਰ ਸਾਹਮਣੇ ਆਈ ਹੈ, ਪਰ ਬਾਕੀਆਂ ਦੀ ਫਿਲਹਾਲ ਜਿਹੜੀ ਹੈ ਉਹ ਬਜ਼ੁਰਗ ਮਹਿਲਾ ਦੇ ਨਾਲ ਨਾਲ ਬਾਕੀਆਂ ਦੀ ਭਾਲ ਜਿਹੜੀ ਉਹ ਕੀਤੀ ਜਾ ਰਹੀ ਹੈ। ਬਜ਼ੁਰਗ ਮਹਿਲਾ ਦੀ ਜਿਹੜੀ ਪਛਾਣ ਹੈ ਉਹ ਫਿਲਹਾਲ ਨਸ਼ਰ ਨਹੀਂ ਕੀਤੀ ਗਈ ਹੈ। ਉੱਧਰ ਕਾਂਗਰਸ ਜਨਤਾ ਪਾਰਟੀ ਦੇ ਕਾਨੂੰਨੀ ਮਾਮਲਿਆਂ ਦੀ ਪ੍ਰਮੁੱਖ ਰਤਨਾ ਸਿੰਘ ਦੇ ਮੁਤਾਬਕ ਦਿੱਲੀ ਪੁਲਿਸ ਨੇ ਅੱਜ ਫਿਰ ਜੰਤਰ ਮੰਤਰ ਮਾਮਲੇ ਦੇ ਵਿੱਚ ਸੌਰਵ ਦਾਸ, ਆਸ਼ੂਤੋਸ਼ ਰੰਕਾ ਅਤੇ ਅਜਿੰਕਿਆ ਸ਼ਿੰਦੇ ਨੂੰ ਪਾਰਲੀਮੈਂਟ ਸਟਰੀਟ ਪੁਲਿਸ ਥਾਣੇ ਤੋਂ ਗ੍ਰਿਫਤਾਰ ਕੀਤਾ। ਰਤਨਾ ਸਿੰਘ ਨੇ ਕਿਹਾ ਕਿ ਹੁਣੇ ਜਾਣਕਾਰੀ ਮਿਲੀ ਹੈ ਕਿ ਸੌਰਵ, ਆਸ਼ੂਤੋਸ਼ ਅਤੇ ਅਜਿੰਕਿਆ ਨੂੰ ਅਗਲੇ 1 ਘੰਟੇ ਦੇ ਅੰਦਰ ਮੰਦਰ ਮਾਰਗ ਪੁਲਿਸ ਸਟੇਸ਼ਨ ਦੇ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਜਾਣਕਾਰੀ ਦੇ ਦਈਏ ਕਿ ਹਿਰਾਸਤ 'ਚ ਲਏ ਜਾਣ ਤੋਂ 24 ਘੰਟੇ ਦੇ ਅੰਦਰ ਅੰਦਰ ਜਿਹੜਾ ਇਸ ਕਿਸਮ ਦੀ ਕਾਰਵਾਈ ਕੀਤੀ ਜਾਂਦੀ ਹੈ। ਪਰ ਰਤਨਾ ਸਿੰਘ ਨੇ ਐਕਸ ਦੇ ਉੱਤੇ ਪੋਸਟ ਦੇ ਜ਼ਰੀਏ ਦੱਸਿਆ ਕਿ ਬੌਂਡ ਦੀਆਂ ਸ਼ਰਤਾਂ ਦਾ ਉਲੰਘਣ ਅਤੇ ਸਰਕਾਰੀ ਅਧਿਕਾਰੀ ਦੇ ਕੰਮ ਦੇ ਵਿੱਚ ਵਿਘਨ ਪਾਉਣ ਸਣੇ ਕੁਝ ਹੋਰਨਾਂ ਦੋਸ਼ ਉਹਨਾਂ ਦੇ ਉੱਤੇ ਮੜੇ ਗਏ ਨੇ। ਦੇਰ ਰਾਤ ਵੀ ਉਹਨਾਂ ਦੇ ਵਕੀਲਾਂ ਨੂੰ ਉਹਨਾਂ ਦੇ ਨਾਲ ਮਿਲਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ। ਵੈਸੇ ਇਸ ਦਰਮਿਆਨ ਦਿੱਲੀ ਦੇ ਵਿੱਚ ਜਿਹੜੇ ਸਰਕਾਰ ਦੇ ਖਿਲਾਫ ਜਾਇਜ਼ ਕਹਿ ਲਈਏ ਕਿ ਜਿਹੜੇ ਅੰਦੋਲਨ ਇਸ ਵਕਤ ਚੋਣ ਕਮਿਸ਼ਨ ਦੇ ਖਿਲਾਫ ਹੋ ਰਹੇ ਨੇ, ਉਸ ਦੇ ਵਿੱਚ ਲਗਾਤਾਰ ਦੁਨੀਆ ਭਰ ਦੇ ਵਿੱਚੋਂ ਜਿਹੜੀਆਂ ਇਹ ਖਬਰਾਂ ਬਣ ਰਹੀਆਂ ਨੇ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਪੰਜਾਬ ਦੇ ਨਾਲ ਜੁੜੀ ਹੋਈ, ਜਿੱਥੇ ਲੰਘੀ ਕੱਲ੍ਹ ਪੰਜਾਬ ਦੇ ਮਾਨਸਾ ਸ਼ਹਿਰ ਦੇ ਵਿੱਚ ਜਿਹੜਾ ਡਰੱਗਸ ਦੇ ਖਿਲਾਫ ਲੜਨ ਵਾਲੇ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਕਤਲ ਦੇ ਵਿੱਚ ਮੁੱਖ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਦੱਸਿਆ ਕਿ ਰਾਜਸਥਾਨ ਦੇ ਸਾਲਾਸਰ ਤੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ, ਜੋ ਕਿ ਗੋਲੀ ਮਾਰਨ ਤੋਂ ਬਾਅਦ ਫਰਾਰ ਹੋ ਗਿਆ ਸੀ। ਪਰਵਿੰਦਰ ਸਿੰਘ ਝੋਟਾ ਡਰੱਗਸ ਦੇ ਖਿਲਾਫ ਕੰਮ ਕਰ ਰਹੇ ਐਕਟੀਵਿਸਟਾਂ ਦੇ ਵਿੱਚੋਂ ਇੱਕ ਸੀ। ਜਦੋਂ ਇਸ ਮੈਡੀਕਲ ਸਟੋਰ ਦੇ ਮਾਲਕ ਨੇ ਉਸ ਨੂੰ ਗੋਲੀ ਮਾਰ ਦਿੱਤੀ ਜਦੋਂ ਉਸ ਨੂੰ ਡਰੱਗਸ ਵੇਚਦਿਆਂ ਹੋਇਆਂ ਇਸ ਦੀ ਪਰਵਿੰਦਰ ਸਿੰਘ ਝੋਟਾ ਅਤੇ ਉਸਦੇ ਕੁਝ ਸਾਥੀਆਂ ਦੀ ਤਰਫ ਤੋਂ ਫੜਿਆ ਗਿਆ। ਐਕਟੀਵਿਸਟ ਨੇ ਸਟੋਰ ਮਾਲਕ ਦੇ ਨਾਲ ਕਥਿਤ ਤੌਰ ਦੇ ਉੱਤੇ ਡਰੱਗਸ ਵੇਚਣ ਨੂੰ ਲੈ ਕੇ ਸਵਾਲ ਜਵਾਬ ਵੀ ਕੀਤੇ ਸੀ, ਜਿਸ ਤੋਂ ਬਾਅਦ ਇਹ ਕਹਾਸੁਣੀ ਹੋਰ ਵੱਧ ਗਈ। ਪਰਵਿੰਦਰ ਸਿੰਘ ਝੋਟਾ ਮੈਡੀਕਲ ਸਟੋਰ ਦੇ ਮਾਲਕ ਨੂੰ ਵਾਰ ਵਾਰ ਕਹਿ ਰਹੇ ਸੀ, ਮਾਰ ਮੈਨੂੰ ਮਾਰ। ਉਸ ਤੋਂ ਬਾਅਦ ਮਾਲਕ ਨੂੰ ਪੁੱਛਿਆ ਗਿਆ ਕਿ ਤੂੰ ਪਿਸਤੌਲ ਕਿਉਂ ਰੱਖੀ ਹੈ, ਅਤੇ ਉਹ ਫੋਨ ਦੇ ਉੱਤੇ ਗੱਲ ਕਰਨ ਲੱਗ ਪਿਆ। ਇਸ ਦੀ ਇੱਕ CCTV
ਜਾਂ ਇਸ ਦੀ ਦੂਸਰੀਆਂ ਫੁਟੇਜ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ 'ਤੇ ਵੈਸੇ ਵੀ ਵਾਇਰਲ ਹੋ ਰਹੀਆਂ ਨੇ। ਇਸ ਦਰਮਿਆਨ ਕਰੀਬ 4 ਮਿੰਟ ਤੱਕ ਬਹਿਸ ਚੱਲਦੀ ਰਹੀ, ਬਾਅਦ ਦੇ ਵਿੱਚ ਦੁਕਾਨਦਾਰ ਨੇ ਗੋਲੀ ਚਲਾ ਦਿੱਤੀ ਅਤੇ ਪੁਲਿਸ ਨੇ ਦੱਸਿਆ ਕਿ ਪਰਵਿੰਦਰ ਸਿੰਘ ਦੇ ਉੱਤੇ 2 ਗੋਲੀਆਂ ਉਸਦੇ ਢਿੱਡ ਦੇ ਵਿੱਚ ਅਤੇ 1 ਪੱਟ ਦੇ ਉੱਤੇ ਲੱਗੀ ਸੀ। ਇਸ ਦਰਮਿਆਨ ਝੋਟਾ ਦੇ ਫੇਸਬੁੱਕ ਪੇਜ ਦੇ ਉੱਤੇ 24,000 ਦੇ ਕਰੀਬ ਫੋਲੋਅਰ ਨੇ ਜਿਹੜੇ ਕਿ ਹੁਣ ਉਸ ਦੇ ਇਸ ਦੇਹਾਂਤ ਤੋਂ ਬਾਅਦ ਮਾਨਸਾ ਹੀ ਨਹੀਂ ਬਲਕਿ ਪੰਜਾਬ ਭਰ ਦੇ ਵਿੱਚ ਨਸ਼ਿਆਂ ਦੇ ਖਿਲਾਫ ਸਰਕਾਰ ਦੇ ਵਿਰੁੱਧ ਸੜਕਾਂ ਦੇ ਉੱਤੇ ਉੱਤਰ ਕੇ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ। ਇੱਧਰ ਆਸਟ੍ਰੇਲੀਆ ਦੀਆਂ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਆਸਟ੍ਰੇਲੀਆ ਦੇ ਵਿੱਚ ਵੀ ਇੱਕ ਅਪਰਾਧ ਜਗਤ ਦੇ ਨਾਲ ਜੁੜੀ ਖਬਰ, ਜਿੱਥੇ ਜ਼ਿਆਦਾ ਐਲਨ ਬੋਨਰ ਨਾਮ ਦੀ ਇੱਕ ਨੌਜਵਾਨ ਯੁਵਤੀ ਲੜਕੀ ਜਿਹੜੀ 21 ਸਾਲ ਦੀ ਸੀ ਉਸ ਦੇ ਕਤਲ ਦੇ ਦੋਸ਼ ਦੇ ਵਿੱਚ ਕਾਰਟਨ ਦੇ ਵਿੱਚ ਜਿਹੜਾ ਹੋਇਆ ਸੀ ਕਾਰਟਨ ਦੇ ਇੱਕ ਸ਼ਖਸ ਦੇ ਉੱਤੇ ਹੁਣ ਦੋਸ਼ ਆਇਦ ਕਰ ਲਏ ਗਏ ਨੇ। ਦੱਸ ਦਈਏ ਕਿ ਇਹ ਨੌਜਵਾਨ ਲੜਕੀ ਕਾਰਡੀਗਨ ਸਟਰੀਟ ਦੇ ਆਪਣੇ ਅਪਾਰਟਮੈਂਟ ਦੇ ਵਿੱਚ ਮ੍ਰਿਤਕ ਪਾਈ ਗਈ ਸੀ ਜਦੋਂ ਦੱਸਿਆ ਗਿਆ ਕਿ ਇਸ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਸੀ। ਵੈਸੇ ਇਹ 31 ਸਾਲਾ ਵਿਅਕਤੀ ਨੇ ਖੁਦ ਹੀ ਪੁਲਿਸ ਦੇ ਸਾਹਮਣੇ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ। ਇਸ ਵਿਅਕਤੀ ਨੂੰ ਮੈਲਬਨ ਮੈਜਿਸਟ੍ਰੇਟ ਕੋਰਟ ਦੇ ਵਿੱਚ ਅੱਜ ਦੁਪਹਿਰ ਬਾਅਦ ਪੇਸ਼ ਵੀ ਕੀਤਾ ਗਿਆ। ਇਸ ਤੋਂ ਬਾਅਦ ਹੈਰਾਲਸਨ ਦੀ ਖਬਰ ਦੇ ਮੁਤਾਬਕ ਇਹ ਦੱਸਿਆ ਗਿਆ ਕਿ ਇਹ ਵਿਅਕਤੀ ਜਿਹੜਾ ਇਹ ਇਸ ਲੜਕੀ ਦਾ ਪਾਰਟਨਰ ਦੱਸਿਆ ਜਾ ਰਿਹਾ ਸੀ। ਪਿਛਲੇ ਦੋ ਸਾਲਾਂ ਤੋਂ ਇਸੇ ਹੀ ਅਪਾਰਟਮੈਂਟ ਦੇ ਵਿੱਚ ਇਕੱਠੇ ਰਹਿ ਰਹੇ ਸੀ। ਹਾਲਾਂਕਿ ਇਸ ਪੂਰੇ ਮਾਮਲੇ ਦੀ ਵਧੇਰੇ ਪੜਤਾਲ ਜਿਹੜੀ ਉਹ ਸਾਹਮਣੇ ਆਉਣੀ ਬਾਕੀ ਹੈ। ਇਹ ਲੜਕੀ ਜਿਹੜੀ ਸੀ ਜਿਸਦਾ ਨਾਮ ਜ਼ਿਆਦਾ ਐਲਨ ਬੋਨਰ ਦੱਸਿਆ ਗਿਆ, ਇਹ ਇੰਡੀਜਨਸ ਭਾਈਚਾਰੇ ਦੇ ਨਾਲ ਸੰਬੰਧ ਰੱਖਦੀ ਸੀ। ਉੱਥੇ ਹੀ ਜਦੋਂ ਇਸ ਕਿਸਮ ਦੇ ਘਰੇਲੂ ਹਿੰਸਾ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਆਸਟ੍ਰੇਲੀਆ ਦੇ ਵਿੱਚ ਇੱਕ ਹੈਰਾਨ ਕਰ ਦੇਣ ਵਾਲੀ ਇੱਕ ਹੋਰ ਸਟੱਡੀ ਵੀ ਸਾਹਮਣੇ ਆਉਂਦੀ ਹੈ। 2485 ਇਹ ਗਿਣਤੀ ਹੈ ਜਿਨ੍ਹਾਂ ਲੋਕਾਂ ਤੋਂ ਸਵਾਲ ਪੁੱਛੇ ਗਏ ਸੀ। ਇਹ ਸਿਰਫ ਕੁਇਨਜ਼ਲੈਂਡ ਦੇ ਲੋਕ ਨੇ, ਲੋਕ ਵੀ ਕਾਹਦੇ, ਨੌਜਵਾਨ ਨੇ ਜਿਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਕੀ ਉਹਨਾਂ ਦੇ ਮਾਪਿਆਂ ਦੀ ਤਰਫ ਤੋਂ ਉਹਨਾਂ ਦੇ ਨਾਲ ਜਿਹੜੇ ਫਿਜ਼ੀਕਲ ਯਾਨੀ ਜਿਣਸੀ ਹਿੰਸਾ ਕੀਤੀ ਗਈ ਸੀ। ਇਸ ਸਰਵੇਖਣ ਦੇ ਵਿੱਚ 92% ਜਿਹੜੀਆਂ ਲੜਕੀਆਂ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਮਾਪਿਆਂ ਨੇ ਉਹਨਾਂ ਨੂੰ ਕੁੱਟਿਆ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਘੁੱਟ ਕੇ ਫੜਿਆ। 78% ਨੇ ਦੱਸਿਆ ਕਿ ਉਹਨਾਂ ਦੇ ਸਰੀਰ ਦੇ ਉੱਤੇ ਕਿਤੇ ਨਾ ਕਿਤੇ ਜ਼ਖਮ ਕੀਤੇ ਗਏ ਨੇ। 63% ਨੇ ਗੱਲ ਦੱਸੀ ਕਿ ਉਹਨਾਂ ਨੂੰ ਕੁੱਟਣ ਦੇ ਲਈ ਲੱਕੜੀ ਦੀ ਸੋਟੀ ਵਰਗੇ ਕਿਸੇ ਨਾ ਕਿਸੇ ਹੋਰ ਜ਼ਰੀਏ ਦੇ ਨਾਲ ਉਹਨਾਂ ਨੂੰ ਕੁੱਟਿਆ ਗਿਆ। 53% ਨੇ ਇਹ ਵੀ ਗੱਲ ਦੱਸੀ ਕਿ ਉਹਨਾਂ ਦੇ ਮਾਪਿਆਂ ਨੂੰ ਇਹ ਲੱਗਦਾ ਸੀ ਕਿ ਜੇ ਉਹਨਾਂ ਦੇ ਮਾਪੇ ਉਹਨਾਂ ਨੂੰ ਨਾ ਕੁੱਟਣ ਤਾਂ ਉਹ ਉਹਨਾਂ ਦੀ ਗੱਲ ਨਹੀਂ ਸਮਝਣਗੇ। ਇਹ ਸਰਵੇਖਣ ਆਪਣੇ ਆਪ ਦੇ ਵਿੱਚ ਕਾਫ਼ੀ ਹੈਰਾਨ ਕਰ ਦੇਣ ਵਾਲਾ ਹੈ। ਦੱਸ ਦਈਏ ਕਿ ਇੰਟਰਨੈਸ਼ਨਲ ਜਰਨਲ ਆਫ ਚਾਈਲਡ ਅਬਿਊਜ਼ ਐਂਡ ਨਿਗਲੈਕਟ ਨਾਮ ਦੇ ਇੱਕ ਅਦਾਰੇ ਦੀ ਤਰਫ ਤੋਂ, ਇੱਕ ਰਸਾਲੇ ਦੀ ਤਰਫ ਤੋਂ ਇਸ ਸਰਵੇਖਣ ਨੂੰ ਪ੍ਰਕਾਸ਼ਿਤ ਕੀਤਾ ਗਿਆ। ਡੇਲੀ ਟੈਲੀਗ੍ਰਾਫ ਦੀ ਇਸ ਖਬਰ ਦੇ ਵਿੱਚ ਇਹ ਦੱਸਿਆ ਗਿਆ ਕਿ ਕੁਇਨਜ਼ਲੈਂਡ ਦੇ ਜ਼ਿਆਦਾਤਰ ਬੱਚੇ ਜਿਹੜੇ ਨੇ ਇਸ ਤਰੀਕੇ ਦੇ ਨਾਲ ਮੰਨਦੇ ਨੇ ਕਿ ਉਹਨਾਂ ਨੂੰ ਉਹਨਾਂ ਦੇ ਬਚਪਨ ਦੇ ਦਰਮਿਆਨ ਕਦੇ ਨਾ ਕਦੇ ਕੁੱਟ ਜ਼ਰੂਰ ਪਈ ਹੈ। ਉੱਥੇ ਵਿਕਟੋਰੀਆ ਦੇ ਵਿੱਚ ਇਹ ਫਾਇਰ ਸੀਜ਼ਨ ਜਿਹੜਾ ਉਹ ਖਤਰਨਾਕ ਹੋਣ ਜਾ ਰਿਹਾ। ਕੱਲ੍ਹ ਦੇ ਦਿਨ ਵੀ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ ਕਿ ਇਹਨਾਂ ਗਰਮੀਆਂ ਦੇ ਮੌਸਮ ਦੇ ਦਰਮਿਆਨ ਕੋਈ ਇੱਕ ਦਿਨ ਵੀ ਕੋਈ ਐਸਾ ਨਿਕਲਿਆ, ਮਾੜਾ ਨਿਕਲਿਆ ਜਿਹੜਾ ਕਿ ਮੰਦਭਾਗਾ ਕਹਿ ਸਕਦੇ ਹਾਂ, ਤਾਂ ਅੱਗ ਦਾ ਪ੍ਰਕੋਪ ਇੰਨਾ ਜ਼ਿਆਦਾ ਹੋਏਗਾ ਕਿ ਵਿਕਟੋਰੀਆ ਦੇ ਵਿੱਚ ਪਿਛਲਿਆਂ ਕੁਝ ਸਾਲਾਂ ਦੇ ਵਿੱਚ ਐਸੀਆਂ ਬੁਸ਼ਫਾਇਰ ਜੰਗਲਾਂ ਝਾੜੀਆਂ ਦੀਆਂ ਅੱਗਾਂ ਜਿਹੜੀਆਂ ਨਹੀਂ ਦੇਖੀਆਂ ਹੋਣਗੀਆਂ। ਅਜਾ ਇਹਦੇ ਵਿੱਚ ਇੱਕ ਹੋਰ ਖਬਰ ਹੁਣ ਸਾਹਮਣੇ ਆ ਰਹੀ ਹੈ। ਅੱਗ ਬੁਝਾਉਣ ਦੇ ਲਈ ਲੋੜੀਂਦੇ ਜਿਹੜੇ ਦਮਕਲ ਕਰਮੀਆਂ ਦੀ ਤਰਫ ਤੋਂ ਵਰਤੇ ਜਾਂਦੇ ਟਰੱਕ ਨੇ, ਜਿੰਨੇ ਓਪਰੇਟਿੰਗ ਟਰੱਕ ਨੇ ਉਹਨਾਂ ਦੇ ਵਿੱਚੋਂ ਕਈਆਂ ਦੀ ਹਾਲਤ ਇੰਨੀ ਵਧੀਆ ਨਹੀਂ ਹੈ। ਇਸੇ ਸਾਲ ਦੇ ਜੂਨ ਮਹੀਨੇ ਤੱਕ ਇਹ ਗੱਲ ਦੱਸੀ ਗਈ ਹੈ ਕਿ $1.5 billion ਹੋਰ ਇਨਵੈਸਟ ਕਰਨਾ ਹੋਏਗਾ। ਇਹ ਆਡੀਟਰ ਜਨਰਲ ਦੇ ਆਫਿਸ ਦੀ ਤਰਫ ਤੋਂ ਜਾਰੀ ਕੀਤੀ ਗਈ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਵਿਕਟੋਰੀਆ ਫਾਇਰ ਫਾਈਟਿੰਗ ਫਲੀਟ ਨੂੰ ਵਧੇਰੇ ਐਡਵਾਂਸ ਬਣਾਉਣ ਦੇ ਲਈ ਇਹ ਬੇਹੱਦ ਜ਼ਰੂਰੀ ਹੈ ਕਿ 2024-25 ਤੋਂ ਲੈ ਕੇ 2033-34 ਦੇ ਦਰਮਿਆਨ ਕੁਝ ਇੱਕ ਫਾਇਰ ਟਰੱਕ ਤਾਂ ਪੂਰੇ ਤਰੀਕੇ ਦੇ ਨਾਲ ਬਦਲ ਦਿੱਤੇ ਜਾਣ, ਕਈਆਂ ਦਾ ਸੁਧਾਰ ਹੋ ਸਕੇ, ਕਈਆਂ ਦੀ ਮੁਰੰਮਤ ਹੋ ਸਕੇ, ਔਰ ਇਸ ਸਾਰੇ ਦੇ ਖਾਤਰ $1.5 billion ਦਾ ਖਰਚ ਆਉਣ ਦੀ ਸੰਭਾਵਨਾ। ਵਿਕਟੋਰੀਅਨ ਫਾਇਰ ਫਾਈਟਰ ਦੀ ਇਸ ਵਕਤ ਫਲੀਟ ਜਿਹੜੀ ਉਹ 3,000 ਦੇ ਕਰੀਬ ਐਕਟਿਵ ਫਾਇਰ ਟਰੱਕਸ ਦੀ ਹੈ। 184 ਫਾਇਰ ਰੈਸਕਿਊ ਵਿਕਟੋਰੀਆ ਦੇ, 2,208 ਕੰਟਰੀ ਫਾਇਰ ਅਥਾਰਟੀ ਦੇ, 676 ਡਿਪਾਰਟਮੈਂਟ ਆਫ ਐਨਰਜੀ ਇਨਵਾਇਰਮੈਂਟ ਅਤੇ ਕਲਾਈਮੇਟ ਐਕਸ਼ਨ ਦੇ ਨਾਲ ਜੁੜੇ ਹੋਏ ਨੇ। ਹਾਲਾਂਕਿ ਇਹਨਾਂ ਸਾਰਿਆਂ ਨੂੰ ਆਪਸ 'ਚ ਜੋੜ ਦਈਏ 3,000 ਦੇ ਕਰੀਬ ਐਕਟਿਵ ਫਾਇਰ ਜਿਹੜੇ ਵਾਹਨ ਨੇ ਉਹਨਾਂ ਦੇ ਵਿੱਚੋਂ 57% ਐਸੇ ਨੇ ਜਿਹੜੇ 15 ਸਾਲ ਜਾਂ ਉਸ ਤੋਂ ਵੀ ਵੱਧ ਪੁਰਾਣੇ ਨੇ, 35% ਟਰੱਕ ਐਸੇ ਨੇ ਜਿਹੜੇ 20 ਸਾਲ ਜਾਂ ਉਸ ਤੋਂ ਵੀ ਵੱਧ ਪੁਰਾਣੇ ਨੇ। ਅਜੇ ਦੇ ਵਿੱਚ ਅਚਾਨਕ ਲੱਗਦੀਆਂ ਜਾਂ ਉਹਨਾਂ ਖੇਤਰਾਂ ਦੇ ਵਿੱਚ ਵੱਧਦੀਆਂ ਅੱਗਾਂ ਨੂੰ ਰੋਕਣ ਦੇ ਲਈ
ਇਹ ਟਰੱਕ ਨਾਕਾਫੀ ਨੇ, ਯਾਨੀ ਕਿ ਉਹ ਆਪਣੀ ਸਮਰੱਥਾ ਦੇ ਮੁਤਾਬਕ ਕੰਮ ਨਹੀਂ ਕਰ ਸਕਣਗੇ। ਫਾਇਰ ਸੀਜ਼ਨ ਤੋਂ ਪਹਿਲਾਂ ਬੁਸ਼ ਫਾਇਰ ਤਾਂ ਹੋਣੀ ਹੀ ਹੋਣੀ ਹੈ, ਇਸ ਗੱਲ 'ਤੇ ਤਾਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਉਹ ਜਾਨੀ ਅਤੇ ਮਾਲੀ ਨੁਕਸਾਨ ਨਾ ਕਰ ਦੇਵੇ ਇਸ ਗਰਮੀਆਂ ਦੇ ਸੀਜ਼ਨ ਦੇ ਵਿੱਚ। ਇਸੇ ਦੇ ਲਈ ਇਸ ਕਿਸਮ ਦੀਆਂ ਰਿਪੋਰਟਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਹਾਲਾਂਕਿ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਬੈਨ ਕੈਰਲ ਸਰਕਾਰ ਹੈ ਜਿਹੜੀ ਸੂਬੇ ਦੇ ਵਿੱਚ ਲੇਬਰ ਪਾਰਟੀ ਦੀ, ਉਹਨਾਂ ਦੀ ਤਰਫ ਤੋਂ $167 million ਦੀ ਇਨਵੈਸਟਮੈਂਟ ਕੀਤੇ ਜਾਣ ਦਾ ਇੱਕ ਵਾਅਦਾ ਕੀਤਾ ਗਿਆ। ਜੇਕਰ ਉਹ ਜਿੱਤ ਕੇ ਸੱਤਾ ਦੇ ਵਿੱਚ ਆਉਂਦੇ ਨੇ ਤਾਂ ਸਾਲ 2030 ਤੱਕ 150 ਨਵੇਂ ਫਾਇਰ ਟਰੱਕ ਵੀ ਫਲੀਟ ਦੇ ਵਿੱਚ ਜੋੜੇ ਜਾਣਗੇ, ਇਹ ਵੀ ਵਾਅਦਾ ਕੀਤਾ ਗਿਆ। ਵੈਸੇ ਚੋਣਾਂ ਤੋਂ ਪਹਿਲਾਂ ਲਗਾਤਾਰ ਵਾਅਦੇ ਦੋਹਾਂ ਧਿਰਾਂ ਦੀ ਤਰਫ ਤੋਂ ਹੋ ਰਹੇ ਨੇ। ਵਿਕਟੋਰੀਅਨ ਇਲੈਕਸ਼ਨ 17 November ਤੋਂ ਜਿਹੜੀਆਂ ਨੇ ਅਰਲੀ ਵੋਟਿੰਗ ਸ਼ੁਰੂ ਹੋ ਜਾਣਗੀਆਂ। ਇਸ ਦਰਮਿਆਨ 28 November ਨੂੰ ਜਿਹੜੀਆਂ ਆਖਰੀ ਵੋਟਾਂ ਦਾ ਦਿਨ, ਜਿਹੜਾ ਫਾਈਨਲ ਵੋਟਿੰਗ ਡੇ ਜਿਹਨੂੰ ਡੀ ਡੇ ਕਹਿ ਲਿਆ ਜਾਂਦਾ, ਉਹ ਹੋਏਗਾ। ਅਗਲੇ 24 to 48 ਘੰਟਿਆਂ ਦੇ ਵਿੱਚ ਨਤੀਜੇ ਵੀ ਆਉਣੇ ਸਾਹਮਣੇ ਸ਼ੁਰੂ ਹੋ ਜਾਣਗੇ, ਜਿਸ ਦੇ ਵਿੱਚ ਪਤਾ ਚੱਲੇਗਾ ਕਿ ਵਿਕਟੋਰੀਆ 'ਚ ਇਸ ਵਾਰ ਸਰਕਾਰ ਲੇਬਰ ਪਾਰਟੀ ਦੀ ਬਣਦੀ ਹੈ, ਲਿਬਰਲ ਨੈਸ਼ਨਲ ਗੱਠਜੋੜ ਦੀ, ਜਾਂ ਫਿਰ ਇੱਕ ਲਟਕਵੀਂ ਸਰਕਾਰ ਹੈ ਜਿਸ ਦੇ ਵਿੱਚ ਵਨ ਨੇਸ਼ਨ ਵਰਗੇ ਛੋਟੇ ਧੜੇ ਵੀ ਸਰਕਾਰ ਨੂੰ ਜਾਂ ਕਿਸੇ ਨਾ ਕਿਸੇ ਪਾਰਟੀ ਨੂੰ ਹਮਾਇਤ ਦੇ ਸਕਦੇ ਨੇ। ਹਾਲਾਂਕਿ ਉਹ ਲੇਬਰ ਪਾਰਟੀ ਨੂੰ ਤਾਂ ਹਮਾਇਤ ਬਿਲਕੁਲ ਨਹੀਂ ਦੇਣਗੇ। ਇੱਕ ਤਾਜ਼ਾ ਪ੍ਰੈਸ ਕਾਨਫਰੰਸ ਦੇ ਦਰਮਿਆਨ ਜਦੋਂ ਪ੍ਰੀਮੀਅਰ ਬੈਨ ਕੈਰਲ ਤੋਂ ਇਹ ਪੁੱਛਿਆ ਗਿਆ ਕਿ ਡੈਨੀਅਲ ਐਂਡਰਿਊਜ਼ ਦੀ ਸਰਕਾਰ ਦੇ ਵੇਲੇ ਜਿਹੜੇ ਫੈਸਲੇ ਲਏ ਗਏ ਸੀ, ਤਾਂ ਇੱਕ ਵਾਰ ਫਿਰ ਤੋਂ ਉਹਨਾਂ ਨੇ ਆਪਣੇ ਆਪ ਨੂੰ ਐਂਡਰਿਊਜ਼ ਐਲਨ ਐਰਾ ਤੋਂ ਦੂਰ ਰੱਖਿਆ। ਐਂਡਰਿਊ ਐਲਨ ਐਰਾ ਅਸਲ ਦੇ ਵਿੱਚ ਵਿਕਟੋਰੀਆਈ ਮੀਡੀਆ ਦੀ ਤਰਫ ਤੋਂ ਇੱਕ ਟਰਮ ਵਰਤੀ ਜਾ ਰਹੀ ਹੈ, ਯਾਨੀ ਕਿ ਵਿਕਟੋਰੀਆ ਦੇ ਸਾਬਕਾ ਪ੍ਰੀਮੀਅਰ ਜਸੈਂਟਾ ਐਲਨ ਅਤੇ ਡੈਨੀਅਲ ਐਂਡਰਿਊਜ਼, ਦੋਹਾਂ ਦੇ ਕਾਰਜਕਾਲ ਨੂੰ ਇਕੱਠਾ ਜੋੜ ਕੇ ਹੀ ਐਂਡਰਿਊ ਐਲਨ ਐਰਾ ਕਿਹਾ ਜਾਂਦਾ। ਵੈਸੇ ਬੈਨ ਕੈਰਲ ਕਈ ਵਾਰ ਇਸ ਕਿਸਮ ਦੇ ਨਾਲ ਇਹ ਗੱਲ ਕਹਿ ਚੁੱਕੇ ਨੇ ਕਿ ਉਹ ਉਸ ਕਿਸਮ ਦੇ ਨਾਲ ਰਾਜ ਨਹੀਂ ਕਰਨਾ ਚਾਹੁੰਦੇ, ਉਸ ਕਿਸਮ ਦੇ ਨਾਲ ਸੱਤਾ ਦੇ ਉੱਤੇ ਨਹੀਂ ਬਣਾਇਆ ਰਹਿਣਾ ਚਾਹੁੰਦੇ ਜਿਸ ਤਰੀਕੇ ਦੇ ਨਾਲ ਐਂਡਰਿਊ ਐਲਨ ਕਾਲ ਦੇ ਦਰਮਿਆਨ ਹੋਈ ਸੀ। ਇਸ ਦਰਮਿਆਨ ਲੇਬਰ ਪਾਰਟੀ ਦੇ ਤਰਫ ਤੋਂ ਜਿਹੜਾ ਸੂਬਾਈ ਕਾਨੂੰਨਾਂ ਨੂੰ ਜਾਂ ਸੂਬਾਈ ਏਜੰਡਿਆਂ ਨੂੰ ਉਹਨਾਂ ਨੇ ਮੀਡੀਆ ਦੇ ਅੱਗੇ ਰੱਖਿਆ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।

ਬੜੇ ਚਿਰ ਬਾਅਦ ਨਛੱਤਰ ਗਿੱਲ ਦਾ ਗਾਣਾ ਆਇਆ ਹੈਗਾ। ਇੰਨਾ ਵੀ ਨਹੀਂ, ਪਰ ਫਿਲਮਾਂ ਦੇ ਵਿੱਚ ਇਸ ਕਿਸਮ ਦੇ ਗਾਣੇ ਹੁੰਦੇ ਹੀ ਨੇ, ਜਿਵੇਂ ਗੁੱਡੀਆਂ ਪਟੋਲੇ 'ਚ ਸੀ, ਹੁਣ ਪਟਾਕਾ ਗੁੱਡੀਆਂ ਦੇ ਵਿੱਚ ਹੈ। ਗੁੱਡੀ ਨਾਮ ਦੀ ਫਿਲਮ 'ਚ ਨਛੱਤਰ ਗਿੱਲ ਦਾ ਗਾਣਾ ਹੁੰਦਾ ਹੀ ਹੁੰਦਾ।

de tos y sonreír, yo, Hadi. Ahí

0: ਰਸਤਾ।
1: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸ ਤੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਹੈਪੀ।
4: ਮੈਂ ਸੋਚਦੀ ਸੀ ਕਿ ਆਪਾਂ ਕਬੱਡੀ ਦੀ ਟੀਮ ਬਣਾ ਲਈ।
5: ਤੂੰ ਪਹਿਲਵਾਨ ਬਣਨਾ, ਪਹਿਲਵਾਨ ਜੰਮ।
3: ਰਿਟਨ ਐਂਡ ਡਾਇਰੈਕਟਡ ਬਾਈ ਜੈਦੀਪ ਵੜਿੰਗ, ਨੀਰੂ ਬਾਜਵਾ, ਸਨੀ ਸਿੰਘ, ਸੁਖਵਿੰਦਰ ਚਾਹਲ, ਹਸ਼ਨੇਨ ਚੌਹਾਨ ਤੇ ਹੋਰ ਬਹੁਤ ਸਾਰੇ ਸਿਤਾਰਿਆਂ ਨਾਲ ਸਜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ, ਅਕਤੂਬਰ 16, 2026 ਨੂੰ।
6: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
7: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ, 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618 ਹੁਣ। Parramatta, Sydney and New Delhi which we IME Advisor.
8: This autumn, laugh out loud with Ayushman Khurana and Saad Ali Khan in Urda Teer.
9: Ek Pakistani jasoos Hindustan jayega.
10: Desh bhakti to yaad aa gayi.
11: Desh kaun sa hai? Ye bhul gaya.
8: A spy mission gone wrong with hilarious moments.
12: Udhe ek border chal rahi hai.
8: Nahi ji, ye to Urda Teer chal raha hai from October 9th at cinemas near you.
13: Hi, this is Imran Hashmi and you're listening to me on Radio Haji.

0: ਲੈ ਜੀ ਕਿਤੇ ਐਵੇਂ ਤਾਂ ਲੱਗਿਆ ਹੋਵੇ ਬਣਾਕਾ ਗੀਤ ਮਾਲ ਲੈ ਚਾਹੀਦਾ
1: ਲੈਲੀ ਭਾਈ ਮੈਂ ਨਾ ਵਿੱਚ ਬੋਲਣ ਹੀ ਲੱਗਾ ਨਾ ਮੇਰਾ ਮੂੰਹ ਟੱਡੇ ਦੇ ਟੱਡੇ ਰਹਿ ਗਿਆ ਮੈਂ ਆਖਿਆ ਇਹ ਕਿੱਥੋਂ ਆ ਜਾ ਗਈ ਹੈ ਭਾਈ ਹੋਰ ਬੈਲੋ ਹੈ ਯੇ ਵੋ ਭਾਈ ਤੁਸੀਂ ਮਤਲਬ
0: ਪੁਰਾਣੇ ਅਮੀਨ ਸਿਆਨੀ ਸਾਹਿਬ ਸੁਣੇ ਸੀ ਸਿਲਾਨ ਰੇਡੀਓ ਤੇ ਹਾਂ ਰੇਡੀਓ ਤੇ ਸੁਣਦੇ ਹੁੰਦੇ ਸੀਗੇ
1: ਤੁਸੀਂ ਮਤਲਬ ਪੂਰਾ ਕੀਤਾ ਜਦ
0: ਲਈ
2: जयदेव ने और धुंधि थी शंकर जय किशन ने
1: अच्छा जो नाम बोलते मैं अभी भट्टाचार्य मैं अभी केड़ा हो गया अभी अभी जैसे अभी नहीं तो कभी नहीं है अभी भट्टाचार्य
0: ਲੋ ਜੀ ਸੋ ਇਹ ਇਸ ਕਰਕੇ ਕੀਤਾ ਭਾਜੀ
1: ਮੈਂ ਦੱਸਾਂਗਾ ਇਹ ਅੱਜ ਮਤਲਬ ਹੈ ਤੇ ਮੈਨੂੰ ਪਤਾ ਲੱਗ ਗਿਆ ਕਿਸੇ ਦਾ ਜਨਮ ਦਿਨ ਪਰ ਮੈਂ ਬੁੱਝਾਂਗਾ ਠੀਕ ਹੈ ਕੋਈ ਪੁਰਾਣਾ ਇਹ ਹੁਣ ਤੁਸੀਂ ਦੋਵੇਂ ਹਸਬੈਂਡ ਹਸਬੈਂਡ ਵਾਈਫ ਤਰੀ ਕੁੜੀ ਤੇ ਮੁੰਡੇ ਦੀ ਆਵਾਜ਼ ਹੈ ਤੇ ਮੈਂ ਪਹਿਲਾਂ ਇਹ ਦੱਸੋ ਵੀ
0: ਕੁੜੀ ਤੇ ਮੁੰਡੇ ਦੀ
1: ਮਤਲਬ ਉਹ ਵਿੱਚ ਜਿਹੜੀ
0: ਆ ਲਤਾ ਮੰਗੇਸ਼ਕਰ ਮੁਹੰਮਦ ਰਫੀ
1: ਅੱਛਾ ਅੱਛਾ ਤੇ ਇਹਦਾ ਮਤਲਬ ਜਾਂ ਤੇ ਲਤਾ ਜੀ ਦਾ ਹੈ ਤੇ ਜਾਂ ਮੁਹੰਮਦ ਰਫੀ ਜੀ ਦਾ
0: ਅੱਛਾ
1: ਤੇ ਕਿਹਦਾ ਦਾ ਹੋ ਸਕਦਾ ਕਿਸੇ ਨੇ ਮੈਨੂੰ ਫੋਨ ਕਰਕੇ ਦੱਸਿਆ ਨੀ ਵੈਸੇ
0: ਕਰੋਗੇ
1: ਹੈਗੇ ਇੱਥੇ ਹੀ ਹੈ
0: ਇੱਥੇ ਮਤਲਬ ਆਸਟ੍ਰੇਲੀਆ ਚ ਆਸਟ੍ਰੇਲੀਆ ਚ ਤੁਸੀਂ ਇਹ ਦੇਖੋ ਵੀ ਜੇ 1959 ਦੀ ਫਿਲਮ ਹੈ ਤੇ ਉਸ ਵਕਤ ਉਹ 20-25 ਜਾਂ 30 ਸਾਲਾਂ ਦੇ ਹੋਣਗੇ ਜਿਹੜੇ ਵੀ ਹੋਣਗੇ ਲੋਕ 20 ਦਾ ਤਾਂ ਕੌਣ ਹੋਊਗਾ 30 ਕੁ ਸਾਲਾਂ ਦੇ ਹੋਣਗੇ 60 ਤੋਂ ਹੁਣ ਤੁਹਾਨੂੰ ਲੱਗਦਾ ਕਿ 1960 ਚ 30 ਸਾਲ ਦਾ ਬੰਦਾ ਤੇ ਹੁਣ 60 ਤੇ 40 100-126 ਸਾਲ ਦਾ ਕੋਈ ਹੋਊਗਾ
1: ਪਰ ਇਹਨਾਂ ਦੀ ਆਵਾਜ਼ ਤੇ ਇੱਥੇ ਹੈਗੀ ਹੈ ਨਾ ਦੇਖ ਲਓ ਔਰ ਮੈਨੂੰ ਨਾ ਤੁਸੀਂ ਅੱਜ ਜਦੋਂ
0: ਲਤਾ ਮੰਗੇਸ਼ਕਰ ਹੀ ਸਿਰਫ ਯੰਗ ਸੀ ਇਹਨਾਂ ਚੋਂ
1: ਬੜਾ ਮੈਨੂੰ ਨਾ ਇੱਕ ਵਾਰੀ ਕੀ ਹੋਈ ਮੇਰੇ ਕਹਿੰਦਾ ਲਾਸਟ ਵੀਕ ਦੀ ਗੱਲ ਆ ਏਦਾਂ ਹੀ ਕੋਈ ਗਾਣਾ ਚੱਲਿਆ ਸੀ ਉਹ ਜਿਹੜਾ ਬੰਦੇ ਮਾਂ ਤਾਂ ਉਦੋਂ ਮੈਨੂੰ ਯਾਦ ਨੀ ਆ ਰਿਹਾ ਮੈਂ ਕਿਹਾ ਇੰਨੀ ਵਧੀਆ ਮੈਨੂੰ ਨਾ ਕਿਉਂ ਨੀ ਯਾਦ ਰਿਹਾ ਤੇ ਉਹ ਲਤਾ ਜੀ ਨੇ ਕੀਤਾ ਸੀ ਗਾਣਾ ਗਾਇਆ ਸੀ
0: ਪਰਾਠੇ
1: ਖਾ ਕੇ
0: ਰੋਟ ਖਾਣ ਲੱਗ
1: ਗਿਆ ਅਖਰੋਟ ਹੀ ਖਾਣੇ ਸੱਚ
0: ਦਿਮਾਗ ਤੇਜ ਹੋ ਗਿਆ
1: ਤੁਹਾਡਾ ਨਹੀਂ ਤੁਹਾਨੂੰ ਦੱਸਿਆ ਸੀ ਲਾਸਟ ਟਾਈਮ ਕਿ ਨਹੀਂ
0: ਕੀ
1: ਉਹ ਫੇਸਬੁੱਕ ਤੇ ਮਤਲਬ ਕਿਸੇ ਨੇ ਓਰੀਜਨਲ ਵੀਡੀਓ ਪਾਈ ਮਤਲਬ ਬੜੀ ਵਧੀਆ ਲੱਗੀ ਮੈਨੂੰ ਵੀ ਉਹ
0: ਅੱਛਾ
1: ਮਤਲਬ ਆਪਾਂ ਨਾ ਆਪਾਂ ਸਾਰਿਆਂ ਨੂੰ ਕਹਿੰਦੇ ਰਹਿੰਦੇ ਹਾਂ ਬਦਾਮ ਗਿਰੀਆਂ ਆ ਖਾਓ ਯੇ ਖਾਓ ਬੜਾ ਕੁਝ ਖਾਓ ਨਾ ਇਹ ਚੀਜ਼ਾਂ ਨਾ ਜ਼ਿਆਦੀਆਂ ਵੀ ਨੀ ਖਾਣੀਆਂ ਚਾਹੀਦੀਆਂ
0: ਅੱਛਾ
1: ਮਤਲਬ ਜੇ ਤੁਸੀਂ ਐਕਸਰਸਾਈਜ਼ ਨਹੀਂ ਕਰਦੇ
0: ਜ਼ਿਆਦਾ ਮਤਲਬ ਕਿੰਨੀਆਂ ਜ਼ਿਆਦਾ ਕਿੰਨੀਆਂ
1: ਉਹ ਜਿਹੜਾ ਜਿਹੜੇ ਭਾਜੀ ਸੀ ਨਾ
0: ਭਾਜੀ ਉਹ ਤਾਂ ਭਾਜੀ ਬਹੁਤ ਹੁੰਦੇ ਨੇ ਇਹੋ ਜਿਹੇ ਉਹ ਤਾਂ ਬਹੁਤ ਕੁਝ ਕਹਿੰਦੇ ਨੇ ਆਹ ਨਹੀਂ ਕਰਨਾ ਉਹ ਨਹੀਂ ਕਰਨਾ ਉਹ ਤਾਂ ਕਹਿਣਗੇ ਪਾਣੀ ਨਹੀਂ ਪੀਣਾ ਸਾਹ ਨਹੀਂ ਲੈਣਾ
1: ਐਕਚੁਅਲੀ
0: ਸਾਹ ਲੈਣ ਬੈਕਟੀਰੀਆ ਅੰਦਰ ਚਲੇ ਜਾਂਦੇ ਨੇ ਤੁਹਾਡੀ ਸਰੀਰ ਦੀ ਜਿਹੜੀ ਬਾਇਓਲੋਜੀ ਉਹ ਮੇਰੇ ਨਾਲ ਨੀ ਰਲਦੀ ਏਦਾਂ ਨੀ ਹੋ ਸਕਦਾ ਹਨਾ ਕਿਸੇ ਦਾ ਪੱਥਰੀ ਦਾ ਆਪਰੇਸ਼ਨ ਹੈ ਤੇ ਉਹਨੂੰ ਆਪਾਂ ਕਹੀਏ ਵੀ ਤੂੰ ਖਾ ਬਈ ਨਟਸ ਦੱਬ ਕੇ ਐ ਥੋੜੇ ਉਹ ਕਿਉਂ ਖਾਊਗਾ ਪਰ ਜਿਹਨੂੰ ਲੋੜ ਹੈਗੀ ਹੈ ਜਿਹਨੂੰ ਓਮੇਗਾ ਦੀ ਲੋੜ ਹੈ ਜਿਹੜਾ ਫਟੀਗ ਹੋ ਰਿਹਾ ਉਹਨੂੰ ਤਾਂ ਲੋੜ ਹੈਗੀ ਓਮੇਗਾ ਦੀ ਹਨਾ ਸੋ ਉੱਥੇ ਡਿਪੈਂਡ ਕਰਦਾ ਹੈਗਾ ਵੀ ਕਿਹਨਾਂ ਕੀ ਖਾਣਾ ਹੈਗਾ ਕੀ ਤੁਹਾਡੀ ਸਰੀਰ ਦੀਆਂ ਲੋੜਾਂ ਕੀ
1: ਨੇ ਮੈਨੂੰ ਪਹਿਲਾਂ ਕੁਝ ਨਹੀਂ ਪਤਾ ਹੁੰਦਾ ਜਿਹੜਾ ਓਮੇਗਾ ਬਿਊਸਿਲ ਬੂਸਿਲ ਜਿਹੜਾ ਤੇ ਮੈਨੂੰ ਪਿਓ ਲੱਭ ਪਿਓ
0: ਮੁਕਾਤੇ
1: ਨਹੀਂ ਨਹੀਂ ਹੈਗਾ ਹਲੇ ਯਾਰ ਏਲੀ ਛੇਤੀ ਥੋੜੀ ਮੁੱਕ ਜਾਣਾ ਵਾ ਉਹ ਮੈਨੂੰ ਕਦੀ ਕਦੀ ਚੇਤਾ ਭੁੱਲ ਜਾਂਦਾ ਵੈਸੇ ਪਰ ਹੈ ਬੜਾ ਵਧੀਆ
0: ਦੇਖੋ ਅੱਜ ਕੱਲ੍ਹ ਤਾਂ ਇਹ ਵੀ ਖੋਜ ਕੱਢਤੀ ਉਹਨਾਂ ਨੇ ਕਹਿੰਦੇ ਕਿ ਫਿਸ਼ ਆਇਲ ਕੈਪਸੂਲ ਆਪਾਂ ਕਿੰਨੇ ਖਾਂਦੇ ਹੁੰਦੇ ਸੀ ਉਹ ਕਹਿੰਦੇ ਖਾਣੇ ਨਹੀਂ ਚਾਹੀਦੇ ਹੈਗੇ ਪਰ ਉਹਦੇ ਚ ਫਿਰ ਇਹ ਹੈ ਕਿ ਉਹ ਰਿਸਰਚ ਪਹਿਲਾਂ ਪੂਰੀ ਸਮਝੋ ਉਹ ਇਹ ਕਹਿ ਰਹੇ ਨੇ ਕਿ ਫਿਸ਼ ਆਇਲ ਕੈਪਸੂਲ ਜਿਹਦਾ ਇੱਕ ਬਹੁਤ ਹੈਲਦੀ ਬਾਡੀ ਹੈਗੀ ਹੈ
1: ਠੀਕ ਹੈ
0: ਤੇ ਜਿਹਦਾ ਠੀਕ ਠਾਕ ਜਿਹਾ ਚੱਲ ਰਿਹਾ ਹੈਗਾ ਉਹ ਕਿ ਦੋ ਦੋ ਕੈਪਸੂਲ ਲੋਕ ਲੈਣ ਲੱਗ ਗਏ ਸੀਗੇ ਵੀ ਹਨਾ ਵੀ ਮੈਂ ਤਾਂ ਫਿਸ਼ ਖਾਂਦਾ ਨਹੀਂ ਹੈਗਾ ਮੈਂ ਤਾਂ ਵੈਜੀਟੇਰੀਅਨ ਮੈਂ ਸਵੇਰੇ ਲੈ ਲੂੰਗਾ ਇੱਕ ਸ਼ਾਮ ਏਦਾਂ ਨਹੀਂ ਤੇ ਉਹ ਤੁਸੀਂ ਉਹ ਪੜ੍ਹਨਾ ਹੈ ਪਹਿਲਾਂ ਉਹਦੇ ਚ ਵੀ ਉਹ ਚ DHA ਕਿੰਨਾ ਹੈਗਾ ਉਹਦੇ ਚ ਸਾਰੇ ਕੰਟੈਂਟ ਤਾਂ ਪੜ੍ਹੋ ਨਾ ਉਹਦੇ
1: ਠੀਕ ਆ
0: ਫੇਰ ਲਓ ਵੀ ਹਾਂ ਵੀ ਕਿਹੜਾ ਕਿੰਨਾ ਤੂੰ ਮੇਰੇ ਖਿਆਲ ਦੇ ਨਾਲ ਇਹ ਥੋੜੀ ਜੀ ਆਪਣੀ ਸੂਝ ਬੂਝ ਥੋੜੀ ਜੀ ਇਹ ਪਰ ਰੀਲਾਂ ਰੂਲਾਂ ਤੇ ਨਾ ਜਾਇਆ ਕਰੋ
1: ਰੀਲਾਂ ਲੈ ਤਾਂ ਗਾਡੀ ਪਾ ਦੇ ਸਹੀ ਗੱਲ ਚਲੋ ਜੀ ਰਹਿਣ ਦਿਓ ਜੀ ਫਿਰ ਜੋ ਮੈਂ ਕਿਹਾ ਸੀ ਭੁੱਲ ਜੋ
0: ਕਿਉਂਕਿ ਉਹ ਖਾ ਖਾ ਕੇ ਤੁਹਾਡਾ ਦਿਮਾਗ ਇੰਨਾ ਤੇਜ਼ ਹੋ ਗਿਆ ਵੀ ਤੁਸੀਂ ਅੱਜ ਲਤਾ ਮੰਗੇਸ਼ਕਰ ਗੈਸ ਕਰ ਲਈ
1: ਅੱਜ ਉਹਨਾਂ
0: ਦਾ ਇਹ ਸਵਾਲ ਦਾ ਜਵਾਬ ਬਿਲਕੁਲ ਗਲਤ ਹੈ
1: ਮੈਨੂੰ ਪਤਾ ਸੀ ਮੈਂ ਇੰਨਾ ਤੇ ਮੈਂ ਹੁਸ਼ਿਆਰ ਹੋ ਨਹੀਂ ਸਕਦਾ ਨਾ ਤੇ ਮੇਰੀ ਕੋਈ ਉਹ ਪੈਂਦੀ ਆ ਲਾਟੋ
0: ਤੁਸੀਂ ਇੱਕ ਚੀਜ਼ ਨਹੀਂ ਨੋਟ ਕੀਤੀ ਮੈਂ ਉਹ ਜਦੋਂ ਕਿਹਾ ਕਿ ਫਿਲਮ ਇਹ ਹੈ ਅਦਾਕਾਰੀ ਇਸਨੇ ਕੀ ਹੈ ਗੀਤ ਕੇ ਬੋਲ ਇਸਨੇ ਲਿਆ
1: ਵਿੱਚ ਹੈਗੇ ਉਹਨਾਂ ਦੇ
0: ਉਹਦੇ 'ਚ ਹਿੰਟ ਛੁਪਿਆ ਹੋਇਆ ਸੀਗਾ
1: ਉਹ
0: ਉਹ 'ਚ ਮੈਂ ਸਭ ਤੋਂ ਐਂਡ ਤੇ ਕਿਹਾ ਸੀ ਕਿ 1959 ਮੇ ਆਈ ਇਸ ਫਿਲਮ ਕੋ ਸੰਗੀਤਬੱਧ ਕੀਆ ਥਾ ਲਾਸਟ 'ਚ ਕਿਹਾ ਸੀ ਮੈਂ ਦੇਵਾਨੰਦ ਵਗੈਰਾ ਸਭ ਦੇ ਨਾਮ ਲੈਣ ਤੋਂ ਬਾਅਦ ਐਂਡ 'ਚ ਇਹ ਗੱਲ ਕਹੀ इसका मतलब ये है कि संगीतबद्ध करने वाली जोड़ी हुण तुसी ये ना कहो कि कोलाई बंदा सी शंकर जय किशन दे विचों
1: जी।
0: शंकर जी दा जन्म दिन है 15 अक्टूबर नू।
1: ओहो अच्छा शंकर भाजी जी दा।
0: शंकर भाजी दा सो ए दो अलग अलग सी भरा भरा भी नहीं सीगे पर दो अलग अलग फैमिलीज दे विचों दो बंदे आंदे ने इकट्ठे आंदे ने शंकर सिंह रघुवंशी ते जय किशन पंचाल है ना दोए इकट्ठे आंदे ने दोवां दा इकट्ठियां दा जिहड़ा इनफैक्ट सरप्राइज फैक्ट है कि शंकर साहब जय किशन तो बड़े सी उम्र
1: अच्छा,
0: दे विच
1: अच्छा ठीक है
0: 7-8 साल बड़े सी
1: ठीक है
0: एंड ही लिव्ड लॉन्गर देन जय किशन
1: बड़े
0: भी सी ते उन्होंने कल्या ने भी फिर बाद च संगीत दिता जो 71 दे विच जय किशन साहब की डेथ हो गई सी शंकर जी फिर कल्ले भी दंदे रहे है ने म्यूजिक पर आपा शंकर जी की गल करनी है एस जे उस टाइम ते कह दंदे सी एस जे एस तो शंकर जी तो जय किशन एस जे कह दंदे सी लता मंगेशकर कहंदे हुंदे सी एस जे सो मुकेश साहब मोहम्मद रफी किशोर कुमार केड़े केड़े मतलब यू नेम इट केड़े मतलब केड़े दिग्गज कलाकार नहीं जिन्हां ने इन्हां दे नाल काम नहीं किया है बट असल दे विच शंकर जय किशन दी जोड़ी जिहड़ी सीगी दी जोड़ी इट सैल्फ जिहड़ा एक गोल्डन एरा कहंदे आ ना म्यूजिक दा 1950 हवा में उड़ता जाए मेरा लाल दुपट्टा मलमल का वो वाला भी
1: ये तो पता हाँ।
0: फिर जिया बेकरार है तेरा इंतजार है आजा रे बालवा मेरा
1: वो वाला भी
0: सही है फिर पतली कमर जिंदगी में हरदम रोना मतलब बड़े सारे गाने जड़े इस फिल्म दे सीगे बरसात दे और बरसात ने उन्हां नूं रातों रात हिट करता सीगा ओवरनाइट स्टार बनाता
1: सारी रात कल भी बरसात पैंदी रही सारी।

0: ਮਿਊਜ਼ਿਕ ਤਾਂ ਯਾਦ ਹੋਣਾ ਤੁਹਾਨੂੰ 50s ਦਾ, ਇਹ ਮਿਊਜ਼ਿਕ ਸਿਰਫ ਇਹੀ ਦਿੰਦੇ ਹੁੰਦੇ ਸੀ ਉਸ ਟਾਈਮ ਦੇ ਉੱਤੇ, ਮੈਨੂੰ ਨਹੀਂ ਲੱਗਦਾ ਇਹਨਾਂ ਦੇ ਬਰਾਬਰ ਕੋਈ ਟਿਕ ਪਾਇਆ ਸੀਗਾ। ਸ਼ੰਕਰ ਜੈ ਕਿਸ਼ਨ ਜਿਹੋ ਜਿਹਾ ਮਿਊਜ਼ਿਕ ਦਿੰਦੇ ਹੁੰਦੇ ਸੀ। ਔਰ ਮੈਂ ਆਪਾਂ ਗੱਲ ਕਰ ਰਹੇ ਸੀਗੇ ਕਿ ਇਹਨਾਂ ਦੀ ਸ਼ੁਰੂਆਤ ਹਨਾ ਕਿੱਦਾਂ, ਤੇ ਵੈਸੇ ਅੱਡ ਅੱਡ ਕੰਮ ਕਰਦੇ ਹੁੰਦੇ ਸੀਗੇ ਇਹ ਹਨਾ, ਮਤਲਬ ਪ੍ਰਿਥਵੀ ਥੀਏਟਰ ਉਸ ਵਕਤ, ਪ੍ਰਿਥਵੀ ਰਾਜ ਕਪੂਰ ਪਤਾ ਨੀ ਕਿੰਨੇ ਕੁ ਬੰਦਿਆਂ ਨੂੰ ਉਹਨਾਂ ਨੇ ਕੰਮ ਕੀਤਾ ਹੈਗਾ। ਪਾਪਾ ਜੀ ਕਹਿੰਦੇ ਹੁੰਦੇ ਸੀਗੇ ਉਸ ਵਕਤ, ਪ੍ਰਿਥਵੀ ਰਾਜ ਕਪੂਰ ਨੂੰ ਲੋਕ ਪਾਪਾ ਜੀ ਕਹਿੰਦੇ ਹੁੰਦੇ ਪਤਾ, ਪਿਆਰ ਦੇ ਨਾਲ, ਕਿਉਂਕਿ ਉਹ ਰਾਜ ਕਪੂਰ ਸਾਹਿਬ ਦੇ ਡੈਡੀ ਸੀਗੇ, ਸੋ ਇਸ ਕਰਕੇ ਲੋਕ ਉਹਨਾਂ ਨੂੰ ਪਾਪਾ ਜੀ ਕਹਿੰਦੇ ਹੁੰਦੇ। ਤੇ ਪਾਪਾ ਜੀ ਨੇ ਚੁਣਿਆ ਸੀਗਾ ਸ਼ੰਕਰ ਸਾਹਿਬ ਨੂੰ, ਤੇ ਫਿਰ ਉਹਨਾਂ ਨੇ ਕਿਹਾ ਵੀ ਮਤਲਬ ਇਹ ਪ੍ਰਿਥਵੀ ਸਾਹਿਬ ਸੀਗੇ ਜਿਹਨਾਂ ਨੇ ਕਿਹਾ ਕਿ ਮੈਂ ਤੈਨੂੰ ਇੱਕ ਬੰਦੇ ਦੇ ਨਾਲ ਮਿਲਾਉਣਾ। ਉਹਨਾਂ ਨੇ ਸ਼ੰਕਰ ਨੂੰ ਜੈ ਕਿਸ਼ਨ ਦੇ ਨਾਲ ਰਲਾਇਆ, ਤੇ ਬਸ ਫਿਰ ਇਹ ਸ਼ੁਰੂ ਸ਼ੁਰੂ ਚ ਉਹਨਾਂ ਨੂੰ ਰਾਮ ਲਕਸ਼ਮਣ ਦੀ ਜੋੜੀ ਕਹਿੰਦੇ ਹੁੰਦੇ ਸੀਗੇ।
1: ਮਤਲਬ ਮੈਨੂੰ ਵੀ ਪਹਿਲਾਂ ਇਹ ਲੱਗਾ ਵੀ ਤੁਸੀਂ ਹੈ ਤੇ ਬ੍ਰਦਰ ਹੀ ਹੈਗੇ ਨਹੀਂ,
0: ਬ੍ਰਦਰ
1: ਨਹੀਂ ਲੱਗਦਾ ਜਦੋਂ ਪਹਿਲਾਂ ਆਉਂਦੇ ਤੇ ਨਾ ਲੱਗਦਾ ਤੁਸੀਂ ਭਰਾ ਭਰਾ ਵਾ ਸ਼ੰਕਰ ਜੈ ਕਿਸ਼ਨ।
0: ਪਰ ਉਹਨਾਂ ਦਾ ਇੰਨਾ ਜ਼ਿਆਦਾ ਹੱਥ ਰਿਹਾ, ਆ ਬਰਸਾਤ ਫਿਲਮ ਵੀ ਉਹਨਾਂ ਦੀ ਸੀ, ਰਾਜ ਕਪੂਰ ਸਾਹਿਬ ਦੀ, ਆਰ ਕੇ ਫਿਲਮਸ ਦੀ ਸੀਗੀ ਹਨਾ, ਪ੍ਰਿਥਵੀ ਰਾਜ ਕਪੂਰ ਸਾਹਿਬ ਨੇ ਬਣਾਈ ਸੀਗੀ, ਪ੍ਰੋਡਿਊਸ ਕੀਤੀ ਸੀ। ਉਹ ਤੋਂ ਬਾਅਦ ਫਿਰ ਉਹਨਾਂ ਨੇ ਇਹਨਾਂ ਨੂੰ ਮਤਲਬ ਬੈਕ ਟੂ ਬੈਕ ਫਿਲਮਾਂ ਦਿੱਤੀਆਂ, ਐਂਡ ਉਹਨਾਂ ਨੇ ਪ੍ਰੂਵ ਵੀ ਕੀਤਾ ਜੋੜੀ ਦੇ ਵਿੱਚ ਜਦੋਂ ਕੰਮ ਕਰਾਂਗੇ। ਆਵਾਰਾ ਫਿਲਮ ਆਈ, ਆਵਾਰਾ
1: ਅੱਛਾ ਉਹ ਵੀ ਗਾਣਾ ਇਹਨਾਂ ਨੇ ਬਣਾਇਆ।
0: ਤੇ ਮੁਕੇਸ਼ ਸਾਹਿਬ ਨੂੰ, ਮਤਲਬ ਮੁਕੇਸ਼ ਸਾਹਿਬ ਪੱਕੀ ਆਵਾਜ਼ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਵੀ ਰਾਜ ਕਪੂਰ ਸਾਹਿਬ ਦੀ ਆਵਾਜ਼ ਬਣ ਗਈ ਸੀ, ਤੇ ਸ਼ੰਕਰ ਜੈ ਕਿਸ਼ਨ ਦਾ ਗਾਣਾ ਹੋਣਾ, ਰਾਜ ਕਪੂਰ ਤੇ ਫਿਲਮਾਇਆ ਜਾਣਾ, ਤੇ ਮੁਕੇਸ਼ ਸਾਹਿਬ ਨੇ ਗਾਣਾ। ਉਹ ਬੈਕ ਟੂ ਬੈਕ ਗਾਣੇ, ਫਿਰ ਮਤਲਬ ਦਾਗ ਫਿਲਮ ਆਈ ਹਨਾ, ਇੱਕ ਬੂਟ ਪਾਲਿਸ਼ ਫਿਲਮ ਆਈ ਸੀਗੀ,
1: ਬੂਟ ਪਾਲਿਸ਼
0: ਹਾਂ ਜੀ, ਹਾਂਜੀ, ਨੰਨੇ ਮੁੰਨੇ ਬੱਚੇ ਦੇ ਮੁੱਠੀ ਮੈਂ ਕਿਆ ਹੈ, ਮੇਰਾ ਜੁੱਤਾ ਹੈ ਜਾਪਾਨੀ, ਇੱਚਕ ਦਾਨਾ ਵਿਚਕ ਦਾਨਾ ਦਾਨੇ,
1: ਸਾਰੇ ਇਹਨਾਂ ਨੇ ਕੀਤੇ ਆ, ਇਹਨਾਂ ਦਾ ਹੀ ਸਾਰੇ ਬਹੁਤ ਹਿੱਟ ਗਾਣੇ,
0: ਮੁੜ ਮੁੜ ਕੇ ਨਾ ਦੇਖ ਮੁੜ ਮੁੜ ਕੇ ਨਾ ਨਾ ਨਾ, ਉਹ ਥੋੜਾ ਵੈਸਟਰਨ ਜੀ ਟੱਚ ਜਿਹੜੀ ਪਾਉਂਦੇ ਹੁੰਦੇ ਸੀਗੇ, ਇਹ ਮਿਊਜ਼ਿਕ ਇਹ ਪਾਉਂਦੇ ਹੁੰਦੇ ਸੀਗੇ। ਫਿਰ ਉਹ ਸੈਡ ਸੌਂਗ ਜਾਂ ਰੋਮਾਂਟਿਕ ਸੌਂਗ, ਉਹ ਵੀ ਸਾਰੇ ਇਹਨਾਂ ਦੇ ਹੀ ਸੀਗੇ ਹਨਾ, ਤੇ ਮਤਲਬ ਇਟ ਵਾਸ ਬੈਸਟ ਜੋੜੀ, ਬੈਸਟ ਮਿਊਜ਼ਿਕ ਜਿਹੜਾ ਇਹਨਾਂ ਦਾ ਆ ਰਿਹਾ ਸੀਗਾ ਉਸ ਵਕਤ, ਉਸ ਉਹਨਾਂ ਦਿਨਾਂ ਦੇ ਵਿੱਚ, ਤੇ ਹਰ ਕੋਈ ਸਿੰਗਰ ਜਿਹੜਾ ਇਹਨਾਂ ਦੇ ਨਾਲ ਕੰਮ ਕਰਨਾ ਚਾਹ ਰਿਹਾ ਸੀਗਾ। ਤੇ ਫਿਰ ਮੰਨਾ ਡੇ ਨੂੰ ਵੀ, ਮੰਨਾ ਡੇ ਦੇ ਬੈਸਟ ਗਾਣੇ ਇਹਨਾਂ ਨੇ ਦਿੱਤੇ, ਲਤਾ ਮੰਗੇਸ਼ਕਰ ਨੂੰ, ਲਤਾ ਮੰਗੇਸ਼ਕਰ ਦੇ ਬੈਸਟ ਗਾਣੇ ਇਹਨਾਂ ਨੇ ਦਿੱਤੇ। ਫਿਰ ਬਿਮਲ ਰਾਏ ਸਾਹਿਬ ਦੇ ਨਾਲ ਇਹਨਾਂ ਦੀ ਜੋੜੀ ਬਣ ਗਈ, ਮਤਲਬ ਰਾਜ ਕਪੂਰ ਤੋਂ ਬਾਅਦ ਬਿਮਲ ਰਾਏ ਡਾਇਰੈਕਟਰ ਹੁੰਦੇ ਸੀਗੇ, ਐਕਟਰ ਵੀ, ਐਕਟਿੰਗ ਵੀ ਕੀਤੀ ਉਹਨਾਂ ਨੇ, ਪਰ ਉਹਨਾਂ ਨੇ ਬੜੀਆਂ ਜ਼ਬਰਦਸਤ ਫਿਲਮਾਂ ਬਣਾਈਆਂ 50s 60s ਦੇ ਡੈਕੇਡ ਦੇ ਵਿੱਚ, ਸਪੈਸ਼ਲੀ ਜਿਹੜੀਆਂ ਉਹਨਾਂ ਨੇ ਰੈਵੋਲਿਊਸ਼ਨਰੀ ਫਿਲਮਾਂ ਬਣਾਈਆਂ ਉਸ ਵਕਤ। ਤੁਹਾਨੂੰ ਯਾਦ ਹੈ ਕਿ ਇੱਕ ਸੇਠ ਹੋਊਗਾ, ਸੇਠ ਫਿਰ ਦਾਣੇ ਦੱਬ ਲੂਗਾ ਹਨਾ, ਤੇ ਫਿਰ ਹੀਰੋ ਜਿਹੜਾ ਉਹ ਬਾਗੀ ਹੋ ਜਾਊਗਾ,
1: ਕਈ ਵਾਰੀ ਉਹਦੇ ਪਿਓ ਨੂੰ ਮਾਰ ਦੇਣਗੇ, ਫਿਰ ਹੀਰੋ ਜਿਹੜਾ ਵੱਡਾ ਹੋ ਕੇ ਜਨਮ ਲਊਗਾ, ਉਹਦੀ ਅੱਖਾਂ ਹੀ ਦਿਖਣਗੀਆਂ ਬਸ ਸੇਠ ਦੀ, ਉਹ ਸਿਰਫ ਅੱਖਾਂ ਨਾਲ ਪਛਾੜੂਗਾ।
0: ਫਿਰ ਇੱਕ ਫਿਲਮ ਦਲੀਪ ਕੁਮਾਰ ਸਾਹਿਬ ਦੀ ਆਈ ਸੀਗੀ, ਬਿਮਲ ਰਾਏ ਨੇ ਡਾਇਰੈਕਟ ਕੀਤੀ ਸੀ, ਯਹੂਦੀ,
1: ਯਹੂਦੀ
0: ਹਨਾ, ਹਾਂ ਯਹੂਦੀ ਦੇ, ਉਹ ਹਿਸਟੋਰੀਕਲ ਜੀ ਫਿਲਮ ਸੀਗੀ, ਉਹਦੇ ਚ ਬੜੇ ਗਾਣੇ ਇਹਨਾਂ ਦੇ ਫਿਰ ਬੜੇ ਹਿੱਟ ਹੁੰਦੇ ਹੈਗੇ ਨੇ।
1: ਹਾਂ ਕਾਫੀ, ਚਲੋ ਵਧੀਆ ਰਿਹਾ।
0: ਇਹ ਮੇਰਾ ਦੀਵਾਨਾ ਪਲ ਹੈ ਯਾ ਮੁਹੱਬਤ ਕਾ ਕਸੂਰ, ਉਹ ਵਾਲਾ ਗਾਣਾ
1: ਹੈ ਤੋ ਪੁਰਾਣੇ ਗਾਣੇ।
0: ਫਿਰ ਰਿਸ਼ੀਕੇਸ਼ ਮੁਖਰਜੀ ਦੀ ਇੱਕ ਆਲ ਟਾਈਮ ਬੈਸਟ, ਵੈਸੇ ਰਿਸ਼ੀਕੇਸ਼ ਮੁਖਰਜੀ ਦੀਆਂ ਕਮਾਲ ਦੀਆਂ ਫਿਲਮਾਂ ਸੀਗੀਆਂ, ਰਿਸ਼ੀ ਦਾ ਕਹਿੰਦੇ ਹੁੰਦੇ ਸੀ ਲੋਕ ਉਹਨਾਂ ਨੂੰ, ਪਰ ਉਹਨਾਂ ਨੇ ਰਾਜ ਕਪੂਰ ਨੂੰ ਲੈ ਕੇ ਇੱਕ ਕਾਮੇਡੀ ਫਿਲਮ ਬਣਾਈ ਸੀਗੀ ਅਨਾੜੀ।
1: ਅੱਛਾ,
0: ਤੇ ਅਨਾੜੀ ਦੇ ਤਾਂ ਸਾਰੇ ਗਾਣੇ ਰਾਜ ਕਪੂਰ ਤੇ ਨੂਤਨ ਸੀਗੇ ਉਸ ਫਿਲਮ ਚ,
1: ਅਨਾੜੀ ਫਿਲਮ ਦੇ,
0: ਹਾਂ ਅਨਾੜੀ ਫਿਲਮ ਦੇ ਸਾਰੇ ਗਾਣੇ ਸੁਪਰ ਹਿੱਟ ਹੋਏ ਸੀਗੇ, ਸ਼ੰਕਰ ਜੈ ਕਿਸ਼ਨ ਦਾ ਮਿਊਜ਼ਿਕ ਸੀਗਾ ਉਹਨਾਂ ਚ।
1: ਓਹੋ,
0: ਹਾਂ ਮੇਰੇ ਹੁਣ ਯਾਦ ਨੀ ਹੈਗੇ
1: ਅਨਾੜੀ, ਕੋਈ ਨੀ, ਅਨਾੜੀ
0: ਕੀ ਮੁਸਕਰਾਹਟ,
1: ਲਾ ਲਾ ਲਾ ਲਾ, ਹਾਂ ਇਹ ਤਾਂ ਬੜਾ ਘੈਂਟ ਗਾਣਾ, ਲਾ ਲਾ ਲਾ ਲਾ ਲਾ,
0: ਬਨ ਕੇ ਪੰਛੀ ਗਾਏ ਪਿਆਰ ਤੂੰ ਜਿੰਤਨੇ ਨੇ, ਉਹ ਵਾਲਾ ਗਾਣਾ
1: ਸਹੀ,
0: ਉਹ ਵਾਲਾ ਗਾਣਾ, ਉਹ ਸਾਰੇ ਅਨਾੜੀ ਫਿਲਮ ਦੇ ਸੀ, ਅਨਾੜੀ ਫਿਲਮ ਵੀ ਗੁੱਡ ਹਿੱਟ ਹੋਈ ਸੀਗੀ। ਐਂਡ ਦੈਨ ਦੇ ਕੰਟੀਨਿਊਡ, ਦਿਲ ਆਪਣਾ ਪ੍ਰੀਤ ਪਰਾਈ ਦੇ ਵਿੱਚ ਗਾਣਾ, ਜਿਸ ਦੇਸ਼ ਮੈਂ ਗੰਗਾ ਬਹਿਤੀ ਹੈ,
1: ਠੀਕ ਹੈ,
0: ਫਿਰ ਅਜੀਬ ਦਾਸਤਾਂ ਹੈ, ਉਹ ਵਾਲਾ ਗਾਣਾ ਫਿਰ ਇਹਨਾਂ ਦਾ। ਜਿਸ ਦੇਸ਼ ਮੈਂ ਗੰਗਾ ਬੈਠੀ ਹੈ ਦਾ ਇੱਕ ਗਾਣਾ ਤਾਂ ਇਹ ਸੀਗਾ, ਇਨਫੈਕਟ ਇਹਨਾਂ ਦੇ ਗਾਣਿਆਂ ਨੂੰ ਜਿਹਨਾਂ ਨੇ ਮਿਊਜ਼ਿਕ ਦਿੱਤਾ ਸੀ ਉਹਨਾਂ ਦੇ ਟਾਈਟਲ ਬਣ ਗਏ ਸੀਗੇ, ਜਿਵੇਂ ਝੁਕ ਗਏ ਆਸਮਾਨ ਇੱਕ ਗਾਣਾ ਸੀਗਾ, ਉਹ ਪਹਿਲਾਂ ਸ਼ਸ਼ੀ ਕਪੂਰ ਦੀ ਫਿਲਮ ਚ ਸੀਗਾ ਸ਼ਾਇਦ, ਸ਼ਮੀ ਕਪੂਰ ਦੀ, ਉਹਦੇ ਤੇ ਫਿਰ ਫਿਲਮ ਹੀ ਬਣ ਗਈ ਸੀਗੀ ਰਾਜਿੰਦਰ ਕੁਮਾਰ ਦੀ।
1: ਅੱਛਾ, ਮਤਲਬ ਗੰਗਣਿਆਂ ਦੇ ਫਿਲਮ ਬਣ ਗਈ।
0: ਹਾਂ, ਟਾਈਟਲਸ ਦੇ ਉੱਤੇ ਫਿਰ ਆਪ ਲੌਟ ਚਲੇ ਉਹ ਤੇ ਵੀ ਫਿਲਮ ਬਣੀ,
1: ਆਪ ਲੌਟ
0: ਤੋਂ ਗਾਣਾ ਸੀਗਾ ਜਿਸ ਦੇਸ਼ ਮੈਂ ਗੰਗਾ ਬਹਿਤੀ ਹੈ ਦਾ ਗਾਣਾ ਸੀਗਾ।
1: ਓ ਅੱਛਾ ਅੱਛਾ ਅੱਛਾ,
0: ਉਹਨਾਂ ਤੇ ਫਿਲਮਾਂ ਫਿਰ ਬਣਦੀਆਂ ਰਹੀਆਂ ਤੇ ਫਿਰ ਸ਼ੰਕਰ ਜੈ ਕਿਸ਼ਨ ਦੇ ਬਾਰੇ, ਸ਼ੰਕਰ ਜੀ ਦਾ ਬਰਥਡੇ ਤੇ ਹੈਪੀ ਬਰਥਡੇ ਟੂ ਸ਼ੰਕਰ ਜੀ, ਤੇ ਉਹ ਕਹਿੰਦੇ ਹੋਏ ਆਪਾਂ ਸ਼ਮੀ ਕਪੂਰ ਸਾਹਿਬ ਦੇ ਦੌਰ ਦੇ ਵਿੱਚ ਉਹ ਜਿਹੜਾ ਕਿਹੜੀ ਸੀਗੀ ਫਿਲਮ, ਇੱਕ ਬੜੀ ਕਾਮੇਡੀ ਫਿਲਮ, ਸ਼ਮੀ ਕਪੂਰ ਬੜੀਆਂ ਡਿਫਰੈਂਟ ਜੀਆਂ ਫਿਲਮਾਂ ਸ਼ੁਰੂ ਸ਼ੁਰੂ,
1: ਯਾਹੂ ਚਾਹੇ ਕੋਈ
0: ਪ੍ਰੋਫੈਸਰ,
1: ਅੱਛਾ ਪ੍ਰੋਫੈਸਰ, ਅੱਛਾ
0: ਉਹਦਾ ਗਾਣਾ ਇੱਕ ਤੁਹਾਨੂੰ ਸੁਣਾਉਂਦੇ ਹਾਂ ਪ੍ਰੋਫੈਸਰ ਦਾ, ਕਿਹੜਾ ਸੀਗਾ
1: ਇਹ ਵਾਲਾ ਪ੍ਰੋਫੈਸਰ ਦਾ?
0: ਹਾਂ ਹਾਂ, ਇਹਦੇ ਤੇ ਰੀਮੇਕ ਵੀ ਬਣਿਆ ਹੋਇਆ।
1: ਓ ਅੱਛਾ, ਸੁਣਾਓ ਸੁਣਾਓ,
0: ਤੁਸੀਂ ਨਾਲ ਨਾਲ ਗੁਣਗੁਣਾਉਣ ਲੱਗ ਜਾਓਗੇ।

0: ਤੁਸੀਂ ਦੱਸੋ ਵੀ ਇਹ ਸਾਰੇ ਸਾਰੇ ਚਲਾਣੇ ਆ ਜਾਂ ਥੋੜੇ ਥੋੜੇ ਚਲਾਵਾਂਗੇ, ਫਿਰ ਪ੍ਰੋਗਰਾਮ ਇਹਦੇ ਚ ਲਾ
1: ਲਾ ਨਾ ਹੌਲੀ ਹੌਲੀ ਹੌਲੀ ਹੌਲੀ ਚਲਾ
0: ਹੌਲੀ ਹੌਲੀ।
1: ਅੱਛਾ ਭਾਈ, ਮਤਲਬ ਜਿੱਦਾਂ ਤੁਸੀਂ ਸਟਾਰਟ ਕੀਤਾ ਸੀ ਨਾ, ਇਹ ਆਜ ਨੇ ਆਪਣੇ ਇਹ ਗਾਣਾ ਸੁਣਾ, ਇਸਮੇ ਯੇ ਥੇ ਇਸਮੇ ਵੋ ਥੇ ਯੇ ਥਾ, ਅਗਰ ਇਹੀ ਚੀਜ਼ ਤੁਸੀਂ ਅੱਜ ਦੇ ਟਾਈਮ ਤੇ ਬੋਲੋ
0: ਚੰਡੀਗੜ੍ਹ ਚ ਜਿਹੜੇ ਰੇਡੀਓ ਚੱਲਦੇ ਨੇ, ਉਹ ਆਪਣੀ ਆਵਾਜ਼ ਨੂੰ ਜ਼ਬਰਦਸਤੀ ਟਵਿਸਟ ਕਰਕੇ ਉਹ, ਔਰ ਮੈਂ ਕਿਆ ਸੋਚ ਰਹੀ ਥੀ
1: ਜਿਹੜਾ ਦੌਰ ਸੀ ਨਾ ਇਹ 2025 ਤੋਂ ਖਤਮ ਹੋ ਗਿਆ, ਸਿੱਧਾ ਹੁਣ ਇਹ ਗਾਣਾ ਬਣਾਇਆ ਏ ਆਈ ਨੇ,
0: ਛਲਰੇ ਛਲਰੇ ਵਾਲ ਤੇ ਉਹਦੇ ਉਹਦਾ ਏ ਆਈ ਦੀ ਆਵਾਜ਼ ਤੇ ਏ ਆਈ ਦਾ ਮਿਊਜ਼ਿਕ ਮੈਨੂੰ ਸੋਹਣਾ ਲੱਗਿਆ ਭਾਜੀ,
1: ਬੜੇ ਗਾਣੇ
0: ਮੈਂ ਤੁਹਾਨੂੰ ਭੇਜੂਗਾ ਵੀ ਤੁਸੀਂ ਜਾਂਦੇ ਜਾਂਦੇ ਗੱਡੀ ਚ ਵੀ ਸੁਣਿਆ ਨਾਲੇ ਰਿਲੈਕਸ ਹੋਵੋਗੇ।
1: ਮੈਂ ਉਹੀ ਤੁਹਾਨੂੰ ਕਿਹਾ ਨਾ, ਮੈਂ ਇੱਕ ਦਿਨ ਲਾਤਾ ਕੋਈ ਇੱਕ ਗਾਣਾ ਭਾਈ ਏ ਆਈ ਦੇ, ਉਹ ਐਂ ਲੱਗਦਾ
0: ਵੈਸੇ ਤਾਂ ਬਕਵਾਸ ਹੁੰਦੇ ਨੇ ਜ਼ਿਆਦਾ, 90% ਬਕਵਾਸ ਹੁੰਦਾ, ਪਰ ਕੋਈ ਕੱਦਾ ਕੋਈ ਵਧੀਆ ਨਿਕਲ ਆਉਂਦਾ ਉਹਨਾਂ ਦਾ।
1: ਪਰ ਐਕਚੁਅਲੀ ਉਹੀ ਹੈ ਨਾ, ਜਿੱਦਾਂ ਮਾਹੌਲ ਦੇ ਨਾਲ ਨਾਲ, ਟਾਈਮ ਦੇ ਨਾਲ ਨਾਲ ਸਾਨੂੰ ਉਹ ਵੀ ਵਿੱਚ ਵਿੱਚ ਥੋੜੇ ਲੱਗਣ ਲੱਗ ਪਏ ਵੀ ਯਾਰ
0: ਜਿਵੇਂ ਜਿਵੇਂ ਟੈਕਨੀਕ ਸੁਧਰਨ ਲੱਗ ਗਈ, ਟੈਕਨੋਲੋਜੀ ਵਧੀਆ,
1: ਸਹੀ ਗੱਲ ਸਹੀ ਗੱਲ,
0: ਤੇ ਜਿਵੇਂ ਜਿਵੇਂ ਸੁਧਾਰ ਹੋਣ ਲੱਗ ਪਿਆ, ਜਿਵੇਂ ਜਿਵੇਂ ਲੋਕ ਅਮੀਰ ਹੋਈ ਗਏ ਉਵੇਂ ਉਵੇਂ ਆਉਣ ਲੱਗ
1: ਜਾਣਗੇ। ਵੇਖੋ ਏ ਆਈ ਤੋਂ ਜਿਹੜੀ ਹੁਣੇ ਮੈਂ ਆਪਾਂ ਖਬਰ ਦੱਸਦੇ ਪਏ, ਗੱਲਾਂ ਕਰਦੇ ਪਏ, ਆ ਏ ਆਈ ਕਰਕੇ ਤੇ ਹੋਇਆ ਵਾ
0: ਕਿ
1: ਜਿਹੜਾ ਹਾਸੇ ਵਾਲੀ ਖਬਰ ਪੈ ਗਈ ਆ ਉਹ ਫਰਿਜਾਂ ਵਾਲੀ, ਤੁਹਾਨੂੰ ਨੀ ਪਤਾ ਕਿੱਦਾਂ ਉਹ 50 ਡਿਗਰੀ ਟੈਂਪਰੇਚਰ ਹੋ ਗਿਆ,
0: ਨਗੇਟਸ ਪਏ ਨੇ ਜਦੋਂ ਕੱਢੇ ਉਹ ਬਣੇ ਪਏ
1: ਨੇ,
0: ਸੋਚੋ ਨਾ ਨਗੇਟਸ ਲੈ ਕੇ ਆਇਆ ਅੱਜ ਰਾਤ ਨੂੰ ਬਣਾਵਾਂਗੇ ਫਿਰ ਘਰ ਉਹ ਰਹਿਣ ਦੇ, ਇਹ ਤਾਂ ਬੜੇ ਬਣਾਈ ਮਿਲ ਗਏ।
1: ਪਰ ਇਹ ਨਾ ਮੈਂ
0: ਅੱਛਾ ਆਪਣੇ ਹੋਏ ਆਈਸਕ੍ਰੀਮ ਲੈ ਕੇ ਆਇਓ, ਕੀ ਗੱਲ ਪੀਣੀ ਹੈ
1: ਪੀਣੀ, ਇਹ ਤੇ ਉਬਲੇ ਉਬਲਾਏ ਉਬਲ ਗਈ
0: ਹੋਈ ਹੈ,
1: ਜਿਹੜੀਆਂ
0: ਫਰਿੱਜਾਂ ਨੂੰ ਅੱਗ ਉੱਗ ਲੱਗੀ ਆ,
1: ਪਰ ਜੇ ਕਿਤੇ ਦਿਲੇ ਹੁੰਦਾ ਫਿਰ ਤੇ ਹੋਰ ਉੱਥੇ ਦਿਲੇ ਤੇ।
0: ਅੱਛਾ ਜਿਹਨਾਂ ਲੋਕਾਂ ਨੂੰ ਪਤਾ ਨੀ ਉਹ ਫਿਰ ਭਾਈ ਗਲਤੀ ਤੁਹਾਡੀ ਹੈ, ਤੁਸੀਂ ਸਾਡੀਆਂ ਸਵੇਰ ਦੀਆਂ 9 ਵਜੇ ਦੀਆਂ ਖਬਰਾਂ ਨਹੀਂ ਸੁਣਦੇ,
1: ਵੀ ਹਾਸੇ ਪੈ ਗਏ
0: ਸਵੇਰੇ ਹਾਸੇ ਪੈ ਗਏ ਸੀਗੇ ਸਵੇਰੇ 9 ਵਜੇ ਵਾਲੀਆਂ ਖਬਰਾਂ।
1: ਭਾਈ ਕੀ ਹੋਰ ਚੰਗੀ ਤਰ੍ਹਾਂ ਦੱਸਦੇ ਆਪਾਂ ਫਿਰ ਇੱਕ ਵਾਰ, ਕੀ ਸੀ ਉਹ?
0: ਸੋ ਬੇਸਿਕਲੀ ਇਹ ਕੰਟਰੀਜ਼ ਯੂਰਪੀਨ ਕੰਟਰੀਜ਼ ਵਿੱਚ ਜਿਹੜੀਆਂ ਰਿਚ ਕੰਟਰੀਜ਼ ਨੇ,
1: ਅੱਛਾ ਹਾਂ ਦੇਖੋ ਰਿਚ ਕੰਟਰੀਜ਼
0: ਨੇ, ਡੈਨਮਾਰਕ, ਬੈਲਜੀਅਮ, ਫਰਾਂਸ, ਜਿੱਥੋਂ ਦੀਆਂ ਅਸੀਂ ਵਾਈਨਸ ਚਾਕਲੇਟਸ ਖਾਂਦੇ ਪੀਂਦੇ ਆ,
1: ਜਿੱਥੇ ਕਿਤੇ ਘੁੰਮਣ ਵੀ ਜਾਇਆ ਕਰੋ,
0: ਉਹਨਾਂ ਦੇ ਵਿੱਚ ਫਰਿੱਜ ਹੈਕ ਹੋ ਗਏ, 150 ਦੇ ਕਰੀਬ ਸੁਪਰ ਮਾਰਕੀਟ ਜਿਹੜੀਆਂ ਸੀਗੀਆਂ, ਮਤਲਬ 150 ਨੀ 150 ਉਹਨਾਂ ਦੇ ਸਟੋਰਸ ਸੁਪਰ ਮਾਰਕੀਟ ਦਾ, ਉਹੀ 2-4
1: ਅਲੱਗ ਅਲੱਗ ਜਗ੍ਹਾ ਤੇ,
0: ਹਾਂ ਜਿਵੇਂ ਵੂਲਵਰ ਸਕੂਲਸ ਦੇ ਅਲੱਗ ਅਲੱਗ 150 ਆਊਟਲੈਟਸ ਜਿਹੜੇ ਉਹਨਾਂ ਦੇ ਵਿੱਚ। ਸੋ ਔਰ ਵੱਡੀਆਂ ਮਤਲਬ ਸਭ ਤੋਂ ਬਿਗੈਸਟ ਫਰਾਂਸ ਦੀ ਤਾਂ ਸਭ ਤੋਂ ਵੱਡੀ ਸੀਗੀ ਉਹ ਕੰਪਨੀ ਜਿੱਥੇ ਹੋਇਆ ਸੀਗਾ ਨਾ, ਤੇ ਉਹ ਉਹਨਾਂ ਦੇ ਜਿਹੜੇ ਫਰਿੱਜ ਨੇ ਉਹਨਾਂ ਤੇ ਰਾਤ ਨੂੰ 50 ਡਿਗਰੀ ਤੱਕ ਟੈਂਪਰੇਚਰ ਕਰਤਾ ਉਹਨਾਂ ਨੇ, ਤੇ ਕਈ ਫਰਿੱਜਾਂ ਨੂੰ ਤਾਂ ਅੱਗ ਵੀ ਲੱਗੀ ਹੈ, 150 ਫਰਿੱਜਾਂ ਨੇ ਜਿੱਥੇ ਅੱਗ ਵੀ ਲੱਗ ਗਈ ਹੈ ਕਹਿੰਦੇ। ਸੋ ਇਹ ਕੰਮ ਹੋਇਆ ਉੱਥੇ, ਔਰ ਉਹ ਜਦੋਂ ਔਰ ਫਰੋਜ਼ਨ ਸਮਾਨ ਪਿਆ ਹੁੰਦਾ ਉਹਨਾਂ ਸਾਰੀਆਂ ਫਰਿੱਜਾਂ ਦੇ ਵਿੱਚ,
1: ਉਹ ਇੱਕਦਮ ਇੱਕਦਮ, ਕਿਉਂਕਿ ਉਹ ਫਰੋਜ਼ਨ ਪੂਰੇ ਪਿਆ ਵੀ ਤੇ ਉਹ ਚ ਪੈਕਿੰਗ ਚ ਪਿਆ ਹੁੰਦਾ,
0: ਪੈਕਿੰਗ ਚ ਹਾਂ,
1: ਕਿਉਂਕਿ ਜਿਹੜਾ ਆਪਾਂ ਖੁੱਲਾ ਸਮਾਨ
0: ਤਾਂ ਅੱਗ ਲੱਗੀ ਹੈ ਫਿਰ,
1: ਉਹ ਇਦਾਂ ਹੀ ਰੱਖਦੇ ਪਰ ਉਹ ਹੁੰਦੇ
0: ਪੋਲੀਥੀਨ
1: ਅੱਗ ਫੜ ਹੋਗੀ ਨਾ ਉਹ ਵਾਲੀ, ਹਾਂ
0: ਤੇ ਉਹ ਪੂਰੇ ਮਾਰਕੀਟ ਦੇ ਵਿੱਚ ਵੀ ਫਿਰ ਕਈਆਂ ਦੇ ਵਿੱਚ ਲੱਗੇ, ਨੁਕਸਾਨ ਤਾਂ ਬਹੁਤ ਹੋਇਆ ਹੋਣਾ,
1: ਇਹ ਤਾਂ ਡੇਂਜਰ ਕਿੰਨਾ ਵਾ ਭਾਜੀ, ਜੇ
0: ਪਰ ਹੈਕਿੰਗ ਹੋਈ ਹੈ, ਤੁਸੀਂ ਦੇਖੋ ਵੀ ਇਹ ਮਤਲਬ ਫਰਿੱਜਾਂ ਹੀ ਹੈਕ ਕਰ ਲਈਆਂ ਹੈਕਰਾਂ ਨੇ।
1: ਹੁਣ ਮੈਨੂੰ ਇਹ ਨੀ ਦੱਸੋ, ਲੋਕੀ ਹੈਕ ਕਰਦੇ ਸੀ ਵੀ ਕਿਸੇ ਦਾ ਪੈਸਾ ਲੁੱਟਣ ਲਈ,
0: ਕਿਸੇ
1: ਦੇ ਪੈਸੇ ਅਕਾਊਂਟ ਚ ਪਾ ਤੇ
0: ਬੈਂਕ ਅਕਾਊਂਟ,
1: ਹੁਣ ਇਸ ਹੈਕ ਦਾ ਕੀ ਫਾਇਦਾ ਹੋਊਗਾ ਉਹਨਾਂ ਨੂੰ?
0: ਇਹ ਨਾ ਉੱਥੇ ਦੇ ਇਨਫੈਕਟ ਆਪਾਂ ਨਿਊਜ਼ 'ਚ ਵੀ ਪੜ੍ਹਿਆ ਸੀ, ਇਨਵੈਸਟੀਗੇਟਰਸ ਨੇ, ਮੈਂ ਤਾਂ ਨਿਊਜ਼ ਸੁਣ ਰਿਹਾ ਸੀਗਾ ਤੇ ਉਹ ਟ੍ਰਾਂਸਲੇਟਡ ਵਰਜ਼ਨ ਉਹਨਾਂ ਨੇ ਥੱਲੇ ਇੰਗਲਿਸ਼ 'ਚ ਲਿਖਿਆ ਹੁੰਦਾ ਜਿਹੜਾ ਫਰਾਂਸ ਦਾ ਟੀਵੀ ਸੀਗਾ, ਤੇ ਉਹ ਕਹਿੰਦੇ ਕਿ ਮਤਲਬ ਉਹਨੇ ਬਹੁਤ ਛੇਤੀ ਛੇਤੀ ਚ ਕਹਿਤਾ, ਪਰ ਮੈਂ ਤੁਹਾਨੂੰ ਆਰਾਮ ਦੇ ਨਾਲ ਇਤਮਿਨਾਨ ਦੇ ਨਾਲ ਦੱਸਦਾ, ਉਹ ਕਹਿੰਦਾ ਕਿ ਇਟ ਕੁਡ ਲੀਡ ਟੂ ਅ ਬਿਗ ਡਿਜ਼ਾਸਟਰ।
1: ਬਿਲਕੁਲ ਹਾਂ,
0: ਬਈ ਇਹ ਜਾ ਸਕਦਾ ਸੀ ਕਿਸੇ ਵੱਡੇ ਨੂੰ, ਤੇ ਸਾਨੂੰ ਇਹ ਲੱਗਦਾ ਕਿ ਫਿਊਚਰ ਚ ਵੀ ਇਹ ਹੋਊਗਾ ਤੇ ਇਹ ਇਹਦੇ ਤੋਂ ਵੀ ਵੱਡਾ ਹੋਊਗਾ। ਸੋ ਇਹ ਸਿਰਫ ਇੱਕ ਟ੍ਰੇਲਰ ਸੀਗਾ ਉਹਨਾਂ ਨੇ ਲਿਆ, ਜਿਹੜੇ ਵੀ ਹੈਕਰ ਹੋਣਗੇ ਉਹ ਕੁਛ ਹੋਰ ਕਰਨਾ ਚਾਹੁੰਦੇ ਨੇ ਅਸਲ ਚ।
1: ਬਸ ਇੱਕ ਵਾਰੀ
0: ਤੁਸੀਂ ਇਹ ਦੇਖੋ ਕਿ ਪਿੱਛੇ ਜੇ ਉਹਨੇ ਬੰਦੇ ਨੇ ਜਿਹੜੇ ਏ ਆਈ ਦੇ ਲੈ ਕੇ ਜਿਹਨਾਂ ਲੋਕਾਂ ਨੇ ਕਹੀ ਸੀਗੀ, ਇੱਕ ਪੋਡਕਾਸਟ ਮੈਂ ਬੜਾ ਵਧੀਆ ਸੁਣ ਰਿਹਾ ਸੀਗਾ, ਉਹ ਕਹਿੰਦਾ ਕਿ ਏ ਆਈ ਕੀ ਉਹ ਨੁਕਸਾਨ ਕਰ ਲੂਗਾ, ਉਹ ਕਹਿੰਦਾ ਏ ਆਈ ਏਦਾਂ ਨੁਕਸਾਨ ਕਰ ਲੂਗਾ ਵੀ ਏ ਆਈ ਦੇ ਵਿੱਚ ਇਮੋਸ਼ਨਸ ਤਾਂ ਹੈ ਨੀ, ਦਿਮਾਗ ਤਾਂ ਹੈ ਨੀ। ਹੁਣ ਇਨਸਾਨ ਨੂੰ ਆਪਾਂ ਜਿਵੇਂ ਉਹ ਸਵੇਰੇ ਆਪਾਂ ਪਹਿਲਾਂ ਝੋਟੇ ਵਾਲੀ ਖ਼ਬਰ ਦੀ ਗੱਲ ਕਰ ਰਹੇ ਸੀ, ਸਵੇਰੇ ਸ਼ੋਅ ਚ ਵੀ ਹੋਈ ਸੀਗੀ, ਹਨਾ, ਵੀ ਇਨਸਾਨ ਦੇ ਵਿੱਚ ਇੰਨੀ ਕੁ ਤਾਂ ਹੋਣੀ ਚਾਹੀਦੀ ਹੈ ਹਨਾ, ਕਿ ਕੁਵਤ ਕੇ ਇੱਕ ਦੂਸਰੇ ਦੇ ਇਮੋਸ਼ਨ ਵੀ ਯਾਰ ਬੰਦਾ ਥੋੜੇ ਮਾਰਨਾ,
1: ਥੋੜਾ ਅਗਲੇ ਨੂੰ ਤਰਸ ਆ
0: ਜਾਏ। ਏ ਆਈ ਦੇ ਵਿੱਚ ਇਹ ਹੈ
1: ਨੀ, ਇਹਨੂੰ ਤਰਸ ਨਹੀਂ ਆਉਂਦਾ
0: ਨਾ, ਏ ਆਈ ਨੂੰ ਇਹ ਸਮਝਾਇਆ ਹੀ ਨਹੀਂ ਜਾ ਰਿਹਾ, ਨਾ ਇਹ ਦੱਸਣਾ ਕਿਸੇ ਨੇ ਬਈ ਤੁਸੀਂ ਹਿਊਮਨ ਜਿਹੜੇ ਇਮੋਸ਼ਨਸ ਨੇ ਉਹਨਾਂ ਦੀ ਵੈਲਿਊ ਕਰਨੀ ਹੈ, ਕਿਉਂਕਿ ਉਹ ਡਿਫਰੈਂਸ਼ੀਏਟ ਹੀ ਨਹੀਂ ਕਰ ਸਕਣਗੇ। ਰੱਬ ਨੇ ਜਿਹੜੇ ਇਹ ਭਾਵ ਨੇ, ਜਿਹੜੇ ਇਹ ਇਮੋਸ਼ਨਸ ਨੇ, ਗੁੱਸਾ, ਹਾਸਾ, ਦੁੱਖ, ਸੁੱਖ ਦਾ ਫੀਲਿੰਗ ਲੈਣੀ, ਹਨਾ, ਕਿਸੇ ਦੇ ਲਈ ਬੇਬਸ ਫੀਲ ਕਰਨਾ, ਕਿਸੇ ਦੇ ਲਈ ਖੁਸ਼ੀ ਮਹਿਸੂਸ ਕਰਨੀ,
1: ਕਿਸੇ ਨੂੰ ਦੇਖ ਕੇ ਉਦਾਸ ਹੋ
0: ਜਾਣਾ, ਜਿਹੜੇ ਇਮੋਸ਼ਨਸ ਨੇ ਇਹ ਇਨਸਾਨ ਦੇ ਵਿੱਚ ਹੀ ਨੇ, ਇਹੀ ਇੱਕ ਚੀਜ਼ ਹੈ ਜਿਹੜੀ ਇਨਸਾਨ ਨੂੰ ਅੱਡ ਬਣਾਉਂਦੀ ਹੈ। ਬਾਕੀ ਸਾਰਾ ਤਾਂ ਤੁਸੀਂ ਐਨ ਨਕਲੀ ਨਕਲੀ ਇਨਸਾ� ਬਣਾ ਲਓਗੇ, ਉਹਦੇ ਉਦਾਂ ਹੀ 10 ਉਂਗਲੀਆਂ ਬਣਾ ਲਓਗੇ,
1: ਸਾਰਾ ਕੁਝ ਹੋ ਜਾਏਗਾ, ਸਾਰਾ ਕੁਝ ਦਾ ਜਿਹੜਾ ਇਮੋਸ਼ਨ ਹੈ ਉਹ ਲਈ ਅੰਦਰ ਤੁਸੀਂ
0: ਬਣਾ ਨਹੀਂ ਆ ਸਕਦੇ ਹੈਗੇ, ਉਹ ਏਆਈ ਦੇ ਵਿੱਚ ਆਣੇ ਹੀ ਨਹੀਂ ਹੈਗੇ, ਇਹ ਇੰਪੋਸੀਬਲ ਹਾਲੇ ਫਿਲਹਾਲ ਤਾਂ ਇਹ ਲੱਗਦਾ ਹੈਨਾ। ਤਾਂ ਉਹ ਬੰਦਾ ਇਹ ਕਹਿ ਰਿਹਾ ਸੀਗਾ ਕਿ ਦੇਖੋ ਜੀ ਵੀ ਠੀਕ ਹੈ, ਅਸੀਂ ਏਆਈ ਨੂੰ ਕਹਿ ਦਾਂਗੇ ਵੀ ਹਿਊਮਨਸ ਨੂੰ ਨਹੀਂ ਮਾਰਨਾ ਹੈਗਾ, ਬਾਕੀ ਸਭ ਕੁਝ ਕਰ, ਪਰ ਉਹ ਜੋ ਬਾਕੀ ਸਭ ਕੁਝ ਕਰਨਗੇ ਉਹਦੇ ਚ ਵੀ ਹਿਊਮਨਸ ਦਾ ਹੀ ਨੁਕਸਾਨ ਹੈ,
1: ਉਹ ਬਾਕੀ ਸਭ ਕੁਝ ਕਰਨਾ ਵੀ ਹਿਊਮਨ ਮਰ ਸਕਦੇ
0: ਆ, ਸਮਝ ਰਹੇ ਹੋ? ਇੱਕ ਅੱਜ ਕੱਲ ਡੈਥ ਸਵਿਚ ਦੀ ਗੱਲ ਹੁੰਦੀ ਹੈ ਵੀ ਏਆਈ ਦੇ ਵਿੱਚ ਇੱਕ ਡੈਥ ਸਵਿਚ ਹੋਣਾ ਚਾਹੀਦਾ ਵੀ ਜਿੱਦਣ ਕਿਤੇ ਹਿਊਮਨਸ ਨੂੰ ਲੱਗਿਆ ਬਈ ਏ ਆਈ ਦੁਨੀਆਂ ਦੇ ਵਿੱਚ ਨੁਕਸਾਨ ਪਹੁੰਚਾ ਰਹੀ ਹੈ, ਪੂਰੇ ਏ ਆਈ ਦਾ ਇੱਕ ਬਟਨ ਹੋਵੇ
1: ਬਸ,
0: ਉਹ ਡੈਥ ਸਵਿਚ ਦੱਬਿਆ ਤੇ ਏ ਆਈ ਸਿਸਟਮ ਕੋਲੈਪਸ ਖਤਮ, ਉਹ ਤੋਂ ਬਾਅਦ ਸ਼ਾਇਦ ਹੋਰ ਕਈ ਸਾਲ ਲੱਗਣ ਸਾਨੂੰ ਏ ਆਈ ਦੁਬਾਰਾ ਕ੍ਰੀਏਟ ਕਰਨ ਨੂੰ, ਜਾਂ ਕਈ ਮਹੀਨੇ ਲੱਗਣ ਉਹਦੇ ਤੇ ਦੁਬਾਰਾ ਮਿਹਨਤ ਕਰਨ ਨੂੰ, ਬਟ ਉਹ ਇੱਕ ਡੈਥ ਸਵਿਚ ਹੋਣਾ ਚਾਹੀਦਾ। ਠੀਕ ਹੈ, ਹੁਣ ਉਹ ਕਹਿੰਦੇ ਤੁਸੀਂ ਡੈਥ ਸਵਿਚ ਦਬਾ ਵੀ ਦਿਓਗੇ ਜਾਂ ਉਹ ਦਬਾਉਣ ਤੋਂ ਪਹਿਲਾਂ ਤੁਸੀਂ ਸੋਚੋਗੇ ਵੀ ਨਹੀਂ ਇਹਨੂੰ ਇਹੋ ਜਿਹੀ ਇੱਕ ਕਮਾਂਡ ਦੇ ਦਿੰਦੇ ਹਾਂ ਵੀ ਲੈਟਸ ਨੋਟ ਹਰਟ ਹਿਊਮਨਸ, ਹੈ ਨਾ,
1: ਸਹੀ ਹੈ।
0: ਉਹਨਾਂ ਨੇ ਆਹ ਸਾਰੇ ਫਰਿੱਜ ਹੀ ਸਾੜਤੇ, ਸਾਡਾ ਖਾਣਾ ਹੀ ਖਤਮ ਕਰਤਾ, ਹਨਾ, ਹੁਣ ਸਾਰਾ ਕੁਝ ਤਾਂ ਕੋਲਡ ਸਟੋਰ ਦੇ ਵਿੱਚ ਪਿਆ, ਸਾਰਾ ਖਾਣਾ ਹੀ ਖਤਮ ਕਰਤਾ, ਸਾਰੇ ਖਾਣੇ ਨੂੰ ਫੰਗਸ ਹੀ ਲਗਾਤੀ, ਕੀ ਖਾਓਗੇ, ਕੀ ਪੀਓਗੇ,
1: ਬਿਲਕੁਲ,
0: ਹਨਾ। ਸੋ ਇਹ ਇੱਕ ਬਹੁਤ ਛੋਟਾ ਜਿਹਾ ਇੱਕ ਐਗਜ਼ਾਮਪਲ ਸੀਗਾ ਇਹਨਾਂ ਫਰਿੱਜਾਂ ਦਾ, ਬਟ ਲੈਟਸ ਨੋਟ ਗੈਟ ਇਨ ਟੂ, ਕਿਉਂਕਿ ਜੇ ਪਤਾ ਭਾਜੀ ਕੀ ਹੈ, ਜੇ ਟਾਈਮ ਤੋਂ ਪਹਿਲਾਂ ਤੁਸੀਂ ਬਹੁਤ ਸਿਆਣੀ ਗੱਲ ਕਰਦੇ ਹੋ, ਕਈ ਲੋਕਾਂ ਨੂੰ ਸਮਝ ਵੀ ਨਹੀਂ ਆਉਂਦੀ ਤੇ ਉਹ ਮਜ਼ਾਕ ਲੱਗਦਾ ਹੈਗਾ, ਜਿਵੇਂ ਗੈਲੀਲੀਓ ਨੇ ਨਹੀਂ ਸੀ ਕਹਿਤਾ ਵੀ ਧਰਤੀ ਘੁੰਮਦੀ ਹੈ ਸੂਰਜ ਦੇ ਆਲੇ ਦੁਆਲੇ,
1: ਅੱਛਾ,
0: ਤੇ ਧਰਤੀ ਗੋਲ ਹੈਗੀ ਹੈ, ਚਪਟੀ ਨਹੀਂ ਹੈਗੀ, ਕਿਉਂਕਿ ਬਾਈਬਲ ਕਹਿੰਦੀ ਸੀਗੀ ਵੀ ਧਰਤੀ ਚਪਟੀ ਹੈ, ਸਾਰੇ ਪਾਦਰੀ ਤਾਂ ਇਹੀ ਕਹਿੰਦੇ ਸੀ, ਲੋਕ ਤਾਂ ਇਹੀ ਮੰਨਦੇ ਸੀਗੇ, ਲੋਕੀ ਫਿਰ ਹੱਸਣ ਲੱਗ ਗਏ, ਉਹਨਾਂ ਨੇ ਚੱਕ ਕੇ ਉਹਨੂੰ ਸਜ਼ਾ ਦਿੱਤੀ। ਸੋ ਉਹ ਕੰਮ ਜਿਹੜਾ ਹੈਗਾ ਕਿ ਕਈ ਵਾਰ ਸਮੇਂ ਤੋਂ ਪਹਿਲਾਂ ਆਪਾਂ ਨਹੀਂ ਦੱਸ ਸਕਦੇ ਹੈਗੇ, ਲੋਕਾਂ ਨੇ ਕਹਿਣਾ ਕਿ ਨਹੀਂ
1: ਭਲੇ ਏ ਆਈ ਦਾ, ਉਹ ਹੁਣ ਅੱਜ ਕੱਲ੍ਹ ਉਹ ਬਣਾਉਣ ਲੱਗ ਪਿਆ ਭਾਜੀ, ਏ ਆਈ ਦੇ ਜਦੋਂ ਲੋਕੀ ਨਾ ਵੀਡੀਓ ਬਣਾਉਣ ਲੱਗ ਪਏ ਆ, ਹੱਥ ਚ ਕੁਛ ਨੀ ਹੁੰਦਾ ਤੇ ਉਹ ਹੱਥ ਚ ਆਇਆ ਉਹਦੀ ਕੁੜੀ ਫੜੀ ਹੁੰਦੀ ਹੈ ਕਰਕੇ, ਏਦਾਂ ਮਤਲਬ ਉਹ ਕਹਿੰਦਾ ਵੀ ਆਹ ਰੀਅਲ ਆ, ਇਹਦੇ ਵਿੱਚ ਕੁਛ ਨੀ, ਇਹ ਚ ਮੈਂ
0: ਯਕੀਨ ਹੀ ਨਹੀਂ ਨਾ ਕਰ ਸਕਦਾ
1: ਯਾਰ, ਪਤਾ ਹੀ ਨਹੀਂ ਆ ਸੱਚੀ ਹੈ ਕੀ ਚੱਲੀ ਜਾ ਰਿਹਾ ਵਾ।
0: ਐਨੀਵੇਜ਼ ਤੇ ਆਪਾਂ ਫਿਰ ਅੱਛਾ ਚਲੋ ਇਹਦੇ ਤੋਂ ਖਾਣ ਪੀਣ ਤੋਂ ਯਾਦ ਆ ਗਿਆ, ਇੱਕ ਖਬਰ ਹੀ ਪੜ੍ਹਦੀ ਹੈ ਜਾਣ ਤੋਂ
1: ਪਹਿਲਾਂ, ਖਾਣ ਪੀਣ ਵਾਲੀ ਹੈ,
0: ਹੈ ਖਾਣ ਪੀਣ ਵਾਲੀ ਹੋਵੇ,
1: ਅੱਛਾ ਲਓ ਚੱਕੋ ਫਿਰ, ਉਹ ਐਰਕੀ ਪਹਿਲਾਂ ਤਾਂ ਮੈਂ ਕੀਤਾ ਨਹੀਂ, ਤੁਸੀਂ ਟੂ ਟੂ ਕਰਦੇ ਹੋ,
0: ਮੈਨੂੰ ਪਤਾ ਤੁਸੀਂ ਮਨ ਚ ਕੀ ਚੱਲ ਰਿਹਾ। ਓਕੇ, ਤੋ ਇਹ ਖਬਰ ਜਿਹੜੀ ਹੈਗੀ ਭਾਜੀ ਇਹ ਅਸਲ ਦੇ ਵਿੱਚ ਖਾਣ ਪੀਣ ਦੇ ਨਾਲ ਹੀ ਜੁੜੀ ਹੋਈ ਸੀਗੀ।
1: ਓਕੇ,
0: ਤੇ ਕਹਿੰਦੇ ਕਿ ਇੱਕ ਬੰਦੇ ਨੇ ਘਰੇ ਬੈਠੇ ਸਮਾਨ ਆਰਡਰ ਕੀਤਾ,
1: ਹਾਂਜੀ
0: ਅੱਜ ਕੱਲ੍ਹ ਸਾਰੇ ਹੀ ਕਰਦੇ ਨੇ, ਚੇਨਈ ਦਾ ਇਹ ਬੰਦਾ ਸੀਗਾ ਅਸ਼ਵਨੀ ਮੁਰਲੀ ਉਹਦਾ ਨਾਮ ਸੀਗਾ, ਜ਼ੋਮੈਟੋ ਜ਼ੋਮੈਟੋ ਉੱਥੇ ਚੱਲਦਾ ਇੰਡੀਆ ਦੇ ਵਿੱਚ, ਜ਼ੋਮੈਟੋ ਜ਼ੋਮੈਟੋ
1: ਜੋ ਵੀ ਹੋਏਗਾ, ਸ਼ਰਮਾ ਭਾਈ ਦੀ ਫੋਟੋ ਫਿਲਮ ਵੀ ਆਈ,
0: ਹਾਂ ਓਕੇ ਓਕੇ ਓਕੇ, ਹਾਂ ਉਹਨੇ ਹੁਣ ਮਤਲਬ ਔਰ ਇਹੋ ਜਿਹੀਆਂ ਚੀਜ਼ਾਂ ਨੇ ਵੀ ਉਹ ਇੱਕ ਇੱਕ ਦੋ ਦੋ ਚੀਜ਼ਾਂ ਵੀ ਦਿੰਦੇ, ਏਦਾਂ ਨਹੀਂ ਤੁਹਾਨੂੰ ਬਲਕ ਦੇ ਵਿੱਚ, ਜਿਵੇਂ ਆਪਣੇ ਇੱਥੇ ਕਲਿੱਕ ਐਂਡ ਕਲੈਕਟ ਹੈ ਉਹ ਬੜੀਆਂ ਵਧੀਆ ਨੇ, ਉਹ ਤੁਹਾਨੂੰ ਚਾਹੀਦਾ ਕਿ ਉਹ ਤੁਹਾਨੂੰ ਵਿਦ ਇਨ 3-5 ਮਿੰਟ ਦੇ ਵਿੱਚ ਸਮਾਨ ਦੇ ਦੇਣਗੇ।
1: ਓਕੇ,
0: ਹਨਾ, ਉਹਨੇ ਫੁੱਲ ਗੋਭੀ ਆਰਡਰ ਕੀਤੀ ਬਈ ਮੈਨੂੰ ਚਾਹੀਦੀ ਹੋਣੀ ਹੈ, ਬਣਾਉਣੀ ਹੋਣੀ, ਉਹਨੇ ਫੁੱਲ ਗੋਭੀ ਆਰਡਰ ਕੀਤੀ, ਪੈਕਟ ਖੋਲਿਆ ਤੇ ਉਹਨੇ ਜੋ ਪਾਇਆ ਹਾਂ ਉਹ ਮਤਲਬ ਉਹਨੇ ਫਿਰ ਏ ਆਈ ਦੇ ਸੋਰੀ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤਾ।
1: ਅੱਛਾ ਜੀ, ਕੀ ਨਿਕਲਿਆ ਫਿਰ?
0: ਬਈ ਫੁੱਲ ਗੋਭੀ ਦੀ ਬਜਾਏ ਉਹਨਾਂ ਨੇ ਆਪਣੀ ਮਰਜ਼ੀ, ਮਤਲਬ ਜਿਵੇਂ ਫੁੱਲ ਗੋਭੀ ਜਿਹੜੀ ਹੁੰਦੀ ਹੈ,
1: ਫੁੱਲ ਗੋਭੀ ਮਤਲਬ
0: ਪੱਤ ਗੋਭੀ ਨੀ, ਫੁੱਲ ਗੋਭੀ
1: ਬਿਲਕੁਲ
0: ਉਹਦੇ ਡੰਠਲ ਹੋਊਗਾ, ਉਹਦੇ ਆਲੇ ਦੁਆਲੇ ਫੁੱਲ ਲੱਗੇ, ਗੋਭੀ ਦੀ ਸਬਜ਼ੀ ਹੋਏਗੀ,
1: ਗੋਭੀ ਦੇ ਪਰਾਂਠੇ,
0: ਹਾਂ। ਤੇ ਉਹਨੇ ਜਦੋਂ ਖੋਲੀ ਤੇ ਉਹਦੇ ਚ ਸੀਗੇ ਪੱਤੇ,
1: ਅੱਛਾ,
0: ਤੇ ਸਾਰੀ ਉਹ 150 ਗ੍ਰਾਮ ਦੀ ਫੁੱਲ ਗੋਭੀ, ਤੇ ਉਹਨੇ ਉਹ ਖੋਲੀ ਤੇ ਉਹ ਕਹਿੰਦਾ ਵੀ ਇਹ ਨਕਲੀ AI ਦੇ ਨਾਲ ਬਣਾਈ ਹੋਈ ਫੁੱਲ ਗੋਭੀ, ਫੁੱਲ ਗੋਭੀਆਂ ਇੱਥੇ ਵਾਲੀ ਨੀ, ਤੁਸੀਂ ਇੰਡੀਆ ਲਈ ਇਮੇਜਿਨ ਕਰੋ, ਉਹਦਾ ਡੰਠਲ ਹੁੰਦਾ, ਡੰਠਲ ਦੇ ਆਲੇ ਦੁਆਲੇ ਉਹ ਨਿਕਲੀਆਂ ਹੁੰਦੀਆਂ ਨੇ ਹਰੀਆਂ ਹਰੀਆਂ ਜਿਹੀਆਂ ਡੰਡੀਆਂ, ਉਹਨਾਂ ਦੇ ਆਲੇ ਦੁਆਲੇ ਫੁੱਲ ਲੱਗੇ ਹੁੰਦੇ,
1: ਚਿੱਟੇ ਰੰਗ ਦਾ ਪੂਰਾ ਫੁੱਲ ਹੁੰਦਾ,
0: ਉਹ ਚ ਉਹਨਾਂ ਨੇ ਫੁੱਲ ਫੁੱਲ ਕੱਢੇ ਹੋਏ, ਡੰਠਲ ਤੇ ਉਹ ਬਸ ਤਣੇ ਹੀ ਉਹਦੇ ਆਲੇ ਦੁਆਲੇ, ਉਹ ਪੈਕੇਟ ਚ ਆਇਆ,
1: ਗੋਭੀ ਦੀ ਸਬਜ਼ੀ ਏਦਾਂ ਬਣਾਈਏ ਨਾ, ਤੇ ਗੋਭੀ ਦੇ ਆਪਾਂ ਪਰਾਂਠੇ ਬਣਾ ਕੇ ਤੇ ਉਹ ਚੀਜ਼ ਬਾਕੀਆਂ ਕੱਲੇ ਟਿੰਡਲ, ਉਹਨੂੰ ਟਿੰਡਲ ਕਹਿੰਦੇ,
0: ਟਿੰਡਲ ਕਹਿੰਦੇ,
1: ਹਾਂ ਸਾਡੇ ਟਿੰਡਲ
0: ਕਹਿੰਦੇ, ਉਹਨੇ ਟਿੰਡਲ ਨੀ ਨਾ ਆਰਡਰ ਕੀਤਾ ਹੋਣਾ,
1: ਹਾਂ ਹਾਂ ਬਿਲਕੁਲ,
0: ਉਹਨੂੰ ਜਦੋਂ ਆਹ ਮਿਲਿਆ ਜ਼ੋਮੈਟੋ ਨੂੰ ਸ਼ਿਕਾਇਤ ਵੀ ਕੀਤੀ, ਈਮੇਲ ਵੀ ਭੇਜੀ,
1: ਅੱਛਾ,
0: ਤੇ ਉਹ ਕਹਿੰਦੇ ਵੀ ਸਾਡੇ ਸਟੈਂਡਰਡ ਦੇ ਮੁਤਾਬਿਕ ਹੈ, ਤੁਸੀਂ 100 ਰੁਪਏ ਦੀ ਆਰਡਰ ਕੀਤੀ ਸੀ, 100 ਰੁਪਏ ਚ ਹੀ, ਤੁਸੀਂ 300 ਗ੍ਰਾਮ ਕਰ ਦਿੰਦੇ, ਉਹ ਚ ਤੁਹਾਨੂੰ ਫੁੱਲ ਵੀ ਲੈ ਕੇ ਆ ਜਾਂਦੇ,
1: ਜੇ ਤੁਸੀਂ 20 ਰੁਪਈਆ ਦੀ ਲਓਗੇ ਤੇ ਇਹਦੇ ਵਿੱਚ ਇਹੀ ਮਿਲਣਾ ਤੁਹਾਨੂੰ, ਤੁਸੀਂ ਕਿਤੇ ਇਹ ਨਾ ਕਹੋਗੇ ਵੀ 40 ਮਤਲਬ 50 ਦੀ ਤੁਹਾਨੂੰ 20 ਦੇ ਦੀਏ,
0: ਉਹ ਕਿਹੜੇ ਉਹ ਪਾਕਿਸਤਾਨੀ ਨੀ ਉਹ ਚੱਲਦੇ ਹੈਗੇ ਗੋਗਾ ਤੇ ਕਮੇਡੀ ਕਰਦੇ ਨੇ, ਉਹ ਜਿਵੇਂ ਉਹ ਕਹਿੰਦਾ ਹੁੰਦਾ ਕਹਿੰਦਾ ਭਾਜੀ ਸ਼ਾਇਦ ਦਿਓ, ਹੁਣ ਪਾਕਿਸਤਾਨ ਚ ਤਾਂ ਸ਼ਾਇਦ ਵੀ ਬੜਾ ਮਹਿੰਗਾ ਹੈਗਾ ਹਨਾ, ਹੋਊਗਾ ਕੋਈ 200-500 ਰੁਪਏ ਕੇਜੀ ਦੇ, ਕਹਿੰਦਾ ਕਿੰਨੇ ਕਿਲੋ, ਕਹਿੰਦਾ ਦੇ ਦੋ ਕੋਈ 10 ਰੁਪਏ ਦਾ, ਕਹਿੰਦਾ ਚੱਟ ਕੇ ਜਾਣਾ, ਕਹਿੰਦਾ ਇੱਥੇ ਚੱਟਣਾ ਕਿ ਘਰ ਜਾ ਕੇ ਜਾਣਾ, ਕਹਿੰਦਾ ਲਿਆ ਉਂਗਲੀ ਦੇ,
1: ਬੜੇ ਅੱਜ ਕੱਲ ਫੇਸਬੁੱਕ ਤੇ ਬੜੇ ਵੱਡੇ ਹਾਸੇ ਵੀ ਪਾਉਂਦੇ ਆ ਆਪਣੇ ਹੀ ਆ, ਪੰਜਾਬ ਦੇ ਹੀ ਆ, ਉਹ ਕਹਿੰਦੇ ਵੀ ਉਹ ਦਾਦਾ ਕਹਿੰਦਾ ਮਰ ਤੋਂ ਬਾਅਦ ਨਾ ਮੇਰੀ ਪਿੱਠ ਨਾ ਲੱਗਣ ਦੀ, ਉਹਨਾਂ ਜਦੋਂ ਮਰਿਆ ਦਾਦਾ ਉਹਨਾਂ ਨੂੰ ਪੁੱਠੇ ਲੰਮਾ ਪਾ ਦਿੱਤਾ, ਯਾਰ ਬੜੇ ਵਧੀਆ ਮੁੰਡੇ ਉਹਦੇ,
0: ਚਲੋ ਇਹ ਵੀ ਹੋ ਜਾਂਦਾ ਜੀ, ਤੇ ਆਪਾਂ ਫਿਰ ਵਾਪਸ ਆਉਂਦੇ ਹਾਂ
1: ਹਨਾ, ਥੋੜੀ ਕਿ ਦੇਰ ਦੇ ਵਿੱਚ ਆਉਣਾ ਹੈ, ਬਿਲਕੁਲ, ਹੋਰ ਕੀ ਆਉਣਾ,
0: ਤੇ ਰਾਜ ਕਪੂਰ ਸਾਹਿਬ ਦਾ ਇੱਕ ਹੋਰ ਗਾਣਾ ਫਿਲਮ ਅਨਾੜੀ ਦੇ ਵਿੱਚੋਂ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਸੀ,
1: ਚੱਕ ਦੇ,
0: ਇਹ ਥੋੜਾ ਜਿਹਾ ਹਲਕਾ ਜਿਹਾ ਗਾਣਾ,
1: ਹਾਂ
0: ਚੱਕਮਾ ਜਿਹਾ ਨਹੀਂ ਹੈਗਾ, ਚੱਕ ਦੇ ਕਹਿ ਰਹੇ ਹੋ ਤੁਸੀਂ,
1: ਨਹੀਂ ਪਹਿਲਾਂ ਗਾਣੇ ਇਹਨੂੰ ਵੀ ਚੱਕ ਦੋ ਕੋਈ ਨਹੀਂ।

0: ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 180, 490, 482 ਤੇ 491, ਸਕਿੱਲ ਅਸੈਸਮੈਂਟ, ਆਥਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
2: ਥਾਪੀ, ਮੈਂ ਸੋਚਦੀ ਸੀ ਕਿ ਆਪਾਂ ਕਬੱਡੀ ਦੀ ਟੀਮ ਬਣਾ ਲਈ।
3: ਤੂੰ ਪਹਿਲਵਾਨ ਬਣਨਾ, ਪਹਿਲਵਾਨ ਜੰਮ।
2: ਰਿਟਨ ਐਂਡ ਡਾਇਰੈਕਟਡ ਬਾਈ ਜੈਦੀਪ ਵੜਿੰਗ, ਨੀਰੂ ਬਾਜਵਾ, ਸਨੀ ਸਿੰਘ, ਸੁਖਵਿੰਦਰ ਚਾਹਲ, ਹਸ਼ਨੀਨ ਚੌਹਾਨ ਤੇ ਹੋਰ ਬਹੁਤ ਸਾਰੇ ਸਿਤਾਰਿਆਂ ਨਾਲ ਸਜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਅਕਤੂਬਰ 16, 2026 ਨੂੰ।

0: गाना था बढ़िया गाना इस ताकि यो दोष नहीं है लो जी वेलकम बैक। अच्छा पाजी आपा दसे नहीं आपा की कर रहे हैं आज
1: ओ लई आपा
0: प्रोग्राम केड़ा है हे कौन हो तुसी मैं कौन
1: तुसी है हां यार हद हो गया भाई तुही ताडे पीछे ओ लग गया ही ना तुही ताडे विच ओ आ गया पुराना जर्नलिज्म आ गया सी इस करके तुही भोली बैठे
0: जर्नलिज्म आ गया सी।
1: हां जी जी साडा हैगा ये प्रोग्राम
0: नहीं हम तो लोड भी नहीं सी हो गया
1: नहीं हो लेली कोई ले दादी है भाजी एदा देर जितना यूं कहते ना सियाणे देर आए दुरुस्त आए हैना आप कह दे देर आए दुरुस्त आए। हां जी जी ए की सी ताड़ी वर्ग दे से साडा प्रोग्राम है खबर बड़ी बेकार है खबर बड़ी बेकार
0: ए इंट्रोडक्शन आप जे रहन दिए
1: अच्छा
0: स्किप कर दिए
1: रहन ही दिंदे अच्छा ओदा जदों रिकॉर्ड होगा ना ते तुसी जिदा रेडियो च टू करके नहीं आवाज आउंदी हुंदी एते टू गा दियो टू
0: रिकॉर्ड नहीं एदा चला गया हुण जो चला गया
1: दूजी
0: खबर जिहड़ी साडी हैगी आ ओ एदां दी आ। हुण अगे की हुंदा सीगा के बसां दे विच लोक जांदे हुंदे सीगे हैना
1: ठीक है जी हां बसां दे
0: ड्राइवर नूं गाला कड्ढी हुंदे ओ तोड़ ला ओ भरावा तोड़ ला
1: बड़ा सही गल
0: तोड़ दो सवारियां चकणियां उधर कंडक्टर ने कहना सिटी मार देनी है सवारियां नूं दिखाण लई भी चलण लगे हैं पर उहनूं पता है ड्राइवर नूं भी जद तक तीन सीटियां नहीं बजदियां इमेजिन करो तुसी एयरपोर्ट ते बैठे हो जहाज च बैठे हो ते पायलट कहना मैं नहीं जाना नहीं नहीं अच्छा चलो ए भी हो गया बई एक पायलट कहंदा फिर बंदा कहंदा चल छड्ड यार मैं दूजी बस च चलिया हालात हो गए सर
1: की हड़ताल
0: कठे 40 पायलट कहते ड्राइवर कहन लगे जहाजा ड्राइवर 40 पायलटा ने कठे कहते पहला या तो तनखा दो नहीं फिर जहाज नहीं चलता स्पाइस जेट है जेडी दारू ता बिक्री बीयर जी है कंपनी सीगी फिर गां मतलब हुण ता कह रहे ने उन्हें आप ही फिर चलदी रखी हुई है।
1: अच्छा अच्छा ठीक
0: किंगफिशर बीयर ता मिलदी है हले भी
1: मतलब है कोई कंपनी ही जहाजा दी ते सेम ही है।
0: हाँ मतलब उन्हें कंपनियां अड्ड अड्ड बनाईया हुई हैं
1: नाम वही सेम
0: हाँ, पर ब्रांड एक ही
1: अच्छा अच्छा ठीक है। अच्छा हाँ स्पाइस जेट ते स्पाइस आई है
0: तो स्पाइस जेट हुण कहंदी कहंदी साडे कोल भरावा पैसे नहीं हैगे एदां ही लैके जाना लै जाओ तुहानूं विचों खाना पीना फ्री नहीं बट हाँ मतलब हुण औखा काम है क्योंकि एक planesparts.net नाम दी एक ना वैबसाइट है
1: अक्टूबर
0: दी इह खबर है ते ओह कहंदे कि 10 ही जहाज चल रहे हैगे ने 37 जहाज खड़े ने इस वक्त
1: इंडिया च ही है सारा
0: इंडिया च ही है स्पाइस जेट
1: डोमेस्टिक
0: है उत्थे ही
1: यार किन्ना इहदे विच भाई जिहड़े आम लोकी किले खजल खवारे हुंदे उड़ गए यार किसे दी बीटी गा ओह कैंसल हो गई किसे दा इन्ना जरूरी जाना सी किसे ने इंटरव्यू दे जाना सी पहली वारी जॉब ली
0: देखो
1: ओह विचारे दा कैरियर
0: जहाज च जा रहा सी है
1: हाजरी लवाती है
0: जहाजा दे नाल वैसे प्रमोशन नहीं आपां कर रहे पर क्वांटस ने एक खबर लगाई हुई है।
1: हां जी
0: क्वांटस ने जिहड़ा न्यूजीलैंड दी जिहड़ी टूरिज्म जिहड़ा उत्थे दा हैगा टूरिज्म न्यूजीलैंड करके उत्थे दी सरकारी अदारा हैगा उहनां दे नाल कॉन्ट्रैक्ट कीता है ते वन वे जिहड़ा फेयर है ओह फिलहाल डाउन कीता है पर इहनां ने डाउन कादा कीता है मैनूं लगदा जबरदस्ती दी खबर है।
1: अच्छा
0: क्योंकि इन्होंने डाउन करके इन्ना बधाया हुआ है रेट ਉਹ ਜਿਵੇਂ ਕੋਲਸ ਤੇ ਬੂਲਵਰਸ ਤੇ ਨਹੀਂ ਹੁੰਦਾ ਡਾਊਨ ਡਾਊਨ
1: ਦੱਸਿਆ ਵੀ ਲਾਸਟ ਟਾਈਮ ਆਪਾਂ ਦੱਸਿਆ ਵੀ
2: ਕਮਾਲ ਕਰਦੇ ਯਾਰ
1: ਉਹ ਕਹਿੰਦੇ ਨੇ ਵੀ ਇੰਨੇ ਪਰਸੈਂਟ ਡਾਊਨ ਹੈ ਤੇ ਪਰ ਪ੍ਰਾਈਸ ਉਹ ਦੇਖਿਆ ਕਰੋ ਇੰਨੇ ਚੱਕੇ ਹੁੰਦੇ ਪਏ ਨੇ
0: 359 ਡਾਲਰ ਦੀ ਟਿਕਟ ਹੈ ਦੱਸੋ ਸਿਡਨੀ ਤੋਂ ਮੈਲਬਨ ਤੋਂ ਬ੍ਰਿਸਬਨ ਤੋਂ ਆਕਲੈਂਡ ਦੀ ਕ੍ਰਾਈਸਟਚਰਚ ਦੀ ਵੈਲਿੰਗਟਨ ਦੀ ਮੈਲਬਨ ਤੋਂ ਕੁਈਨਸਟਾਊਨ ਜੇ ਜਾਣਾ ਤਾਂ $379 ਦੀ ਟਿਕਟ ਹੈ
1: ਸਹੀ ਗੱਲ ਹੈ
0: ਇਕਨੋਮੀ ਫੇਅਰ ਨੇ ਨਾਲੇ ਹਲੇ ਪ੍ਰੀਮੀਅਮ ਇਕਨੋਮੀ ਸਿਡਨੀ ਤੋਂ ਆਕਲੈਂਡ ਦੀ $600 ਦੀ ਇੱਕ ਪਾਸੇ ਦੀ ਇੱਕ ਪਾਸੇ ਦੀ 600 ਭਾਜੀ ਬਿਜ਼ਨਸ ਹੈਗੀ ਹੈ $750 ਇੰਨੇ ਚ ਸ਼੍ਰੀਲੰਕਾ ਏਅਰਲਾਈਨ ਚ ਇੰਡੀਆ ਆਉਣ ਜਾਣ ਕਰ ਲਵੇ ਬੰਦਾ
1: ਪਰ ਇਹ 600 ਤਾਂ $150 ਬਿਜ਼ਨਸ ਪਰ ਫਿਰ ਵੀ $150 ਬਿਜ਼ਨਸ ਦੀ ਹੋਰ ਵੀ ਜ਼ਿਆਦਾ ਹੈ
0: ਲੋਕਲੀ ਹੈ ਨਿਊਜ਼ੀਲੈਂਡ 2-3 ਘੰਟਿਆਂ ਚ ਪਹੁੰਚ ਜਾਣਾ ਤੁਸੀਂ ਮਤਲਬ ਕਮਾਲ ਦੀ ਗੱਲ ਕਰਤੀ ਯਾਰ ਏਡੀਆਂ ਏਡੀਆਂ ਟਿਕਟਾਂ ਮਹਿੰਗੀਆਂ ਕਰਕੇ ਇਹ ਕਹਿ ਰਹੇ ਹਾਂ ਅਸੀਂ ਸਸਤਾ ਕਿਤਾ
1: ਹੈ ਇਹ ਭਾਜੀ ਇਹ ਤੇ ਹੁੰਦਾ ਵਾ ਜਿੱਦਾਂ ਆਪਣੇ ਆਪ ਨੂੰ ਵੇਚਣਾ ਵੀ ਹਾਂ ਪਹਿਲਾਂ ਮਹਿੰਗੀਆਂ ਕਰ ਦੋ ਬਾਅਦ ਚ ਹੌਲੀ ਕਰਕੇ ਕਹੋ ਵੀ ਏਦਾਂ ਵਾ
0: ਉਧਰੋਂ ਫਿਜੀ ਏਅਰਲਾਈਨ ਕਹਿ ਰਹੀ ਹੈ ਕਹਿੰਦੇ ਕਿ ਅਸੀਂ ਆਪਣੇ 75 ਪੂਰੇ ਮਨਾ ਰਹੇ ਹੈਗੇ
1: ਤੇ ਫ੍ਰੀ
0: ਸੋ ਆਹੋ ਫਿਜੀ ਆਉਣ ਜਾਣ ਤੁਹਾਨੂੰ ਜਿਹੜਾ ਹੈਗਾ ਉਹ $640 ਦੇ ਵਿੱਚ ਮਿਲ ਜੂਗਾ
1: ਫਿਜੀ ਆ ਜਾ 640
0: ਸਿੰਗਾਪੁਰ ਏਅਰਲਾਈਨ ਨੇ ਅਰਲੀ ਬਰਡ ਪ੍ਰਮੋਸ਼ਨ ਸ਼ੁਰੂ ਕੀਤੀ ਹੈ ਸਿੰਗਾਪੁਰ ਕਹਿੰਦਾ ਕਿ ਯੂਰਪ ਏਸ਼ੀਆ ਅਫਰੀਕਾ ਜਿੱਥੇ ਮਰਜ਼ੀ ਜਾਓ ਅਤੇ ਉੱਧਰੋਂ ਤੁਹਾਨੂੰ ਆਪਾਂ ਲੈ ਕੇ ਜਾਂਦੇ ਹਾਂ ਫੋਰ ਐਗਜ਼ਾਮਪਲ ਸਿਡਨੀ ਤੋਂ ਜੇ ਵੀਅਤਨਾਮ ਜਾਣਾ ਹੋਚੀਮਿਨ $886 ਚ ਲੰਡਨ ਜਾਣਾ $1600 ਚ ਪੈਰਿਸ ਜਾਣਾ $1600 ਚ ਪਰ ਇਹ ਸਿਰਫ ਟਿਕਟਾਂ ਜੇ ਤੁਸੀਂ ਨਵੰਬਰ ਤੋਂ ਪਹਿਲਾਂ ਬੁੱਕ ਕਰਦੇ ਇਨਫੈਕਟ ਜਿਹੜੀ ਇੱਕ ਪ੍ਰਮੋਸ਼ਨ ਇਹਨਾਂ ਨੇ ਸ਼ੁਰੂ ਕੀਤੀ ਹੈ ਆ ਜਿਹੜਾ ਨਵਾਂ ਨਹੀਂ ਏਅਰਪੋਰਟ ਆਪਣਾ ਬਣ ਗਿਆ
1: ਪੈਂਦੇ ਤਾਲਾ
0: ਦੱਸਦੇ ਉਹਨੂੰ ਆਹੋ ਆਹ ਸਿਡਨੀ ਵਾਲਾ ਸਾਡੇ ਕੋਲ ਭਾਈ ਅਸੀਂ ਫਲੌਂਟ ਕਰ ਸਕਦੇ ਹਾਂ ਕਿਉਂਕਿ ਸਾਡੇ ਕੋਲ ਦੋ ਦੋ
1: ਇੰਟਰਨੈਸ਼ਨਲ
0: ਆਹ ਜਿਹੜਾ ਨਵਾਂ ਇੰਟਰਨੈਸ਼ਨਲ ਏਅਰਪੋਰਟ ਹੈ ਸਿਡਨੀ ਦਾ ਇੱਥੋਂ ਕੁਆਲਾਲੰਪੁਰ ਦੀ ਟਿਕਟ ਜਿਹੜੀ $817 ਦੀ ਮਲੇਸ਼ੀਆ ਦੀ
1: ਓ ਵੈਰੀ ਗੁੱਡ ਵੈਰੀ ਗੁੱਡ ਅੱਛਾ ਆਂ ਜਾਣ ਦੀ
0: ਹਾਂ ਹਾਂ ਸਰ ਆਂ ਜਾਣ ਲੰਡਨ ਦਾ ਆਂ ਜਾਣ $1600 ਚ ਦੇ ਰਹੇ ਨੇ
1: ਤੇ ਭਾਈ ਮੈਨੂੰ ਐਂ ਲੱਗਦਾ ਵੀ ਤੁਸੀਂ ਬਾਅਦ ਚ ਕਹੋਗੇ ਵੀ ਰੇਡੀਓ ਹਾਜੀ ਦਾ ਹਵਾਲਾ ਦੋਗੇ ਤੇ 25% ਆਫ ਹੈ ਮੈਨੂੰ ਇਦਾਂ ਕਿ ਲੱਗੇ ਜਾਂਦੇ
0: ਸਾਰਿਆਂ ਦੇ ਵਿੱਚ ਗੱਡੀ ਲਗਾਓ ਉੱਥੇ ਪਾਰਕਿੰਗ ਤੁਹਾਡੀ 25%
1: ਉਹ ਵੀ ਰੇਡੀਓ ਹਾਜੀ ਦੇ ਦਫ਼ਤਰ ਦੇ ਥੱਲੇ ਲਗਾ ਕੇ ਚੱਲ ਜਿਓ
0: ਇੱਥੋਂ ਤੁਹਾਨੂੰ ਟ੍ਰੇਨ ਲੈਣੀ ਹੈ ਤੁਸੀਂ ਬਲੈਕ ਟਾਊਨ ਤੋਂ ਉੱਧਰ ਤਾਂ ਯਾਰ ਟ੍ਰੇਨ ਵੀ ਨਹੀਂ ਭਾਜੀ ਚੱਲਣ ਲੱਗੀ ਏਅਰਪੋਰਟ ਉਹਨਾਂ ਨੇ ਸ਼ੁਰੂ ਹੀ ਕਰਤਾ ਦੇਖੋ
1: ਚਲੋ ਆਏਗੀ ਥੋੜਾ ਬਹੁਤ ਉੱਥੇ ਨਹੀਂ ਬੱਸਾਂ ਹੁਣ ਬੱਸਾਂ ਉਹ ਮਤਲਬ ਭੱਟੀ ਭਾਜੀ ਦੇ ਗੱਲ ਹੋ ਰਹੀ ਸੀ ਉਹਨਾਂ ਦੇ ਕਾਲ ਆ ਰਿਹਾ ਸੀ ਤੇ ਉਹ ਕਹਿੰਦੇ ਵੀ ਹਲੇ ਨਾ ਉਹ ਸਾਰੀਆਂ ਬੱਸਾਂ ਦਾ ਰੂਟ ਜਿਹੜਾ ਹੈ ਨਾ ਉੱਧਰ ਦਾ ਕਰ ਦੇਣਗੇ ਹਲੇ ਸਾਰੀਆਂ ਕੋਈ
0: ਨਹੀਂ ਹਲੇ ਤੱਕ ਸਟੇਸ਼ਨ ਬਣ ਗਏ ਨੇ ਆਲਮੋਸਟ ਟਰੈਕ ਵਿਛ ਗਿਆ ਪਰ ਇਹ ਹੈ ਵੀ ਅਗਲੇ ਸਾਲ ਦੇ ਮਿਡ ਤੱਕ ਜਾਂ ਐਂਡ ਤੱਕ
1: ਸ਼ਾਇਦ ਵਿੱਚ ਮੈਟਰੋ ਵੀ ਬਣਦੀ ਪਈ ਹੈ
0: ਉਹੀ ਬਣਦੀ
1: ਉਹ ਪੂਰੀ
0: ਮੈਟਰੋ ਦਾ ਹੀ ਹੈ
1: ਸੈਂਟ ਮੈਰੀ ਤੋਂ
0: ਸੈਂਟ ਮੈਰੀ ਤੋਂ ਏਅਰਪੋਰਟ ਤੱਕ
1: ਯਾਰ ਕੀ ਬਾਤ ਹੈ ਹਾਂ
0: ਸੋ ਕੈਂਡ ਹੋ ਗਿਆ ਨਾ ਕੰਮ ਤੇ ਬਾਕੀ ਜੇ ਮੁਫਤ ਵੀ ਜਾਣਾ ਹੈਗਾ ਤਾਂ ਮੈਨੂੰ ਲੱਗਦਾ ਇੱਧਰ ਦੀਆਂ ਕਤਰ ਕੁਤਰ ਵਾਲੀਆਂ ਕਰ ਲਓ ਸਾਊਦੀ ਏਅਰਲਾਈਨ ਕਰ ਲਓ ਉਹ ਤਾਂ ਤੁਹਾਨੂੰ ਕਹਿਣਗੇ ਵੀ ਅਸੀਂ ਆਣ ਜਾਣ ਅਸੀਂ ਤੁਹਾਨੂੰ ਘਰੇ ਛੱਡ ਕੇ ਜਾਵਾਂਗੇ ਟੈਕਸੀ ਵੀ ਦੇਵਾਂਗੇ
1: ਸਾਡਾ ਹਾਲ ਤਾਂ ਹੀ ਪਤਾ ਵਾ ਜਾਣ ਦਾ ਕੋਈ ਪਤਾ ਨਹੀਂ ਹੈ ਪਰ ਟਿਕਟ ਤੁਹਾਨੂੰ ਫ੍ਰੀ ਮਿਲੂਗੀ
0: ਯਾਰ ਕਤਰ ਵਾਲਾ ਤਾਂ ਜਵੇਂ ਹੀ ਸਿਰੇ ਹੀ ਕਮਕ ਹੋ ਗਿਆ ਹੈ ਜੀ ਭਾਈ ਬਹੁਤ ਜ਼ਿਆਦਾ ਯਾਰ ਏਅਰਪੋਰਟ ਸੱਖਣੇ ਕਰਤੇ ਇਹਨਾਂ ਨੇ ਤੁਸੀਂ ਦੇਖੋ ਕਿੰਨੀਆਂ ਫਲਾਈਟਾਂ ਚਲਾਈਆਂ ਹੋਈਆਂ ਸੀ ਇਹਨਾਂ ਨੇ ਇਧਰੋਂ ਉਧਰ ਉਧਰੋਂ ਇਧਰ ਦੌੜ ਦੌੜ ਦੌੜ ਫਲਾਈਟਾਂ ਹੀ ਫਲਾਈਟਾਂ ਚੱਲ ਰਹੀਆਂ ਸੀਗੀਆਂ ਦੁਬਈ ਦੁਬਈ ਦੁਬਈ ਹੋਈ ਪਈ ਸੀ
1: ਪਹਿਲਾਂ ਭਾਈ ਪਹਿਲਾਂ ਤਾਂ ਤੁਹਾਨੂੰ ਯਾਦ ਹੈ ਜਦੋਂ
0: ਅੱਛਾ ਹੁਣ ਅੱਜ ਕੱਲ੍ਹ ਲੋਕ ਕਪਿਲ ਸ਼ਰਮਾ ਦੇਖ ਕੇ ਨਹੀਂ ਹੱਸ ਰਹੇ ਹੈਗੇ ਲੋਕ ਹੱਸਦੇ ਨੇ ਜਦੋਂ ਆਹ ਦੁਬਈ ਮੈਂ ਇਨਵੈਸਟ ਕਰਨਾ ਹੈ ਜਿਵੇਂ ਇਹ ਵੀਡੀਓ ਆਉਂਦੀ ਵੀਡੀਓ ਦੇਖ ਕੇ ਹੱਸ ਆ ਜਾਂਦਾ
1: ਹੈ ਵੀ ਆਈ ਜਾਂਦੇ ਆ ਇਨਵੈਸਟ ਵਾਲੇ ਭਾਈ
0: ਬੜੇ ਬੇਸ਼ਰਮ ਨੇ ਯਾਰ
1: ਯਾਰ ਇੰਨਾ ਕੁਝ ਉੱਥੇ ਚੱਲਣ ਡਿਆ ਤੇ ਦੁਬਈ ਵਾਲੇ ਤੇ ਲੋਕੀ ਫਸੇ ਆ
0: ਯਾਰ ਉਹ ਦੇਖੋ ਭਾਜੀ ਉਹ ਏਅਰਪੋਰਟ ਦੇ ਉੱਤੇ ਅਟੈਕ ਕਰਤਾ ਉਹਨਾਂ ਨੇ ਮਤਲਬ ਸਾਊਦੀ ਰਿਆਦ ਦਾ ਏਅਰਪੋਰਟ ਕਿੱਡਾ ਵੱਡਾ ਏਅਰਪੋਰਟ ਹੈ ਰਿਆਦ ਦਾ ਨਾ ਦੁਬਈ ਤੋਂ ਵੀ ਕਿੱਡਾ ਵੱਡਾ
1: ਇਹ ਨਵੀਂ ਖਬਰ ਆ ਜਾਂ ਪੁਰਾਣੀ ਖਬਰ ਆ
0: ਕੱਲ ਪਰਸੋਂ
1: ਅੱਛਾ ਕੱਲ ਪਰਸੋਂ
0: ਹਾਂ ਏਅਰਪੋਰਟ ਚੋਂ ਬਾਹਰ ਨਿਕਲ ਰਹੇ ਬੰਦੇ ਅਲੱਗ ਅਲੱਗ ਕੰਟਰੀਜ਼ ਦੇ 13 ਬੰਦੇ ਤਾਂ ਮਰ ਵੀ ਗਏ ਉਹਨਾਂ ਦੇ ਉੱਤੇ ਆ ਕੇ ਡਿੱਗਿਆ ਮਿਜ਼ਾਇਲ ਹੋ ਡਰੋਨ
1: ਅੱਛਾ ਓਹੋ
0: ਕੀ ਭਰੋਸਾ ਹੈ ਉੱਥੇ ਦਾ ਹੁਣ ਸਾਊਦੀ ਅਰਬ ਦਾ
1: ਹਾਲੇ ਮਤਲਬ ਹਾਲੇ ਲੜਾਈ ਹਾਲੇ ਵੀ ਮਤਲਬ ਕੁਝ ਹੋਇਆ

0: ਜੀ ਪਹਿਲਾਂ ਦੱਸਿਆ ਹੋਏਗਾ, ਇੱਕ ਕੁੜੀ ਨੇ ਨਾ ਵੀਡੀਓ ਬਣਾਈ, ਇੱਕ ਬੰਦਾ ਗਲਤ ਪਾਰਕਿੰਗ ਕਰ ਰਿਹਾ ਸੀ, ਉਹਨੇ ਨਾ ਸਹੀ ਉਹਦੀ ਗੱਡੀ ਸੀ, ਉਹਨੇ ਨਾ ਹੈਂਡੀਕੈਪ ਚ ਪਾਰਕਿੰਗ ਲਾ ਤੀ, ਉਹ ਕੁੜੀ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਤੀ, ਉਹ ਬੰਦੇ ਨੂੰ ਨੀ ਕੁਝ ਕਿਹਾ,
1: ਉਹ
0: ਕੁੜੀ ਨੂੰ ਬਾਹਰ ਕੱਢਤਾ ਵੀ ਤੂੰ ਸਾਡੀ ਕੰਟਰੀ
1: ਸਾਡੀ ਕੰਟਰੀ ਦੇ ਬਾਰੇ ਮਾੜੀ ਗੱਲ
0: ਕੀਤਾ, ਉਹਨੂੰ ਡਿਪੋਰਟ ਹੀ ਕਰਤਾ। ਉੱਥੇ
1: ਤੁਹਾਨੂੰ ਵੀ ਕੁਛ ਏਦਾਂ, ਤੁਸੀਂ ਦੁਬਈ ਦਾ ਕੋਈ ਪਰਦਾਫਾਸ਼ ਕੀਤਾ ਸੀ ਤਾਂ ਭੇਜਿਆ। ਤਾਹੀ ਮੈਂ ਅੱਜ ਦੀ ਤਰੀਕ ਚ ਜਦੋਂ ਵੀ ਦੁਬਈ ਦੀ ਗੱਲ ਕਰਦਾ ਤੁਸੀਂ ਨੀ ਮੁੜ ਕੇ ਜਾਂਦੇ, ਤੁਹਾਡੀ ਤਾਂ ਫਲਾਈਟ ਵੀ ਇੰਡੀਆ ਬਾਏ ਉਧਰੋਂ ਨੀ ਹੁੰਦੀ ਹੈਗੀ, ਵੀ ਕਿਤੇ ਆਸਮਾਨ ਚੋਂ ਹੀ ਨਾ ਦੇਖ ਲਓ ਉਹ ਜਾ ਰਹੇ ਮੁੜ
0: ਲਾਲਾ ਹੋਰ ਤੇ ਜਿੱਦਾਂ ਦਾ ਤੁਸੀਂ ਖਬਰਾਂ ਦੱਸਣ ਲੈ ਵੈਸੇ ਨੀ ਜੀ ਕਰਦਾ ਉੱਥੇ ਜਾ ਲਓ ਯਾਰ, ਇਹ ਤਾਂ ਜਗ੍ਹਾ ਲਾ ਵਾਇਆ ਦੁਬਈ ਜਾਈਏ ਤੇ ਉੱਥੇ ਰਹਿ ਜਾਈਏ ਬਸ।
1: ਨਹੀਂ ਇਹਦਾ ਫਾਇਦਾ ਇਹਨਾਂ ਨੇ ਬਹੁਤ ਚੱਕਿਆ, ਥਾਈ ਏਅਰਵੇਜ਼ ਨੇ, ਸਿੰਗਾਪੁਰ ਨੇ, ਹਾਂਗਕਾਂਗ ਨੇ, ਇਹਨਾਂ ਨੇ ਬੜੀਆਂ ਫਲਾਈਟਾਂ ਤੇ ਰੇਟ ਚੱਕੇ,
0: ਤੇ ਫਿਰ ਤਾਂ ਉਹੀ ਹੈ ਨਾ, ਫਿਰ ਬੰਦਾ ਉੱਧਰ ਤੇ ਜਾ ਨੀ ਸਕਦਾ ਤੇ ਬੰਦਾ ਮਾਰੀ ਚ ਕਹਿੰਦਾ ਵੀ ਯਾਰ ਚਲੋ ਯਾਰ ਜਾਣਾ ਤੇ ਹੈਗਾ ਹੀ ਆ, ਉਧਰ ਤੋਂ ਚੱਲ ਜਾਈਏ ਫਿਰ ਹੋਰ ਕੀ ਆ।
1: ਬਹੁਤ ਬਹੁਤ ਮਤਲਬ ਕੰਮ ਖਰਾਬ ਹੈ ਹਾਲੇ, ਪਤਾ ਨੀ, ਔਰ ਇਹਦਾ ਇਹ ਨੀ ਪਤਾ ਹੈਗਾ, ਤੁਸੀਂ ਇਹ ਨੀ ਤਰੀਕ ਨੀ ਦੱਸ ਸਕਦੇ ਵੀ 25 ਜਨਵਰੀ ਤੋਂ ਬਾਅਦ ਠੀਕ ਹੋ ਜੂਗਾ ਜਾਂ 1 ਜੂਨ ਤੋਂ ਬਾਅਦ ਠੀਕ, ਏਦਾਂ ਕੁਛ ਕੋਈ ਡੇਟ ਨੀ ਹੈਗੀ ਉਹਦੀ। ਵਨਸ ਇਟ ਇਜ਼ ਸਟਾਰਟਿਡ, ਇਹ ਤਾਂ ਹੁਣ ਚੱਲ ਪਿਆ, ਔਰ ਇਹ ਜਿਵੇਂ ਕਹਿੰਦੇ ਹੁੰਦੇ ਆ ਕਿ ਊਂਠ ਤੇ ਬੈਠੇ ਨੂੰ ਵੀ ਕੁੱਤਾ ਵੜ ਲੈਂਦਾ, ਕੁਛ ਨੀ ਪਤਾ ਹੈਗਾ ਕਿੱਦਣ ਤੁਸੀਂ ਗਏ ਉਧਰੋਂ, ਪਤਾ ਨੀ ਕੀ ਖਰਾਬ ਹੋ ਜਾਵੇ ਕੰਮ, ਹਨਾ ਉੱਥੇ ਹੀ ਰਹਿ
0: ਜਾਓ,
1: ਜੰਗ ਸ਼ੁਰੂ ਹੋ ਜਾਵੇ ਉੱਥੇ, ਕੁਛ ਨੀ ਪਤਾ ਹੈਗਾ ਉੱਥੇ ਤਾਂ ਐਡਾ ਬਾਰਾ ਬੁਰਾ ਹਾਲ ਹੋਇਆ ਪਿਆ। ਸੋ ਜਿਹੜੇ ਪ੍ਰੋਪਰਟੀਆਂ ਖਰੀਦੀ ਵੀ ਬੈਠੇ ਨੇ ਉਹ ਵੀ ਫਟਾਫਟ ਆਪਣੀਆਂ ਵੇਚ ਬੂਝ ਕੇ ਵਿਹਲੇ ਬੁਲੇ ਹੋ ਕੇ ਇੱਥੇ ਲੈ ਲਓ, ਆਹ ਏਅਰਪੋਰਟ ਦੇ ਆਲੇ ਦੁਆਲੇ ਲੈ ਲਓ, ਇੱਧਰ ਹੋਣਾ ਅਸਲੀ ਕਮਾਈ ਤੁਹਾਡੀ ਜੇ ਹੋਣੀ ਹੈ ਤਾਂ ਉੱਥੇ ਛੱਡ ਦੋ ਤੁਸੀਂ।
0: ਪਤਾ ਨੀ ਕੀ ਮਤਲਬ ਇਹਨਾਂ ਦੇ, ਜਿੱਦਾਂ ਤੁਸੀਂ ਕਹਿ ਲਓ ਇਹਨਾਂ ਦਾ ਕੋਈ ਡੈਥ ਮਤਲਬ ਹੈ ਹੀ ਨੀ, ਜਿੱਦਾਂ AI ਦਾ ਤੁਸੀਂ ਕਹਿ ਰਹੇ ਸੀ, ਇੱਦਾਂ ਦਾ ਵੀ ਪਤਾ ਨੀ ਕਦੋਂ ਹੋਏਗਾ, ਤੇ ਸਟਾਪ ਵਾਲਾ ਬਟਨ ਹੋਏ ਤੇ ਸਟਾਪ ਕਰਨਗੇ ਤੇ ਸਾਰਾ ਕੀ ਫਾਇਦਾ ਭਾਜੀ ਛੱਡੋਗਾ।
1: ਤੇ ਜਿਹੜਾ ਆਲਡੀ ਹੈ ਉਹ ਸਮਾਨ ਵੀ ਵੇਚਦਾ, ਤੇ ਤੁਹਾਨੂੰ ਪਤਾ ਉਹ ਟੂਰਿਜ਼ਮ ਪੈਕੇਜ ਵੀ ਵੇਚਦੇ ਨੇ, ਕਦੇ ਪੁੱਛਿਆ ਉਹਨਾਂ ਨਾਲ ਤੁਸੀਂ ਜਾ ਕੇ?
0: ਮੈਨੂੰ ਕਦੀ ਉਹਦੇ ਨੇ ਆਫਰ ਹੀ ਨੀ ਕੀਤਾ,
1: ਉਹਨਾਂ ਨੇ ਜਦੋਂ ਲੱਗਦਾ ਫੁੱਲ ਗੋਭੀ ਲੈ ਕੇ ਜਾਣੀ,
0: ਆਲਡੀ
1: ਨੇ ਆਪਣਾ ਲਗਜ਼ਰੀ ਸਟੇਅ ਜੇ ਬਾਲੀ ਚ ਲੈਣੀ ਹੈ ਤਾਂ $1900 ਦੇ ਵਿੱਚ ਪਰ ਪਰਸਨ ਤੁਹਾਨੂੰ ਬਾਲੀ ਦੇ ਵਿੱਚ ਪੈਕੇਜ ਮਿਲੂਗਾ, ਤੇ ਹਾਂ 10 ਦਿਨ ਦਾ ਚਾਈਨਾ ਦਾ ਪੈਕੇਜ ਮਿਲੂਗਾ ਤੁਹਾਨੂੰ $1500 ਪਰ ਪਰਸਨ, ਔਰ ਉਹਦੇ ਚ 5-star ਉੱਥੇ ਦੀ ਰੇਲ,
0: ਪਰ ਸਾਰਾ ਖਰਚਾ ਵਿੱਚ ਰਹਿਣਾ ਸਿਆਣਾ ਖਾਣਾ ਪੀਣਾ,
1: 6 ਦਿਨ ਹਵਾਈ ਦੇ ਵਿੱਚ ਬਿਤਾਓ $2600 ਦੇ ਵਿੱਚ, 7 ਦਿਨ ਤੁਸੀਂ ਜਾਪਾਨ ਚ ਬਿਤਾਓ $3000 ਦੇ ਵਿੱਚ, ਈਚ ਪਰਸਨ ਦੀ ਇਹ ਗੱਲ ਕਰ ਰਹੇ, ਆਸਟ੍ਰੇਲੀਅਨ ਡਾਲਰ ਚ ਹੋ ਰਹੀ ਹੈ ਗੱਲ, 8 ਦਿਨ ਤੁਸੀਂ ਸਾਊਥ ਕੋਰੀਆ ਚ ਬਿਤਾਓ $3000 ਚ, ਤੇ 0 ਦਿਨ ਤੁਸੀਂ ਜਿਹੜਾ ਦੁਬਈ ਚ ਬਿਤਾਓ ਫ੍ਰੀ ਦੇ ਵਿੱਚ।
0: ਭਾਜੀ ਤੁਹਾਨੂੰ ਅੱਜ ਕਿਸੇ ਨੇ ਪੈਸੇ ਪੂਸੇ ਦਿੱਤੇ ਆ
1: ਬਈ, ਇਹਨਾਂ ਕੰਪਨੀਆਂ ਦੀ ਪ੍ਰਮੋਸ਼ਨ ਬਾਤ ਕਰੀਏ ਯਾਰ, ਬਹੁਤ ਜ਼ਿਆਦਾ ਪ੍ਰਮੋਸ਼ਨ
0: ਟ੍ਰੈਵਲ ਟ੍ਰੂ ਤੇ ਇਹ ਰੇਡੀਓ ਜਿਹਾ ਹਵਾਲਾ ਦਿੰਦੇ ਫੇਰ ਉਹ
1: ਜ਼ਿਆਦਾ ਹੋ ਗਈ ਗੱਲਬਾਤ, ਉਹ ਆਪਣਾ ਟਾਈਮ ਵੀ ਹੋ ਗਈ ਸੱਚ।
0: ਉਹ ਲੈ ਮੈਂ ਉਹੀ ਕਹਿਣਾ, ਅੱਛਾ ਅੱਛਾ ਅੱਛਾ,
1: ਜਾਣ ਤੋਂ ਪਹਿਲਾਂ ਇੱਕ ਖਬਰ ਦੇਣੀ ਸੀ ਸੱਚ ਤੁਹਾਨੂੰ,
0: ਖਬਰ ਵੀ ਤੇ ਆਪਾਂ ਉਹ ਵੀ ਤੇ ਦੱਸਣਾ ਹੈ ਨਾ,
1: ਇਵੈਂਟ
0: ਵੀ ਦੇ ਜਿਹੜਾ
1: ਸਾਡਾ ਹੋ ਰਿਹਾ, ਪਹਿਲਾਂ ਇੱਕ ਖਬਰ ਦੇ,
0: ਖਬਰ 6 ਦੀ ਦੱਸ ਦੋ। ਹਾਂ ਚਲੋ,
1: ਨੈਂਡੋਸ ਖਾਦਾ? ਨੈਂਡੋਸ
0: ਹਾਂ ਮੈਂ ਤੇ ਖਾਦਾ ਨੈਂਡੋਸ ਦਾ।
1: ਹਾਂ, ਨੈਂਡੋਸ ਦਾ ਜਿਹੜਾ ਓਨਰ ਹੈ ਰਿਚਰਡ ਐਂਥੋਵੈਨ,
0: ਅੱਛਾ,
1: ਤੇ ਉਹਦੀ ਘਰ ਵਾਲੀ ਕੈਰਨ, ਉਹਨਾਂ ਨੇ ਘਰ ਲਿਆ ਹੁਣ,
0: ਠੀਕ ਹੈ, ਕੈਰਨ
1: ਬੰਡਾਈ ਦੇ ਵਿੱਚ,
0: ਅੱਛਾ ਜੀ,
1: ਹਾਂ
0: ਇੱਥੋਂ ਦੇ ਆ?
1: ਹਾਂ ਰਿਚ, ਉਹ ਭਾਜੀ ਨੈਂਡੋਸ ਇੱਥੋਂ ਦਾ,
0: ਤੇ ਮੈਂ ਕੀ ਪਤਾ ਬੰਦਾ ਕੋਈ ਹੋਰ ਹੋਵੇ। ਅੱਛਾ,
1: ਤੇ ਉਹਨਾਂ ਨੇ ਘਰ ਲਿਆ $18 million ਦਾ ਬੰਡਾਈ ਦੇ ਵਿੱਚ, ਨਾਰਥ ਬੰਡਾਈ ਚ, 4 bedroom ਵਾਲਾ ਘਰ ਹੈ, ਬਾਕੀ ਮੈਂ ਤੁਹਾਨੂੰ ਦਿਖਾ ਦਿੰਦਾ ਘਰ ਦਾ ਟੂਰ ਵੀ ਦੇ ਦਿੰਦੇ ਤੁਹਾਨੂੰ।
0: ਵਾਹ ਜੀ ਵਾਹ,
1: ਤੇ ਘੈਂਟ ਹੈ ਘਰ ਪੂਰਾ,
0: 18 million।
1: ਹਾਂਜੀ ਹਾਂ, ਆਖਰੀ ਵਾਰ 2015 ਚ ਇਹ ਪ੍ਰੋਪਰਟੀ ਵਿਕੀ ਸੀ, ਉਦੋਂ 3.5 million ਦੀ ਵਿਕੀ ਸੀ, ਹੁਣ 18 million ਦੀ ਇਹ ਪ੍ਰੋਪਰਟੀ ਹੈ।
0: ਅੱਛਾ,
1: ਹਨਾ 2015 ਤੋਂ 26 ਚ ਕਿੰਨੇ 11 ਸਾਲ ਹੀ ਹੋਏ ਨੇ, ਕਿੰਨੀ ਗਰੋਥ ਹੋਈ ਹੈ ਤੁਸੀਂ,
0: ਹਰ ਇੱਕ ਸਾਲ ਦੀ 1 million ਤੋਂ ਵੀ ਉੱਤੇ
1: ਕਮਾਲ ਹੀ ਕਰਦੀ ਹੈ।
0: ਵਾਹ ਜੀ ਵਾਹ, ਅੱਛਾ ਜੀ ਯਾਰ,
1: ਤੇ ਇਸ ਪ੍ਰੋਪਰਟੀ ਨੇ ਉਰਥ ਨਾਰਥ ਬੰਡਾਈ ਦੇ ਰੇਟ ਹੋਰ ਵੀ ਜ਼ਿਆਦਾ ਚੱਕਤੇ, ਕਿਉਂਕਿ ਨਾਰਥ ਬੰਡਾਈ ਦੇ ਵਿੱਚ ਗੋਲਫ ਕੋਰਸ ਹੈ, ਵਧੀਆ ਸਾਰਾ ਕੁਛ, ਵਧੀਆ ਘੈਂਟ, ਮਤਲਬ ਸਬਾਬ ਹੈ, ਮਤਲਬ ਜਾ ਕੇ ਜੀ ਲਾ,
0: ਉਹ ਤਾਂ ਹੈ ਹੀ ਆ,
1: ਬੰਡਾਈ ਤੋਂ ਵੀ ਵਧੀਆ, ਬੰਡਾਈ ਚ ਯਾਰ ਹੁਣ ਭਾਜੀ ਟੂਰਿਸਟ ਬਹੁਤ ਹੋ ਗਏ, ਬੰਡਾਈ ਦੇ ਵਿੱਚ ਨਾ ਆਪਣੇ ਮਾਈਗ੍ਰੈਂਟਸ ਬਹੁਤ ਜਾਣ ਲੱਗ ਪਏ, ਟੂਰਿਸਟ ਬਹੁਤ ਜਾਣ ਲੱਗ ਪਏ, ਉਹ ਬੰਡਾਈ ਦੀ ਉਹ ਗੱਲ ਨਹੀਂ ਰਹੀ ਜਿਹੜੀ ਅੱਗੇ ਹੁੰਦੀ ਹੁੰਦੀ ਸੀ, ਮੇਨਲੀ ਵਗੈਰਾ ਦੀ ਹਾਲੇ ਫੇਰ ਥੋੜੇ ਜਿਹੇ ਸੋਹਣੇ ਹੈਗੇ ਨੇ
0: ਸਹੀ,
1: ਪਰ ਹਾਂ। ਅੱਛਾ, ਇਹ ਤੋਂ ਪਹਿਲਾਂ ਜਿਹੜਾ ਇਹਨਾਂ ਦੇ ਇੱਕ ਘਰ ਸੀਗਾ ਉਹ ਪੁਆਇੰਟ ਪਾਈਪਰ ਚ ਹੈ, ਤੁਹਾਨੂੰ ਪੁਆਇੰਟ ਪਾਈਪਰ ਦੇ ਬਾਰੇ ਮੈਂ ਅੱਗੇ ਵੀ ਦੱਸਿਆ ਸੀਗਾ, ਯਾਦ ਹੈ ਤੁਹਾਨੂੰ ਉਹ ਫੈਕਟ?
0: ਨਹੀਂ ਭਾਜੀ।
1: ਪੁਆਇੰਟ ਪਾਈਪਰ ਆਸਟ੍ਰੇਲੀਆ ਦਾ ਰਿਚੈਸਟ ਸਬਰਬ ਹੈ, 8-10 ਕੀ ਗਲੀਆਂ ਨੇ ਉਹਦੀਆਂ,
0: ਅੱਛਾ
1: 8-10 ਕੀ ਗੱਲ।

0: ਨੇ, ਪਰ ਪੁਆਇੰਟ ਪਾਈਪਰ ਦੇ ਵਿੱਚ ਰਿਚੈਸਟ ਪੀਪਲ ਰਹਿੰਦੇ ਨੇ. ਵੈਸਟਫੀਲਡ ਦਾ ਓਨਰ, ਕਾਮਨਵੈਲਥ ਬੈਂਕ ਦਾ ਸੀਈਓ, ਹਨਾ, ਪ੍ਰਾਈਮ ਮਿਨਿਸਟਰ ਜਿਹੜਾ ਸਕੌਟ ਮੋਰਿਸਨ ਹੁੰਦਾ ਸੀਗਾ, ਸ਼ਾਇਦ ਉਹਦਾ ਘਰ ਹੁੰਦਾ ਸੀ ਉੱਥੇ.
1: ਅੱਛਾ ਜੀ.
0: ਹਨਾ, ਬੈਸਟ ਲੋਕ ਰਹਿੰਦੇ ਨੇ ਉਹ. 8-10 ਗਲੀਆਂ ਨੇ ਉਹਨਾਂ ਦੀ, 8-10 ਵੀ ਜ਼ਿਆਦਾ ਕਹਿਤੀਆਂ, 7-8 ਕੇ ਗਲੀਆਂ ਹੈਗੀਆਂ ਨੇ ਉਹਨਾਂ ਦੀਆਂ, ਤੇ ਗਿਣਤੀ ਦੇ ਹੀ ਘਰ ਨੇ, ਤੇ ਸਾਰੇ ਹੀ ਘਰ ਜ਼ਿਆਦਾਤਰ ਸੀ ਫੇਸਿੰਗ ਨੇ.
1: ਅੱਛਾ,
0: ਪੁਆਇੰਟ ਪਾਈਪਰ ਚ, ਹਨਾ.
1: ਓਕੇ.
0: ਤੇ ਵਨ ਆਫ ਦੀ ਬੈਸਟ ਸਬਬ ਜੀ. ਇਨਫੈਕਟ ਉਹ ਕਿਹਾ ਜਾਂਦਾ ਹੈ ਕਿ ਲਾਸ ਏਂਜਲਸ ਜਿਹੜਾ ਹਾਲੀਵੁੱਡ ਦਾ ਜਿਹੜਾ ਸਬਬ ਹੈ, ਉਹ ਤੋਂ ਬਾਅਦ ਸੈਕਿੰਡ ਰਿਚੈਸਟ ਸਬਬ ਹੈ, ਜੇ ਤੁਸੀਂ ਕੱਲੀ ਕੱਲੀ ਪ੍ਰੋਪਰਟੀ ਕੱਢ ਲਓ. ਕਿਉਂਕਿ ਉਸ ਪੂਰੇ ਸਬਬ ਦੇ ਵਿੱਚ ਕੋਈ ਉਹ ਨਹੀਂ ਹੈਗੀ, ਦੁਕਾਨਾਂ ਦੁਕਾਨਾਂ ਨਹੀਂ ਹੈਗੀਆਂ, ਕੁਛ ਨਹੀਂ ਹੈਗਾ, ਕੋਈ ਕੈਫੇ ਤੱਕ ਨਹੀਂ ਹੈਗਾ.
1: ਘਰ
0: ਨੇ ਔਰ ਗੁੱਡ ਵਾਲੇ ਘਰ ਨੇ, ਮਤਲਬ ਐ ਜਿਹੜੇ ਉੱਪਰੋਂ ਥੱਲੇ ਨੂੰ ਆਉਂਦੇ ਹੁੰਦੇ ਨੇ ਘਰ, ਵਿਲਾ ਟਾਈਪ, ਹਨਾ, ਉੱਪਰੋਂ ਟੌਪ ਫਲੋਰ ਤੇ ਬੈਠੇ ਤੁਹਾਨੂੰ ਸਮੁੰਦਰ ਦੇਖਦਾ, ਪੂਰਾ ਸਿਟੀ ਦੇਖਦਾ.
1: ਪੁਆਇੰਟ ਪੈਪਰ,
0: ਪੁਆਇੰਟ ਪਾਈਪਰ,
1: ਪੁਆਇੰਟ ਪਾਈਪਰ, ਇਹ ਸਿਟੀ ਤੇ ਲੱਗ ਗਈ ਹੈ.
0: ਇਹਨੇ ਨੈਂਡੋਜ਼ ਦਾ ਜਿਹੜਾ ਓਨਰ ਸੀਗਾ, ਇਹ ਵੀ ਉੱਥੇ ਰਹਿੰਦਾ ਸੀ.
1: ਅਕਤੂਬਰ ਮਹਾਰਾਣੀ ਜਿੱਦਾ ਲਾਸਟ ਕੁਈਨ ਆਫ ਪੰਜਾਬ, ਤੇ ਬਈ ਹੁਣ ਤੇ ਆਪਾਂ ਉਹ ਵੀ ਭਾਜੀ ਫਿਊ ਡੇਜ਼ ਲਈ ਮਹਾਰਾਣੀ 25 ਅਗਰ ਪਾਲੇ ਆ ਤੇ 25% ਡਿਸਕਾਊਂਟ ਹੈ.
0: ਅੱਛਾ.
1: ਹਾਂ, ਡਿਸਕਾਊਂਟ ਪਾ ਕੇ ਤੁਸੀਂ ਟਿਕਟਾਂ ਲੈ ਸਕਦੇ.
0: ਚਲੋ, ਮੈਨੂੰ ਸੋਹਣਾ ਵਧੀਆ ਲੱਗ
1: ਰਿਹਾ. ਇਸ ਕਰਕੇ ਵੀ ਤੁਸੀਂ ਆਪਣੀ ਫੈਮਿਲੀ ਨੂੰ ਵੀ ਲੈ ਕੇ ਆਉਣਾ ਤੇ ਬੱਚਿਆਂ ਨੂੰ ਵੀ ਸਗੋਂ ਇਹ ਦਿਖਾਓ, ਕਿਉਂਕਿ ਇਹ ਬਹੁਤ ਵਧੀਆ ਪਲੇ ਹੋ ਜਾ ਰਿਹਾ ਤੇ ਪਹਿਲੀ ਵਾਰੀ ਹੋ ਜਾ ਰਿਹਾ, ਆਪਣਾ ਹਿਸਟੋਰੀਕਲ ਪਲੇ ਆ, ਪੰਜਾਬ ਦੀ ਹਿਸਟਰੀ ਆ. ਮੈਂ ਤੇ ਕਹਿੰਦਾ ਲਈਦਾ ਪੰਜਾਬ, ਚੜ੍ਹਦਾ ਪੰਜਾਬ, ਜਿਹੜਾ ਵੀ ਸਾਨੂੰ ਸੁਣਦਾ ਪਿਆ ਤੁਸੀਂ ਇੱਥੇ ਆਓ, ਜਿਹੜੇ ਮੇਰੇ ਪਾਕਿਸਤਾਨੀ ਭਰਾ ਵਾ ਉਹ ਵੀ ਆ ਕੇ ਦੇਖਣ. ਤੇ ਬਹੁਤ ਇੱਥੇ ਹੁਣ ਮੈਲਬਨ ਭਾਜੀ ਹੋਇਆ, ਜੀ ਲੌਂਗ ਚ ਹੋਇਆ ਸੀ 11 ਅਕਤੂਬਰ ਨੂੰ.
0: ਅੱਛਾ.
1: ਬਹੁਤ ਵਧੀਆ ਉਹਨਾਂ ਦਾ ਮਤਲਬ ਰਿਸਪੋਂਸ ਰਿਹਾ, ਸਾਰੇ ਕਹਿੰਦੇ ਵੀ ਬੜਾ ਵਧੀਆ ਸੀ. ਲਾਸਟ ਵੀ ਈਅਰ ਕਿੰਨੇ ਸ਼ੋਅ ਹੋਏ ਸੀ ਇਹਦੇ, ਤੇ ਹੁਣ 24 ਅਕਤੂਬਰ ਨੂੰ ਇੱਥੇ ਆ, ਤੇ ਮੇਰੇ ਖਿਆਲ ਨਾਲ ਬ੍ਰਿਸਬੇਨ ਵੀ ਹੋਏਗਾ, ਕੈਨਬਰਾ ਵੀ ਹੋਏਗਾ ਤੇ ਐਡਲੇਡ ਵੀ ਹੋਏਗਾ.
0: ਓਕੇ.
1: 4 ਸ਼ੋਅ ਹੋ ਜਾ ਰਹੇ, ਪਹਿਲਾ ਸ਼ੋਅ ਹੋ ਗਿਆ 11 ਅਕਤੂਬਰ ਨੂੰ.
0: ਰਾਈਟ.
1: ਪਰ ਹੁਣ ਤੁਸੀਂ 24 ਅਕਤੂਬਰ ਜੇ ਸਿਡਨੀ ਵਾਲੇ ਹੋ, ਜੇ ਤੁਸੀਂ ਆਉਣਾ ਤੇ ਛੇਤੀ ਛੇਤੀ eventbaba.com ਤੇ ਟਿਕਟਾਂ
0: ਪਈਆਂ ਬੁੱਕ ਕਰ ਲਓ.
1: ਤੇ ਜੇ ਤੁਸੀਂ ਮੇਰਾ ਫੇਸਬੁੱਕ ਵੀ ਖੋਲੋਗੇ ਨਾ, ਈਵੈਂਟ ਪਲੈਨਰ ਮੋਟੀ ਜਾਂ ਮੋਟੀ ਇੰਟਰਟੇਨਰ,
0: ਹਾਂਜੀ,
1: ਉੱਥੇ ਹਰ ਇੱਕ ਪੋਸਟ ਮੈਂ ਉਹੀ ਪਾਈ ਆ ਹੁਣ.
0: ਵਾਹ.
1: ਮੈਂ ਕਹਿੰਦਾ ਮਹਾਰਾਣੀ ਜਿੱਦਾਂ ਹੀ ਹੋਈ ਪਈ ਆ ਸਾਰੇ ਬੜੇ.
0: ਵਾਹ. ਮੋਂਟੀ ਦੀ ਪਾਇਥਨ ਸ਼ੋਅ ਹੋ ਰਿਹਾ ਇੱਥੇ. ਇਹ ਵੀ ਨਾਟਕ ਹੋ ਰਿਹਾ, ਗੋਰਿਆਂ ਦਾ ਨਾਟਕ.
1: ਅੱਛਾ, ਇਹ ਗੋਰਿਆਂ ਦਾ
0: ਮੋਂਟੀ ਪਾਇਥਨ. ਅੱਛਾ. ਇਹ ਤੋਂ ਇਲਾਵਾ ਜਿਹੜੇ ਹੋਰ ਆਪਾਂ ਇਵੈਂਟ ਦੱਸ ਦਿੰਦੇ ਹਾਂ ਇਹਨਾਂ ਦਿਨਾਂ ਦੇ ਵਿੱਚ, ਕੁਛ ਮੈਨੂੰ ਬਹੁਤ ਇਵੈਂਟ ਪਤਾ ਨਹੀਂ ਹੈਗੇ, ਪਰ ਇੱਕ ਇਵੈਂਟ ਜ਼ਰੂਰ ਮੈਨੂੰ ਪਤਾ, ਸਕਲਪਚਰ ਬਾਏ ਸੀ. ਇਹ ਬਹੁਤ ਯੂਨੀਕ ਇੱਕ ਇਵੈਂਟ ਹੁੰਦਾ, ਇਹ ਇੱਕ ਜਗ੍ਹਾ ਤੇ ਨਹੀਂ ਹੁੰਦਾ ਬਲਕਿ ਇਹ ਕਈ ਸਬਰਬਸ 'ਚ ਫੈਲਿਆ ਹੋਇਆ ਇਵੈਂਟ ਹੁੰਦਾ ਹੈ.
1: ਓਕੇ. ਅੱਛਾ.
0: ਬੰਡਾਈ ਤੋਂ ਲੈ ਕੇ ਤੁਸੀਂ ਸਮੁੰਦਰ ਸਮੁੰਦਰੀ ਤੁਰਦੇ ਜਾਣਾ, ਟਮਾਰਾਮਾ ਤੱਕ ਜਾਣਾ ਬੀਚ ਤੱਕ. ਆਈ ਡੋਂਟ ਨੋ, ਸ਼ਾਇਦ 2-2.5-5 ਕਿਲੋਮੀਟਰ ਦੀ ਵਾਕ ਹੈਗੀ ਉਹ ਸਾਰੀ, ਤੇ ਉਹ ਸਮੁੰਦਰ ਦੇ ਨਾਲ ਨਾਲ ਤੁਹਾਨੂੰ ਅਲੱਗ ਅਲੱਗ ਕਲਾਕ੍ਰਿਤੀਆਂ ਦਿਖਣਗੀਆਂ, ਬੜੀਆਂ ਘੈਂਟ ਘੈਂਟ, ਬੜੀਆਂ ਮਤਲਬ ਫੋਟੋਜੈਨਿਕ. ਇੱਕ ਇੱਕ ਕਲਾਕ੍ਰਿਤੀ ਦੀ ਤੁਸੀਂ ਫੋਟੋ ਵੀ ਜੇ ਵੀਡੀਓ ਵੀ ਪਾਉਂਦੇ ਹੋ ਨਾ, ਤੁਹਾਡੇ ਇੰਸਟਾਗ੍ਰਾਮਾਂ ਦੀਆਂ ਰੀਲਾਂ ਧੜਾ ਧੜ ਚੱਲਣਗੀਆਂ, ਤੁਸੀਂ ਦੇਖ ਕੇ ਜਰਾ. ਬਹੁਤ ਸੋਹਣਾ ਹੁੰਦਾ. ਮੈਂ ਆਲਮੋਸਟ ਹਰ ਸਾਲ ਜਾਂਦਾ ਰਿਹਾ, 2 ਨਵੰਬਰ ਤੱਕ ਚੱਲਣਾ. ਸੋ ਜੇ ਤੁਸੀਂ ਸਿਡਨੀ 'ਚ ਰਹਿੰਦੇ ਹੋ ਫਿਰ ਤਾਂ ਕਾਹਤੇ ਮੌਕਾ ਮਿਸ ਕਰਨਾ, ਜੇ ਤੁਸੀਂ ਬਾਹਰੋਂ ਵੀ ਆ ਰਹੇ ਹੈਗੇ ਹੋ ਤਾਂ ਆਇਓ ਸਿਡਨੀ. ਸਾਰੇ ਲੋਕ ਆਉਂਦੇ ਨੇ, ਓਪੇਰਾ ਹਾਊਸ ਘੁੰਮਦੇ ਨੇ, ਬਲੂ ਮਾਊਂਟੇਨ ਚਲੇ ਜਾਂਦੇ ਨੇ, ਬਟ ਆਹ ਜਿਹੜੀ ਹੈ ਸਕਲਪਚਰ ਬਾਏ ਸੀ ਵਾਕ. ਕੁਛ ਕੁ ਇਵੈਂਟ ਨੇ ਭਾਜੀ ਸਾਲ ਭਰ ਦੇ ਵਿੱਚ, ਹਨਾ, ਜਿਹੜੇ ਮੈਂ ਦੱਸ ਸਕਦਾ ਤੁਹਾਨੂੰ. ਦੇਖੋ ਜਿਵੇਂ ਵਿਵਿਡ ਹੋ ਗਿਆ, ਹਨਾ, ਜਾਂ ਵਿੰਟਰ ਲਾਈਟ ਫੈਸਟੀਵਲ ਹੋ ਗਿਆ, ਜਾਂ ਆਪਣਾ ਉਹ 31 ਦਸੰਬਰ ਵਾਲਾ ਹੋ ਗਿਆ ਨਿਊ ਈਅਰ ਦੀ, ਜਾਂ ਆਹ ਹੋ ਗਿਆ ਸਕਲਪਚਰ ਬਾਏ ਸੀ. ਇਹ ਵਾਕਈ ਇਹ ਯੂਨੀਕ ਇਵੈਂਟਸ ਹੈਗੇ ਨੇ, ਦੁਨੀਆਂ 'ਚ ਨਹੀਂ ਕਿਤੇ ਹੋਰ ਹੁੰਦੇ ਹੈਗੇ. ਇਹਦੇ ਲਈ ਸਿਰਫ ਤੁਹਾਨੂੰ ਇੱਥੇ ਦੇਖਣੇ ਪੈਣੇ ਨੇ. ਇਹ ਬੜਾ ਯੂਨੀਕ ਇਵੈਂਟ ਹੈ, ਤੇ ਇਹਦੇ 'ਚ ਜਾਇਓ ਔਰ ਤੁਹਾਨੂੰ ਦੇਖਣ ਨੂੰ, ਔਰ ਦੁਨੀਆਂ ਦੇ ਆਰਟਿਸਟ, ਮਤਲਬ ਦੁਨੀਆਂ ਭਰ 'ਚੋਂ ਆਰਟਿਸਟ ਆਉਂਦੇ ਨੇ. ਤੁਸੀਂ ਦੇਖੋ ਨਾ, ਖੁੱਲ੍ਹੇ ਆਸਮਾਨ ਦੇ ਥੱਲੇ ਇੱਕ ਸਕਲਪਚਰ, ਔਰ ਬਹੁਤ ਵੱਡਾ, ਜਿਵੇਂ ਆਪਣੇ ਕਮਰੇ ਦੀ ਛੱਤ ਹੈ ਇਹਦੇ ਤੋਂ ਡਬਲ.
1: ਅੱਛਾ.
0: ਐਡੀਆਂ ਐਡੀਆਂ 20 ਕਲਾਕ੍ਰਿਤੀਆਂ ਉਹਨਾਂ ਨੇ ਬਾਹਰ ਸਮੁੰਦਰ ਦੇ ਨਾਲ ਨਾਲ ਐਨ ਖੜੀਆਂ ਕਰਕੇ ਰੱਖੀਆਂ ਹੋਈਆਂ.
1: ਇਹ ਮਤਲਬ ਸ਼ੁਰੂ ਹੋ ਗਿਆ,
0: ਸ਼ੁਰੂ ਹੋ ਗਿਆ 16 ਅਕਤੂਬਰ ਤੋਂ ਸ਼ੁਰੂ ਹੋ ਗਿਆ
1: 16 ਤੋਂ 2 ਨਵੰਬਰ ਤੱਕ
0: 2 ਨਵੰਬਰ ਤੱਕ ਚੱਲ
1: ਠੀਕ ਹੈ ਦੀਦੀ ਵਧੀਆ
0: ਮਤਲਬ ਹੋ ਜਾਣਾ
1: ਹਲੇ ਹਾਂ ਦੀਦੀ
0: ਤੇ ਜਾ ਕੇ ਦੇਖਿਓ ਇਸ ਵੀਕਐਂਡ ਤੇ ਜਾਇਓ ਤੁਸੀਂ ਸਕਲਪਚਰ ਬਾਈ ਸੀ ਇੰਜੋਏ ਕਰਿਓ ਨਾਲੇ ਵੈਦਰ ਵੀ ਖੁੱਲ ਜਾਣਾ ਹੁਣ
1: ਹਾਂ ਸਹੀ ਗੱਲ ਹੈ
0: ਤੇ ਦਿਓ ਜਾਸਤਾ ਫਿਰ
1: ਜੀ ਹਾਂ
0: ਬਾਕੀ ਚੀਜ਼ਾਂ ਜਿਹੜੀਆਂ ਢਕੀਆਂ ਢਕੀਆਂ ਰਹਿਣ ਦੋ ਕਾਹਨੂੰ ਗੱਲਾਂ ਕਰਨੀਆਂ ਖਬਰ ਬੜੀ ਬੇਕਾਰ ਹੈ ਅਸੀਂ ਸਿਰਫ ਹਲਕੀਆਂ ਫੁਲਕੀਆਂ ਜਿਹੀਆਂ ਖਬਰਾਂ ਇਸ ਕਰਕੇ ਕਰਦੇ ਹੁੰਦੇ ਹਾਂ ਵੀ
1: ਜਿਹੜੀ
0: ਗੱਲ ਢਕੀ ਹੈ ਢਕੀ ਰਹਿਣ ਦੇ
1: ਦੇਖਦੇ।

0: लग गया ना पता फिर केड़ा रेडियो बजदा।
1: हांजी हांजी हांजी हांजी हांजी हांजी
2: रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
3: रेडियो हाँ जी 1674 एम समा हो चुका लाफ्टर थेरेपी दा ते कल दे गुस्से गिले परेशानियां जो भी मन ते बोझ है सारा कुछ एक पासे रख के हसण दा ते हसाउण दा समा हो गया। चुटकले सुन सुनाउण दा ते आओ फिर लाफ्टर थेरेपी दे विच हसदे आ। मेरे नाल हसण लई पहुंच चुके ने डॉक्टर प्रीतिंदर गरेवा।
4: हाँ जी सारिआं नूं प्यार भरी सति श्री अकाल ते प्रोग्राम जी आइआं नूं आखदे आ। हसण हसाउण दी गल होई आ ते हसदिआं दे घर वसदे ते हासिआं दे इस विहड़े च तुहाडा सभ दा स्वागत है।
3: स्वागत जी ते सब तो पहला साढ़े नाल ने मन्नत ते फतेह उस तो बाद फिर अर्नव तुसी रेडी रहो। सत श्री अकाल मन्नत फतेह तुसी आने रहो की हाल चाल है तुहाडा।
5: सत श्री अकाल अंकल जी नाले मामा जी।
3: सत श्री अकाल मन्नत जी
4: की हाल चाल।
5: मैं ठीक हां तुसी ठीक हो?
3: वेरी गुड असि भी ठीक हां तुसी वधिया ते आपां उप्पे वधिया हो जांदे आ।
5: थैंक यू।
4: तुसी प्यारियां जी आवाजां सुन के
3: होर सियाणियां सियाणियां You happy, me happy.
4: ਕਿੰਨਾ ਨਾ ਔੜ ਜਿਹਾ ਲੱਗਦਾ ਮੈਨੂੰ ਤਾਂ ਨਾ ਅੰਗਰੇਜ਼ੀ ਜੀ ਸਾਡੇ ਮੂੰਹ।
5: ਹਾਂਜੀ
3: ਏਦਾਂ ਹੀ ਆ। ਕੀ ਸੁਣਾਓਗੇ ਫਿਰ ਅੱਜ?
5: ਅੱਜ ਮੈਂ ਪਹਿਲਾਂ ਮੈਂ ਅੱਜ ਚੁਟਕਲਾ ਸੁਣਾਉਂਗੀ ਪਰ ਚੁਟਕਲਾ ਸੁਣਾਉਣ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਦੱਸਣੀ ਆ। ਮੇਰੇ ਨਾ ਗ੍ਰੈਜੂਏਸ਼ਨ ਹੋ ਰਿਹਾ ਵਾ ਇਸ ਸਾਲ ਤੇ ਗ੍ਰੈਜੂਏਸ਼ਨ ਲਈ ਸਾਨੂੰ ਉਹਨਾਂ ਨੇ ਐਡਵੈਂਚਰ ਪਾਰਕ ਲੈ ਕੇ ਆਣਾ ਵਾ ਤੇ ਉੱਥੇ ਅਸੀਂ ਕਦੇ ਨੀ ਗਏ ਤੇ ਮੈਂ ਮੰਮਾ ਹੁਣਾਂ ਨੂੰ ਕਿਹਾ ਹੋਇਆ ਕਿ ਜਿੰਨਾ ਟਾਈਮ ਸਾਡਾ ਗ੍ਰੈਜੂਏਸ਼ਨ ਨੀ ਖਤਮ ਹੁੰਦਾ ਉਨਾ ਟਾਈਮ ਨੀ ਆਣਾ ਹੈਗਾ ਐਡਵੈਂਚਰ ਪਾਰਕ ਕਿਉਂਕਿ ਮੈਂ ਚਾਹੁੰਦੀ ਹਾਂ ਕਿ ਸਰਪ੍ਰਾਈਜ਼ ਹੋਵੇ ਫਸਟ ਟਾਈਮ ਹੀ ਆਣਾ ਹੋਵੇ
4: ਐਕਸਾਈਟਮੈਂਟ ਬਣੀ ਰਹੇ। ਅੱਛਾ
3: ਵੈਰੀ ਫਸਟ ਟਾਈਮ ਹੀ ਜਾਈਏ ਹੈ
4: ਇੱਧਰ ਬਿਟਲਸੀ ਵਾਲੇ ਪਾਸੇ ਜਾਂ ਗੁੰਬਾਇਆ ਵਰਲਡ ਕਰਨੀ ਜਾਂ ਜਲੌਂਗ ਵਾਲਾ
5: ਮੈਕਸੀਕਨ ਫੂਡ ਹੋ ਗਿਆ ਟਾਕੋਸ ਨਾਚੋਸ।
3: Oh my God,
4: क्या बात है?
3: Oh, pizzas.
4: Oops, हो गया था.
3: वही. Wow, मन्नत. कितने के जने जा सकते नाल?
5: मैं थोड़े ले लाऊंगी थोड़े.
4: हाँ, थोड़ा टिफिन बॉक्स खाली ले जाइए.
3: ओ नहीं वो तो ठंडे हो जाने हैं नाल कितने के जने जा सकते हैं?
5: नाल कोई भी नहीं सर डिक्लास ही सर।
3: ਮੰਮੀ ਪਾਪਾ ਨੂੰ ਲੈ ਕੇ ਜਾਓਗੇ ਨਾ
4: ਕੋਈ ਡਰੈਸ ਕੋਡ ਵੀ ਹੈਗਾ ਕੋਈ?
3: ਨਹੀਂ ਅਸੀਂ ਏਦਾਂ ਕਰਾਂਗੇ ਨਾ ਮੰਨਤ ਦੀ ਗ੍ਰੈਜੂਏਸ਼ਨ ਤੋਂ ਪਹਿਲਾਂ ਹੋ ਕੇ ਆਵਾਂਗੇ ਆਪਾਂ।
4: ਹਾਂ ਇਹਦਾ ਸਰਪ੍ਰਾਈਜ਼ ਖਰਾਬ ਕਰ ਦਾਂਗੇ।
3: ਆਹੋ ਅਸੀਂ ਪਹਿਲਾਂ ਹੋ ਕੇ ਆਵਾਂਗੇ ਤੇ ਨਾਲੇ ਫਿਰ ਪਹਿਲਾਂ ਦੱਸ ਦਾਂਗੇ ਵੀ ਇਦਾਂ ਇਦਾਂ ਇਦਾਂ ਹੁੰਦਾ ਉੱਥੇ।
4: ਇਹ ਜ਼ਿਆਦਾ ਵਧੀਆ।
5: ਤੇ ਨਾਲੇ ਜਿਹੜੇ ਉਹ ਸੈਰੇਮਨੀ ਆ ਉੱਥੇ ਸਾਡੇ ਲਈ ਡਰੈਸ ਕੋਡ ਆ ਪਰ ਜਿਨ੍ਹਾਂ ਨੇ ਵਿਜ਼ਿਟਰ ਜਿਹੜੇ ਆਡੀਅੰਸ ਨੇ ਉਹਨਾਂ ਨੂੰ ਵੀ ਲੋੜ ਹੈਗੀ।
3: ਓਕੇ ਓਕੇ ਗੁੱਡ ਚਲੋ ਵਧੀਆ ਤਾਂ ਵੀ ਖਰਚਾ ਬਚਾ ਨੇ ਮੰਮੀ ਨੂੰ ਸੂਟ ਲੈਣਾ ਪੈਣਾ
4: ਚਾਦਰਾ ਚੂਦਰਾ ਲਾ ਕੇ ਜਾਵਾਂਗੇ।
3: ਹੋਰ ਹੋਰ ਕੀ ਮੰਮੀ ਨੂੰ ਡਰੈਸ ਲੈਣੀ ਪੈਣੀ ਸੀ ਇਹ ਤਾਂ ਕੰਮ ਖਰਾਬ ਹੋ ਜਾਣਾ ਹੈ ਨਾ। ਕੀ ਸੁਣਾਓਗੇ ਫਿਰ?
5: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
3: ਹਾਂਜੀ
5: ਪੱਪੂ ਕੀ ਫਿਰ ਡਾਕਟਰ ਸਾਹਿਬ ਮੈਂ ਐਨਕ ਦੇ ਨਾਲ ਫਿਰ ਮੈਂ ਪੜ ਸਕਦਾ ਵਾ? ਡਾਕਟਰ ਹਾਂ ਜ਼ਰੂਰ ਬਿਲਕੁਲ ਪੱਪੂ ਵਾਹ ਵਾਹ ਡਾਕਟਰ ਸਾਹਿਬ ਤੁਹਾਡੀ ਬਹੁਤ ਮਿਹਰਬਾਨੀ ਇਹਦੇ ਨਾਲ ਤਾਂ ਫਿਰ ਇੱਕ ਅਨਪੜ ਬੰਦੇ ਦੀ ਜ਼ਿੰਦਗੀ ਵੀ ਬਣ ਸਕਦੀ।
4: ਠੀਕ ਆ ਫਿਰ
3: ਮੰਨਤ ਸਟਾਈਲ ਬੜਾ ਘੈਂਟ ਹੈ ਤੁਹਾਡਾ
4: ਪੂਰਾ ਚੁਟਕਲੇ ਚ ਜਾਨ ਪਾ ਦਿੰਦੀ ਹੈ
3: ਸਵਾਦ ਲੈ ਕੇ ਸੁਣਾਉਂਦੀ ਪੂਰਾ। ਥੈਂਕ ਯੂ ਮੰਨਤ।
5: ਥੈਂਕ ਯੂ ਫਤਿਹ ਨਾਲ ਵੀ ਗੱਲ ਕਰ ਲਿਓ।
3: ਹਾਂਜੀ ਹਾਂਜੀ
4: ਡਾਕਟਰ ਨੀ ਕਹਿੰਦਾ
5: ਮਾਮਾ ਜੀ
4: ਹਰੇ ਆਏ
3: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ
4: ਅੱਜ ਤਾਂ ਫਾਸਟ ਟ੍ਰੇਨ ਚੱਲ ਰਹੀ ਹੈ, ਛੋਟੇ ਮੋਟੇ ਸਟੇਸ਼ਨ ਛੱਡੀ ਆ
3: ਇੰਨੀ ਤੇਜ ਬਸੰਤ ਲਾਲ ਜੀ ਕੋ ਖੋ ਕੇ ਕੇਲਾ ਖਾਦਾ ਨਾ, ਬਹੁਤ ਤੇਜ ਹੋ ਗਈ ਬਾਜ
5: ਸਾਡੇ ਤੋਂ ਖਿੱਚ ਕੇ ਉਦੋਂ ਦਾ ਮੈਨੂੰ ਹੋਏ ਤੱਕ ਬਹੁਤ ਗੁੱਸਾ
3: ਹੋਏ ਹੋਏ ਯਾਰ ਉਹ ਕਹਿੰਦੇ ਆ
4: ਵੀ ਹੋ ਨੀ ਰਹੇ ਤੇਰੇ,
3: ਉਹ ਕਹਿੰਦੇ ਆ ਵੀ ਇਹਨੇ ਖੋ ਕੇ ਖਾਦਾ ਸੀ ਪਤਾ ਨੀ ਹੋਣੇ, ਪਤਾ ਨੀ ਲੱਗਦਾ
5: ਨਹੀਂ ਅਸੀਂ ਲੈ ਕੇ ਆਏ ਸੀ,
3: ਜੇ ਤੈਨੂੰ ਡੇਟ ਯਾਦ ਆ ਨਾ ਤੇ ਫਿਰ ਆਪਾਂ ਉਹ ਕੈਮਰੇ ਵੇਖ ਲਾਂਗੇ ਉਸ ਡੇਟ ਦੇ,
4: ਨਾਲੇ ਕੇਲਾ ਸੀ ਕਿ ਵਨੀਲਾ ਸੀ
3: ਰੇਡੀਓ ਵੱਲੋਂ ਮੇਲ ਪਾਵਾਂਗੇ ਨਾ ਵੀ ਆਹ ਮਸਲਾ ਆ ਮਸਲਾ ਪਿਆ ਵਾ, ਨਹੀਂ ਹੋਈ ਸੀ ਮੇਰੀ ਗੱਲ ਉਹ ਕੌਂਸਲ ਵਾਲੇ ਕਹਿੰਦੇ ਸੀ ਜਿੰਨੇ ਵੀ ਕੇਲਾ ਚੋਰੀ ਕੀਤਾ ਹੋਊਗਾ ਨਾ ਉਹਦੀ ਫੋਟੋ ਲਾਵਾਂਗੇ ਉੱਥੇ ਪਾਰਕ ਚ ਤੇ ਨਾਲ ਲਿਖਾਂਗੇ ਵੀ ਕੇਲਾ ਚੋਰੀ ਕੀਤਾ,
4: ਨਾਲੇ ਥੱਲੇ ਉਹਦੇ ਇਬਾਰਤ ਲਿਖੀ ਉਹ ਕੈਪਸ਼ਨ ਲਿਖਿਆ ਉਹ ਇੱਕ ਸਿਪਾਹੀ ਖਿੱਚ ਕੇ ਨਿਕਲ ਆਈ,
3: ਹਾਂ
4: ਇਹੀ ਤਾਂ ਨੀ ਸੀ ਬੁਝਾਰਤ ਅੱਜ ਇਹਦਾ ਜਵਾਬ ਆ ਮੋਮਬੱਤੀ,
3: ਹਾਂਜੀ ਹਾਂਜੀ
4: ਸੋਚ ਕੇ ਦੱਸੀ,
3: ਹੈਲੋ
5: ਚੱਲਦਾ
3: ਵਾ ਪਰ ਉਹਦੇ ਪੈਰ ਨੀ, ਵਸਦਾ ਵਾ ਪਰ ਸ਼ਹਿਰ ਨੀ,
4: ਆਉਗੀ ਨਿਗਾਹ
3: ਪਾਣੀ ਆ ਪਰ ਨਹਿਰ ਨੀ,
4: ਪਿੰਡ ਆ ਪਰ ਸ਼ਹਿਰ ਨੀ,
3: ਓਹ
4: ਵਸਦੇ ਦਾ ਕਹਿਰ ਨੀ
3: ਹੈ ਇਹ ਯਾ ਟਾਈਮ ਟਾਈਮ
5: ਗਲਤ
4: ਟਾਇਰ ਘੁੰਮ ਦੇਣੀ ਤੇਰੇ ਸ਼ਹਿਰ ਘੁੰਮ ਦੇ
3: ਫਿਰ ਤੇ ਹਾਰੇ ਹੀ ਚੰਗੇ ਆ ਭਰਾ ਹਾਰੇ ਚੰਗੇ ਆ, ਪੈਸਾ ਪੈਸਾ ਹੈ
5: ਗਲਤ ਪੱਖਾ
3: ਪੱਖਾ ਓਏ ਇੱਕ ਤੇ ਇਹ ਬੜਾ ਖਰਾਬ ਹੈ ਬੰਦਾ ਇਹਨੇ
4: ਨੀਚੇ ਬੇਬੀ ਸੋਤਾ ਹੈ,
3: ਓ ਥੈਂਕ ਯੂ ਥੈਂਕ ਯੂ ਥੈਂਕ ਯੂ, ਇਹਨੇ ਆਨਸਰ ਕਈ ਕਈ ਬਣਾਏ ਹੁੰਦੇ ਆ ਇਹਨੇ, ਸਤਿ ਸ਼੍ਰੀ ਅਕਾਲ ਅਰਨਵ ਤੁਸੀਂ ਆਉਂਦੇ ਰਹੋ ਤੇ ਤੇਗ ਉਸ ਤੋਂ ਬਾਅਦ ਤੁਸੀਂ ਰੈਡੀ ਰਹੋ, ਸਤਿ ਸ਼੍ਰੀ ਅਕਾਲ ਅਰਨਵ ਜੀ,
5: ਪੈਡ
4: ਪਾ ਜਿਓ ਉੱਥੇ ਟਾਈਮ ਲੱਗ
3: ਜਾਂਦਾ ਫਿਰ ਤੇ
5: ਥੈਂਕ ਯੂ,
3: ਕੀ ਸੁਣਾਓਗੇ ਫਿਰ ਅੱਜ
5: ਕਾਫੂਸ
3: ਦੀ ਝੋਂਪੜੀ ਅੱਗੇ
5: ਨਾ ਬੂਆ ਨਾ ਬਾਰ ਮੈਨੂੰ ਤੋੜੀ ਮੈਂ ਤੋੜੋ ਮੇਰਾ
3: ਚਲੋ ਫਿਰ ਹਾਰ ਗਏ ਭਰਾ, ਹੋਰ ਹੋਰ ਸਾਡੇ ਕੋਲ
4: ਮੋਮਬੱਤੀ ਤਾਂ ਹੈ ਨੀ ਆਪਾਂ ਨੂੰ ਪਤਾ,
3: ਨਾ ਇਹ ਮੋਮਬੱਤੀ ਆ ਨਾ ਇਹ ਦੀਵਾ ਆ
4: ਕਈ ਇਲਾਕਿਆਂ ਚ ਕੋਈ ਕੁਛ ਕਹਿੰਦੇ ਕਈਆਂ ਚ ਕੁਛ ਕਹਿੰਦੇ
3: ਆਪਾਂ
4: ਨੂੰ ਖੋਪਗਰੀਏ
3: ਅਰਨਵ ਯਾਰ ਕੀ ਕਰ ਛੋੜਿਆ ਜੇ,
4: ਨਹੀਂ ਕੋਕੋਨਟ ਸਹੀ ਜਵਾਬ ਆ,
3: ਹੈ
4: ਵੈਲ ਡਨ
3: ਕੋਕੋਨਟ ਸਹੀ ਹੈ, ਨਾਰੀਅਲ ਗਲਤ ਸੀ,
4: ਨਾਰੀਅਲ ਵੀ ਸਹੀ ਹੈ,
3: ਨਾਰੀਅਲ ਵੀ ਸਹੀ ਹੈ, ਕਿੱਦਾਂ
4: ਨਾਰੀਅਲ ਖੋਪਾ ਕੋਕੋਨਟ ਜਿੱਦਾਂ ਕਿਤੇ ਸੇਮ ਹੀ ਆ,
3: ਓਕੇ ਓਕੇ ਚਲੋ ਠੀਕ ਹੈ ਫਿਰ, ਥੈਂਕ ਯੂ ਭਾਈ
5: ਥੈਂਕ ਯੂ
3: ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਹੇ।
4: ਤੇ ਨੈਕਸਟ ਕ੍ਰਿਕਟ ਵਾਸਤੇ ਆਲ ਦਾ ਬੈਸਟ ਕਹਿ ਦਿੰਦੇ ਸੀ
3: ਆਲ ਦਾ ਬੈਸਟ ਤੇ ਨੈਕਸਟ ਸਾਡੇ ਨਾਲ ਨੇ ਤੇਗ ਤੇ ਉਸ ਤੋਂ ਬਾਅਦ ਫਿਰ ਯੁਵਰਾਜ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਤੇਗ ਕੀ ਹਾਲ ਹੈ
5: ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ
3: ਸਤਿ ਸ਼੍ਰੀ ਅਕਾਲ ਇਹ ਤੇ ਐਂਬਰ ਲੱਗਦੀ ਮੈਨੂੰ ਅੱਜ
5: ਹਾਂਜੀ
3: ਓ ਵੇਖਿਆ
4: ਲਿਆ ਨਾ 1000 ਤਾਂ ਬੁੱਝ ਲਈ
3: ਹੋਰ ਮੈਨੂੰ ਤੇ ਆਵਾਜ਼ ਹੀ ਪਤਾ ਲੱਗ ਗਈ ਸੀ ਮੈਂ ਕਿਹਾ ਸਵੇਰੇ ਸਵੇਰੇ ਏਡੀ ਪਿਆਰੀ ਪਿਆਰੀ ਆਵਾਜ਼ ਕਿਹੜੀ ਆ ਗਈ ਆ ਇਹ ਤੇ ਆਵਾਜ਼ ਹੋਰ ਮਿੱਠੀ ਹੋ ਗਈ ਆ ਇਟਲੀ ਤੋਂ ਆ ਕੇ ਤੇ ਆਵਾਜ਼ ਹੋਰ ਮਿੱਠੀ ਹੋ ਗਈ ਆ
5: ਹਾਂਜੀ
4: ਉੱਥੋਂ ਹਨੀ ਲੈ ਕੇ ਆਈ ਸਪੈਸ਼ਲ ਹੈ
3: ਹੋਰ ਕੀ ਸਾਨੂੰ ਮੈਨੂੰ ਬਹੁਤ ਵਧੀਆ ਲੱਗਦਾ ਜਿੱਦਾਂ ਸਾਡੇ ਤੇ ਸਕੂਲ 'ਚ ਵੀ ਇਹੋ ਜਿਹੇ ਬੱਚੇ ਨਹੀਂ ਹੁੰਦੇ ਜਿਹੜੇ ਬਾਹਰੋਂ ਕਿਤੇ ਘੁੰਮ ਕੇ ਆਉਣ ਦੇ ਹੁਣ ਸਾਨੂੰ ਵਧੀਆ ਲੱਗਦਾ ਜਦੋਂ ਤੁਸੀਂ ਕਹਿੰਦੇ ਹੋ ਅਸੀਂ ਸਿੰਗਾਪੁਰ ਘੁੰਮ ਕੇ ਆਏ ਹਾਂ ਅਸੀਂ ਇਟਲੀ ਘੁੰਮ ਕੇ ਆਏ ਹਾਂ ਹੈ ਨਾ ਤੇ ਸਾਨੂੰ ਨਾਲੇ ਗੱਲਾਂ ਸੁਣਨ ਨੂੰ ਮਿਲਦੀਆਂ ਮਾਸੀ ਜੀ ਨੇ ਉੱਥੋਂ
4: ਹੌਸਲਾ
3: ਹੈ
4: ਕੁਛ ਤਾਂ ਲੈ ਕੇ ਆਈ ਹੋਈ
3: ਹੈ ਅੰਬਰ ਮੰਮਾ ਨੂੰ ਪੁੱਛ ਕੇ ਦੱਸੋਗੇ
4: ਉੱਥੇ ਮੂੰਹ ਵਾਲੇ ਗਲਾਸ ਜੇ ਬਹੁਤ ਮਿਲਦੇ ਉੱਥੇ ਗਾਂ ਬਣੀ ਹੁੰਦੀ ਆ
3: ਚਿਪਸ ਓਕੇ
5: ਚੱਪਲਾਂ
3: ਓਕੇ
4: ਇੰਨਾ ਕੁਛ
3: ਫੋਟੋ ਵਾਲੀਆਂ ਚੱਪਲਾਂ ਹਾਂ ਮਾਰਗਰੇਟਾ ਨਹੀਂ
4: ਝੰਡਾ ਵੀ ਬਣਿਆ ਉਹਦੇ ਤੇ
3: ਪੀਜ਼ਾ ਨਹੀਂ ਲਿਆਂਦਾ ਉੱਥੋਂ
5: ਹਾਂਜੀ
3: ਪੀਜ਼ਾ ਵੀ ਓਏ ਓਏ ਓਏ ਇੰਨਾ ਕੁਛ ਵਾਹ ਵੈਰੀ ਨਾਈਸ ਤੁਸੀਂ ਤਾਂ ਬੜੇ ਲੱਕੀ ਲੱਕੀ ਹੋ
4: ਇਟਾਲੀਆਨੋ
3: ਕੀ ਸੁਣਾਓਗੇ ਫਿਰ ਲੱਕੀ ਗਰਲ
5: ਬੋਲੀ
3: ਓਕੇ
5: ਬਾਰਵੀਂ ਬੱਸੀ ਕਿਵੇਂ ਗਿਆ ਸੀ ਬਾਰਵੀਂ ਬੱਸੀ ਕਿਵੇਂ ਗਿਆ ਸੀ ਇੱਕੇ ਲੈਦਾ ਬਜਾਓ
3: ਕਮਾਲ ਹੀ ਕਰਦੀ ਆ
4: ਰੌਣਕਾਂ ਲਾਦੀਆਂ ਸਵੇਰੇ ਸਵੇਰੇ
3: ਮੈਨੂੰ ਤੇ ਲੱਗਦਾ ਤੁਸੀਂ ਨਾ ਵਾਹ ਬਾਈ ਵੱਡੇ ਹੋ ਗਏ ਹੋ ਤੁਸੀਂ ਹੁਣ
5: ਜੀ ਨਾਲ ਗੱਲ ਚਲੋ
4: ਕਰਾ ਦੋ ਜੀ
3: ਕਰਾ ਦੋ
5: ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ
3: ਸਤਿ ਸ਼੍ਰੀ ਅਕਾਲ ਐਂਬਰ ਤੇ ਬੜੀ ਸਿਆਣੀ ਹੋ
4: ਅਸੀਂ ਠੀਕ ਹਾਂ
3: ਥੈਂਕ ਯੂ
5: ਅੱਜ ਮੇਰੇ ਡੈਡੀ ਦਾ ਬਰਥਡੇ ਆ
3: ਓਏ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ Happy birthday to
4: dear
5: Amrinder
3: hain
4: Amrinder
3: Sardar
5: Amrinder
3: Sardar Amrinder Singh
5: haan ji
3: Happy birthday to you hippie
4: hooray
3: hippie hooray teg tuhi te participate hi nahi kita apne papa de birthday ch
4: cake katya ke nahi aje
5: ਮੋਮਬੱਤੀ
4: ਸੋਹਣੀ ਜੀ ਲਾ ਕੇ
3: ਪਾਪਿਆਂ ਦੇ ਜਨਮ ਦਿਨ ਅਕਸਰ ਹੀ ਏਦਾਂ ਦੇ ਹੁੰਦੇ ਆ
4: ਮਫਨ ਮੁਫਨ ਤੇ ਵੀ ਕੱਟ ਦੋ ਕੇਕ ਛੋਟਾ ਜਿਹਾ ਨਾ ਉਹ ਵੀ
5: ਤੇ ਅੱਜ ਨਾਲੇ ਇੱਕ ਫਨ ਦਿਨ ਆ ਮੇਰੀ ਕਲਾਸ ਨੇ ਡਾਇਰਾਮਾ ਬਣਾਉਣੇ ਨੇ
3: ਕੀ ਬਣਾਉਣੇ ਆ
5: ਡਾਇਰਾਮਾ
4: ਦਲਾਈ ਲਾਮਾ
3: ਹੈ
5: ਡਾਇਰਾਮਾ
4: ਅੱਛਾ ਉਹ ਕੀ ਹੁੰਦਾ ਮੈਡਮ ਜੀ ਐਕਸਪਲੇਨ ਵੀ ਕਰ ਦਿਓ
5: ਆਪਾਂ ਨੇ ਇੱਕ ਸ਼ੂ ਬਾਕਸ ਲੈ ਕੇ ਆਂਦਾ ਸਕੂਲ ਨੂੰ ਉਹਦੇ ਵਿੱਚ ਕਰਾਫਟ ਮਟੀਰੀਅਲਸ ਨੇ ਤੇ ਫਿਰ ਆਪਾਂ ਨੇ ਉਹਦੇ ਵਿੱਚ ਇੱਕ ਲੈਂਡ ਫਾਰਮ ਬਣਾਉਣਾ ਮੈਂ ਇੱਕ ਪਲੈਟੀਅਸ ਬਣਾਉਣਾ ਤੇ ਫਿਰ ਜਿਹੜਾ ਵੀ ਲੈਂਡ ਫਾਰਮ ਹੋਣਾ ਉਹਦੇ ਸ਼ੂ ਬਾਕਸ ਦੇ ਵਿੱਚ ਬਣਾਉਣਾ ਤੇ ਫਿਰ ਢੱਕਣ ਲਾਉਣਾ ਤੇ ਫਿਰ ਜਦੋਂ ਓਪਨ ਕਰਦੇ ਹੋ ਉਦੋਂ ਦਿਸ ਜਾਂਦਾ ਕੀ ਬਣਾਏ ਸ਼ੂ ਬਾਕਸ ਦੇ ਅੰਦਰ
3: ਇਹ ਨਾ ਜਿੱਦਾਂ ਜੀ ਸੌਰਟ ਆਫ ਉਹ ਲੱਗਦਾ ਜਿੱਦਾਂ ਭਲੇ ਜਮਾਨਿਆਂ ਚ ਕੁੜੀਆਂ ਮੇਕਅਪ ਬਾਕਸ ਨੀ ਲੈ ਕੇ ਜਾਂਦੀਆਂ ਹੁੰਦੀਆਂ ਨਾਲ
4: ਬਿਲਕੁਲ ਬਿਲਕੁਲ
3: ਓਦਾਂ ਦੀ ਕੋਈ ਚੀਜ਼ ਲੱਗਦੀ ਆ ਬਾਕਸ ਜਾਂ ਕੁਛ
5: ਅੰਦਰ
3: ਅੱਛਾ ਗਲੀਆਂ ਬਣਾਈਆਂ ਤੁਸੀਂ ਜਿੱਦਾਂ ਉਹ ਕੀ ਹੁੰਦਾ ਭੂਲ ਭੁਲੱਈਆ ਟਾਈਪ ਹੈ ਕੀ ਅੰਗਰੇਜ਼ੀ ਚ ਕਹਿੰਦੇ ਉਹਨੂੰ
5: ਡਾਇਰਾਮਾ
3: ਹੈ ਕਾਇਰਾਮਾ ਓਕੇ ਓਕੇ
5: ਨਹੀਂ ਡਾਇਰਾਮਾ
3: ਡਾਇਰਾਮਾ
4: ਨਹੀਂ
5: ਹਾਂਜੀ
3: ਡਾਇਰਾਮਾ ਓਕੇ ਸਾਡੇ ਕੋਲ ਵੀ ਹੈਗੇ ਜੁੱਤੀਆਂ ਵਾਲੇ ਡੱਬੇ ਆਪਾਂ ਵੀ ਬਣਾਵਾਂਗੇ ਫਿਰ ਡਾਇਰਾਮਾ ਤੁਸੀਂ ਸਾਨੂੰ ਫੋਟੋ ਭੇਜੋ ਵੇਖ ਕੇ ਫਿਰ ਆਪਾਂ ਵੀ ਬਣਾਵਾਂਗੇ
5: ਠੀਕ ਆ ਤੇ ਨਾਲੇ ਲਾਸਟ ਈਅਰ ਆਪਾਂ ਨੇ ਕੁਝ ਸਿਮਿਲਰ ਬਣਾਇਆ ਸੀ ਪਰ ਉਹ ਟ੍ਰਾਇਰਾਮਾ ਸੀ
4: ਅੱਛਾ
5: ਉਹ ਟ੍ਰਾਇੰਗਲ ਸ਼ੇਪ ਸੀ
3: ਅੱਛਾ ਉਹ ਟ੍ਰਾਇਰਾਮਾ ਹੀ ਤੇ ਹੁਣ ਡਾਇਰਾਮਾ ਬਣਾਇਆ ਹਾਂ
5: ਹੁਣ ਡਾਇਰਾਮਾ ਬਣਾਉਣਾ
3: ਓਕੇ ਸਾਡੇ ਕੋਲ ਗੋਲ ਡੱਬਾ ਹੈਗਾ ਹੀ ਗੋਲਾਈ ਰਾਮਾ ਬਣਾਵਾਂਗੇ ਫਿਰ
4: ਮੇਕਅਪ
3: ਬਾਕਸ ਜਿਹਾ ਲੱਗੀ ਜਾਂਦਾ
4: ਜਿਹੜੀ ਚੀਜ਼ ਇੱਕ ਵਾਰ ਦਿਮਾਗ ਚ ਆ ਗਈ
3: ਨਹੀਂ
4: ਬਹੁਤ ਵਧੀਆ ਪੁੱਤ
3: ਵੈਰੀ ਗੁੱਡ ਤੁਸੀਂ ਤੇ ਬਹੁਤ ਇੰਟੈਲੀਜੈਂਟ ਹੋ ਬੜੀਆਂ ਚੀਜ਼ਾਂ ਬਣਾਉਂਦੇ ਹੋ ਤੇ
4: ਪਾਪਾ ਨੂੰ ਇਹ ਗਿਫਟ ਕਰ ਦਿਓ ਅੱਜ ਮੈਂ ਕਿਹਾ ਪਾਪਾ ਨੂੰ ਉਹੀ ਗਿਫਟ ਕਰ ਦਿਓ ਜਾਂ ਫਿਰ ਅੱਜ
3: ਹਾਂ
4: ਪਾਪਾ ਨੇ ਕੰਮ ਆ ਜੋ ਚੀਜ਼ ਕੁਛ ਹੋਰ ਲੈ ਕੇ ਦੇਣਾ ਪਾਪਾ ਨੂੰ
3: ਜੋ ਮੰਮਾ ਨੂੰ ਪੁੱਛਦੀ ਆ ਨਾ ਵੀ ਪਾਪਾ ਨੂੰ ਕੀ ਦੇਣਾ ਆਪਾਂ
4: ਉਹ ਫਿਰ ਸਰਪ੍ਰਾਈਜ਼ ਹੁੰਦਾ ਨਾ ਪਾਪਾ ਰੇਡੀਓ ਸੁਣਦੇ ਵੀ ਹੋ ਸਕਦੇ
3: ਹਾਂ ਹੋ ਸਕਦਾ ਕੱਟਿਆ ਗਿਆ ਤੇ ਇੱਕ ਫੋਨ ਹੀ ਕੱਟਿਆ ਗਿਆ ਨਹੀਂ ਦੁਬਾਰਾ ਕਰ ਲਾ ਕੁੜੀਏ ਕੀ ਗੱਲ ਹੋ ਗਈ ਕਿੱਥੇ ਚੱਲ ਗਏ ਸੀ
5: ਲਾਮਾ ਡੱਕੇ ਸਾਰਾ ਟੱਬਰ ਸੁੱਤਾ ਪਿਆ ਕਰਕੋਲਾ
3: ਹਾਂਜੀ
4: ਸਾਰਾ ਟੱਬਰ ਸੁੱਤਾ ਪਿਆ ਪਾਪਾ ਮਾਰੇ ਗੱਲ ਕਰ ਰਹੇ
5: ਹੋਣੀ ਨੱਚੇ
3: ਹਾਂ
4: ਕੌਣ ਨੱਚੇ
3: ਕੋਲੇ ਹੋਣੀ ਨੱਚੇ
5: ਕੁਲਕੁਲੋ ਹੋਣੀ ਨੱਚੇ
3: ਅੱਛਾ ਕੁਲਕੁਲੋ ਹੋਣੀ ਨੱਚੇ ਓਕੇ ਗੁੱਡ ਵੈਰੀ ਨਾਈਸ ਤੇ ਇਹ ਤੇ ਬੜਾ ਔਖਾ ਆ ਬਾਈ ਇਹ ਤੇ ਮੈਨੂੰ ਨਹੀਂ ਲੱਗਦਾ ਵੀ ਆਉਂਦਾ ਵਾ ਕੋਈ ਹਿੰਟ ਹੁੰਟੀ ਦੇ ਦਿਓ
5: ਕੀ ਕਿਹਾ
3: ਕੋਈ ਹਿੰਟ ਹੀ ਦੇ ਦੋ ਪਹਾੜਾਂ ਚ ਹੁੰਦਾ ਵਾਲਾਂ ਚ ਹੁੰਦਾ ਓਕੇ ਸਿਕਰੀ ਜੂਆ ਓ ਯੇ ਟਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ ਸਾਰਾ ਟੱਬਰ ਸੁੱਤਾ ਪਿਆ ਹਾਂ ਇਹ ਗੱਲ ਸਹੀ ਓਕੇ ਬੜਾ ਟ੍ਰਿਕੀ ਸੀ ਇਹ ਤੇ ਥੈਂਕ ਯੂ
5: Thank you. Have a nice day. Bye.
3: You too. Thank you. ਤੁਹਾਡਾ ਦਿਨ ਵਧੀਆ ਰਵੇ ਪਈ ਤੇ ਨੈਕਸਟ ਸਾਡੇ ਨਾਲ ਨੇ ਯੁਵਰਾਜ ਹੁਣੀ ਤੇ ਉਸ ਤੋਂ ਬਾਅਦ ਫਿਰ ਸਾਡੇ ਨਾਲ ਹੋਊਗੀ ਅਸੀਸ ਕੌਰ ਸਤਿ ਸ਼੍ਰੀ ਅਕਾਲ ਯੁਵਰਾਜ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਪਈ ਯੁਵਰਾਜ ਸਿੰਘ ਜੀ
5: ਮੇਰਾ ਠੀਕ ਆ ਤੁਹਾਡਾ ਕੀ ਹਾਲ ਆ
3: ਬਹੁਤ ਵਧੀਆ ਕੋਈ ਮਾਰੇ ਕੋਈ ਛੱਕੇ ਛੁੱਕੇ ਕਿ ਨਹੀਂ
5: ਜਿਹੜੀ ਦੂਸਰੀ ਟੀਮ ਸੀ ਉਹਨਾਂ ਨੇ ਬਾਲੇ ਵਿਕਟ ਲੈ ਲਈ ਸੀ
3: ਓਹੋ ਤੁਹਾਡੀ ਵੀ ਲੈ ਲਈ ਵਿਕਟ
5: ਹਾਂਜੀ ਨਹੀਂ ਮੇਰੀ ਨੀ ਲਈ
3: ਕਿੰਨੇ ਮਾਰੇ ਹੀ ਰਨ ਤੁਸੀਂ ਫਿਰ
5: ਮੈਂ 11
3: ਓ ਬੱਲੇ
4: ਵਧੀਆ ਸਕੋਰ ਸੀ ਫਿਰ
3: ਵੈਰੀ ਨਾਈਸ
4: ਸਾਰੀ ਟੀਮ ਨੇ ਕਿੰਨੇ ਬਣਾਏ 14
3: ਨਹੀਂ ਨਹੀਂ
5: ਨਹੀਂ ਆਈ ਥਿੰਕ ਟੀਮ ਨੇ ਆਈ ਥਿੰਕ 110 ਬਣਾਏ
4: ਹਮ 110 ਦਾ ਫਿਰ ਇਹਦਾ ਬਣਦਾ ਨਾ ਕਿਉਂਕਿ 10th ਪਲੇਅਰ ਆ ਉਹ
3: ਹੋਰ
4: ਉਸ ਹਿਸਾਬ ਨਾਲ ਆਪਣੇ ਵੱਲੋਂ ਤਾਂ ਉਹਨੇ ਕੰਟਰੀਬਿਊਟ ਕਰ ਹੀ ਦਿੱਤਾ
3: ਹੋਰ ਵਧੀਆ ਖੇਡਦੇ ਯਾਰ ਤੁਸੀਂ
5: ਨਹੀਂ ਬਾਕੀਆਂ ਕੋਲ ਹਾਈਐਸਟ ਰਨ 16 ਸੀ ਆਪਣੇ ਕੋਲ 110 ਬਣੇ ਕਿਉਂਕਿ ਆਪਾਂ ਮੇ ਬੀ 9-10 ਵਿਕਟਸ ਲੈ ਲਏ ਸੀ
3: ਓ ਅੱਛਾ ਠੀਕ ਹੈ ਚਲੋ ਕੋਈ ਨਹੀਂ ਇਸ ਵਾਰੀ ਤੁਸੀਂ ਧਿਆਨ ਨਾਲ ਖੇਡਿਓ ਹਾਂ ਤੇ ਕੀ ਸੁਣਾਓਗੇ ਫਿਰ
5: ਆਪਣਾ ਇੱਕ ਚੁਟਕਲਾ
3: ਹਾਂਜੀ
5: ਇੱਕ ਵਾਰੀ ਇੱਕ ਦੋਸਤ ਦੀ ਦੋਸਤ ਨੂੰ ਕਹਿੰਦਾ ਵੀ ਮੇਰੀ ਪਾਪੀ ਚ ਮੈਂ ਇੱਕ ਗਲਤੀ ਕਰਤੀ ਸੀਗੀ ਲਿਖਣ ਚ ਤੇ ਫਿਰ ਵੀ ਉਹ ਰਾਤੋ ਰਾਤ ਹੀ ਸਾਰੀਆਂ ਕਾਪੀਆਂ ਵਿਕ ਗਈਆਂ ਤੇ ਫਿਰ ਉਹਦਾ ਦੋਸਤ ਕਹਿੰਦਾ ਐਜੀ ਕਿਹੜੀ ਗਲਤੀ ਕਰ ਲਈ ਤੇ ਫਿਰ ਉਹਦਾ ਦੋਸਤ ਕਹਿੰਦਾ ਵੀ ਮੈਂ ਲਿਖਣਾ ਸੀ
3: ਮੈਂ ਲਿਖਣਾ ਸੀ ABC
5: ਮੈਂ ਲਿਖਣਾ ਸੀ 100 ਤਰੀਕੇ ਲਾਈਫ ਬਦਲਣ ਦੇ ਤੇ ਮੈਂ ਲਿਖਤਾ 100 ਤਰੀਕੇ ਵਾਈਫ ਬਦਲਣ ਦੇ
3: ਓ ਤੇਰੀ
4: ਬਾਅਦ ਚ ਵਾਈਫਾਈ ਲਿਖ ਦੇਈਦਾ ਹੁੰਦਾ
3: ਹਾਂ
4: ਜੇ ਕੋਈ ਰੌਲਾ ਪੈ ਜਾਏ ਨਾ ਆਈ ਪਾ ਦੇਈ ਦਿੰਦੀ ਬਾਅਦ ਚ
5: ਓਕੇ ਬਾਏ ਹੈਵ ਅ ਨਾਈਸ ਡੇ
3: ਥੈਂਕ ਯੂ ਇਹ ਸਨ ਸਾਡੇ ਨਾਲ ਯੁਵਰਾਜ ਜੀ ਅਤੇ ਹੁਣ ਸਾਡੇ ਨਾਲ ਅਸੀਸ ਕੌਰ ਉਸ ਤੋਂ ਬਾਅਦ ਫਿਰ ਤਵਨੀਤ ਤੁਹਾਡੀ ਵਾਰੀ ਸਤਿ ਸ਼੍ਰੀ ਅਕਾਲ ਅਸੀਸ ਕੌਰ ਜੀ
6: ਸਤਿ ਸ਼੍ਰੀ ਅਕਾਲ ਮਨਜੋਤ ਅੰਕਲ ਜੀ ਦੇ ਪ੍ਰੀਤ ਅੰਕਲ ਜੀ
3: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਅਸੀਂ ਠੀਕ ਹਾਂ ਤੁਹਾਡਾ ਕੀ ਹਾਲ ਹੈ
4: ਅੱਜ ਬੜੀ ਪ੍ਰੋਫੈਸਰਾਂ ਜਿਹੜੀ ਆਵਾਜ਼ ਆ ਰਹੀ ਜਿਵੇਂ ਕੋਈ ਟੀਚਰ ਬੋਲ ਰਹੀ ਹੁੰਦੀ ਹੈ
3: ਹੋਰ ਅੱਜ ਬੜੀ ਸਿਆਣੀ ਸਿਆਣੀ ਜੀ ਲੱਗਦੀ ਹੈ ਕੁੜੀਏ
6: ਯਾ ਕਿਉਂਕਿ ਤੈਨੂੰ ਪਤਾ ਕੀ ਹੁਣ ਮੈਂ ਜਲਦੀ ਜਲਦੀ ਸਾਰਾ ਕੰਮ ਕਰਕੇ ਮੈਂ ਫਿਨਿਸ਼ ਤੰਗ ਮੈਂ ਆਰਾਮ ਨਾਲ ਆਏ ਬੈਠੀ ਹੋਈ
4: ਹਾਂ ਹੱਥ ਤੇ ਹੱਥ ਧਰ ਕੇ
3: ਹੋਰ ਤਾਂ ਹੀ ਉਹ ਫਿਰ ਐਡੀ ਸਿਆਣੀ ਬਣੀ ਨਾ ਸਵੇਰੇ ਸਵੇਰੇ ਉਹਨੇ ਉੱਠ ਕੇ ਤੇ ਰੋਟੀ ਪਾਣੀ ਵੀ ਬਣਾ ਲਿਆ ਆਟਾ ਗੁੰਨ ਲਿਆ
4: ਤੇ ਫਿਰ ਉਹਨੇ ਜੌਬ ਤੇ ਵੀ ਜਾਣਾ ਹੁੰਦਾ
6: ਮੈਂ ਤਾਂ ਰੋਟੀ ਖਾਧੀ ਨਹੀਂ ਮੈਂ ਤਾਂ ਕਿਉਂਕਿ ਮਾਝਾ ਰਸ਼ ਮੈਂ ਤਾਂ ਜੂਸ ਹੀ ਪੀ ਲਿਆ
3: ਹਾਂ ਪਰ ਫੈਮਿਲੀ ਦੀ ਤੇ ਆਟਾ ਗੁੰਨ ਕੇ ਰੱਖਤਾ ਹੋਣਾ ਨਾ ਵੀ ਬਾਕੀ ਜਾਣੇ ਰੋਟੀ ਬਣਾ ਲੈਣਗੇ ਮੰਮਾ ਆ ਕੇ ਹਨਾ ਕੰਮ ਹੀ ਬੜੇ ਪੈਂਦੇ ਸਵੇਰੇ
6: ਮੰਮਾ ਆਟਾ ਗੁੰਨ ਕੇ ਆਉਂਦੇ ਫਿਰ ਜਦੋਂ ਪਾਪਾ ਜਦੋਂ ਘਰ ਆਉਣੇ ਅਸੀਂ ਸਾਰੇ ਪਾਪਾ ਰੋਟੀ ਬਣਾਉਂਦੇ ਸਾਡੇ ਲਈ ਮੰਮਾ ਆਟਾ ਗੁੰਨਦੇ
3: ਮੰਮਾ ਆਟਾ ਗੁੰਨ ਕੇ ਰੱਖ ਦਿੰਦੇ
4: ਇਦਾਂ ਹੀ ਮਿਲ ਜੁਲ ਕੇ ਹੀ ਆ ਜੀ
3: ਹੋਰ ਗੁੱਡ ਤੇ ਤੁਸੀਂ ਰੋਟੀ ਤੇ ਖਾਂਦੇ ਨਹੀਂ ਆ ਫਿਰ ਪਾਪਾ ਕਿਉਂ ਬਣਾਉਂਦੇ
6: ਬਸ ਜਿੰਨੀ ਖਾਣੀ ਹੁੰਦੀ ਉਨੀ ਹੀ ਖਾ ਲੈਣੇ
3: ਤੇ ਤੁਸੀਂ ਖਾਂਦੇ ਤੇ ਨਹੀਂ ਆ ਤੇ ਫਿਰ ਬਣਾਉਂਦੇ ਕਿਉਂ ਆ ਰੋਟੀ
4: ਉਹ ਸੀਸ ਨਹੀਂ ਖਾਂਦੀ ਬਾਕੀ ਸਾਰੇ ਤਾਂ ਖਾਂਦੇ
3: ਅੱਛਾ ਬਾਕੀ ਖਾਂਦੇ ਆ ਸਾਰੇ ਓਕੇ ਓਕੇ ਪਰ ਇਹ ਕਿਦਾਂ ਵੱਡੀ ਹੋਊਗੀ ਫਿਰ ਰੋਟੀ ਨਹੀਂ ਖਾਊਗੀ ਤੇ
6: ਮੈਂ ਖਾਂਦੀ ਆ
3: ਕਈ ਕੰਟਰੀ ਨੂਡਲ ਖਾਂਦੇ ਕਈ ਕੰਟਰੀ ਜਿਹੜਾ ਉਹ ਪਾਸਤਾ ਖਾਂਦੇ ਤੇ ਕਈ ਕੰਟਰੀ ਰੋਟੀਆਂ ਖਾਂਦੇ ਕਈ ਪਰੌਂਠਿਆਂ ਤੇ ਟੱਕ ਧਰ ਛੱਡਦੇ
6: ਮੈਂ ਤੇ ਵੀਰਾ ਪਾਸਤਾ ਖਾਣੇ
3: ਹਾਂ ਅਸੀਂ ਤੇ ਸਾਰਾ ਕੁਝ ਖਾ ਲੈਨੇ ਆ ਹਨਾ
6: ਬਟ ਕਈ ਅਸੀਂ ਨਹੀਂ ਖਾ ਸਕਦੇ
3: ਅੱਛਾ ਕਈ ਨਹੀਂ ਖਾ ਸਕਦੇ ਓਕੇ ਗੁੱਡ ਤੁਹਾਡੇ ਕੋਲ ਤਾਂ ਬੜਾ ਕੁਝ ਸਿੱਖਣ ਨੂੰ ਮਿਲਦਾ
6: ਕਿਹੜਾ ਪਤਾ ਬਈ ਓਕੇ ਹੀ ਕਰ ਲੋ ਫੂਡ ਹੈ ਵਾਟ ਇਜ਼ ਇਟ ਹਾਂ ਤਾਂ ਕਈ ਚੀਜ਼ਾਂ ਅਸੀਂ ਨਹੀਂ ਖਾ ਸਕਦੇ ਕਈ ਚੀਜ਼ਾਂ ਖਾ ਲੈਂਦੇ
3: ਅੱਜ ਤੁਹਾਡਾ ਕੀ ਖਾਣ ਨੂੰ ਜੀ ਕਰਨ ਡਿਆ ਵਾ ਫਿਰ ਲੰਚ ਵਿੱਚ ਸਕੂਲੋਂ ਆ ਕੇ ਕੀ ਖਾਣਾ ਚਾਹੁੰਦੇ ਹੋ ਤੁਸੀਂ
6: ਮੈਨੂੰ ਆਲਰੇਡੀ ਪਤਾ
3: ਕੀ
6: ਮਫਿਨ
3: ਓ ਦੁਪਹਿਰੇ ਵੀ ਆ ਕੇ ਲੰਮਾ ਫਿਰ ਨਹੀਂ ਖਾਣਾ
6: ਸੁਣੋ ਪਤਾ ਕੀ
3: ਹਾਂ
6: ਮੈਂ ਮਾਮਾ ਜੀ ਨਾ ਇੱਕ ਵਾਰੀ ਆਏ ਸੀ ਨਾ ਨਾਨ ਜ਼ਰੂਰ ਡ੍ਰੌਪ ਕਰ ਲਿਆ
3: ਹਾਂਜੀ
6: ਫਿਰ ਥੋੜੇ ਦਿਨ ਰਹਿ ਕੇ ਕੱਲ ਉਹ ਵਾਪਸ ਆਏ ਸੀ ਉਹਨਾਂ ਨੂੰ ਲੈ ਕੇ ਜਾਣ ਲਿਆ
3: ਅੱਛਾ
6: ਤੇ ਫਿਰ ਕੀ ਹੋਇਆ ਨਾ ਉਹਨਾਂ ਇੱਕ ਉਹਨਾਂ ਨੇ ਦੋਨੇ ਡੇਜ ਬੈਗ ਇੱਕ ਲੈ ਕੇ ਆਏ ਫੂਡਸ ਉਹਨਾਂ ਕੋਈ ਨੀ ਬੱਚਾ ਨੂੰ ਖਾਣ ਦੋ ਆਏ ਤੰਗੂ ਲਿਆਏ ਸੀ ਦੋ ਬੈਗਸ ਤੇ ਹੁਣ ਅਸੀਂ ਲੱਕੀ ਆ ਕਿਉਂਕਿ ਸਾਡੇ ਕੋਲ ਸਵੀਟਸ
3: ਅੱਛਾ ਫਿਰ ਉਹ ਮਫਿਨ ਲੈ ਕੇ ਆਏ ਸੀ ਤੇ ਉਹ
6: ਲੈ ਕੇ ਜਾਵਾਂਗੇ
3: ਉਹ ਫਿਰ ਮਫਿਨ ਖਾਣੇ ਆ ਤੁਸੀਂ ਆ ਕੇ ਹੈ ਓਕੇ ਗੁੱਡ ਗੁੱਡ ਤੇ ਜਦੋਂ ਸਕੂਲੋਂ ਵਾਪਸ ਆਓਗੇ ਘਰ ਉਦੋਂ ਕੀ ਖਾਣਾ
6: ਮੇਬੀ ਕਿਉਂਕਿ ਮੈਂ ਤਾਂ ਸਟ੍ਰੇਟ ਵੇ ਮੇਬੀ ਛੋਲੇ ਵੀ ਖਾਣ ਲੱਗ ਦੂੰ
3: ਅੱਛਾ ਅੱਛਾ ਓਕੇ ਓਕੇ ਅਸੀਸ ਨੇ ਤੇ ਖਾ ਹੀ ਲੈਣੇ ਸੀ ਉਹ ਮਾਮਾ ਜੀ ਦੇ ਗਏ ਨਾ ਬੈਗ ਭਰ ਕੇ ਇਹ ਗੱਲ ਕਹਿੰਦੇ
6: ਮੈਂ ਤਾਂ ਖਾਣੀ ਨੀ ਸੀ, ਕਟੋਰਾ ਲਾ ਕੇ ਫਿਰ ਮੇਰਾ ਅੱਖਾਂ ਜਮਾ ਉਹਦੇ ਕੋਲ ਗਈਆਂ, ਮਤਲਬ ਮੈਂ ਐਵਰੀ ਸਿੰਗਲ ਡੇ ਇੱਕ
4: ਅਸੀਂ ਵੀ ਛੋਟੇ ਹੁੰਦੇ ਕਹਿੰਦੇ ਜੀ ਘਰੇ ਜਾ ਕੇ ਖੀਰ ਖਾਣੀ ਆ
3: ਬੱਲੇ ਸੀ ਸਕੋਰ ਕੀ ਲਿਆਓ ਫਿਰ ਅੱਜ ਕੀ ਸੁਣਾਓਗੇ ਮਫਿਨ ਸੁਣਾਓਗੇ ਅੱਜ ਫਿਰ
6: ਨਹੀਂ
3: ਮਫਿਨ ਵਾਲੀ ਨੀ ਕੋਈ ਬੋਲੀ ਹੈਗੀ
6: ਬੋਲੀ ਬੋਲੀ
3: ਮਫਿਨ ਵਾਲੀ ਨੀ ਬੋਲੀ ਹੈਗੀ ਕੋਈ
6: ਨਹੀਂ
3: ਅੱਛਾ
6: ਬਸ ਮੈਨੂੰ ਸੁਣਾਉਣ ਦੋ
3: ਅੱਛਾ
6: ਟਬਰਾ ਪੰਡਵੇ ਮੈਂ ਗੁੱਤਲੀ ਗੁਣਾ ਦੀ ਐਵੇਂ ਨਾ ਟਬਰਾ ਪੰਡਵੇ ਮੈਂ

0: अज ते एशली ना गई मैनू लगदा अज ते वारी पहला ले ली होए ए किदां ले ली अज
1: दीदी
0: नू ज्यादा आउंदी एशली नू घट गल्लां आउंदी एशली नू पढ़ाई ज्यादा आउंदी है ना
1: दीदी दीदी नान क्या दे पैदा
0: सही है ओके तो तू ही दाद क्या दे गए हो
1: हाँ जी
0: ओके ओके तो वीर जी
1: दाद क्या
0: वीर जी भी दाद क्या थे ओके
1: हाँ जी
0: ओके वीर जी मिक्स है
1: ना मिक्स है
0: वीर जी मिक्स है
2: बोथ साइड्स
0: वीजी मिक्स हो गया हाँ की सुनाओगे फिर
1: एक बुजाल
0: ओके
1: दे रोज रोज रोज सुनांदे
0: ओके रोज रोज रोज अपन सुनदे सानू वधिया लगदी
2: ते बुझ भी लैंदे
1: हां जी लाल सुई पोटली मैं वेख वेख खुश होवा हाथ लावा मैं पीछे लगी हाय अम्मा मैं मुई मुई मुई मुई
0: हाय
1: हाय
0: हाय हाय हाय ये रोज तू ही सुनाउंदे तो मेनू रोज ही भुल जांदी पता
1: क्यों
0: हां पता नहीं क्यों मेनू रोज ही भुल जांदी है मेनू लगदा तेरी भी चीं चीं करनी पैनी है कुड़िये हां दीदी दी ओके हुण तुसी वीर जी क्या ते फिर मेनू माड़ा माड़ा जिहा चेता आउण डिया पर पूरा नहीं आया हले थैंक यू एशलिन नानका ते चल गई कुड़ी
2: नानकियां ते चली गई जा नानके चली गई
0: मम्मा ही कर दे या, ओके
2: किते नानी
1: नहीं मम्मा बल्ला बोट कर दे दादी जी दे नाल
0: अच्छा अच्छा हाँ। फोन ते लगे रहिंदे है ना
1: हां जी फोन ते लगे होते
0: हां ये तो परदेसां च काफी वायरल है
1: ते जो आप इंडिया जाते ओदो भी गल्ला करदे
0: हां तानू स्कूल छड़ के ना ते उस वेले ला लेंदे फोन है ना हां जी मम्मी उठ पियो सत श्री अकाल
1: ਦੁਪਹਿਰ
0: ਨੂੰ ਕਰਦੇ
2: ਫਿਰ ਅਰਲੀ ਮਾਰਨਿੰਗ
0: ਓਕੇ ਓਕੇ ਓਕੇ ਓਕੇ ਕੀ ਸੁਣਾਓਗੇ ਫਿਰ ਅੱਜ
1: ਮੈਂ ਇੱਕ ਬੁਜਾਰਤ ਸਦਾਰੀ
0: ਓਕੇ
1: ਤੇ ਤਾਂ ਅੱਖਰਾਂ ਦਾ ਇੱਕ ਦਾ ਸਿੱਧਾ ਉਲਟਾ ਇੱਕ ਸਵਾਰ
0: ਅੱਛਾ ਤਿੰਨ ਅੱਖਰਾਂ ਦਾ ਇੱਕ ਨਾਂ
1: ਤਿੰਨ ਅੱਖਰਾਂ ਦਾ ਇੱਕ ਨਾਂ ਸਿੱਧਾ ਉਲਟਾ ਇੱਕ ਸਵਾਰ
0: ਓਕੇ ਓਕੇ ਤਿੰਨ ਅੱਖਰਾਂ ਦਾ ਨਾਂ
1: ਹਾਂਜੀ
0: ਓਕੇ
1: ਰੋਟੀ ਦੇ ਅੰਦਰ ਕੀ ਹੈ
0: ਰੋਟੀ ਦੇ ਅੰਦਰ ਆਟਾ
2: ਕਣਕ ਰੋਟੀ ਦਾ ਟੋਰੀ ਬਣ
1: ਜੂਗਾ ਕ੍ਰਿਸ਼ਨਾ ਵੀਰ ਜੀ ਨੂੰ ਕਿਹਾ ਸੀ ਦੀਪਕ
0: ਤੁਸੀਂ ਮੈਨੂੰ ਨਾ ਮੈਸੇਜ ਭੇਜੋ ਮੈਂ ਫਿਰ ਉਹਨਾਂ ਨੂੰ ਪਾਉਣਾ ਵਾ ਹੁਣੇ ਵੀ ਆ ਯਾਰ ਲਾਮਾ ਆ ਗਿਆ
1: ਤੁਸੀਂ ਮੈਨੂੰ ਉਹਨਾਂ ਦਾ ਫੋਨ ਨੰਬਰ ਦਿਓ
2: ਗੱਲ ਕਰਾਂਗੇ
1: ਤੁਸੀਂ ਕਹਿੰਦੇ ਦੇਊਗਾ ਦਊਗਾ ਦਊਗਾ ਦਊਗਾ ਫਿਰ ਤੁਸੀਂ ਕਦੀ ਵੀ ਨੀ ਦਿੰਦੇ
2: ਸਾਲ ਤਾਂ ਹੀ ਕੱਢਤਾ ਤੁਸੀਂ
1: ਤੁਸੀਂ ਲਾਰ ਹੀ ਲਾਉਂਦੇ
2: ਤੁਹਾਡਾ ਨਾ ਬ੍ਰਾਇਨ ਲਾਰਾ ਰੱਖ ਦੇਣਾ ਸੀ
0: ਕਿਉਂਕਿ ਮੈਂ ਵੀ ਨਾਨਕਿਆਂ ਵੱਲੋਂ ਆ ਨਾ ਤਾਂ ਕਰਕੇ ਤੁਸੀਂ ਮੈਨੂੰ ਅੱਜ ਰਿਕਾਰਡ ਕਰਕੇ ਭੇਜੋ ਮੈਸੇਜ ਤੇ ਫਿਰ ਮੈਂ ਅੱਜ ਉਹਨਾਂ ਨੂੰ ਪਾਉਣਾ ਵਾ
2: ਫਾਰਵਰਡ ਕਰ ਦਿਓ ਫਿਰ
1: ਓਕੇ
0: ਥੋੜਾ ਸਖਤ ਜਿਹਾ ਭੇਜੋ
1: ਮੈਂ ਤੁਹਾਨੂੰ ਯਕੀਨ ਨਹੀਂ ਕਰਦੇ
0: ਆਹੋ ਤੇ ਮੈਂ ਹੌਲੀ ਹੌਲੀ ਪਹਿਲਾਂ ਮੈਨੂੰ ਪਤਾ ਲੱਗੂਗਾ ਵੀ ਤੁਸੀਂ ਰਿਸਪੋਂਸੀਬਿਲਟੀ ਵਾਲੇ ਮੈਸੇਜ ਕਰ ਦਿਓ ਫੇਰ ਹੀ ਮੈਂ ਨੰਬਰ ਦਊਂਗਾ
1: ਉਲਟਾ ਕਰਕੇ ਅੱਗੇ ਪਿੱਛੇ ਕਰ ਜਾ ਸੀ ਲਫਾਫਾ ਥੱਲੇ ਤੋਂ
2: ਕਰਾਓ
0: ਹਾਂ ਗੱਲ ਭਲਾ ਪੁੱਛਦੇ ਵੀਰ ਜੀ ਇਦਾਂ ਦੇ
1: ਜੇ ਮੈਂ ਤੁਹਾਨੂੰ ਹੁਣ ਸ਼ਾਮ ਨੂੰ ਮੈਸੇਜ ਕੀਤਾ ਤੁਸੀਂ ਮੈਨੂੰ
0: ਮੈਨੂੰ ਕਰੋ ਨਾ ਫਿਰ ਮੈਂ ਜਦੋਂ ਫ੍ਰੀ ਹੋਊਗਾ ਫਿਰ ਮੈਂ ਭੇਜ ਦੂੰਗਾ
1: ਸਕੂਲ ਤੋਂ ਜਾਣ ਪਹਿਲਾਂ ਤੁਸੀਂ ਬਿਜ਼ੀ ਹੋਦੇ ਗੱਲਾਂ ਕਰਦੇ
0: ਨਹੀਂ ਹੁਣੇ ਤੁਸੀਂ ਰਿਕਾਰਡ ਕਰਕੇ ਭੇਜ ਦੋ ਨਾ ਮੈਸੇਜ ਭੇਜ ਦੋ ਤੁਸੀਂ ਬੋਲ ਕੇ ਤੇ ਫਿਰ ਮੈਂ ਜਦੋਂ ਫ੍ਰੀ ਹੋਊਗਾ ਫਿਰ ਮੈਂ ਫਾਰਵਰਡ ਕਰ ਦੂੰਗਾ ਓਕੇ ਥੈਂਕ ਯੂ
1: ਛੇਤੀ ਕਰਦਾ ਅੱਜ ਛੇਤੀ
0: ਓਕੇ ਉਹ ਪਈ ਅੱਜ
2: ਹੋਰ ਕਿਵੇਂ ਨਾਨਕੇ ਵੱਲੋਂ
0: ਵੀਰ ਜੀ ਕੀ ਹਾਲ ਹੈ
1: ਠੀਕ ਹੈ, ਤੁਹਾਡਾ ਕੀ ਹਾਲ ਹੈ?
0: ਸਾਡਾ ਠੀਕ ਹੈ, ਮੈਨੂੰ ਇੱਕ ਗੱਲ ਦੱਸੋਗੇ? ਹੈ ਵੀਰ ਜੀ?
1: ਹਾਂਜੀ,
0: ਉਹ ਦੀਦੀ ਤੇ ਪਈ ਭਲਾ
2: ਖੱਬੇ ਹੱਥ ਦੀ?
0: ਹੈ
1: ਜੀ,
0: ਦੀਦੀ ਤੇ ਵੱਜੀਆਂ,
2: ਅਸੀਂ ਰੇਡੀਓ ਤੇ ਇਦਾਂ ਪ੍ਰਮੋਟ ਤਾਂ ਨਹੀਂ ਕਰਦੇ, ਪਰ ਜੋ ਹੋਇਆ ਉਹਨੂੰ ਐਕਸਪਲੇਨ ਤਾਂ ਕਰ ਹੀ ਸਕਦੇ ਹਾਂ।
0: ਹੈ ਕਿ ਫੱਲਾ ਫੋਨ ਹੀ ਖੋਇਆ ਵਾ।
2: ਇਟਸ ਨੋ ਇਫ ਇਟ ਇਜ਼ ਨਾਟ ਹੈਪਨਿੰਗ ਨਾਓ ਇਟਸ ਨਾਟ ਅ ਨਿਊਜ਼। ਹਾਂ, ਤਾਂ ਕਰੰਟ ਅਫੇਅਰ ਦਾ ਪ੍ਰੋਗਰਾਮ ਆ ਨਾ।
0: ਤੇ ਮੈਨੂੰ ਇੱਕ ਚੀਜ਼ ਹੋਰ ਦੱਸੋ ਵੀ ਉਸ ਤੋਂ ਪਹਿਲਾਂ ਤੁਹਾਡੇ ਵੀ ਵੱਜੀਆਂ ਸੀ ਭਲਾ? ਆਹੋ, ਤੇ ਉਹਦੇ ਕਰਕੇ ਫਿਰ ਵੱਜੀਆਂ ਸੀ ਤੁਹਾਨੂੰ? ਹੈਂ, ਤੁਸੀਂ ਪੰਗੇ ਕਿਉਂ ਲੈਂਦੇ ਯਾਰ ਸਵੇਰੇ ਸਵੇਰੇ?
1: ਮੈਨੂੰ ਪਤਾ ਨਹੀਂ।
0: ਹੈਂ, ਮਜ਼ਾ ਆਉਂਦਾ ਵਾ?
1: ਹਾਂਜੀ।
0: ਓ, ਪੁੱਠੇ ਕੰਮ ਕਰਕੇ ਮਜ਼ਾ ਆਉਂਦਾ?
1: ਹਾਂਜੀ।
0: ਓਕੇ, ਕੀ ਸੁਣਾਓਗੇ ਫਿਰ?
1: ਇੱਕ ਬੋਲੀ।
0: ਹਾਂਜੀ।
1: ਬਾਲੀ ਬੱਲੇ ਬੱਲੇ ਮੇਰੇ ਚ ਰਹਿਣ ਰੋਂਕਾ, ਬੱਲੇ ਬੱਲੇ ਮੇਰੇ ਚ ਰਹਿਣ ਰੋਂਕਾ, ਤੀਆ ਲਾ ਲਿਆ ਜਿਹਨੂੰ ਰੱਬ ਦੇਵ ਮੇਰੇ ਵਿੱਚ ਰਹਿਣ ਰੋਂਕਾ, ਤੀਆ ਲਾ ਲਿਆ ਜਿਹਨੂੰ ਦਾ ਰੱਬ ਦੇਵ
0: ਮੇਰੇ ਵਿੱਚ ਰਹਿਣ ਰੋਣਕਾ, ਜਿੰਦਾਬਾਦ ਵੀਰ ਜੀ, ਜਿੰਦਾਬਾਦ
2: ਰੇਡੀਓ,
0: ਰਬੜ ਬੈਂਡ ਜਿੰਦਾਬਾਦ, ਚਪੇੜਾਂ ਜਿੰਦਾਬਾਦ,
1: ਪਚੇੜ
0: ਮਾਰਨ ਲੱਗੇ ਸੀ। ਓਕੇ, ਵੱਜੀ ਨੀ? ਹੈ, ਬਚਾ ਹੋ ਗਿਆ?
2: ਕਈ ਵਾਰ ਬਗਤਮੀ ਛੱਡੀ ਹੁੰਦੀ
0: ਹੈ। ਓਹ, ਥੈਂਕ ਯੂ ਵੀਰ ਜੀ। ਓਕੇ ਬਾਏ,
1: ਗੁੱਡ ਲੱਕ ਤਾਂ ਕਹਿ ਦੋ ਵਿਚਾਰਿਆਂ
0: ਨੂੰ। ਹਾਂਜੀ, ਸਾਰੇ ਜਣੇ ਹੱਸੇ। ਓਕੇ, ਥੈਂਕ ਯੂ,
2: ਗੁੱਡ ਲੱਕ, ਤੁਹਾਡਾ ਬਚਾ ਰਹੇ।
0: ਹਾਂ, ਥੈਂਕ ਯੂ, ਥੈਂਕ ਯੂ ਭਾਈ, ਇਹ ਸੀ ਸਾਡੇ ਨਾਲ ਵੀਰ ਜੀ। ਵੀਰ ਜੀ ਲਾ ਦਿੰਦੇ ਰੌਣਕਾਂ, ਤੇ ਧੰਨਵਾਦ ਵੀ ਤੁਹਾਡਾ, ਬਹੁਤ ਸ਼ੁਕਰੀਆ। ਰਕੇਸ਼ ਕੁਮਾਰ ਜੀ ਕਹਿੰਦੇ ਕਿ ਸਭ ਤੰਦਰੁਸਤ ਰਹਿਣ, ਖੁਸ਼ ਰਹਿਣ, ਚੜ੍ਹਦੀ ਕਲਾ 'ਚ ਰਹਿਣ, ਹੱਸਦੇ ਵੱਸਦੇ ਰਹਿਣ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਪਰਥ ਤੋਂ ਹਰ ਰੋਜ਼ ਦੀ ਤਰ੍ਹਾਂ ਮੈਸੇਜ। ਜਤਿੰਦਰ ਕੌਰ ਜੀ ਕਹਿੰਦੇ ਨੇ ਕਿ ਬੋਥ ਆਫ ਯੂ ਭਾਅ ਜੀ ਇਜ਼ ਅ ਗੁੱਡ, ਹੈਪੀ ਵੈਨਸਡੇ, ਅਤੇ ਧੰਨਵਾਦ ਤੁਹਾਡਾ। ਅਮਰਿੰਦਰ ਸਿੰਘ ਸੰਧੂ ਜੀ ਕਹਿੰਦੇ ਕਿ ਥੈਂਕ ਯੂ ਫੋਰ ਬਰਥਡੇ ਵਿਸ਼ਿਜ਼, ਅਤੇ ਗਿਫਟ ਵਾਲੀ ਗੱਲ ਕਹਿੰਦੇ ਦੁਬਾਰਾ ਕਹੋ ਮਾੜੀ ਜੀ, ਦੇਖ
2: ਜ਼ੋਰ ਜਿਹਾ ਪਾ ਕੇ ਕਹੋ,
0: ਜਿੰਨੀ ਕੁ ਥੋੜ੍ਹੀ ਕਹੀ ਹੋਵੇ ਨਾ ਉਹਨੇ ਕਿ ਜ਼ਿਆਦਾ।

0: ਰੇਡੀਓ ਹਾਂਜੀ ਤੇ ਸਾਰੇ ਪਰਿਵਾਰ ਨੂੰ ਤੇ ਕਹਿੰਦੇ ਪਰਮਾਤਮਾ ਅੱਗੇ ਅਰਦਾਸ ਹੈ ਕਿ ਸਭ ਦਾ ਦਿਨ ਬਹੁਤ ਬਹੁਤ ਵਧੀਆ ਰਹੇ। ਜਤਿੰਦਰ ਨੰਦਾ ਜੀ ਕਲਕਾਲੋ ਤੋਂ ਕਰਦੇ ਨੇ ਮੈਸੇਜ, ਰੁਪਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਕੁਲਵੀਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਸਭ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ। ਤੇ ਹਰਚੰਦ ਸਿੰਘ ਢਿੱਲੋਂ ਜੀ ਬੈਰਿਕ ਦੇ ਪਾਣੀਆਂ ਤੋਂ ਕਹਿੰਦੇ ਨੇ ਕਿ ਪਰਮਾਤਮਾ ਸਾਰਿਆਂ 'ਤੇ ਮਿਹਰ ਭਰਿਆ ਹੱਥ ਬਣਾ ਹੀ ਰੱਖੇ। ਅਤੇ ਇੱਧਰ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਿ ਪਲੀਜ਼ 3 bedroom ਕਹਿੰਦੇ ਕਿ ਘਰ ਆ ਅਵੇਲੇਬਲ ਫੋਰ ਰੈਂਟ ਕ੍ਰੈਨਬਰਨ ਨੌਰਥ ਦੇ ਵਿੱਚ। ਦੱਸਿਓ ਭਾਈ ਜੇ ਕਿਸੇ ਨੇ ਲੈਣਾ ਰੈਂਟ ਦੇ ਉੱਤੇ ਘਰ, ਅਤੇ ਫਿਰ ਇਹਨਾਂ ਦਾ ਨੰਬਰ ਤੁਹਾਨੂੰ ਆਪਾਂ ਦੇ ਦਾਂਗੇ। ਕ੍ਰੈਨਬਰਨ ਨੌਰਥ ਦੇ ਵਿੱਚ ਦਿੱਲੀ ਜੁਲਰ ਵਾਲੇ ਕਹਿੰਦੇ ਨੇ ਵੀ $182 ਰੇਟ ਹੋ ਗਿਆ 22 carat ਦਾ।
1: ਤੁਹਾਡਾ ਭਲਾ ਹੋਵੇ
0: ਅਤੇ ਵਾਹਿਗੁਰੂ ਸਭ ਦਾ ਭਲਾ ਕਰੇ। ਅਮਨ ਜੀ ਮੈਸੇਜ ਕਰਦੇ ਨੇ, ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਜੀ। ਚੜ੍ਹਦੀ ਕਲਾ ਦੇ ਵਿੱਚ ਰਹੋ ਤੁਸੀਂ। ਅਤੇ ਇਕਬਾਲ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣ। ਅਤੇ ਇੱਧਰ ਬਾਜਵਾ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਫਤਿਹ ਦੀ ਸਾਂਝ ਪਾਉਂਦੇ ਨੇ ਅਤੇ ਸਾਰੇ ਲਿਸਨਰਸ ਦੇ ਲਈ ਪਾਉਂਦੇ ਨੇ। ਅਤੇ ਆਪ ਸਭ ਦਾ ਦਿਨ ਕਹਿੰਦੇ ਕਿ ਬਹੁਤ ਵਧੀਆ ਵਧੀਆ ਜਾਵੇ। ਅਤੇ ਮੇਰਾ ਮੈਸੇਜ ਕਹਿੰਦੇ ਨੇ ਕਿ ਪੜ੍ਹਿਓ ਅਤੇ ਥੈਂਕ ਯੂ ਫਰੋਮ ਮੋਰਵੈਲ। ਅਤੇ ਧੰਨਵਾਦ ਜੀ ਤੁਹਾਡਾ ਮੋਰਵੈਲ ਵਾਲਿਓ, ਬਹੁਤ ਬਹੁਤ ਸ਼ੁਕਰੀਆ। ਅਤੇ ਕਿਲ ਮੋਰ ਤੋਂ ਅਮਨ ਮਨੋਚਾ ਜੀ ਕਹਿੰਦੇ ਨੇ ਕਿ ਵਾਹਿਗੁਰੂ ਸਭ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਾਰਿਆਂ ਦੇ ਲਈ ਦੁਆਵਾਂ ਮੰਗਦੇ ਹੋ ਅਤੇ ਸਾਰਿਆਂ ਦੇ ਲਈ ਦੁਆਵਾਂ ਮੰਗਣ ਵਾਲਾ ਫਿਰ ਬਹੁਤ ਵਧੀਆ ਆਪੇ ਵੀ ਵਿੱਚ ਹੀ ਆ ਜਾਂਦਾ। ਅਤੇ ਤੁਹਾਡੇ ਲਈ ਵੀ ਸ਼ੁਭਕਾਮਨਾਵਾਂ ਦੁਆਵਾਂ ਅੱਜ ਦਿਨ ਦੀਆਂ। ਅਤੇ ਹੁਣ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤਾਂ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਰਿਲੀਜ਼ ਹੋਣ ਜਾ ਰਹੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਅਕਤੂਬਰ 16, 2026 ਨੂੰ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
4: ਰੇਡੀਓ ਹਾਂਜੀ 1674। ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਮੇਲਾ ਲੱਗਿਆ ਸੀ। ਭਰੇ ਮੇਲੇ ਦੇ ਵਿੱਚ ਇੱਕ ਫਕੀਰ ਬੈਠਾ, ਅੱਖਾਂ ਬੰਦ ਕੀਤੀਆਂ, ਆਪਣੀ ਬਿਰਤੀ ਦੇ ਵਿੱਚ ਸਿਰਫ ਇੱਕੋ ਗੱਲ ਦੁਹਰਾ ਰਿਹਾ, ਮੂੰਹੋਂ ਮੰਗੀਆਂ ਮੁਰਾਦਾਂ ਪਾਓਗੇ। ਜੋ ਕੁਛ ਮਨ ਦੇ ਵਿੱਚ ਸੋਚਿਆ ਉਹ ਤੁਹਾਡਾ ਪੂਰਾ ਹੋਵੇਗਾ, ਮੂੰਹੋਂ ਮੰਗੀਆਂ ਮੁਰਾਦਾਂ ਪਾਓਗੇ। ਜੋ ਤੁਸੀਂ ਸੋਚਿਆ ਉਹ ਤੁਹਾਡਾ ਪੂਰਾ ਹੋਊਗਾ, ਮੂੰਹੋਂ ਮੰਗੀਆਂ ਮੁਰਾਦਾਂ ਪਾਓਗੇ। ਲੋਕ ਆਉਂਦੇ ਨੇ ਬਹੁਤੇ ਫਕੀਰ ਨੂੰ ਇਹ ਕਹਿ ਕੇ ਲੰਘ ਜਾਂਦੇ ਨੇ ਕਿ ਸ਼ਾਇਦ ਇਹਦੇ ਮੰਗਣ ਦਾ ਇੱਕ ਢੰਗ ਆ, ਕਿ ਜੋ ਸਰਦਾ ਬੰਦਾ ਸੀ ਕੋਈ ਤੇਲੀ ਚਵਾਨੀ ਉਹਦੇ ਅੱਗੇ ਰੱਖ ਕੇ ਤੇ ਅੱਗੇ ਚਲਿਆ ਜਾਂਦਾ। ਕਿਸੇ ਨੇ ਵੀ ਯਕੀਨ ਨਾ ਕੀਤਾ, ਕਿਸੇ ਨੇ ਵੀ ਧਿਆਨ ਨਾ ਦਿੱਤਾ ਕਿ ਫਕੀਰ ਕਹਿ ਕੀ ਰਿਹਾ। ਇੱਕ ਨੌਜਵਾਨ ਹੈ ਜਿਹੜਾ ਆਪਣੀ ਪੜ੍ਹਾਈ ਪੂਰੀ ਕਰ ਚੁੱਕਾ ਹੈ, ਘਰੋਂ ਵੀ ਹੁਣ ਤਾਨੇ ਮੇਨੇ ਵੱਜਣ ਲੱਗ ਪਏ ਸੀ ਕਿ ਤੂੰ ਕੁਛ ਕਰਦਾ ਨਹੀਂ ਹੈ, ਤੂੰ ਵਿਹਲਾ, ਹੋਰ ਨਹੀਂ ਕੁਛ ਤਾਂ ਤੇਰਾ ਵਿਆਹ ਹੀ ਕਰ ਦਈਏ। ਇਹ ਉਸ ਅਵਸਥਾ ਦੇ ਵਿੱਚ ਹੀ ਜਿਹਨੇ ਕੁਛ ਕਰਨਾ ਸੀ। ਫਕੀਰ ਦੀਆਂ ਗੱਲਾਂ ਧਿਆਨ ਦੇ ਨਾਲ ਸੁਣੀਆਂ ਤੇ ਕੋਲ ਬਹਿ ਗਿਆ। ਬਾਬਾ ਇੱਕ ਗੱਲ ਤਾਂ ਦੱਸ, ਜੋ ਤੂੰ ਕਹਿ ਰਿਹਾ ਕੀ ਸਿਰਫ ਪੈਸੇ ਲੈਣ ਲਈ ਕਹਿ ਰਿਹਾ? ਕੀ ਇਹ ਤੇਰਾ ਤੱਕੀਆ ਕਲਾਮ ਹੈ? ਤੈਨੂੰ ਵਧੀਆ ਲੱਗਦਾ ਇੱਦਾਂ ਕਹਿਣਾ? ਤੈਨੂੰ ਲੱਗਦਾ ਕਿ ਇੱਦਾਂ ਸੋਹਣੇ ਪੈਸੇ ਬਣ ਜਾਂਦੇ ਨੇ? ਜਾਂ ਵਾਕਈ ਇਹਦਾ ਕੋਈ ਮਤਲਬ ਹੈਗਾ? ਤੂੰ ਕਹਿੰਦਾ ਮੂੰਹ ਮੰਗੀਆਂ ਮੁਰਾਦਾਂ ਪਾਓਗੇ, ਜੋ ਤੁਸੀਂ ਬਣਨਾ ਚਾਹੁੰਦੇ ਹੋ ਉਹ ਤੁਸੀਂ ਬਣੋਗੇ। ਕੀ ਵਾਕਈ ਇਹਦੇ ਵਿੱਚ ਕੁਛ ਸੱਚਾਈ ਹੈਗੀ? ਫਕੀਰ ਨੇ ਅੱਖਾਂ ਖੋਲੀਆਂ, ਉਸ ਨੌਜਵਾਨ ਵੱਲ ਵੇਖਿਆ ਤੇ ਕਿਹਾ, ਜੇ ਮੇਰੇ 'ਤੇ ਯਕੀਨ ਰੱਖੇਗਾ ਤਾਂ ਮੈਂ ਬਿਲਕੁਲ ਸੱਚ ਬੋਲ ਰਿਹਾ। ਗੱਲ ਕਰ, ਹੈ ਮੇਰੇ 'ਤੇ ਯਕੀਨ? ਲੜਕਾ ਵਿਅੰਗਮਈ ਤਰੀਕੇ ਦੇ ਨਾਲ ਬੋਲਿਆ, ਫਕੀਰ ਜੀ ਪਹਿਲਾਂ ਇਹ ਤਾਂ ਸੁਣ ਲਓ ਮੈਂ ਚਾਹੁੰਦਾ ਕੀ ਹਾਂ। ਮੈਂ ਬਿਲਕੁਲ ਇੱਕ ਵਿਹਲੜ ਨੌਜਵਾਨ ਹਾਂ, ਪੱਲੇ ਮੇਰੇ ਧੇਲਾ ਨਹੀਂ, ਪਿਓ ਮੈਨੂੰ ਕੁਛ ਦੇਣਾ ਨਹੀਂ ਚਾਹੁੰਦਾ, ਪਰ ਮੈਂ ਹੀਰਿਆਂ ਦਾ ਵਪਾਰੀ ਬਣਨਾ ਚਾਹੁੰਦਾ, ਦੱਸੋ ਕਰ ਸਕਦੇ ਹੋ ਮਦਦ? ਜੋ ਤੁਸੀਂ ਕਹਿ ਰਹੇ ਹੋ ਕੀ ਵਾਕਈ ਹੋਊਗਾ ਮੇਰੇ ਨਾਲ? ਇਹ ਕਹਿ ਕੇ ਹੱਸਣ ਲੱਗ ਪਿਆ। ਫਕੀਰ ਨੇ ਧਿਆਨ ਦੇ ਨਾਲ, ਗੌਹ ਦੇ ਨਾਲ ਉਸ ਨੌਜਵਾਨ ਦੇ ਚਿਹਰੇ ਵੱਲ ਵੇਖਿਆ ਤੇ ਕਿਹਾ, ਹਾਂ ਤੂੰ ਬਣ ਸਕਦਾ, ਜੇ ਤੂੰ ਮੇਰੇ ਉੱਤੇ ਵਿਸ਼ਵਾਸ ਰੱਖੇਗਾ, ਉਸ ਰੱਬ ਦੇ ਉੱਤੇ ਵਿਸ਼ਵਾਸ ਰੱਖੇਗਾ, ਤੇ ਤੂੰ ਜ਼ਰੂਰ ਅਮੀਰ ਬਣ ਸਕਦਾ, ਤੂੰ ਜ਼ਰੂਰ ਹੀਰਿਆਂ ਦਾ ਵੱਡਾ ਵਪਾਰੀ ਬਣ ਸਕਦਾ। ਫਕੀਰ ਜੀ ਕਿੱਦਾਂ, ਮੈਂ ਤੈਨੂੰ ਇੱਕ ਹੀਰਾ ਦੇਵਾਂਗਾ, ਉਸ ਹੀਰੇ ਤੋਂ ਤੂੰ ਆਪਣਾ ਵਪਾਰ ਸ਼ੁਰੂ ਕਰ, ਤੇ ਹੌਲੀ ਹੌਲੀ ਜੇ ਤੂੰ ਬੜੀ ਸਿਆਣਫ ਦੇ ਨਾਲ ਅੱਗੇ ਤੁਰਿਆ ਤੇ ਇੱਕ ਦਿਨ ਜ਼ਰੂਰ ਵੱਡਾ ਵਪਾਰੀ ਬਣ ਜਾਏਗਾ। ਹੁਣ ਨੌਜਵਾਨ ਹੈਰਾਨ ਆ ਕਿ ਫਕੀਰ ਦੇ ਕੋਲ ਹੀਰਾ ਕਿੱਥੋਂ ਆ ਗਿਆ, ਢੇਲੀ ਢੇਲੀ ਜਵਾਨੀ ਜਵਾਨੀ ਇੱਥੋਂ ਇਕੱਠੇ ਕਰਕੇ ਇਹਨੇ ਰੋਟੀ ਪਾਣੀ ਖਾਣਾ, ਸੋਚਿਆ ਚਲੋ ਪਰਖ ਹੀ ਲੈਂਦੇ ਹਾਂ। ਤੇ ਫਕੀਰ ਜੀ ਉਹ ਹੀਰਾ ਮੈਨੂੰ ਦੇਣ ਦੇ, ਤੁਸੀਂ ਲਓਗੇ ਕੀ? ਮੇਰੇ ਕੋਲ ਤਾਂ ਪੈਸਾ ਵੀ ਕੋਈ ਨਹੀਂ। ਉਹ ਹੀਰਾ ਤੇਰੇ ਲਈ ਬਿਲਕੁਲ ਮੁਫਤ ਆ, ਕੋਈ ਉਹਦਾ ਪੈਸਾ ਨਹੀਂ ਤੇਰੇ ਕੋਲ ਲੈਣਾ, ਹੱਥ ਆਪਣਾ ਅੱਗੇ ਕਰ। ਫਕੀਰ ਨੇ ਆਪਣੇ ਝੋਲੇ 'ਚ ਹੱਥ ਪਾਇਆ, ਰੱਬ ਰੱਬ ਕੀਤਾ, ਆਪਣਾ ਹੱਥ ਨੌਜਵਾਨ ਦੇ ਹੱਥ ਉੱਤੇ ਧਰਿਆ ਤੇ ਕਿਹਾ, ਇਹ ਇੱਕ ਵਡਮੁੱਲਾ ਹੀਰਾ ਮੈਂ ਤੈਨੂੰ ਦੇ ਰਿਹਾ, ਇਹਦਾ ਨਾਂ ਆ ਵਕਤ, ਇਹਦਾ ਨਾਂ ਆ ਸਮਾਂ। ਫਕੀਰਾਂ ਦੇ ਕੋਲ ਇੱਦਾਂ ਦੇ ਹੀ ਹੀਰੇ ਹੁੰਦੇ ਨੇ ਕਾਕਾ, ਜੇ ਤੂੰ ਸਮੇਂ ਦੀ ਕਦਰ ਕਰੇਗਾ, ਸਮਾਂ ਤੇਰੀ ਕਦਰ ਕਰੂਗਾ, ਤੇ ਜੇ ਤੂੰ ਮੇਰੇ ਤੇ ਵਿਸ਼ਵਾਸ ਕਰੇਗਾ ਤੇ ਇਹ ਕਿਸੇ ਹੀਰੇ ਤੋਂ ਘੱਟ ਨਹੀਂ। ਸਾਰੇ ਹੀਰੇ ਇਹਦੇ ਅੱਗੇ ਫਿੱਕੇ ਪੈ ਜਾਂਦੇ ਨੇ ਜੇ ਤੈਨੂੰ ਸਮੇਂ ਦੀ ਕਦਰ ਕਰਨੀ ਆ ਗਈ। ਦੂਸਰਾ ਹੱਥ ਅੱਗੇ ਕਰ। ਦੂਸਰੇ ਹੱਥ ਤੇ ਦੂਸਰਾ ਹੱਥ ਫਕੀਰ ਨੇ ਧਰਿਆ, ਰੱਬ ਰੱਬ ਕੀਤਾ ਤੇ ਕਿਹਾ ਇਹੀ ਰਾਹ ਵਿਸ਼ਵਾਸ ਦਾ, ਜੇ ਤੂੰ ਮੇਰੇ ਕਹੇ ਦੇ ਉੱਤੇ ਵਿਸ਼ਵਾਸ ਰੱਖੇਗਾ ਇਹ ਜਾਣੇਗਾ ਕਿ ਰੱਬ ਦੇ ਬੋਲ ਫਕੀਰ ਨੇ ਮੈਨੂੰ ਅੱਗੇ ਦਿੱਤੇ ਸੀ। ਜੇ ਤੂੰ ਸਾਂਭ ਕੇ ਰੱਖੇਗਾ ਇਸ ਵਿਸ਼ਵਾਸ ਨੂੰ, ਖਰਚੇਗਾ ਤੂੰ ਉਸ ਸਮੇਂ ਨੂੰ, ਵਰਤੇਗਾ ਇਸ ਵਿਸ਼ਵਾਸ ਨੂੰ, ਸਾਂਭ ਕੇ ਰੱਖੇਗਾ ਇਸ ਵਿਸ਼ਵਾਸ ਨੂੰ ਤੇ ਤੈਨੂੰ ਕੋਈ ਵੱਡਾ ਆਦਮੀ ਬਣਨ ਤੋਂ ਨਹੀਂ ਰੋਕ ਸਕਦਾ, ਕੋਈ ਤੈਨੂੰ ਹੀਰਿਆਂ ਦਾ ਵਪਾਰੀ ਬਣਨ ਤੋਂ ਨਹੀਂ ਰੋਕ ਸਕਦਾ। ਨੌਜਵਾਨ ਦਾ ਮਨ ਤੇ ਨਹੀਂ ਮੰਨ ਰਿਹਾ, ਪਰ ਹੋਰ ਕੋਈ ਚਾਰਾ ਵੀ ਨਹੀਂ ਹੈ, ਨਾ ਮੰਨ ਕੇ ਫਾਇਦਾ ਵੀ ਕੀ। ਫਕੀਰ ਦੇ ਚਿਹਰੇ ਦੇ ਉੱਤੇ ਐਸੀ ਇੱਕ ਰੂਹਾਨੀ ਨੂਰ ਵੇਖ ਕੇ ਆਇਆ ਸੀ ਨੌਜਵਾਨ, ਥੋੜ੍ਹਾ ਜਿਹਾ ਪ੍ਰਭਾਵ ਤਾਂ ਜ਼ਰੂਰ ਪੈ ਗਿਆ। ਅਗਲੇ ਦਿਨ ਉੱਠਿਆ ਤੇ ਉਹੀ ਫਕੀਰ ਦਾ ਚਿਹਰਾ ਫਿਰ ਅੱਖਾਂ ਅੱਗੇ ਘੁੰਮੀ ਜਾਵੇ। ਜੀ ਕਰੇ ਕਿ ਮੈਂ ਵਿਸ਼ਵਾਸ ਨਾ ਕਰਾਂ, ਪਰ ਹੋਰ ਚਾਰਾ ਵੀ ਕੀ ਸੀ। ਐਵੇਂ ਖਾਲੀ ਹੱਥ ਤੇ ਹੱਥ ਧਰ ਕੇ ਫਕੀਰ ਕਹਿੰਦਾ ਹੈ ਆਹ ਸਮੇਂ ਦਾ ਹੀਰਾ ਲੈ ਜਾ। ਕਿ ਅਨਪੜ੍ਹ ਨੂੰ ਮੂਰਖ ਬਣਾ ਗੱਲ ਵੱਖਰੀ ਹੈ, ਪੜ੍ਹੇ ਲਿਖੇ ਨੂੰ। ਇੱਕ ਦੋ ਦਿਨ ਇਸੇ ਤਰ੍ਹਾਂ ਲੰਘੇ, ਫਕੀਰ ਦਾ ਚਿਹਰਾ ਉਸੇ ਤਰ੍ਹਾਂ ਅੱਖਾਂ ਅੱਗੇ ਘੁੰਮੀ ਜਾਵੇ। ਹੋਰ ਕੋਈ ਚਾਰਾ ਨਾ ਵੇਖਦਿਆਂ ਸੋਚਿਆ ਕਿ ਚਲੋ ਆਪਣੇ ਕੰਮਕਾਰ ਤੇ ਲੱਗੀਏ, ਐਵੇਂ ਇਸ ਚੱਕਰ ਦੇ ਵਿੱਚ ਸਮਾਂ ਬਰਬਾਦ ਕਰਨ ਡਿਆ। ਇੱਕ ਸੁਨਹਿਰੇ ਦੀ ਦੁਕਾਨ ਦੇ ਉੱਤੇ ਪਹੁੰਚ ਗਿਆ। ਉਹ ਸੁਨਹਿਰਾ ਜਿਹੜਾ ਸ਼ਹਿਰ ਦੇ ਵਿੱਚ ਸਭ ਤੋਂ ਵਧੀਆ ਹੀਰੇ ਵੇਚਦਾ ਸੀ। ਜਾ ਕੇ ਗੱਲ ਕੀਤੀ, ਜੀ ਮੈਂ ਇੱਥੇ ਨੌਕਰੀ ਕਰਨਾ ਚਾਹੁੰਦਾ। ਦੁਕਾਨ ਵਾਲੇ ਨੇ ਪੁੱਛਿਆ ਦੱਸ ਕੀ ਗਰੰਟੀ ਤੇਰੀ, ਤੇ ਉਹੀ ਫਕੀਰ ਦੀਆਂ ਗੱਲਾਂ ਯਾਦ ਆ ਗਈਆਂ। ਗਰੰਟੀ ਇਹ ਹੈ ਜੀ ਮੈਂ ਸਮੇਂ ਦੀ ਕਦਰ ਕਰੂੰਗਾ ਤੇ ਤੁਸੀਂ ਮੇਰੇ ਤੇ ਵਿਸ਼ਵਾਸ ਕਰ ਸਕਦੇ ਹੋ। ਸ਼ਾਇਦ ਸੁਨਹਿਰੇ ਨੂੰ ਉਹਦੀਆਂ ਗੱਲਾਂ ਚੱਜ ਗਈਆਂ ਤੇ ਉਹਨੂੰ ਰੱਖ ਲਿਆ। ਹਰ ਰੋਜ਼ ਜਦੋਂ ਹੁਣ ਕੰਮ ਦੇ ਉੱਤੇ ਜਾਂਦਾ ਜਾਂ ਕੰਮ ਕਰਦਾ ਆਪਣੇ ਹੱਥ ਵੱਲ ਵੇਖਦਾ ਤੇ ਚੇਤਾ ਆਉਂਦਾ ਕਿ ਇਸ ਹੱਥ ਦੇ ਵਿੱਚ ਮੈਨੂੰ ਸਮੇਂ ਨਾਂ ਦਾ ਇੱਕ ਹੀਰਾ ਦਿੱਤਾ ਸੀ ਫਕੀਰ ਨੇ। ਮੈਂ ਕਦੀ ਸਮੇਂ ਤੋਂ ਲੇਟ ਨਹੀਂ ਹੋਣਾ, ਕਦੀ ਆਪਣੇ ਕੰਮ 'ਚ ਕੋਤਾਹੀ ਨਹੀਂ ਕਰਨੀ। ਜਿੰਨਾ ਸਮਾਂ ਕਿਹਾ ਮਾਲਕ ਨੇ ਉਨਾ ਸਮਾਂ ਮੈਂ ਇਮਾਨਦਾਰੀ ਨਾਲ ਕੰਮ ਕਰਨਾ। ਕਦੀ ਕਿਤੇ ਮਨ ਡੋਲਿਆ ਵੀ, ਕਦੀ ਕਿਤੇ ਥੋੜ੍ਹੀ ਬਹੁਤੀ ਬੇਈਮਾਨੀ ਕਰਨ ਦਾ ਮੌਕਾ ਵੀ ਮਿਲਿਆ, ਪਰ ਦੂਸਰਾ ਹੱਥ ਨਾਲ ਦੀ ਨਾਲ ਹੀ ਚੇਤਾ ਆ ਜਾਂਦਾ ਕਿ ਨਹੀਂ ਮੈਂ ਵਿਸ਼ਵਾਸ ਬਣਾ ਕੇ ਰੱਖਣਾ, ਮੈਂ ਆਪਣੀ ਵਫਾਦਾਰੀ ਬਣਾ ਕੇ ਰੱਖਣੀ। ਮੇਰੇ ਉੱਤੇ ਕਿਸੇ ਨੇ ਵਿਸ਼ਵਾਸ ਕੀਤਾ ਇਹ ਮੈਂ ਨਹੀਂ ਡੋਲਣ ਦੇਣਾ। ਪਤਾ ਨਹੀਂ ਕਿਉਂ ਵਾਰ ਵਾਰ ਜਦੋਂ ਵੀ ਕਿਤੇ ਇੱਦਾਂ ਦਾ ਮੌਕਾ ਬਣਦਾ ਮਨ ਡੋਲਣ ਲੱਗਦਾ ਤੇ ਉਹ ਦੋਵੇਂ ਹੀਰੇ ਵਾਰ ਵਾਰ ਯਾਦ ਆਉਂਦੇ ਰਹਿੰਦੇ। ਮਾਲਕ ਨੇ ਥੋੜ੍ਹਾ ਸਮਾਂ ਸਿੱਧੇ ਸਿੱਧੇ ਤਰੀਕੇ ਦੇ ਨਾਲ ਇਹਦੀ ਇਮਾਨਦਾਰੀ ਚੈੱਕ ਕੀਤੀ। ਇੰਨਾ ਪ੍ਰਭਾਵਿਤ ਹੋਇਆ ਕਿ ਹੌਲੀ ਹੌਲੀ ਤਨਖਾਹ ਵਧਾਉਂਦਾ ਗਿਆ। ਸਾਲਕ ਦੇ ਵਿੱਚ ਹੀ ਕਹਿੰਦੇ ਨੇ ਕਿ ਇਸ ਜੌਹਰੀ ਦਾ ਕੰਮ ਬਹੁਤ ਜ਼ਿਆਦਾ ਵੱਧ ਗਿਆ, ਮੁਨਾਫਾ ਬਹੁਤ ਜ਼ਿਆਦਾ ਆਉਣ ਲੱਗ ਪਿਆ ਤੇ ਉਸ ਪਿੱਛੇ ਇਸ ਨੌਜਵਾਨ ਦਾ ਹੱਥ ਸੀ। ਹੌਲੀ ਹੌਲੀ ਇੱਕ ਸਮਾਂ ਕਹਿੰਦੇ ਨੇ ਉਹ ਆਇਆ ਕਿ ਇਸ ਨੌਜਵਾਨ ਨੂੰ ਆਪਣੇ ਕਾਰੋਬਾਰ ਦੇ ਵਿੱਚ ਇੱਕ ਛੋਟਾ ਜਿਹਾ ਹਿੱਸਾ ਦੇ ਦਿੱਤਾ ਇਸ ਜੌਹਰੀ ਨੇ ਤੇ ਹੌਲੀ ਹੌਲੀ ਵਾਧਾ ਵਾਧਾ ਇਹ ਇੱਕ ਕੰਮੇ ਤੋਂ ਉਸੇ ਕੰਮ ਦਾ ਮਾਲਕ ਬਣ ਗਿਆ, ਉਸੇ ਕੰਮ ਦਾ ਭਾਈਵਾਲ ਬਣ ਗਿਆ। ਤੇ ਫਿਰ ਉਹ ਵੀ ਸਮਾਂ ਦੂਰ ਨਹੀਂ ਸੀ ਜਦੋਂ ਹੌਲੀ ਹੌਲੀ ਕਰਦੇ ਕਰਾਉਂਦੇ ਉਸ ਸ਼ਹਿਰ ਦਾ ਸਭ ਤੋਂ ਵੱਡਾ ਜੌਹਰੀ ਬਣਨ ਉੱਭਰਿਆ। ਪਰ ਅੱਜ ਵੀ ਯਾਦ ਕਰਦਾ ਕਿ ਕਿਸੇ ਫਕੀਰ ਨੇ ਮੈਨੂੰ ਦੋ ਹੀਰੇ ਦਿੱਤੇ ਤੇ ਨਾਲ ਇਹ ਵੀ ਕਿਹਾ ਸੀ ਕਿ ਮੈਂ ਲੈਣਾ ਕੁਛ ਨਹੀਂ, ਇਹਨਾਂ ਹੀਰਿਆਂ ਦੀ ਕੋਈ ਕੀਮਤ ਨਹੀਂ, ਪਰ ਜਦੋਂ ਕਿਤੇ ਵੀ ਮੌਕਾ ਮਿਲੇ ਇਹ ਹੀਰੇ ਤੂੰ ਅੱਗੇ ਕਿਸੇ ਨੂੰ ਦੇ ਦੀ। ਵੈਸੇ ਵੇਖਿਆ ਜਾਵੇ ਤਾਂ ਇਹ ਹੀਰੇ ਤੇ ਸਾਨੂੰ ਸਾਡੇ ਵੱਡਿਆਂ ਨੇ, ਸਾਡੇ ਪੁਰਖਿਆਂ ਨੇ, ਸਾਡੇ ਬਾਬਿਆਂ ਨੇ, ਗੁਰੂਆਂ ਨੇ ਸਾਨੂੰ ਦਿੱਤੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਵਿਸ਼ਵਾਸ ਕਰਦੇ ਹਾਂ, ਜਿਹੜੇ ਗ੍ਰੰਥਾਂ ਨੂੰ ਆਪਾਂ ਪੜ੍ਹਦੇ ਹਾਂ, ਇਹ ਸਾਡੇ ਧਰਮ ਨੇ ਵੀ ਸਾਨੂੰ ਦਿੱਤੇ ਨੇ। ਪਰ ਜਿੱਥੇ ਵੀ ਕਿਤੇ ਮੌਕਾ ਮਿਲਦਾ ਉੱਥੇ ਆਪਾਂ ਡੋਲਣ ਲੱਗੇ ਮਿੰਟ ਨਹੀਂ ਲਾਉਂਦੇ। ਸ਼ਾਇਦ ਹੀ ਕਦੀ ਕੋਈ ਯਾਦ ਰੱਖਦਾ ਹੋਵੇ ਬੇਈਮਾਨੀ ਕਰਨ ਲੱਗਿਆ ਕਿ ਮੇਰੇ ਗੁਰੂ ਨੇ ਮੈਨੂੰ ਕਿਸੇ ਦਾ ਵਿਸ਼ਵਾਸ ਨਾ ਤੋੜਨ ਦੇ ਲਈ ਵੀ ਉਪਦੇਸ਼ ਦਿੱਤੇ ਨੇ। ਸ਼ਾਇਦ ਹੀ ਕਿਸੇ ਨੂੰ ਯਾਦ ਆਉਂਦਾ ਹੋਵੇ ਕਿ ਮੇਰੇ ਗੁਰੂ ਦੇ ਵੀ ਉਪਦੇਸ਼ ਨੇ ਕਿ ਸਮੇਂ ਦੀ ਕਦਰ ਕਰ। ਸ਼ਾਇਦ ਹੀ ਕਿਸੇ ਨੂੰ ਯਾਦ ਕਰਨਾ ਯਾਦ ਔਖਾ ਹੀ ਆਉਂਦਾ ਹੋਵੇ ਕਿਸੇ ਨੂੰ ਕਿ ਮੇਰੇ ਗੁਰੂ ਨੇ ਮੈਨੂੰ ਕਿਰਤ ਕਰਨ ਦੇ ਲਈ ਕਿਹਾ, ਹੱਕ ਹਲਾਲ ਦਾ ਖਾਣ ਦੇ ਲਈ ਕਿਹਾ। ਜ਼ਰੂਰੀ ਨਹੀਂ ਕਿ ਹਰ ਇੱਕ ਦੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਫਕੀਰ ਆਉਣ ਅਤੇ ਆ ਕੇ ਹੀਰੇ ਦੇਣ। ਇਹ ਹੀਰੇ ਸਾਨੂੰ ਦਿੱਤੇ ਗਏ ਨੇ ਉਹ ਵੱਖਰੀ ਗੱਲ ਹੈ ਕਿ ਸਾਨੂੰ ਕਦਰ ਨਹੀਂ, ਸਾਨੂੰ ਯਾਦ ਨਹੀਂ, ਜਾਂ ਫਿਰ ਇੱਦਾਂ ਕਹਿ ਲਓ ਕਿ ਸਾਨੂੰ ਵਿਸ਼ਵਾਸ ਨਹੀਂ। ਅਤੇ ਜਿੱਦਣ ਇਹ ਵਿਸ਼ਵਾਸ ਬਣ ਜੂਗਾ ਉਦਣ ਫਿਰ ਤਰੱਕੀ ਕੋਈ ਰੋਕ ਨਹੀਂ ਸਕਦਾ। ਜੋ ਤੁਸੀਂ ਚਾਹੋਗੇ ਉਹ ਤੁਸੀਂ ਵਾਕਈ ਬਣ ਜਾਓਗੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
3: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ। ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: This autumn, laugh out loud with Ayushman Khurana and Saad Ali Khan in Urda Teer.
4: Ek Pakistani jasoos Hindustan jayega.
5: Desh bhakti to yaad aa gayi.
6: Desh kaun sa hai? Ye bhul gaya.
3: A spy mission gone wrong with hilarious moments.
7: Woh ye border chal rahi hai?
3: Nahi ji, ye to Urda Teer chal raha hai from October 9th at cinemas near you.
8: Yaar tu itthe niche te aake pakka vi ho gaya? Ki jugaad laya hai?
9: Jugaad nahi, e hai 8 saalan to vi vadda tajurba Bansal Immigration da, jinna ne vadiya course vich admission karai ate fir ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
8: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
9: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 14 ਅਕਤੂਬਰ 2026 ਬੁੱਧਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ। ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਵੈਟੀਕਨ ਤੋਂ, ਜਿੱਥੇ ਵੈਟੀਕਨ ਨੇ ਇੱਕ ਮੈਡੀਕਲ ਬੁਲੇਟਿਨ ਦੇ ਵਿੱਚ ਅਪਡੇਟ ਦਿੱਤੀ ਹੈ ਕਿ ਪੌਪ ਲੀਓ ਨੂੰ ਫੇਫੜਿਆਂ ਦਾ ਕੈਂਸਰ ਹੋਣ ਦੇ ਬਾਰੇ ਪਤਾ ਚੱਲਿਆ, ਪਰ ਉਹਨਾਂ ਦੇ ਸੱਜੇ ਫੇਫੜੇ ਦੇ ਨਿਚਲੇ ਹਿੱਸੇ ਨੂੰ ਕੱਢਣ ਦੇ ਲਈ ਸਰਜਰੀ ਜਿਹੜੀ ਕੀਤੀ ਗਈ ਹੈ ਉਹ ਸਫਲ ਰਹੀ ਹੈ। 71 ਸਾਲ ਦੇ ਪੌਪ ਦੀ ਮੰਗਲਵਾਰ ਦੇ ਦਿਨ ਰੋਮ ਦੇ ਜੈਮੇਲੀ ਹੌਸਪੀਟਲ ਦੇ ਵਿੱਚ 90 ਮਿੰਟ ਤੱਕ ਸਰਜਰੀ ਚੱਲੀ ਹੈ। ਇਸ ਤੋਂ ਬਾਅਦ ਉਹਨਾਂ ਦੇ ਵਿੱਚ ਲੰਗ ਐਕਰੋਡੋਨਸੀਮੀਆ ਹੋਣ ਦਾ ਪਤਾ ਚੱਲਿਆ, ਇੱਕ ਕਿਸਮ ਦਾ ਇਹ ਲੰਗ ਕੈਂਸਰ ਹੁੰਦਾ। ਆਪਰੇਸ਼ਨ ਸਫਲ ਰਿਹਾ, ਹਾਲਾਂਕਿ ਇਸ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਈ ਹੈ। ਵੈਟੀਕਨ ਦੀ ਤਰਫ ਤੋਂ ਇਹ ਵੀ ਦੱਸਿਆ ਗਿਆ ਕਿ ਆਪਰੇਸ਼ਨ ਤੋਂ ਬਾਅਦ ਪੌਪ ਆਮ ਰੂਪ ਦੇ ਵਿੱਚ ਹੋਸ਼ ਦੇ ਵਿੱਚ ਆਏ ਨੇ। ਉਹਨਾਂ ਦੀ ਹਾਲਤ ਥੋੜ੍ਹੀ ਦੇਰ ਦੇ ਲਈ ਨਿਗਰਾਨੀ ਦੇ ਵਿੱਚ ਰਹਿਣ ਤੋਂ ਬਾਅਦ ਜਿਹੜੀ ਸਥਿਰ ਹੋਈ ਹੈ, ਅਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਕਮਰੇ ਦੇ ਵਿੱਚ ਲਿਆਂਦਾ ਗਿਆ। ਗੱਠ ਦਾ ਪਹਿਲੀ ਵਾਰ ਉਦੋਂ ਪਤਾ ਚੱਲਿਆ ਜਦੋਂ ਜਾਂਚ ਦੇ ਦਰਮਿਆਨ ਵੈਟੀਕਨ ਦੇ ਡਾਕਟਰਾਂ ਨੇ ਉਹਨਾਂ ਦੀ ਨਿਯਮਤ ਜਾਂਚ ਕੀਤੀ ਸੀ, ਅਤੇ ਪੌਪ ਨੇ ਇੱਕ ਹਫ਼ਤਾ ਲਗਾਤਾਰ ਹਸਪਤਾਲ ਦੇ ਵਿੱਚ ਰਹਿੰਦੇ ਹੋਇਆਂ ਬਿਤਾਈ ਸੀ। ਇਸ ਦਰਮਿਆਨ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਪੌਪ ਦਾ ਘੰਟਿਆਂ ਬੱਧੀ ਹਸਪਤਾਲ ਦੇ ਬਾਹਰ ਇੰਤਜ਼ਾਰ ਕਰਦੇ ਰਹੇ। ਜਦੋਂ ਪੌਪ ਦੀ ਕਾਰ ਉੱਥੋਂ ਗੁਜ਼ਰੀ ਤਾਂ ਲੋਕਾਂ ਨੇ ਉਹਨਾਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹੋਏ ਨਾਰੇ ਵੀ ਲਗਾਏ, ਖਿੜਕੀ ਤੋਂ ਹੱਥ ਕੱਢ ਕੇ ਪੌਪ ਮੁਸਕਰਾਏ ਅਤੇ ਉਹਨਾਂ ਦਾ ਧੰਨਵਾਦ ਵੀ ਕੀਤਾ। ਇਸ ਤੋਂ ਬਾਅਦ ਹਸਪਤਾਲ ਦੀਆਂ ਪੌੜੀਆਂ ਦੇ ਉੱਤੇ ਕਰਮਚਾਰੀਆਂ ਨੇ ਵੀ ਉਹਨਾਂ ਦਾ ਸਵਾਗਤ ਕੀਤਾ। ਇਸ ਦਰਮਿਆਨ ਆਪਣੇ ਬਿਆਨ ਦੇ ਵਿੱਚ ਵੈਟੀਕਨ ਨੇ ਕਿਹਾ ਕਿ ਪੌਪ ਦੇ ਸੱਜੇ ਫੇਫੜੇ ਦਾ ਪੂਰਾ ਹਿੱਸਾ ਹੇਠਲਾ ਹਿੱਸਾ ਕੱਢ ਦਿੱਤਾ ਗਿਆ ਤਾਂ ਕਿ ਤੈਅ ਕੀਤਾ ਜਾ ਸਕੇ ਪੂਰੀ ਪ੍ਰਕਿਰਿਆ ਜਿਹੜੀ ਹੈ ਉਹ ਤਸੱਲੀ ਦੇ ਨਾਲ ਹੋ ਗਈ ਹੈ ਅਤੇ ਕੈਂਸਰ ਦਾ ਜਿਹੜਾ ਪ੍ਰਕੋਪ ਆ ਉਹ ਇੱਥੋਂ ਖਤਮ ਕਰ ਦਿੱਤਾ ਗਿਆ। ਉਧਰ ਈਰਾਨ ਦੀ IRGC ਯਾਨੀ ਉੱਥੋਂ ਦੀ ਸਰਕਾਰੀ ਫੌਜ ਨੇ ਦੇ ਨੇਵੀ ਦੇ ਕਮਾਂਡਰ ਨੇ ਕਿਹਾ ਹੈ ਕਿ ਹੌਰਮੁਜ਼ ਸਟ੍ਰੇਟ ਦੇ ਵਿੱਚ ਅਮਰੀਕੀ ਬੇੜੇ ਦਾ ਇੰਤਜ਼ਾਰ ਕਰ ਰਹੇ ਨੇ ਤਾਂ ਕਿ ਹਮਲਾ ਕਰਕੇ ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਡੁਬੋ ਸਕਣ। IRGC ਨੇ ਦਾਅਵਾ ਕੀਤਾ ਹੈ ਕਿ ਹੌਰਮੁਜ਼ ਸਟ੍ਰੇਟ ਦੇ ਉੱਤੇ ਉਹਨਾਂ ਦਾ ਪੂਰੇ ਤਰ੍ਹਾਂ ਦੇ ਨਾਲ ਕੰਟਰੋਲ ਹੈ ਅਤੇ ਜੇਕਰ ਕੋਈ ਅਮਰੀਕੀ ਬੇੜਾ ਇੱਥੇ ਦਿਖਿਆ ਤਾਂ ਉਸ ਨੂੰ ਡੁਬੋ ਦਿੱਤਾ ਜਾਏਗਾ, ਉਸ ਦੇ ਉੱਤੇ ਹਮਲਾ ਕੀਤਾ ਜਾਏਗਾ। ਹਾਲਾਂਕਿ ਟਰੰਪ ਮਿਡਟਰਮ ਇਲੈਕਸ਼ਨਸ ਤੋਂ ਪਹਿਲਾਂ ਈਰਾਨ ਦੇ ਨਾਲ ਉਲਝਣ ਤੋਂ ਪਹਿਲਾਂ ਇਹ ਲਗਾਤਾਰ ਦਾਅਵਾ ਕਰਦੇ ਰਹੇ ਨੇ ਕਿ ਉਹ ਹੌਰਮੁਜ਼ ਸਟ੍ਰੇਟ 'ਤੇ ਕੰਟਰੋਲ ਰਹੀ ਬੈਠੇ ਨੇ। IRGC ਦੀ ਇਸ ਚੇਤਾਵਨੀ ਤੋਂ ਬਾਅਦ ਅਮਰੀਕੀ ਸੈਂਟਰਲ ਕਮਾਂਡ ਸੈਟਕਾਮ ਨੇ ਵੀ ਦਾਅਵਾ ਕੀਤਾ ਕਿ ਅਮਰੀਕੀ ਨੇਵੀ ਕਮਾਂਡਰ ਦੇ ਕੋਲ ਕੋਈ ਨੇਵੀ ਬਚੀ ਨਹੀਂ ਹੈ। ਸੈਟਕਾਮ ਨੇ ਐਕਸ ਦੇ ਉੱਤੇ ਪੋਸਟ ਦੇ ਵਿੱਚ ਲਿਖਿਆ ਕਿ ਅਮਰੀਕੀ ਫੌਜ ਅਤੇ ਖੇਤਰੀ ਸਹਿਯੋਗੀ ਸਪਸ਼ਟ ਤੌਰ ਦੇ ਉੱਤੇ ਹੌਰਮੁਜ਼ ਦੇ ਉੱਤੇ ਕੰਟਰੋਲ ਲਈ ਬੈਠੇ ਨੇ। ਕੱਲ੍ਹ ਦੇ ਦਿਨ ਵੀ ਅਮਰੀਕੀ ਫੌਜ ਨੇ ਖਾੜੀ ਦੇਸ਼ਾਂ ਦੇ ਸਹਿਯੋਗ ਦੇ ਨਾਲ 1,90,00,000 ਬੈਰਲ ਕੱਚੇ ਤੇਲ ਨੂੰ ਹੌਰਮੁਜ਼ ਸਟ੍ਰੇਟ ਤੋਂ ਕੱਢਿਆ ਸੀ। 28 ਫਰਵਰੀ ਦੇ ਦਿਨ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ਦੇ ਉੱਤੇ ਹਮਲਾ ਕੀਤਾ ਸੀ। ਉਹ ਪਹਿਲਾ ਹਮਲਾ ਹੋਇਆ ਸੀ, ਉਸ ਤੋਂ ਬਾਅਦ ਇਸ ਖਿੱਤੇ ਦੇ ਵਿੱਚ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਹਾਲਾਤ ਖਰਾਬ ਹੋ ਕੇ ਰਹਿ ਗਏ ਸੀ। ਅਮਰੀਕਾ ਅਤੇ ਈਰਾਨ ਦੇ ਦਰਮਿਆਨ ਸੰਘਰਸ਼ ਜਾਰੀ ਔਰ ਇਸ ਸੰਘਰਸ਼ ਦੇ ਵਿੱਚ ਹੌਰਮੁਜ਼ ਸਟ੍ਰੇਟ ਨੂੰ ਲੈ ਕੇ ਖਿੱਚੋਤਾਣ ਬਣੀ ਹੋਈ ਹੈ ਜੋ ਕਿ ਪੂਰੀ ਦੁਨੀਆ ਦੇ ਵਿੱਚ ਤੇਲ ਅਤੇ ਗੈਸ ਸਪਲਾਈ ਦਾ ਇੱਕ ਸਭ ਤੋਂ ਮਹੱਤਵਪੂਰਨ ਜ਼ਰੀਆ ਸੀ, ਰਾਹਦਾਰੀ ਸੀ। ਉੱਥੇ ਅਮਰੀਕੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਵਿਦੇਸ਼ ਮੰਤਰੀ ਮਾਰਕੋ ਰੂਬੀਓ 17 ਤੋਂ 22 ਅਕਤੂਬਰ ਤੱਕ ਉਜ਼ਬੇਕਿਸਤਾਨ ਅਤੇ ਭਾਰਤ ਦੀ ਯਾਤਰਾ ਦੇ ਉੱਤੇ ਜਾਣਗੇ। ਮਾਰਕੋ ਰੂਬੀਓ ਭਾਰਤ ਦੇ ਵਿੱਚ ਮੁੰਬਈ ਅਤੇ ਜਾਮਨਗਰ ਦਾ ਦੌਰਾ ਕਰਨ ਜਾ ਰਹੇ ਨੇ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਮੁਤਾਬਕ ਉਜ਼ਬੇਕਿਸਤਾਨ ਦੇ ਵਿੱਚ ਵਿਦੇਸ਼ ਮੰਤਰੀ ਮਾਰਕੋ ਰੂਬੀਓ ਮੰਤਰੀ ਪੱਧਰ ਦੀ ਬੈਠਕ ਦੇ ਵਿੱਚ ਹਿੱਸਾ ਵੀ ਰਹਿਣਗੇ। ਕੂਟਨੀਤਕ ਤੌਰ ਦੇ ਉੱਤੇ ਇਹ ਅਮਰੀਕਾ ਅਤੇ ਮੱਧ ਏਸ਼ੀਆਈ ਦੇਸ਼ਾਂ ਦੇ ਦਰਮਿਆਨ ਦੁਵੱਲੇ ਸੰਬੰਧਾਂ ਨੂੰ ਹੋਰ ਅੱਗੇ ਵਧਾਏਗਾ। ਵੈਸੇ ਵਿਦੇਸ਼ ਮੰਤਰੀ C5 ਸਮੂਹਾਂ ਦੇ ਦੇਸ਼ਾਂ ਦੇ ਨਾਲ ਯਾਨੀ ਉਜ਼ਬੇਕਿਸਤਾਨ, ਕਜ਼ਾਕਿਸਤਾਨ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਕਿਰਗਿਸਤਾਨ ਇਹਨਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਉਜ਼ਬੇਕ ਦੇ ਰਾਜਧਾਨੀ ਸ਼ਹਿਰ ਦੇ ਵਿੱਚ ਮੁਲਾਕਾਤ ਵੀ ਕਰਨਗੇ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਇਸ ਦੌਰੇ ਤੋਂ ਬਾਅਦ ਵਿਦੇਸ਼ ਮੰਤਰੀ ਇਸੇ ਸਾਲ ਆਪਣੀ ਦੂਸਰੀ ਅਧਿਕਾਰਕ ਯਾਤਰਾ ਦੇ ਉੱਤੇ ਭਾਰਤ ਵੀ ਆ ਰਹੇ ਨੇ ਤਾਂ ਕਿ ਭਾਰਤ ਅਮਰੀਕਾ ਸਾਂਝੇਦਾਰੀ ਨੂੰ ਮਜ਼ਬੂਤ ਅਤੇ ਅੱਗੇ ਵਧਾਇਆ ਜਾ ਸਕੇ। ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਇਹ ਯਾਤਰਾ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਥੋੜ੍ਹੇ ਸਮਾਂ ਪਹਿਲਾਂ ਹੀ ਹਲੇ ਚੀਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਆਪਸ ਦੇ ਵਿੱਚ ਮੁਲਾਕਾਤ ਕਰ ਚੁੱਕੇ ਨੇ। ਹਾਲਾਂਕਿ ਭਾਰਤ ਨੂੰ ਜਿਹੜਾ ਚੀਨ ਆਪਣਾ ਮੁਕਾਬਲਾ ਨਹੀਂ ਮੰਨਦਾ, ਇਸ ਕਰਕੇ ਚੀਨ ਦੇ ਖਬਰੀ ਬੁਲੇਟਿਨ ਦੇ ਵਿੱਚ ਅਮਰੀਕੀ ਵਿਦੇਸ਼ ਮੰਤਰੀ ਦੀ ਭਾਰਤ ਦੀ ਹੋਰੀ ਯਾਤਰਾ ਨੂੰ ਤਵੱਜੋ ਤੱਕ ਨਹੀਂ ਦਿੱਤੀ ਗਈ। ਉੱਥੇ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਭਾਰਤ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਕੁਝ ਚੰਗੀਆਂ ਖਬਰਾਂ ਨਹੀਂ ਨੇ। ਪਹਿਲਾਂ ਤਾਂ ਬਿਹਾਰ ਤੋਂ ਖਬਰ,
ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਯਾਨੀ ਬੁੱਧਵਾਰ ਦੇ ਦਿਨ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ 'ਚ ਕਿਸ਼ਤੀ ਪਲਟਣ ਦੀ ਘਟਨਾ ਦੇ ਉੱਤੇ ਦੁੱਖ ਦਾ ਇਜ਼ਹਾਰ ਕੀਤਾ। ਪ੍ਰਧਾਨ ਮੰਤਰੀ ਨੇ ਰਾਸ਼ਟਰੀ ਰਾਹਤ ਫੰਡ ਦੇ ਵਿੱਚੋਂ 2-2 ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦਾ ਹਰ ਇੱਕ ਪੀੜਤ ਪਰਿਵਾਰ ਨੂੰ ਵਾਅਦਾ ਵੀ ਕੀਤਾ ਅਤੇ ਕਿਹਾ ਕਿ ਜ਼ਖਮੀਆਂ ਨੂੰ ਵੀ ਹਰ ਇੱਕ ਪਰਿਵਾਰ ਨੂੰ 50,000 ਰੁਪਏ ਦਿੱਤੇ ਜਾਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਇਸ ਦੁਖਾਂਤ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਦੇ ਵਿੱਚ ਲੱਗਿਆ ਹੋਇਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਇਹ ਜਿਹੜਾ ਬਿਹਾਰ ਦੇ ਵਿੱਚ ਕਿਸ਼ਤੀ ਹਾਦਸਾ ਵਾਪਰਿਆ ਸੀ, ਵੈਸ਼ਾਲੀ ਜ਼ਿਲ੍ਹੇ ਦੇ ਵਿੱਚ ਰਾਘੋਪੁਰ ਥਾਣਾ ਖੇਤਰ ਹੈ, ਜਿੱਥੇ ਮੰਗਲਵਾਰ ਦੀ ਰਾਤ ਗੰਗਾ ਨਦੀ ਦੇ ਵਿੱਚ ਕਿਸ਼ਤੀ ਪਲਟਣ ਦੇ ਚੱਲਦਿਆਂ 13 ਬੱਚਿਆਂ ਦੀ ਮੌਤ ਹੋ ਗਈ ਸੀ। ਕਿਸ਼ਤੀ 'ਚ ਸਵਾਰ ਇਹ ਦਿਹਾਤੀ ਲੋਕ ਇੱਕ ਪਿੰਡ ਤੋਂ ਦੂਸਰੇ ਪਿੰਡ ਜਾ ਰਹੇ ਸੀ, ਉੱਥੇ ਰਾਤ ਦੇ ਭੋਜਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਇਹ ਲੋਕ ਪਹੁੰਚ ਰਹੇ ਸੀ। ਸਥਾਨਕ ਲੋਕਾਂ ਦੇ ਮੁਤਾਬਕ ਭਗਤਾਨ ਟੋਲਾ ਦੇ ਵਿੱਚ ਮਾਤਾ ਮਹਾਰਾਣੀ ਸਥਾਨ ਦੇ ਕੋਲ ਇੱਕ ਵਿਅਕਤੀ ਦੇ ਘਰ ਦੇ ਉੱਤੇ ਘਰ ਦੇ ਵਿੱਚ ਜਿਹੜਾ ਭੋਜਨ ਦਾ ਹੈ ਆਯੋਜਨ ਰੱਖਿਆ ਗਿਆ ਸੀ, ਜਦੋਂ 20 ਦੇ ਕਰੀਬ ਲੋਕ ਇੱਕ ਛੋਟੀ ਕਿਸ਼ਤੀ 'ਚ ਸਵਾਰ ਹੋ ਕੇ ਉੱਧਰ ਗਏ। ਇਸ ਦਰਮਿਆਨ ਸਥਾਨਕ ਜਿਹੜੇ 13 ਬੱਚਿਆਂ ਦੀ ਮੌਤ ਦੀ ਖਬਰ ਹੈ। ਉਸ ਤੋਂ ਬਾਅਦ ਬਿਹਾਰ ਦੇ ਵਿੱਚ ਕੇਂਦਰੀ ਮੰਤਰੀ ਬਿਹਾਰ ਤੋਂ ਨੇ ਜਿਹੜੇ ਅਤੇ ਸਥਾਨਕ ਸੰਸਦ ਵੀ ਨੇ ਚਿਰਾਗ ਪਾਸਵਾਨ, ਉਹਨਾਂ ਨੇ ਸੋਗ ਦਾ ਇਜ਼ਹਾਰ ਕੀਤਾ। ਉਹਨਾਂ ਕਿਹਾ ਕਿ ਮੇਰੇ ਸੰਸਦੀ ਖੇਤਰ ਦੇ ਵਿੱਚ ਰਾਘੋਪੁਰ ਦੇਹਰਾ ਦੇ ਵਿੱਚ ਇਹ ਕਿਸ਼ਤੀ ਹਾਦਸਾ ਵਾਪਰਿਆ। ਵਰਤਮਾਨ ਸਮੇਂ 'ਚ SDRF ਅਤੇ ਰਾਹਤ ਦੀਆਂ ਟੀਮਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ। ਇਸ ਸੰਬੰਧ 'ਚ ਜ਼ਿਲ੍ਹਾ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਹੈ। ਚਿਰਾਗ ਪਾਸਵਾਨ ਹਾਜੀਪੁਰ ਸੰਸਦੀ ਸੀਟ ਤੋਂ, LJP ਰਾਮਵਿਲਾਸ ਯਾਨੀ ਲੋਕ ਜਨਸ਼ਕਤੀ ਪਾਰਟੀ ਰਾਮਵਿਲਾਸ ਧੜੇ ਦੇ ਸੰਸਦ ਮੈਂਬਰ ਨੇ। ਇਸ ਇਲਾਕੇ ਦੇ ਵਿੱਚ ਜਿੱਥੇ ਇਹ ਘਟਨਾ ਵਾਪਰੀ ਹੈ ਉਹਨਾਂ ਦੇ ਹੀ ਸੰਸਦੀ ਖੇਤਰ ਦੇ ਵਿੱਚ ਇਹ ਪੈਂਦਾ ਹੈ। ਉੱਥੇ ਇੱਕ ਹੋਰ ਮੰਦਭਾਗੀ ਖਬਰ ਮੁੰਬਈ ਤੋਂ, ਜਿੱਥੇ ਨਾਲਾ ਸੋਪਾਰਾ ਇਲਾਕੇ ਦੇ ਵਿੱਚ ਇੱਕ ਬਹੁਮੰਜ਼ਲਾ ਇਮਾਰਤ 'ਚ ਅੱਗ ਲੱਗਣ ਦੇ ਚੱਲਦਿਆਂ ਇਮਾਰਤ ਦੇ ਵਿੱਚ ਕਈ ਲੋਕ ਫਸ ਗਏ। ਇਸ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਦੀ ਮੌਤ ਵੀ ਹੋ ਗਈ ਹੈ। ਵਸਈ ਵਿਰਾਰ ਮਿਊਂਸੀਪਲ ਕਾਰਪੋਰੇਸ਼ਨ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਇਸ ਮਿਊਂਸੀਪਲ ਕੌਂਸਲ ਦੇ ਔਚੇਲਾ ਏਰੀਆ ਦੇ ਵਿੱਚ ਇੰਪੀਰੀਅਲ ਹਾਈਟਸ ਬਿਲਡਿੰਗਸ ਦੇ ਵਿੱਚ ਮੰਗਲਵਾਰ ਰਾਤ 11:30 ਵਜੇ ਦੇ ਆਸ ਪਾਸ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਸ਼ੁਰੂਆਤੀ ਜਾਣਕਾਰੀ ਦੇ ਮੁਤਾਬਕ 15-20 ਲੋਕਾਂ ਨੂੰ ਰੈਸਕਿਊ ਵੀ ਕੀਤਾ ਗਿਆ, ਕੁਝ ਲੋਕ ਆਪ ਹੀ ਥੱਲੇ ਆ ਗਏ। ਇਸ ਦਰਮਿਆਨ ਕੌਂਸਲ ਦੀ ਤਰਫ ਤੋਂ ਦੱਸਿਆ ਗਿਆ ਕਿ ਇਸ ਹਾਦਸੇ 'ਚ 60 ਸਾਲ ਦੀ ਇੱਕ ਬਜ਼ੁਰਗ ਮਹਿਲਾ ਦੀ ਮੌਤ ਦੀ ਖਬਰ ਜ਼ਰੂਰ ਸਾਹਮਣੇ ਆਈ ਹੈ, ਪਰ ਬਾਕੀਆਂ ਦੀ ਫਿਲਹਾਲ ਜਿਹੜੀ ਹੈ ਉਹ ਬਜ਼ੁਰਗ ਮਹਿਲਾ ਦੇ ਨਾਲ ਨਾਲ ਬਾਕੀਆਂ ਦੀ ਭਾਲ ਜਿਹੜੀ ਉਹ ਕੀਤੀ ਜਾ ਰਹੀ ਹੈ। ਬਜ਼ੁਰਗ ਮਹਿਲਾ ਦੀ ਜਿਹੜੀ ਪਛਾਣ ਹੈ ਉਹ ਫਿਲਹਾਲ ਨਸ਼ਰ ਨਹੀਂ ਕੀਤੀ ਗਈ ਹੈ। ਉੱਧਰ ਕਾਂਗਰਸ ਜਨਤਾ ਪਾਰਟੀ ਦੇ ਕਾਨੂੰਨੀ ਮਾਮਲਿਆਂ ਦੀ ਪ੍ਰਮੁੱਖ ਰਤਨਾ ਸਿੰਘ ਦੇ ਮੁਤਾਬਕ ਦਿੱਲੀ ਪੁਲਿਸ ਨੇ ਅੱਜ ਫਿਰ ਜੰਤਰ ਮੰਤਰ ਮਾਮਲੇ ਦੇ ਵਿੱਚ ਸੌਰਵ ਦਾਸ, ਆਸ਼ੂਤੋਸ਼ ਰੰਕਾ ਅਤੇ ਅਜਿੰਕਿਆ ਸ਼ਿੰਦੇ ਨੂੰ ਪਾਰਲੀਮੈਂਟ ਸਟਰੀਟ ਪੁਲਿਸ ਥਾਣੇ ਤੋਂ ਗ੍ਰਿਫਤਾਰ ਕੀਤਾ। ਰਤਨਾ ਸਿੰਘ ਨੇ ਕਿਹਾ ਕਿ ਹੁਣੇ ਜਾਣਕਾਰੀ ਮਿਲੀ ਹੈ ਕਿ ਸੌਰਵ, ਆਸ਼ੂਤੋਸ਼ ਅਤੇ ਅਜਿੰਕਿਆ ਨੂੰ ਅਗਲੇ 1 ਘੰਟੇ ਦੇ ਅੰਦਰ ਮੰਦਰ ਮਾਰਗ ਪੁਲਿਸ ਸਟੇਸ਼ਨ ਦੇ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਜਾਣਕਾਰੀ ਦੇ ਦਈਏ ਕਿ ਹਿਰਾਸਤ 'ਚ ਲਏ ਜਾਣ ਤੋਂ 24 ਘੰਟੇ ਦੇ ਅੰਦਰ ਅੰਦਰ ਜਿਹੜਾ ਇਸ ਕਿਸਮ ਦੀ ਕਾਰਵਾਈ ਕੀਤੀ ਜਾਂਦੀ ਹੈ। ਪਰ ਰਤਨਾ ਸਿੰਘ ਨੇ ਐਕਸ ਦੇ ਉੱਤੇ ਪੋਸਟ ਦੇ ਜ਼ਰੀਏ ਦੱਸਿਆ ਕਿ ਬੌਂਡ ਦੀਆਂ ਸ਼ਰਤਾਂ ਦਾ ਉਲੰਘਣ ਅਤੇ ਸਰਕਾਰੀ ਅਧਿਕਾਰੀ ਦੇ ਕੰਮ ਦੇ ਵਿੱਚ ਵਿਘਨ ਪਾਉਣ ਸਣੇ ਕੁਝ ਹੋਰਨਾਂ ਦੋਸ਼ ਉਹਨਾਂ ਦੇ ਉੱਤੇ ਮੜੇ ਗਏ ਨੇ। ਦੇਰ ਰਾਤ ਵੀ ਉਹਨਾਂ ਦੇ ਵਕੀਲਾਂ ਨੂੰ ਉਹਨਾਂ ਦੇ ਨਾਲ ਮਿਲਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ। ਵੈਸੇ ਇਸ ਦਰਮਿਆਨ ਦਿੱਲੀ ਦੇ ਵਿੱਚ ਜਿਹੜੇ ਸਰਕਾਰ ਦੇ ਖਿਲਾਫ਼ ਜਾਇਜ ਕਹਿ ਲਈਏ ਕਿ ਜਿਹੜੇ ਅੰਦੋਲਨ ਇਸ ਵਕਤ ਚੋਣ ਕਮਿਸ਼ਨ ਦੇ ਖਿਲਾਫ਼ ਹੋ ਰਹੇ ਨੇ, ਉਸ ਦੇ ਵਿੱਚ ਲਗਾਤਾਰ ਦੁਨੀਆ ਭਰ ਦੇ ਵਿੱਚੋਂ ਜਿਹੜੀਆਂ ਇਹ ਖ਼ਬਰਾਂ ਬਣ ਰਹੀਆਂ ਨੇ। ਉੱਥੇ ਆਖਰੀ ਖ਼ਬਰ ਦੀ ਸਾਂਝ ਪਾਈਏ ਪੰਜਾਬ ਦੇ ਨਾਲ ਜੁੜੀ ਹੋਈ, ਜਿੱਥੇ ਲੰਘੀ ਕੱਲ੍ਹ ਪੰਜਾਬ ਦੇ ਮਾਨਸਾ ਸ਼ਹਿਰ ਦੇ ਵਿੱਚ ਜਿਹੜਾ ਡਰੱਗਸ ਦੇ ਖਿਲਾਫ਼ ਲੜਨ ਵਾਲੇ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਉਸ ਕਤਲ ਦੇ ਵਿੱਚ ਮੁੱਖ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਦੱਸਿਆ ਕਿ ਰਾਜਸਥਾਨ ਦੇ ਸਾਲਾਸਰ ਤੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ, ਜੋ ਕਿ ਗੋਲੀ ਮਾਰਨ ਤੋਂ ਬਾਅਦ ਫਰਾਰ ਹੋ ਗਿਆ ਸੀ। ਪਰਵਿੰਦਰ ਸਿੰਘ ਝੋਟਾ ਡਰੱਗਸ ਦੇ ਖਿਲਾਫ਼ ਕੰਮ ਕਰ ਰਹੇ ਐਕਟੀਵਿਸਟਾਂ ਦੇ ਵਿੱਚੋਂ ਇੱਕ ਸੀ, ਜਦੋਂ ਇਸ ਮੈਡੀਕਲ ਸਟੋਰ ਦੇ ਮਾਲਕ ਨੇ ਉਸਨੂੰ ਗੋਲੀ ਮਾਰ ਦਿੱਤੀ ਜਦੋਂ ਉਸਨੂੰ ਡਰੱਗਸ ਵੇਚਦਿਆਂ ਹੋਇਆਂ ਇਸ ਦੀ ਪਰਵਿੰਦਰ ਸਿੰਘ ਝੋਟਾ ਅਤੇ ਉਸਦੇ ਕੁਝ ਸਾਥੀਆਂ ਦੀ ਤਰਫ ਤੋਂ ਫੜਿਆ ਗਿਆ। ਐਕਟੀਵਿਸਟ ਨੇ ਸਟੋਰ ਮਾਲਕ ਦੇ ਨਾਲ ਕਥਿਤ ਤੌਰ ਦੇ ਉੱਤੇ ਡਰੱਗਸ ਵੇਚਣ ਨੂੰ ਲੈ ਕੇ ਸਵਾਲ ਜਵਾਬ ਵੀ ਕੀਤੇ ਸੀ, ਜਿਸ ਤੋਂ ਬਾਅਦ ਇਹ ਕਹਾਸੁਣੀ ਹੋਰ ਵੱਧ ਗਈ। ਪਰਵਿੰਦਰ ਸਿੰਘ ਝੋਟਾ ਮੈਡੀਕਲ ਸਟੋਰ ਦੇ ਮਾਲਕ ਨੂੰ ਵਾਰ ਵਾਰ ਕਹਿ ਰਹੇ ਸੀ, ਮਾਰ ਮੈਨੂੰ ਮਾਰ। ਉਸ ਤੋਂ ਬਾਅਦ ਮਾਲਕ ਨੂੰ ਪੁੱਛਿਆ ਗਿਆ ਕਿ ਤੂੰ ਪਿਸਤੌਲ ਕਿਉਂ ਰੱਖੀ ਹੈ, ਅਤੇ ਉਹ ਫੋਨ ਦੇ ਉੱਤੇ ਗੱਲ ਕਰਨ ਲੱਗ ਪਿਆ। ਇਸ ਦੀ ਇੱਕ CCTV ਜਾਂ ਇਸ ਦੀ ਦੂਸਰੀਆਂ ਫੁਟੇਜ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ 'ਤੇ ਵੈਸੇ ਵੀ ਵਾਇਰਲ ਹੋ ਰਹੀਆਂ ਨੇ। ਇਸ ਦਰਮਿਆਨ ਕਰੀਬ 4 ਮਿੰਟ ਤੱਕ ਬਹਿਸ ਚੱਲਦੀ ਰਹੀ, ਬਾਅਦ ਦੇ ਵਿੱਚ ਦੁਕਾਨਦਾਰ ਨੇ ਗੋਲੀ ਚਲਾ ਦਿੱਤੀ ਅਤੇ ਪੁਲਿਸ ਨੇ ਦੱਸਿਆ ਕਿ ਪਰਵਿੰਦਰ ਸਿੰਘ ਦੇ ਉੱਤੇ 2 ਗੋਲੀਆਂ ਉਸਦੇ ਢਿੱਡ ਦੇ ਵਿੱਚ ਅਤੇ 1 ਪੱਟ ਦੇ ਉੱਤੇ ਲੱਗੀ ਸੀ। ਇਸ ਦਰਮਿਆਨ ਝੋਟਾ ਦੇ ਫੇਸਬੁੱਕ ਪੇਜ ਦੇ ਉੱਤੇ 24,000 ਦੇ ਕਰੀਬ ਫੋਲੋਅਰਸ ਨੇ, ਜਿਹੜੇ ਕਿ ਹੁਣ
ਉਸ ਦੇ ਇਸ ਦੇਹਾਂਤ ਤੋਂ ਬਾਅਦ ਮਾਨਸਾ ਹੀ ਨਹੀਂ ਬਲਕਿ ਪੰਜਾਬ ਭਰ ਦੇ ਵਿੱਚ ਨਸ਼ਿਆਂ ਦੇ ਖਿਲਾਫ ਸਰਕਾਰ ਦੇ ਵਿਰੁੱਧ ਸੜਕਾਂ ਦੇ ਉੱਤੇ ਉਤਰ ਕੇ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ। ਇੱਧਰ ਆਸਟ੍ਰੇਲੀਆ ਦੀਆਂ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਵੀ ਇੱਕ ਅਪਰਾਧ ਜਗਤ ਦੇ ਨਾਲ ਜੁੜੀ ਖਬਰ ਜਿੱਥੇ ਜ਼ਿਆਦਾ ਐਲਨ ਬਰਨਰ ਨਾਮ ਦੀ ਇੱਕ ਨੌਜਵਾਨ ਯੁਵਤੀ ਲੜਕੀ ਜਿਹੜੀ 21 ਸਾਲ ਦੀ ਸੀ ਉਸ ਦੇ ਕਤਲ ਦੇ ਦੋਸ਼ ਦੇ ਵਿੱਚ ਕਾਰਟਨ ਦੇ ਵਿੱਚ ਜਿਹੜਾ ਹੋਇਆ ਸੀ ਕਾਰਟਨ ਦੇ ਇੱਕ ਸ਼ਖਸ ਦੇ ਉੱਤੇ ਹੁਣ ਦੋਸ਼ ਆਇਦ ਕਰ ਲਏ ਗਏ ਨੇ। ਦੱਸ ਦਈਏ ਕਿ ਇਹ ਨੌਜਵਾਨ ਲੜਕੀ ਕਾਰਡੀਗਨ ਸਟਰੀਟ 'ਤੇ ਆਪਣੇ ਅਪਾਰਟਮੈਂਟ ਦੇ ਵਿੱਚ ਮ੍ਰਿਤਕ ਪਾਈ ਗਈ ਸੀ ਜਦੋਂ ਦੱਸਿਆ ਗਿਆ ਕਿ ਇਸ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਸੀ। ਵੈਸੇ ਇਹ 31 ਸਾਲਾ ਵਿਅਕਤੀ ਨੇ ਖੁਦ ਹੀ ਪੁਲਿਸ ਦੇ ਸਾਹਮਣੇ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ। ਇਸ ਵਿਅਕਤੀ ਨੂੰ ਮੈਲਬਨ ਮੈਜਿਸਟ੍ਰੇਟ ਕੋਰਟ ਦੇ ਵਿੱਚ ਅੱਜ ਦੁਪਹਿਰ ਬਾਅਦ ਪੇਸ਼ ਵੀ ਕੀਤਾ ਗਿਆ। ਇਸ ਤੋਂ ਬਾਅਦ ਹੈਰਾਲਸਨ ਦੀ ਖਬਰ ਦੇ ਮੁਤਾਬਕ ਇਹ ਦੱਸਿਆ ਗਿਆ ਕਿ ਇਹ ਵਿਅਕਤੀ ਜਿਹੜਾ ਇਹ ਇਸ ਲੜਕੀ ਦਾ ਪਾਰਟਨਰ ਦੱਸਿਆ ਜਾ ਰਿਹਾ ਸੀ। ਪਿਛਲੇ ਦੋ ਸਾਲਾਂ ਤੋਂ ਇਸੇ ਹੀ ਅਪਾਰਟਮੈਂਟ ਦੇ ਵਿੱਚ ਇਕੱਠੇ ਰਹਿ ਰਹੇ ਸੀ। ਹਾਲਾਂਕਿ ਇਸ ਪੂਰੇ ਮਾਮਲੇ ਦੀ ਵਧੇਰੇ ਪੜਤਾਲ ਜਿਹੜੀ ਉਹ ਸਾਹਮਣੇ ਆਉਣੀ ਬਾਕੀ ਹੈ। ਇਹ ਲੜਕੀ ਜਿਹੜੀ ਸੀ ਜਿਸ ਦਾ ਨਾਮ ਜ਼ਿਆਦਾ ਐਲਨ ਬਾਰਡਰ ਦੱਸਿਆ ਗਿਆ ਇਹ ਇੰਡੀਜਨਸ ਭਾਈਚਾਰੇ ਦੇ ਨਾਲ ਸੰਬੰਧ ਰੱਖਦੀ ਸੀ। ਉੱਥੇ ਹੀ ਜਦੋਂ ਇਸ ਕਿਸਮ ਦੇ ਘਰੇਲੂ ਹਿੰਸਾ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਆਸਟ੍ਰੇਲੀਆ ਦੇ ਵਿੱਚ ਇੱਕ ਹੈਰਾਨ ਕਰ ਦੇਣ ਵਾਲੀ ਇੱਕ ਹੋਰ ਸਟੱਡੀ ਵੀ ਸਾਹਮਣੇ ਆਉਂਦੀ ਹੈ। 2485 ਇਹ ਗਿਣਤੀ ਹੈ ਜਿਨ੍ਹਾਂ ਲੋਕਾਂ ਤੋਂ ਸਵਾਲ ਪੁੱਛੇ ਗਏ ਸੀ। ਇਹ ਸਿਰਫ ਕੁਇਨਜ਼ਲੈਂਡ ਦੇ ਲੋਕ ਨੇ, ਲੋਕ ਵੀ ਕਾਹਦੇ, ਨੌਜਵਾਨ ਨੇ ਜਿਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਕੀ ਉਹਨਾਂ ਦੇ ਮਾਪਿਆਂ ਦੀ ਤਰਫ ਤੋਂ ਉਹਨਾਂ ਦੇ ਨਾਲ ਜਿਹੜੇ ਫਿਜ਼ੀਕਲ ਯਾਨੀ ਜਿਣਸੀ ਹਿੰਸਾ ਕੀਤੀ ਗਈ ਸੀ। ਇਸ ਸਰਵੇਖਣ ਦੇ ਵਿੱਚ 92% ਜਿਹੜੀਆਂ ਲੜਕੀਆਂ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਮਾਪਿਆਂ ਨੇ ਉਹਨਾਂ ਨੂੰ ਕੁੱਟਿਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਉਹਨਾਂ ਨੂੰ ਘੁੱਟ ਕੇ ਫੜਿਆ। 78% ਨੇ ਦੱਸਿਆ ਕਿ ਉਹਨਾਂ ਦੇ ਸਰੀਰ ਦੇ ਉੱਤੇ ਕਿਤੇ ਨਾ ਕਿਤੇ ਜ਼ਖਮ ਕੀਤੇ ਗਏ ਨੇ। 63% ਨੇ ਗੱਲ ਦੱਸੀ ਕਿ ਉਹਨਾਂ ਨੂੰ ਕੁੱਟਣ ਦੇ ਲਈ ਲੱਕੜੀ ਦੀ ਸੋਟੀ ਵਰਗੇ ਕਿਸੇ ਨਾ ਕਿਸੇ ਹੋਰ ਜ਼ਰੀਏ ਦੇ ਨਾਲ ਉਹਨਾਂ ਨੂੰ ਕੁੱਟਿਆ ਗਿਆ। 53% ਨੇ ਇਹ ਵੀ ਗੱਲ ਦੱਸੀ ਕਿ ਉਹਨਾਂ ਦੇ ਮਾਪਿਆਂ ਨੂੰ ਇਹ ਲੱਗਦਾ ਸੀ ਕਿ ਜੇ ਉਹਨਾਂ ਦੇ ਮਾਪੇ ਉਹਨਾਂ ਨੂੰ ਨਾ ਕੁੱਟਣ ਤਾਂ ਉਹ ਉਹਨਾਂ ਦੀ ਗੱਲ ਨਹੀਂ ਸਮਝਣਗੇ। ਇਹ ਸਰਵੇਖਣ ਆਪਣੇ ਆਪ ਦੇ ਵਿੱਚ ਕਾਫ਼ੀ ਹੈਰਾਨ ਕਰ ਦੇਣ ਵਾਲਾ ਹੈ। ਦੱਸ ਦਈਏ ਕਿ ਇੰਟਰਨੈਸ਼ਨਲ ਜਰਨਲ ਆਫ ਚਾਈਲਡ ਅਬਿਊਜ਼ ਐਂਡ ਨਿਗਲੈਕਟ ਨਾਮ ਦੇ ਇੱਕ ਅਦਾਰੇ ਦੀ ਤਰਫ ਤੋਂ, ਇੱਕ ਰਸਾਲੇ ਦੀ ਤਰਫ ਤੋਂ ਇਸ ਸਰਵੇਖਣ ਨੂੰ ਪ੍ਰਕਾਸ਼ਿਤ ਕੀਤਾ ਗਿਆ। ਡੇਲੀ ਟੈਲੀਗ੍ਰਾਫ ਦੀ ਇਸ ਖਬਰ ਦੇ ਵਿੱਚ ਇਹ ਦੱਸਿਆ ਗਿਆ ਕਿ ਕੁਇਨਜ਼ਲੈਂਡ ਦੇ ਜ਼ਿਆਦਾਤਰ ਬੱਚੇ ਜਿਹੜੇ ਨੇ ਉਹ ਇਸ ਤਰੀਕੇ ਦੇ ਨਾਲ ਮੰਨਦੇ ਨੇ ਕਿ ਉਹਨਾਂ ਨੂੰ ਉਹਨਾਂ ਦੇ ਬਚਪਨ ਦੇ ਦਰਮਿਆਨ ਕਦੇ ਨਾ ਕਦੇ ਕੁੱਟ ਜ਼ਰੂਰ ਪਈ ਹੈ। ਉੱਥੇ ਵਿਕਟੋਰੀਆ ਦੇ ਵਿੱਚ ਇਹ ਫਾਇਰ ਸੀਜ਼ਨ ਜਿਹੜਾ ਉਹ ਖਤਰਨਾਕ ਹੋਣ ਜਾ ਰਿਹਾ। ਕੱਲ੍ਹ ਦੇ ਦਿਨ ਵੀ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ ਕਿ ਇਹਨਾਂ ਗਰਮੀਆਂ ਦੇ ਮੌਸਮ ਦੇ ਦਰਮਿਆਨ ਕੋਈ ਇੱਕ ਦਿਨ ਵੀ ਕੋਈ ਐਸਾ ਨਿਕਲਿਆ, ਮਾੜਾ ਨਿਕਲਿਆ ਜਿਹੜਾ ਕਿ ਮੰਦਭਾਗਾ ਕਹਿ ਸਕਦੇ ਹਾਂ, ਤਾਂ ਅੱਗ ਦਾ ਪ੍ਰਕੋਪ ਇੰਨਾ ਜ਼ਿਆਦਾ ਹੋਏਗਾ ਕਿ ਵਿਕਟੋਰੀਆ ਦੇ ਵਿੱਚ ਪਿਛਲੀਆਂ ਕੁਝ ਸਾਲਾਂ ਦੇ ਵਿੱਚ ਐਸੀਆਂ ਬੁਸ਼ਫਾਇਰ ਜੰਗਲਾਂ ਝਾੜੀਆਂ ਦੀਆਂ ਅੱਗਾਂ ਜਿਹੜੀਆਂ ਨਹੀਂ ਦੇਖੀਆਂ ਹੋਣਗੀਆਂ। ਅਜਿਹੇ ਦੇ ਵਿੱਚ ਇੱਕ ਹੋਰ ਖਬਰ ਹੁਣ ਸਾਹਮਣੇ ਆ ਰਹੀ ਹੈ। ਅੱਗ ਬੁਝਾਉਣ ਦੇ ਲਈ ਲੋੜੀਂਦੇ ਜਿਹੜੇ ਦਮਕਲ ਕਰਮੀਆਂ ਦੀ ਤਰਫ ਤੋਂ ਵਰਤੇ ਜਾਂਦੇ ਟਰੱਕ ਨੇ, ਜਿੰਨੇ ਓਪਰੇਟਿੰਗ ਟਰੱਕ ਨੇ ਉਹਨਾਂ ਦੇ ਵਿੱਚੋਂ ਕਈਆਂ ਦੀ ਹਾਲਤ ਇੰਨੀ ਵਧੀਆ ਨਹੀਂ ਹੈ। ਇਸੇ ਸਾਲ ਦੇ ਜੂਨ ਮਹੀਨੇ ਤੱਕ ਇਹ ਗੱਲ ਦੱਸੀ ਗਈ ਹੈ ਕਿ $1.5 billion ਹੋਰ ਇਨਵੈਸਟ ਕਰਨਾ ਹੋਏਗਾ। ਇਹ ਆਡੀਟਰ ਜਨਰਲ ਦੇ ਆਫਿਸ ਦੀ ਤਰਫ ਤੋਂ ਜਾਰੀ ਕੀਤੀ ਗਈ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਵਿਕਟੋਰੀਆ ਫਾਇਰ ਫਾਈਟਿੰਗ ਫਲੀਟ ਨੂੰ ਵਧੇਰੇ ਐਡਵਾਂਸ ਬਣਾਉਣ ਦੇ ਲਈ ਇਹ ਬੇਹੱਦ ਜ਼ਰੂਰੀ ਹੈ ਕਿ 2024-25 ਤੋਂ ਲੈ ਕੇ 2033-34 ਦੇ ਦਰਮਿਆਨ ਕੁਝ ਇੱਕ ਫਾਇਰ ਟਰੱਕ ਤਾਂ ਪੂਰੇ ਤਰੀਕੇ ਦੇ ਨਾਲ ਬਦਲ ਦਿੱਤੇ ਜਾਣ, ਕਈਆਂ ਦਾ ਸੁਧਾਰ ਹੋ ਸਕੇ, ਕਈਆਂ ਦੀ ਮੁਰੰਮਤ ਹੋ ਸਕੇ, ਔਰ ਇਸ ਸਾਰੇ ਦੇ ਖਾਤਰ $1.5 billion ਦਾ ਖਰਚ ਆਉਣ ਦੀ ਸੰਭਾਵਨਾ। ਵਿਕਟੋਰੀਅਨ ਫਾਇਰ ਫਾਈਟਰ ਦੀ ਇਸ ਵਕਤ ਫਲੀਟ ਜਿਹੜੀ ਉਹ 3000 ਦੇ ਕਰੀਬ ਐਕਟਿਵ ਫਾਇਰ ਟਰੱਕਸ ਦੀ ਹੈ। 184 ਫਾਇਰ ਰੈਸਕਿਊ ਵਿਕਟੋਰੀਆ ਦੇ, 2208 ਕੰਟਰੀ ਫਾਇਰ ਅਥਾਰਟੀ ਦੇ, 676 ਡਿਪਾਰਟਮੈਂਟ ਆਫ ਐਨਰਜੀ ਇਨਵਾਇਰਮੈਂਟ ਅਤੇ ਕਲਾਈਮੇਟ ਐਕਸ਼ਨ ਦੇ ਨਾਲ ਜੁੜੇ ਹੋਏ ਨੇ। ਹਾਲਾਂਕਿ ਇਹਨਾਂ ਸਾਰਿਆਂ ਨੂੰ ਆਪਸ 'ਚ ਜੋੜ ਦਈਏ 3000 ਦੇ ਕਰੀਬ ਐਕਟਿਵ ਫਾਇਰ ਜਿਹੜੇ ਵਾਹਨ ਨੇ ਉਹਨਾਂ ਦੇ ਵਿੱਚੋਂ 57% ਐਸੇ ਨੇ ਜਿਹੜੇ 15 ਸਾਲ ਜਾਂ ਉਸ ਤੋਂ ਵੀ ਵੱਧ ਪੁਰਾਣੇ ਨੇ। 35% ਟਰੱਕ ਐਸੇ ਨੇ ਜਿਹੜੇ 20 ਸਾਲ ਜਾਂ ਉਸ ਤੋਂ ਵੀ ਵੱਧ ਪੁਰਾਣੇ ਨੇ। ਅਜਿਹੇ ਦੇ ਵਿੱਚ ਅਚਾਨਕ ਲੱਗਦੀਆਂ ਜਾਂ ਉਹਨਾਂ ਖੇਤਰਾਂ ਦੇ ਵਿੱਚ ਵੱਧਦੀਆਂ ਅੱਗਾਂ ਨੂੰ ਰੋਕਣ ਦੇ ਲਈ ਇਹ ਟਰੱਕ ਨਾਕਾਫੀ ਨੇ, ਯਾਨੀ ਕਿ ਉਹ ਆਪਣੀ ਸਮਰੱਥਾ ਦੇ ਮੁਤਾਬਕ ਕੰਮ ਨਹੀਂ ਕਰ ਸਕਣਗੇ। ਫਾਇਰ ਸੀਜ਼ਨ ਤੋਂ ਪਹਿਲਾਂ ਬੁਸ਼ ਫਾਇਰ ਤਾਂ ਹੋਣੀ ਹੀ ਹੋਣੀ ਹੈ, ਇਸ ਗੱਲ 'ਤੇ ਤਾਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਉਹ ਜਾਨੀ ਅਤੇ ਮਾਲੀ ਨੁਕਸਾਨ ਨਾ ਕਰ ਦੇਵੇ ਇਸ ਗਰਮੀਆਂ ਦੇ ਸੀਜ਼ਨ ਦੇ ਵਿੱਚ। ਇਸੇ ਦੇ ਲਈ ਇਸ ਕਿਸਮ ਦੀਆਂ ਰਿਪੋਰਟਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ।
ਹਾਲਾਂਕਿ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਬੈਨ ਕੈਰਲ ਸਰਕਾਰ ਹੈ ਜਿਹੜੀ ਸੂਬੇ ਦੇ ਵਿੱਚ ਲੇਬਰ ਪਾਰਟੀ ਦੀ, ਉਹਨਾਂ ਦੀ ਤਰਫ ਤੋਂ $167 million ਦੀ ਇਨਵੈਸਟਮੈਂਟ ਕਿਤੇ ਜਾਣ ਦਾ ਇੱਕ ਵਾਅਦਾ ਕੀਤਾ ਗਿਆ। ਜੇਕਰ ਉਹ ਜਿੱਤ ਕੇ ਸੱਤਾ ਦੇ ਵਿੱਚ ਆਉਂਦੇ ਨੇ ਤਾਂ ਸਾਲ 2030 ਤੱਕ 150 ਨਵੇਂ ਫਾਇਰ ਟਰੱਕ ਵੀ ਫਲੀਟ ਦੇ ਵਿੱਚ ਜੋੜੇ ਜਾਣਗੇ, ਇਹ ਵੀ ਵਾਅਦਾ ਕੀਤਾ ਗਿਆ। ਵੈਸੇ ਚੋਣਾਂ ਤੋਂ ਪਹਿਲਾਂ ਲਗਾਤਾਰ ਵਾਅਦੇ ਦੋਹਾਂ ਧਿਰਾਂ ਦੀ ਤਰਫ ਤੋਂ ਹੋ ਰਹੇ ਨੇ। ਵਿਕਟੋਰੀਅਨ ਇਲੈਕਸ਼ਨ 17 November ਤੋਂ ਜਿਹੜੀਆਂ ਨੇ ਅਰਲੀ ਵੋਟਿੰਗ ਸ਼ੁਰੂ ਹੋ ਜਾਣਗੀਆਂ। ਇਸ ਦਰਮਿਆਨ 28 November ਨੂੰ ਜਿਹੜੀਆਂ ਆਖਰੀ ਵੋਟਾਂ ਦਾ ਦਿਨ ਜਿਹੜਾ ਫਾਈਨਲ ਵੋਟਿੰਗ ਡੇ ਜਿਹਨੂੰ ਡੀ ਡੇ ਕਹਿ ਲਿਆ ਜਾਂਦਾ ਉਹ ਹੋਏਗਾ। ਅਗਲੇ 24 to 48 hours ਦੇ ਵਿੱਚ ਨਤੀਜੇ ਵੀ ਆਉਣੇ ਸਾਹਮਣੇ ਸ਼ੁਰੂ ਹੋ ਜਾਣਗੇ, ਜਿਸ ਦੇ ਵਿੱਚ ਪਤਾ ਚੱਲੇਗਾ ਕਿ ਵਿਕਟੋਰੀਆ 'ਚ ਇਸ ਵਾਰ ਸਰਕਾਰ ਲੇਬਰ ਪਾਰਟੀ ਦੀ ਬਣਦੀ ਹੈ, ਲਿਬਰਲ ਨੈਸ਼ਨਲ ਗੱਠਜੋੜ ਦੀ, ਜਾਂ ਫਿਰ ਇੱਕ ਲਟਕਵੀਂ ਸਰਕਾਰ ਹੈ ਜਿਸ ਦੇ ਵਿੱਚ ਵਨ ਨੇਸ਼ਨ ਵਰਗੇ ਛੋਟੇ ਧੜੇ ਵੀ ਸਰਕਾਰ ਨੂੰ ਜਾਂ ਕਿਸੇ ਨਾ ਕਿਸੇ ਪਾਰਟੀ ਨੂੰ ਹਮਾਇਤ ਦੇ ਸਕਦੇ ਨੇ। ਹਾਲਾਂਕਿ ਉਹ ਲੇਬਰ ਪਾਰਟੀ ਨੂੰ ਤਾਂ ਹਮਾਇਤ ਬਿਲਕੁਲ ਨਹੀਂ ਦੇਣਗੇ। ਇੱਕ ਤਾਜ਼ਾ ਪ੍ਰੈਸ ਕਾਨਫਰੰਸ ਦੇ ਦਰਮਿਆਨ ਜਦੋਂ ਪ੍ਰੀਮੀਅਰ ਬੈਨ ਕੈਰਲ ਤੋਂ ਇਹ ਪੁੱਛਿਆ ਗਿਆ ਕਿ ਡੈਨੀਅਲ ਐਂਡਰਿਊਜ਼ ਦੀ ਸਰਕਾਰ ਦੇ ਵੇਲੇ ਜਿਹੜੇ ਫੈਸਲੇ ਲਏ ਗਏ ਸੀ, ਤਾਂ ਇੱਕ ਵਾਰ ਫਿਰ ਤੋਂ ਉਹਨਾਂ ਨੇ ਆਪਣੇ ਆਪ ਨੂੰ ਐਂਡਰਿਊਜ਼ ਐਲਨ ਐਰਾ ਤੋਂ ਦੂਰ ਰੱਖਿਆ। ਐਂਡਰਿਊ ਐਲਨ ਐਰਾ ਅਸਲ ਦੇ ਵਿੱਚ ਵਿਕਟੋਰੀਆਈ ਮੀਡੀਆ ਦੀ ਤਰਫ ਤੋਂ ਇੱਕ ਟਰਮ ਵਰਤੀ ਜਾ ਰਹੀ ਹੈ, ਯਾਨੀ ਕਿ ਵਿਕਟੋਰੀਆ ਦੇ ਸਾਬਕਾ ਪ੍ਰੀਮੀਅਰ ਜਸੈਂਟਾ ਐਲਨ ਅਤੇ ਡੈਨੀਅਲ ਐਂਡਰਿਊਜ਼ ਦੋਹਾਂ ਦੇ ਕਾਰਜਕਾਲ ਨੂੰ ਇਕੱਠਾ ਜੋੜ ਕੇ ਹੀ ਐਂਡਰਿਊ ਐਲਨ ਐਰਾ ਕਿਹਾ ਜਾਂਦਾ। ਵੈਸੇ ਬੈਨ ਕੈਰਲ ਕਈ ਵਾਰ ਇਸ ਕਿਸਮ ਦੇ ਨਾਲ ਇਹ ਗੱਲ ਕਹਿ ਚੁੱਕੇ ਨੇ ਕਿ ਉਸ ਕਿਸਮ ਦੇ ਨਾਲ ਰਾਜ ਨਹੀਂ ਕਰਨਾ ਚਾਹੁੰਦੇ, ਉਸ ਕਿਸਮ ਦੇ ਨਾਲ ਸੱਤਾ ਦੇ ਉੱਤੇ ਨਹੀਂ ਬਣਾਇਆ ਰਹਿਣਾ ਚਾਹੁੰਦੇ ਜਿਸ ਤਰੀਕੇ ਦੇ ਨਾਲ ਐਂਡਰਿਊ ਐਲਨ ਕਾਲ ਦੇ ਦਰਮਿਆਨ ਹੋਈ ਸੀ। ਇਸ ਦਰਮਿਆਨ ਲੇਬਰ ਪਾਰਟੀ ਦੇ ਤਰਫ ਤੋਂ ਜਿਹੜਾ ਸੂਬਾਈ ਕਾਨੂੰਨਾਂ ਨੂੰ ਜਾਂ ਸੂਬਾਈ ਏਜੰਡਿਆਂ ਨੂੰ ਉਹਨਾਂ ਨੇ ਮੀਡੀਆ ਦੇ ਅੱਗੇ ਰੱਖਿਆ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।

ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
3: ਹਾਂਜੀ 1674

0: imagination is now the ultimate power in the universe.
1: Radio Haji 1674.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
3: ਥਾਪੀ
4: ਮੈਂ ਸੋਚਦੀ ਸੀ ਕਿ ਆਪਾਂ ਕਬੱਡੀ ਦੀ ਟੀਮ ਬਣਾ ਲਈ
5: ਤੂੰ ਪਹਿਲਵਾਨ ਬਣਨਾ ਪਹਿਲਵਾਨ ਜੰਮ
6: ਰਿਟਨ ਐਂਡ ਡਾਇਰੈਕਟਡ ਬਾਈ ਜੈਦੀਪ ਵੜਿੰਗ ਨੀਰੂ ਬਾਜਵਾ ਸਨੀ ਸਿੰਘ ਸੁਖਵਿੰਦਰ ਚਾਹਲ ਹਸ਼ਨੇਨ ਚੌਹਾਨ ਤੇ ਹੋਰ ਬਹੁਤ ਸਾਰੇ ਸਿਤਾਰਿਆਂ ਨਾਲ ਸਜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਅਕਤੂਬਰ 16 2026 ਨੂੰ

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: Hanji Hanji, yoy Hanji Hanji,
3: Hanji Radio.
4: Din par de kamma karan chhe, kar paise pejna shamil karna chahunde ho? Zindagi to hanu chahe jithe vi le jave. World Remit naal tusi apne phone to hi jaldi te surakhit paise bhej sakte ho. Oh vi vadhiya rate te ghat fees naal. ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।

रेडियो हाँ जी 1674 एम दे उत्ते तुहाडा सारयां दा स्वागत जी। अज 14 अक्तूबर 2026 बुधवार का दिन भारत आस्ट्रेलिया दुनिया जान दियां खबरां लेके आए। आओ सब तो पहला इंटरनेशनल न्यूज़ दे नाल शुरुआत करते हैं। पहली खबर वैटिकन तो, जिथे वैटिकन ने एक मेडिकल बुलेटिन दे विच अपडेट दिती है कि पॉप लियो नू फेफड़ियां दा कैंसर होने दे बारे पता चले है, पर उना दे सजे फेफड़े दे निचले हिस्से नू कढ़न दे लई सर्जरी जिहड़ी कीती गई है उह सफल रही है। 71 साल दे पॉप दी मंगलवार दे दिन रोम दे जेमेली होस्पिटल दे विच 90 मिनट तक सर्जरी चली है। इस तो बाद उना दे विच लंग एक्रोडोनसीमिया होने का पता चलिया, एक किस्म का यह लंग कैंसर हुंदा है। ऑपरेशन सफल रहा, हालांकि इस दे विच कोई मुश्किल नहीं आई है। वैटिकन की तरफ तो यह भी दसाया गया कि ऑपरेशन तो बाद पॉप आम रूप दे विच होश दे विच आए ने। उना दी हालत थोड़ी देर दे लई निगरानी दे विच रहन तो बाद जिहड़ी स्थिर हुई है, तो फिर उस तो बाद उन्होंने कमरे के लिया गया। घट का पहली बार उदों पता चलिया जदों जांच के दरम्यान वैटिकन के डॉक्टर ने उन्होंने नियमित जांच की सी, ते पॉप ने एक हफ्ता लगातार हस्पताल दे विच रहिंदे होया बिताई सी। इस दरम्यान सब तो वड्डी गिनती दे विच लोग पॉप का घंटिया बद्धी हस्पताल के बाहर इंतजार करते रहे। जदों पॉप की कार उतों गुजरी तो लोगों ने उन्होंने छेती सेहतयाब होने की कामना करदे हैं नारे भी लगाए। खिड़की तो हाथ कट के पॉप मुस्कुराए तो उन्हों का धन्यवाद भी किया। इस तो बाद हस्पताल दियां पौड़ियां दे उत्ते कर्मचारियों ने भी उन्हों का स्वागत किया। इस दरम्यान अपने बयान दे विच वैटिकन ने कहा कि पॉप के सजे फेफड़े का पूरा हिस्सा हेठला हिस्सा कढ़ दिता गया ताकि तय किया जा सके। पूरी प्रक्रिया जिहड़ी है वह तसली दे नाल हो गई है, तो कैंसर का जिहड़ा प्रकोप है वह इत्थों खत्म कर दिता गया। उधर ईरान की IRGC यानी उत्थों की सरकारी फौज ने दे नेवी के कमांडर ने कहा है कि हॉर्मुज स्ट्रेट के अमरीकी बेड़े का इंतजार कर रहे हैं ताकि हमला करके उसनू पूरी तरह के नाल डुबो सकन। IRGC ने दावा किया है कि हॉर्मुज स्ट्रेट के उत्ते उन्हों का पूरे तरह के नाल कंट्रोल है, तो जेकर कोई अमरीकी बेड़ा इतने दिखाया तो उसनू डुबो दिता जाएगा, उसके उत्ते हमला किया जाएगा। हालांकि ट्रंप मिडटर्म इलैक्शन तो पहला ईरान के नाल उलझन तो पहला लगातार दावा करते रहे हैं कि वह हॉर्मुज स्ट्रेट से कंट्रोल रही बैठे ने। IRGC की इस चेतावनी तो बाद अमरीकी सेंट्रल कमांड सैटकॉम ने भी दावा किया कि अमरीकी नेवी कमांडर दे कोल कोई नेवी बची नहीं है। सैटकॉम ने एक्स दे उत्ते पोस्ट दे विच लिखिया कि अमरीकी फौज ते खेतरी सहयोगी स्पष्ट तौर दे उत्ते हॉर्मुज दे उत्ते कंट्रोल लई बैठे ने। कल दे दिन भी अमरीकी फौज ने खाड़ी देशां दे सहयोग दे नाल 1.9 करोड़ बैरल कच्चे तेल नूं हॉर्मुज स्ट्रेट तों कढ़िया सी। 28 फरवरी दे दिन अमरीका ते इजराइल ने ईरान दे उत्ते हमला किया सी, वो पहला हमला होया सी। उस तों बाद इस खिते दे विच नहीं बल्कि पूरी दुनिया दे विच हालात खराब हो के रह गए सी। अमरीका ते ईरान दे दरमियान संघर्ष जारी और इस संघर्ष दे विच हॉर्मुज स्ट्रेट नूं लैके खिचोतान बनी हुई है, जो कि पूरी दुनिया दे विच तेल ते गैस सप्लाई दा एक सब तो महत्वपूर्ण जरिया सी, राहदारी सी। उत्थे अमरीकी विदेश मंत्रालय ने एक बयान दे विच कहा है कि विदेश मंत्री मार्को रूबियो 17 तो 22 अक्तूबर तक उज़्बेकिस्तान अते भारत दी यात्रा दे उत्ते जाणगे। मार्को रूबियो भारत दे विच मुंबई ते जामनगर दा दौरा करन जा रहे ने। अमरीकी विदेश मंत्रालय दे मुताबक उज़्बेकिस्तान दे विच विदेश मंत्री मार्को रूबियो मंत्री पद्धर दी बैठक दे विच हिस्सा भी रहणगे। कूटनीतिक तौर दे उत्ते इह अमरीका ते मध्य एशियाई देशां दे दरमियान दुवल्ले संबंधां नूं होर अगे वधाएगा। वैसे विदेश मंत्री C5 समूहां दे देशां दे नाल यानी उज़्बेकिस्तान, कजाकिस्तान, तजाकिस्तान, तुर्कमेनिस्तान ते किर्गिस्तान, इन्हां दे सीनियर अधिकारियां दे नाल उज़्बेक दे राजधानी शहर दे विच मुलाकात भी करनगे। अमरीकी विदेश मंत्रालय ने दस्सिया है कि इस दौरे तो बाद विदेश मंत्री इसे साल अपनी दूसरी अधिकारक यात्रा दे उत्ते भारत भी आ रहे ने, ताकि भारत अमरीका साझेदारी नूं मजबूत ते अगे वधाया जा सके। विदेश मंत्री मार्को रूबियो दी इह यात्रा अजिहे समय च हो रही है जदों थोड़े समा पहले ही हले चीन ते अमरीका दे राष्ट्रपति आपस दे विच मुलाकात कर चुके ने। हालांकि भारत नूं जिहड़ा चीन अपना मुकाबला नहीं मानता, इस करके चीन दे खबरी बुलेटिन दे विच अमरीकी विदेश मंत्री दी भारत दी हो रही यात्रा नूं तवज्जो तक नहीं दित्ती गई। उत्थे दूजियां खबरां दी सांझ पाईए भारत दे नाल जुड़ियां होईयां जिथे कुछ चंगियां खबरां नहीं ने। पहला तां बिहार तो खबर जिथे प्रधानमंत्री मोदी ने अज यानी बुधवार दे दिन बिहार दे वैशाली जिले च किश्ती पलटन दी घटना दे उत्ते
ਦੁੱਖ ਦਾ ਇਜ਼ਹਾਰ ਕੀਤਾ ਹੈ। ਪ੍ਰਧਾਨ ਮੰਤਰੀ ਨੇ ਰਾਸ਼ਟਰੀ ਰਾਹਤ ਫੰਡ ਦੇ ਵਿੱਚੋਂ 2-2 ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦਾ ਹਰ ਇੱਕ ਪੀੜਤ ਪਰਿਵਾਰ ਨੂੰ ਵਾਅਦਾ ਵੀ ਕੀਤਾ ਹੈ ਤੇ ਕਿਹਾ ਹੈ ਕਿ ਜ਼ਖਮੀਆਂ ਨੂੰ ਵੀ ਹਰ ਇੱਕ ਪਰਿਵਾਰ ਨੂੰ 50,000 ਰੁਪਏ ਦਿੱਤੇ ਜਾਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਇਸ ਦੁਖਾਂਤ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਦੇ ਵਿੱਚ ਲੱਗਿਆ ਹੋਇਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਇਹ ਜਿਹੜਾ ਬਿਹਾਰ ਦੇ ਵਿੱਚ ਕਿਸ਼ਤੀ ਹਾਦਸਾ ਵਾਪਰਿਆ ਸੀ ਵੈਸ਼ਾਲੀ ਜ਼ਿਲ੍ਹੇ ਦੇ ਵਿੱਚ ਰਾਘੋਪੁਰ ਥਾਣਾ ਖੇਤਰ ਹੈ, ਜਿੱਥੇ ਮੰਗਲਵਾਰ ਦੀ ਰਾਤ ਗੰਗਾ ਨਦੀ ਦੇ ਵਿੱਚ ਕਿਸ਼ਤੀ ਪਲਟਣ ਦੇ ਚੱਲਦਿਆਂ 13 ਬੱਚਿਆਂ ਦੀ ਮੌਤ ਹੋ ਗਈ ਸੀ। ਕਿਸ਼ਤੀ 'ਚ ਸਵਾਰ ਇਹ ਦਿਹਾਤੀ ਲੋਕ ਇੱਕ ਪਿੰਡ ਤੋਂ ਦੂਸਰੇ ਪਿੰਡ ਜਾ ਰਹੇ ਸੀ, ਉੱਥੇ ਰਾਤ ਦੇ ਭੋਜਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਇਹ ਲੋਕ ਪਹੁੰਚ ਰਹੇ ਸੀ। ਸਥਾਨਕ ਲੋਕਾਂ ਦੇ ਮੁਤਾਬਕ ਭਗਤਾਨ ਟੋਲਾ ਦੇ ਵਿੱਚ ਮਾਤਾ ਮਹਾਰਾਣੀ ਸਥਾਨ ਦੇ ਕੋਲ ਇੱਕ ਵਿਅਕਤੀ ਦੇ ਘਰ ਦੇ ਉੱਤੇ ਘਰ ਦੇ ਵਿੱਚ ਜਿਹੜਾ ਭੋਜਨ ਦਾ ਹੈ ਆਯੋਜਨ ਰੱਖਿਆ ਗਿਆ ਸੀ, ਜਦੋਂ 20 ਦੇ ਕਰੀਬ ਲੋਕ ਇੱਕ ਛੋਟੀ ਕਿਸ਼ਤੀ 'ਚ ਸਵਾਰ ਹੋ ਕੇ ਉੱਧਰ ਗਏ। ਇਸ ਦਰਮਿਆਨ ਸਥਾਨਕ ਜਿਹੜੇ 13 ਬੱਚਿਆਂ ਦੀ ਮੌਤ ਦੀ ਖਬਰ ਹੈ। ਉਸ ਤੋਂ ਬਾਅਦ ਬਿਹਾਰ ਦੇ ਵਿੱਚ ਕੇਂਦਰੀ ਮੰਤਰੀ ਬਿਹਾਰ ਤੋਂ ਨੇ ਜਿਹੜੇ ਅਤੇ ਸਥਾਨਕ ਸੰਸਦ ਵੀ ਨੇ ਚਿਰਾਗ ਪਾਸਵਾਨ, ਉਹਨਾਂ ਨੇ ਸੋਗ ਦਾ ਇਜ਼ਹਾਰ ਕੀਤਾ। ਉਹਨਾਂ ਕਿਹਾ ਕਿ ਮੇਰੇ ਸੰਸਦੀ ਖੇਤਰ ਦੇ ਵਿੱਚ ਰਾਘੋਪੁਰ ਦੇਹਰਾ ਦੇ ਵਿੱਚ ਇਹ ਕਿਸ਼ਤੀ ਹਾਦਸਾ ਵਾਪਰਿਆ। ਵਰਤਮਾਨ ਸਮੇਂ 'ਚ SDRF ਅਤੇ ਰਾਹਤ ਦੀਆਂ ਟੀਮਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ। ਇਸ ਸੰਬੰਧ 'ਚ ਜ਼ਿਲ੍ਹਾ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਹੈ। ਚਿਰਾਗ ਪਾਸਵਾਨ ਹਾਜੀਪੁਰ ਸੰਸਦੀ ਸੀਟ ਤੋਂ, LJP ਰਾਮਬਿਲਾਸ ਯਾਨੀ ਲੋਕ ਜਨਸ਼ਕਤੀ ਪਾਰਟੀ ਰਾਮਬਿਲਾਸ ਧੜੇ ਦੇ ਸੰਸਦ ਮੈਂਬਰ ਨੇ। ਇਸ ਇਲਾਕੇ ਦੇ ਵਿੱਚ ਜਿੱਥੇ ਇਹ ਘਟਨਾ ਵਾਪਰੀ ਹੈ ਉਹਨਾਂ ਦੇ ਹੀ ਸੰਸਦੀ ਖੇਤਰ ਦੇ ਵਿੱਚ ਇਹ ਪੈਂਦਾ ਹੈ। ਉੱਥੇ ਇੱਕ ਹੋਰ ਮੰਦਭਾਗੀ ਖਬਰ ਮੁੰਬਈ ਤੋਂ, ਜਿੱਥੇ ਨਾਲਾ ਸੁਪਾਰਾ ਇਲਾਕੇ ਦੇ ਵਿੱਚ ਇੱਕ ਬਹੁਮੰਜ਼ਲਾ ਇਮਾਰਤ 'ਚ ਅੱਗ ਲੱਗਣ ਦੇ ਚੱਲਦਿਆਂ ਇਮਾਰਤ ਦੇ ਵਿੱਚ ਕਈ ਲੋਕ ਫਸ ਗਏ। ਇਸ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਦੀ ਮੌਤ ਵੀ ਹੋ ਗਈ ਹੈ। ਵਸਈ ਵਿਰਾਰ ਮਿਊਂਸੀਪਲ ਕਾਰਪੋਰੇਸ਼ਨ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਇਸ ਮਿਊਂਸੀਪਲ ਕੌਂਸਲ ਦੇ ਔਚੇਲਾ ਏਰੀਆ ਦੇ ਵਿੱਚ ਇੰਪੀਰੀਅਲ ਹਾਈਟਸ ਬਿਲਡਿੰਗਸ ਦੇ ਵਿੱਚ ਮੰਗਲਵਾਰ ਰਾਤ 11:30 ਵਜੇ ਦੇ ਆਸ ਪਾਸ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਸ਼ੁਰੂਆਤੀ ਜਾਣਕਾਰੀ ਦੇ ਮੁਤਾਬਕ 15-20 ਲੋਕਾਂ ਨੂੰ ਰੈਸਕਿਊ ਵੀ ਕੀਤਾ ਗਿਆ, ਕੁਝ ਲੋਕ ਆਪ ਹੀ ਥੱਲੇ ਆ ਗਏ। ਇਸ ਦਰਮਿਆਨ ਕੌਂਸਲ ਦੀ ਤਰਫ ਤੋਂ ਦੱਸਿਆ ਗਿਆ ਕਿ ਇਸ ਹਾਦਸੇ 'ਚ 60 ਦੀ ਇੱਕ ਬਜ਼ੁਰਗ ਮਹਿਲਾ ਦੀ ਮੌਤ ਦੀ ਖਬਰ ਜ਼ਰੂਰ ਸਾਹਮਣੇ ਆਈ ਹੈ, ਪਰ ਬਾਕੀਆਂ ਦੀ ਫਿਲਹਾਲ ਜਿਹੜੀ ਹੈ ਉਹ ਬਜ਼ੁਰਗ ਮਹਿਲਾ ਦੇ ਨਾਲ ਨਾਲ ਬਾਕੀਆਂ ਦੀ ਭਾਲ ਜਿਹੜੀ ਉਹ ਕੀਤੀ ਜਾ ਰਹੀ ਹੈ। ਬਜ਼ੁਰਗ ਮਹਿਲਾ ਦੀ ਜਿਹੜੀ ਪਛਾਣ ਹੈ ਉਹ ਫਿਲਹਾਲ ਨਸ਼ਰ ਨਹੀਂ ਕੀਤੀ ਗਈ ਹੈ। ਉੱਧਰ ਕਾਂਗਰਸ ਜਨਤਾ ਪਾਰਟੀ ਦੇ ਕਾਨੂੰਨੀ ਮਾਮਲਿਆਂ ਦੀ ਪ੍ਰਮੁੱਖ ਰਤਨਾ ਸਿੰਘ ਦੇ ਮੁਤਾਬਕ ਦਿੱਲੀ ਪੁਲਿਸ ਨੇ ਅੱਜ ਫਿਰ ਜੰਤਰ ਮੰਤਰ ਮਾਮਲੇ ਦੇ ਵਿੱਚ ਸੌਰਵ ਦਾਸ, ਆਸ਼ੂਤੋਸ਼ ਰੰਕਾ ਅਤੇ ਅਜਿੰਕਿਆ ਸ਼ਿੰਦੇ ਨੂੰ ਪਾਰਲੀਮੈਂਟ ਸਟਰੀਟ ਪੁਲਿਸ ਥਾਣੇ ਤੋਂ ਗ੍ਰਿਫਤਾਰ ਕੀਤਾ ਹੈ। ਰਤਨਾ ਸਿੰਘ ਨੇ ਕਿਹਾ ਕਿ ਹੁਣੇ ਹੁਣੇ ਜਾਣਕਾਰੀ ਮਿਲੀ ਹੈ ਕਿ ਸੌਰਵ, ਆਸ਼ੂਤੋਸ਼ ਅਤੇ ਅਜਿੰਕਿਆ ਨੂੰ ਅਗਲੇ 1 ਘੰਟੇ ਦੇ ਅੰਦਰ ਮੰਦਰ ਮਾਰਗ ਪੁਲਿਸ ਸਟੇਸ਼ਨ ਦੇ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਜਾਣਕਾਰੀ ਦੇ ਦਈਏ ਕਿ ਹਿਰਾਸਤ 'ਚ ਲਏ ਜਾਣ ਤੋਂ 24 ਘੰਟੇ ਦੇ ਅੰਦਰ ਅੰਦਰ ਜਿਹੜਾ ਇਸ ਕਿਸਮ ਦੀ ਕਾਰਵਾਈ ਕੀਤੀ ਜਾਂਦੀ ਹੈ। ਪਰ ਰਤਨਾ ਸਿੰਘ ਨੇ ਐਕਸ ਦੇ ਉੱਤੇ ਪੋਸਟ ਦੇ ਜ਼ਰੀਏ ਦੱਸਿਆ ਕਿ ਬੌਂਡ ਦੀਆਂ ਸ਼ਰਤਾਂ ਦਾ ਉਲੰਘਣ ਅਤੇ ਸਰਕਾਰੀ ਅਧਿਕਾਰੀ ਦੇ ਕੰਮ ਦੇ ਵਿੱਚ ਵਿਘਨ ਪਾਉਣ ਸਣੇ ਕੁਝ ਹੋਰਨਾਂ ਦੋਸ਼ ਉਹਨਾਂ ਦੇ ਉੱਤੇ ਮੜੇ ਗਏ ਨੇ। ਦੇਰ ਰਾਤ ਵੀ ਉਹਨਾਂ ਦੇ ਵਕੀਲਾਂ ਨੂੰ ਉਹਨਾਂ ਦੇ ਨਾਲ ਮਿਲਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ। ਵੈਸੇ ਇਸ ਦਰਮਿਆਨ ਦਿੱਲੀ ਦੇ ਵਿੱਚ ਜਿਹੜੇ ਸਰਕਾਰ ਦੇ ਖਿਲਾਫ਼ ਜਾਇਜ ਕਹਿ ਲਈਏ ਕਿ ਜਿਹੜੇ ਅੰਦੋਲਨ ਇਸ ਵਕਤ ਚੋਣ ਕਮਿਸ਼ਨ ਦੇ ਖਿਲਾਫ਼ ਹੋ ਰਹੇ ਨੇ, ਉਸ ਦੇ ਵਿੱਚ ਲਗਾਤਾਰ ਦੁਨੀਆ ਭਰ ਦੇ ਵਿੱਚੋਂ ਜਿਹੜੀਆਂ ਇਹ ਖ਼ਬਰਾਂ ਬਣ ਰਹੀਆਂ ਨੇ। ਉੱਥੇ ਆਖਰੀ ਖ਼ਬਰ ਦੀ ਸਾਂਝ ਪਾਈਏ ਪੰਜਾਬ ਦੇ ਨਾਲ ਜੁੜੀ ਹੋਈ, ਜਿੱਥੇ ਲੰਘੀ ਕੱਲ੍ਹ ਪੰਜਾਬ ਦੇ ਮਾਨਸਾ ਸ਼ਹਿਰ ਦੇ ਵਿੱਚ ਜਿਹੜਾ ਡਰੱਗਸ ਦੇ ਖਿਲਾਫ਼ ਲੜਨ ਵਾਲੇ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਉਸ ਕਤਲ ਦੇ ਵਿੱਚ ਮੁੱਖ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਦੱਸਿਆ ਕਿ ਰਾਜਸਥਾਨ ਦੇ ਸਾਲਾਸਰ ਤੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ, ਜੋ ਕਿ ਗੋਲੀ ਮਾਰਨ ਤੋਂ ਬਾਅਦ ਫਰਾਰ ਹੋ ਗਿਆ ਸੀ। ਪਰਵਿੰਦਰ ਸਿੰਘ ਝੋਟਾ ਡਰੱਗਸ ਦੇ ਖਿਲਾਫ਼ ਕੰਮ ਕਰ ਰਹੇ ਐਕਟੀਵਿਸਟਾਂ ਦੇ ਵਿੱਚੋਂ ਇੱਕ ਸੀ, ਜਦੋਂ ਇਸ ਮੈਡੀਕਲ ਸਟੋਰ ਦੇ ਮਾਲਕ ਨੇ ਉਸਨੂੰ ਗੋਲੀ ਮਾਰ ਦਿੱਤੀ ਜਦੋਂ ਉਸਨੂੰ ਡਰੱਗਸ ਵੇਚਦਿਆਂ ਹੋਇਆਂ ਇਸ ਦੀ ਪਰਵਿੰਦਰ ਸਿੰਘ ਝੋਟਾ ਅਤੇ ਉਸਦੇ ਕੁਝ ਸਾਥੀਆਂ ਦੀ ਤਰਫ ਤੋਂ ਫੜਿਆ ਗਿਆ। ਐਕਟੀਵਿਸਟ ਨੇ ਸਟੋਰ ਮਾਲਕ ਦੇ ਨਾਲ ਕਥਿਤ ਤੌਰ ਦੇ ਉੱਤੇ ਡਰੱਗਸ ਵੇਚਣ ਨੂੰ ਲੈ ਕੇ ਸਵਾਲ ਜਵਾਬ ਵੀ ਕੀਤੇ ਸੀ, ਜਿਸ ਤੋਂ ਬਾਅਦ ਇਹ ਕਹਾਸੁਣੀ ਹੋਰ ਵੱਧ ਗਈ। ਪਰਵਿੰਦਰ ਸਿੰਘ ਝੋਟਾ ਮੈਡੀਕਲ ਸਟੋਰ ਦੇ ਮਾਲਕ ਨੂੰ ਵਾਰ ਵਾਰ ਕਹਿ ਰਹੇ ਸੀ, ਮਾਰ ਮੈਨੂੰ ਮਾਰ। ਉਸ ਤੋਂ ਬਾਅਦ ਮਾਲਕ ਨੂੰ ਪੁੱਛਿਆ ਗਿਆ ਕਿ ਤੂੰ ਪਿਸਤੌਲ ਕਿਉਂ ਰੱਖੀ ਹੈ, ਅਤੇ ਉਹ ਫੋਨ ਦੇ ਉੱਤੇ ਗੱਲ ਕਰਨ ਲੱਗ ਪਿਆ। ਇਸ ਦੀ ਇੱਕ CCTV ਜਾਂ ਇਸ ਦੀ ਦੂਸਰੀਆਂ ਫੁਟੇਜ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ 'ਤੇ ਵੈਸੇ ਵੀ ਵਾਇਰਲ ਹੋ ਰਹੀਆਂ ਨੇ। ਇਸ ਦਰਮਿਆਨ ਕਰੀਬ 4 ਮਿੰਟ ਤੱਕ ਬਹਿਸ ਚੱਲਦੀ ਰਹੀ, ਬਾਅਦ ਦੇ ਵਿੱਚ ਦੁਕਾਨਦਾਰ ਨੇ ਗੋਲੀ ਚਲਾ ਦਿੱਤੀ ਅਤੇ ਪੁਲਿਸ ਨੇ ਦੱਸਿਆ ਕਿ ਪਰਵਿੰਦਰ ਸਿੰਘ ਦੇ ਉੱਤੇ 2 ਗੋਲੀਆਂ ਉਸਦੇ ਢਿੱਡ ਦੇ ਵਿੱਚ ਅਤੇ 1 ਪੱਟ ਦੇ ਉੱਤੇ ਲੱਗੀ ਸੀ। ਇਸ ਦਰਮਿਆਨ ਝੋਟਾ ਦੇ ਫੇਸਬੁੱਕ ਪੇਜ ਦੇ ਉੱਤੇ 24,000 ਦੇ ਕਰੀਬ ਫੋਲੋਅਰਸ ਨੇ, ਜਿਹੜੇ ਕਿ ਹੁਣ ਉਸ ਦੇ ਇਸ ਦੇਹਾਂਤ ਤੋਂ ਬਾਅਦ ਮਾਨਸਾ ਹੀ ਨਹੀਂ ਬਲਕਿ ਪੰਜਾਬ ਭਰ ਦੇ ਵਿੱਚ ਨਸ਼ਿਆਂ ਦੇ ਖਿਲਾਫ਼ ਸਰਕਾਰ ਦੇ ਵਿਰੁੱਧ ਸੜਕਾਂ ਦੇ ਉੱਤੇ ਉੱਤਰ ਕੇ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ।
ਇੱਧਰ ਆਸਟ੍ਰੇਲੀਆ ਦੀਆਂ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਵੀ ਇੱਕ ਅਪਰਾਧ ਜਗਤ ਦੇ ਨਾਲ ਜੁੜੀ ਖਬਰ ਜਿੱਥੇ ਜ਼ਿਆਦਾ ਐਲਨ ਬਰਨਰ ਨਾਮ ਦੀ ਇੱਕ ਨੌਜਵਾਨ ਯੁਵਤੀ ਲੜਕੀ ਜਿਹੜੀ 21 ਸਾਲ ਦੀ ਸੀ ਉਸ ਦੇ ਕਤਲ ਦੇ ਦੋਸ਼ ਦੇ ਵਿੱਚ ਕਾਰਟਨ ਦੇ ਵਿੱਚ ਜਿਹੜਾ ਹੋਇਆ ਸੀ ਕਾਰਟਨ ਦੇ ਇੱਕ ਸ਼ਖਸ ਦੇ ਉੱਤੇ ਹੁਣ ਦੋਸ਼ ਆਇਦ ਕਰ ਲਏ ਗਏ ਨੇ। ਦੱਸ ਦਈਏ ਕਿ ਇਹ ਨੌਜਵਾਨ ਲੜਕੀ ਕਾਰਡੀਗਨ ਸਟਰੀਟ 'ਤੇ ਆਪਣੇ ਅਪਾਰਟਮੈਂਟ ਦੇ ਵਿੱਚ ਮ੍ਰਿਤਕ ਪਾਈ ਗਈ ਸੀ ਜਦੋਂ ਦੱਸਿਆ ਗਿਆ ਕਿ ਇਸ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਸੀ। ਵੈਸੇ ਇਹ 31 ਸਾਲਾ ਵਿਅਕਤੀ ਨੇ ਖੁਦ ਹੀ ਪੁਲਿਸ ਦੇ ਸਾਹਮਣੇ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ। ਇਸ ਵਿਅਕਤੀ ਨੂੰ ਮੈਲਬਨ ਮੈਜਿਸਟਰੇਟ ਕੋਰਟ ਦੇ ਵਿੱਚ ਅੱਜ ਦੁਪਹਿਰ ਬਾਅਦ ਪੇਸ਼ ਵੀ ਕੀਤਾ ਗਿਆ। ਇਸ ਤੋਂ ਬਾਅਦ ਹੈਰਾਲਸਨ ਦੀ ਖਬਰ ਦੇ ਮੁਤਾਬਕ ਇਹ ਦੱਸਿਆ ਗਿਆ ਕਿ ਇਹ ਵਿਅਕਤੀ ਜਿਹੜਾ ਇਹ ਇਸ ਲੜਕੀ ਦਾ ਪਾਰਟਨਰ ਦੱਸਿਆ ਜਾ ਰਿਹਾ ਸੀ। ਪਿਛਲੇ ਦੋ ਸਾਲਾਂ ਤੋਂ ਇਸੇ ਹੀ ਅਪਾਰਟਮੈਂਟ ਦੇ ਵਿੱਚ ਇਕੱਠੇ ਰਹਿ ਰਹੇ ਸੀ। ਹਾਲਾਂਕਿ ਇਸ ਪੂਰੇ ਮਾਮਲੇ ਦੀ ਵਧੇਰੇ ਪੜਤਾਲ ਜਿਹੜੀ ਉਹ ਸਾਹਮਣੇ ਆਉਣੀ ਬਾਕੀ ਹੈ। ਇਹ ਲੜਕੀ ਜਿਹੜੀ ਸੀ ਜਿਸਦਾ ਨਾਮ ਜ਼ਿਆਦਾ ਐਲਨ ਬਰਨਰ ਦੱਸਿਆ ਗਿਆ ਇਹ ਇੰਡੀਜਨਸ ਭਾਈਚਾਰੇ ਦੇ ਨਾਲ ਸੰਬੰਧ ਰੱਖਦੀ ਸੀ। ਉੱਥੇ ਹੀ ਜਦੋਂ ਇਸ ਕਿਸਮ ਦੇ ਘਰੇਲੂ ਹਿੰਸਾ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਆਸਟ੍ਰੇਲੀਆ ਦੇ ਵਿੱਚ ਇੱਕ ਹੈਰਾਨ ਕਰ ਦੇਣ ਵਾਲੀ ਇੱਕ ਹੋਰ ਸਟੱਡੀ ਵੀ ਸਾਹਮਣੇ ਆਉਂਦੀ ਹੈ। 2485 ਇਹ ਗਿਣਤੀ ਹੈ ਜਿਨ੍ਹਾਂ ਲੋਕਾਂ ਤੋਂ ਸਵਾਲ ਪੁੱਛੇ ਗਏ ਸੀ। ਇਹ ਸਿਰਫ ਕੁਇਨਜ਼ਲੈਂਡ ਦੇ ਲੋਕ ਨੇ, ਲੋਕ ਵੀ ਕਾਹਦੇ, ਨੌਜਵਾਨ ਨੇ ਜਿਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਕੀ ਉਹਨਾਂ ਦੇ ਮਾਪਿਆਂ ਦੀ ਤਰਫ ਤੋਂ ਉਹਨਾਂ ਦੇ ਨਾਲ ਜਿਹੜੀ ਫਿਜ਼ੀਕਲ ਯਾਨੀ ਜਿਣਸੀ ਹਿੰਸਾ ਕੀਤੀ ਗਈ ਸੀ। ਇਸ ਸਰਵੇਖਣ ਦੇ ਵਿੱਚ 92% ਜਿਹੜੀਆਂ ਲੜਕੀਆਂ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਮਾਪਿਆਂ ਨੇ ਉਹਨਾਂ ਨੂੰ ਕੁੱਟਿਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਉਹਨਾਂ ਨੂੰ ਘੁੱਟ ਕੇ ਫੜਿਆ। 78% ਨੇ ਦੱਸਿਆ ਕਿ ਉਹਨਾਂ ਦੇ ਸਰੀਰ ਦੇ ਉੱਤੇ ਕਿਤੇ ਨਾ ਕਿਤੇ ਜ਼ਖਮ ਕੀਤੇ ਗਏ ਨੇ। 63% ਨੇ ਗੱਲ ਦੱਸੀ ਕਿ ਉਹਨਾਂ ਨੂੰ ਕੁੱਟਣ ਦੇ ਲਈ ਲੱਕੜੀ ਦੀ ਸੋਟੀ ਵਰਗੇ ਕਿਸੇ ਨਾ ਕਿਸੇ ਹੋਰ ਜ਼ਰੀਏ ਦੇ ਨਾਲ ਉਹਨਾਂ ਨੂੰ ਕੁੱਟਿਆ ਗਿਆ। 53% ਨੇ ਇਹ ਵੀ ਗੱਲ ਦੱਸੀ ਕਿ ਉਹਨਾਂ ਦੇ ਮਾਪਿਆਂ ਨੂੰ ਇਹ ਲੱਗਦਾ ਸੀ ਕਿ ਜੇ ਉਹਨਾਂ ਦੇ ਮਾਪੇ ਉਹਨਾਂ ਨੂੰ ਨਾ ਕੁੱਟਣ ਤਾਂ ਉਹ ਉਹਨਾਂ ਦੀ ਗੱਲ ਨਹੀਂ ਸਮਝਣਗੇ। ਇਹ ਸਰਵੇਖਣ ਆਪਣੇ ਆਪ ਦੇ ਵਿੱਚ ਕਾਫ਼ੀ ਹੈਰਾਨ ਕਰ ਦੇਣ ਵਾਲਾ ਹੈ। ਦੱਸ ਦਈਏ ਕਿ ਇੰਟਰਨੈਸ਼ਨਲ ਜਰਨਲ ਆਫ ਚਾਈਲਡ ਅਬਿਊਜ਼ ਐਂਡ ਨਿਗਲੈਕਟ ਨਾਮ ਦੇ ਇੱਕ ਅਦਾਰੇ ਦੀ ਤਰਫ ਤੋਂ, ਇੱਕ ਰਸਾਲੇ ਦੀ ਤਰਫ ਤੋਂ ਇਸ ਸਰਵੇਖਣ ਨੂੰ ਪ੍ਰਕਾਸ਼ਿਤ ਕੀਤਾ ਗਿਆ। ਡੇਲੀ ਟੈਲੀਗ੍ਰਾਫ ਦੀ ਇਸ ਖਬਰ ਦੇ ਵਿੱਚ ਇਹ ਦੱਸਿਆ ਗਿਆ ਕਿ ਕੁਇਨਜ਼ਲੈਂਡ ਦੇ ਜ਼ਿਆਦਾਤਰ ਬੱਚੇ ਜਿਹੜੇ ਨੇ ਉਹ ਇਸ ਤਰੀਕੇ ਦੇ ਨਾਲ ਮੰਨਦੇ ਨੇ ਕਿ ਉਹਨਾਂ ਨੂੰ ਉਹਨਾਂ ਦੇ ਬਚਪਨ ਦੇ ਦਰਮਿਆਨ ਕਦੇ ਨਾ ਕਦੇ ਕੁੱਟ ਜ਼ਰੂਰ ਪਈ ਹੈ। ਉੱਥੇ ਵਿਕਟੋਰੀਆ ਦੇ ਵਿੱਚ ਇਹ ਫਾਇਰ ਸੀਜ਼ਨ ਜਿਹੜਾ ਉਹ ਖਤਰਨਾਕ ਹੋਣ ਜਾ ਰਿਹਾ। ਕੱਲ੍ਹ ਦੇ ਦਿਨ ਵੀ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ ਕਿ ਇਹਨਾਂ ਗਰਮੀਆਂ ਦੇ ਮੌਸਮ ਦੇ ਦਰਮਿਆਨ ਕੋਈ ਇੱਕ ਦਿਨ ਵੀ ਕੋਈ ਐਸਾ ਨਿਕਲਿਆ, ਮਾੜਾ ਨਿਕਲਿਆ, ਜਿਹੜਾ ਕਿ ਮੰਦਭਾਗਾ ਕਹਿ ਸਕਦੇ ਹਾਂ, ਤਾਂ ਅੱਗ ਦਾ ਪ੍ਰਕੋਪ ਇੰਨਾ ਜ਼ਿਆਦਾ ਹੋਏਗਾ ਕਿ ਵਿਕਟੋਰੀਆ ਦੇ ਵਿੱਚ ਪਿਛਲੀਆਂ ਕੁਝ ਸਾਲਾਂ ਦੇ ਵਿੱਚ ਐਸੀਆਂ ਬੁਸ਼ ਫਾਇਰ, ਜੰਗਲਾਂ ਝਾੜੀਆਂ ਦੀਆਂ ਅੱਗਾਂ ਜਿਹੜੀਆਂ ਨਹੀਂ ਦੇਖੀਆਂ ਹੋਣਗੀਆਂ। ਅਜਿਹੇ ਦੇ ਵਿੱਚ ਇੱਕ ਹੋਰ ਖਬਰ ਹੁਣ ਸਾਹਮਣੇ ਆ ਰਹੀ ਹੈ। ਅੱਗ ਬੁਝਾਉਣ ਦੇ ਲਈ ਲੋੜੀਂਦੇ ਜਿਹੜੇ ਦਮਕਲ ਕਰਮੀਆਂ ਦੀ ਤਰਫ ਤੋਂ ਵਰਤੇ ਜਾਂਦੇ ਟਰੱਕ ਨੇ, ਜਿੰਨੇ ਓਪਰੇਟਿੰਗ ਟਰੱਕ ਨੇ ਉਹਨਾਂ ਦੇ ਵਿੱਚੋਂ ਕਈਆਂ ਦੀ ਹਾਲਤ ਇੰਨੀ ਵਧੀਆ ਨਹੀਂ ਹੈ। ਇਸੇ ਸਾਲ ਦੇ ਜੂਨ ਮਹੀਨੇ ਤੱਕ ਇਹ ਗੱਲ ਦੱਸੀ ਗਈ ਹੈ ਕਿ $1.5 billion ਹੋਰ ਇਨਵੈਸਟ ਕਰਨਾ ਹੋਏਗਾ। ਇਹ ਆਡੀਟਰ ਜਨਰਲ ਦੇ ਆਫਿਸ ਦੀ ਤਰਫ ਤੋਂ ਜਾਰੀ ਕੀਤੀ ਗਈ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਵਿਕਟੋਰੀਆ ਫਾਇਰ ਫਾਈਟਿੰਗ ਫਲੀਟ ਨੂੰ ਵਧੇਰੇ ਐਡਵਾਂਸ ਬਣਾਉਣ ਦੇ ਲਈ ਇਹ ਬੇਹੱਦ ਜ਼ਰੂਰੀ ਹੈ ਕਿ 2024-25 ਤੋਂ ਲੈ ਕੇ 2033-34 ਦੇ ਦਰਮਿਆਨ ਕੁਝ ਇੱਕ ਫਾਇਰ ਟਰੱਕ ਤਾਂ ਪੂਰੇ ਤਰੀਕੇ ਦੇ ਨਾਲ ਬਦਲ ਦਿੱਤੇ ਜਾਣ, ਕਈਆਂ ਦਾ ਸੁਧਾਰ ਹੋ ਸਕੇ, ਕਈਆਂ ਦੀ ਮੁਰੰਮਤ ਹੋ ਸਕੇ, ਔਰ ਇਸ ਸਾਰੇ ਦੇ ਖਾਤਰ $1.5 billion ਦਾ ਖਰਚ ਆਉਣ ਦੀ ਸੰਭਾਵਨਾ। ਵਿਕਟੋਰੀਅਨ ਫਾਇਰ ਫਾਈਟਰ ਦੀ ਇਸ ਵਕਤ ਫਲੀਟ ਜਿਹੜੀ ਉਹ 3000 ਦੇ ਕਰੀਬ ਐਕਟਿਵ ਫਾਇਰ ਟਰੱਕਸ ਦੀ ਹੈ। 184 ਫਾਇਰ ਰੈਸਕਿਊ ਵਿਕਟੋਰੀਆ ਦੇ, 2208 ਕੰਟਰੀ ਫਾਇਰ ਅਥਾਰਟੀ ਦੇ, 676 ਡਿਪਾਰਟਮੈਂਟ ਆਫ ਐਨਰਜੀ ਇਨਵਾਇਰਮੈਂਟ ਅਤੇ ਕਲਾਈਮੇਟ ਐਕਸ਼ਨ ਦੇ ਨਾਲ ਜੁੜੇ ਹੋਏ ਨੇ। ਹਾਲਾਂਕਿ ਇਹਨਾਂ ਸਾਰਿਆਂ ਨੂੰ ਆਪਸ 'ਚ ਜੋੜ ਦਈਏ, 3000 ਦੇ ਕਰੀਬ ਐਕਟਿਵ ਫਾਇਰ ਜਿਹੜੇ ਵਾਹਨ ਨੇ ਉਹਨਾਂ ਦੇ ਵਿੱਚੋਂ 57% ਐਸੇ ਨੇ ਜਿਹੜੇ 15 ਸਾਲ ਜਾਂ ਉਸ ਤੋਂ ਵੀ ਵੱਧ ਪੁਰਾਣੇ ਨੇ, 35% ਟਰੱਕ ਐਸੇ ਨੇ ਜਿਹੜੇ 20 ਸਾਲ ਜਾਂ ਉਸ ਤੋਂ ਵੀ ਵੱਧ ਪੁਰਾਣੇ ਨੇ। ਅਜਿਹੇ ਦੇ ਵਿੱਚ ਅਚਾਨਕ ਲੱਗਦੀਆਂ ਜਾਂ ਉਹਨਾਂ ਖੇਤਰਾਂ ਦੇ ਵਿੱਚ ਵੱਧਦੀਆਂ ਅੱਗਾਂ ਨੂੰ ਰੋਕਣ ਦੇ ਲਈ ਇਹ ਟਰੱਕ ਨਾਕਾਫੀ ਨੇ, ਯਾਨੀ ਕਿ ਉਹ ਆਪਣੀ ਸਮਰੱਥਾ ਦੇ ਮੁਤਾਬਕ ਕੰਮ ਨਹੀਂ ਕਰ ਸਕਣਗੇ। ਫਾਇਰ ਸੀਜ਼ਨ ਤੋਂ ਪਹਿਲਾਂ ਬੁਸ਼ ਫਾਇਰ ਤਾਂ ਹੋਣੀ ਹੀ ਹੋਣੀ ਹੈ, ਇਸ ਗੱਲ 'ਤੇ ਤਾਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਉਹ ਜਾਨੀ ਅਤੇ ਮਾਲੀ ਨੁਕਸਾਨ ਨਾ ਕਰ ਦੇਵੇ,
ਇਸ ਗਰਮੀਆਂ ਦੇ ਸੀਜ਼ਨ ਦੇ ਵਿੱਚ ਇਸੇ ਦੇ ਲਈ ਇਸ ਕਿਸਮ ਦੀਆਂ ਰਿਪੋਰਟਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਹਾਲਾਂਕਿ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਬੈਨਕੈਰਲ ਸਰਕਾਰ ਹੈ ਜਿਹੜੀ ਸੂਬੇ ਦੇ ਵਿੱਚ ਲੇਬਰ ਪਾਰਟੀ ਦੀ, ਉਹਨਾਂ ਦੀ ਤਰਫ ਤੋਂ$167 million ਦੀ ਇਨਵੈਸਟਮੈਂਟ ਕਿਤੇ ਜਾਣ ਦਾ ਇੱਕ ਵਾਅਦਾ ਕੀਤਾ ਗਿਆ। ਜੇਕਰ ਉਹ ਜਿੱਤ ਕੇ ਸੱਤਾ ਦੇ ਵਿੱਚ ਆਉਂਦੇ ਨੇ ਤਾਂ ਸਾਲ 2030 ਤੱਕ 150 ਨਵੇਂ ਫਾਇਰ ਟਰੱਕ ਵੀ ਫਲੀਟ ਦੇ ਵਿੱਚ ਜੋੜੇ ਜਾਣਗੇ, ਇਹ ਵੀ ਵਾਅਦਾ ਕੀਤਾ ਗਿਆ। ਵੈਸੇ ਚੋਣਾਂ ਤੋਂ ਪਹਿਲਾਂ ਲਗਾਤਾਰ ਵਾਅਦੇ ਦੋਹਾਂ ਧਿਰਾਂ ਦੀ ਤਰਫ ਤੋਂ ਹੋ ਰਹੇ ਨੇ। ਵਿਕਟੋਰੀਅਨ ਇਲੈਕਸ਼ਨ 17 November ਤੋਂ ਜਿਹੜੀਆਂ ਨੇ ਅਰਲੀ ਵੋਟਿੰਗ ਸ਼ੁਰੂ ਹੋ ਜਾਣਗੀਆਂ। ਇਸ ਦਰਮਿਆਨ 28 November ਨੂੰ ਜਿਹੜੀਆਂ ਆਖਰੀ ਵੋਟਾਂ ਦਾ ਦਿਨ, ਜਿਹੜਾ ਫਾਈਨਲ ਵੋਟਿੰਗ ਡੇ ਜਿਹਨੂੰ ਡੀ ਡੇ ਕਹਿ ਲਿਆ ਜਾਂਦਾ, ਉਹ ਹੋਏਗਾ। ਅਗਲੇ 24 to 48 hours ਦੇ ਵਿੱਚ ਨਤੀਜੇ ਵੀ ਆਉਣੇ ਸਾਹਮਣੇ ਸ਼ੁਰੂ ਹੋ ਜਾਣਗੇ, ਜਿਸ ਦੇ ਵਿੱਚ ਪਤਾ ਚੱਲੇਗਾ ਕਿ ਵਿਕਟੋਰੀਆ 'ਚ ਇਸ ਵਾਰ ਸਰਕਾਰ ਲੇਬਰ ਪਾਰਟੀ ਦੀ ਬਣਦੀ ਹੈ, ਲਿਬਰਲ ਨੈਸ਼ਨਲ ਗੱਠਜੋੜ ਦੀ, ਜਾਂ ਫਿਰ ਇੱਕ ਲਟਕਵੀਂ ਸਰਕਾਰ ਹੈ ਜਿਸ ਦੇ ਵਿੱਚ ਵਨ ਨੇਸ਼ਨ ਵਰਗੇ ਛੋਟੇ ਧੜੇ ਵੀ ਸਰਕਾਰ ਨੂੰ ਜਾਂ ਕਿਸੇ ਨਾ ਕਿਸੇ ਪਾਰਟੀ ਨੂੰ ਹਮਾਇਤ ਦੇ ਸਕਦੇ ਨੇ। ਹਾਲਾਂਕਿ ਉਹ ਲੇਬਰ ਪਾਰਟੀ ਨੂੰ ਤਾਂ ਹਮਾਇਤ ਬਿਲਕੁਲ ਨਹੀਂ ਦੇਣਗੇ। ਇੱਕ ਤਾਜ਼ਾ ਪ੍ਰੈਸ ਕਾਨਫਰੰਸ ਦੇ ਦਰਮਿਆਨ ਜਦੋਂ ਪ੍ਰੀਮੀਅਰ ਬੈਨਕੈਰਲ ਤੋਂ ਇਹ ਪੁੱਛਿਆ ਗਿਆ ਕਿ ਡੈਨੀਅਲ ਐਂਡਰਿਊਜ਼ ਦੀ ਸਰਕਾਰ ਦੇ ਵੇਲੇ ਜਿਹੜੇ ਫੈਸਲੇ ਲਏ ਗਏ ਸੀ, ਤਾਂ ਇੱਕ ਵਾਰ ਫਿਰ ਤੋਂ ਉਹਨਾਂ ਨੇ ਆਪਣੇ ਆਪ ਨੂੰ ਐਂਡਰਿਊਜ਼ ਐਲਨ ਐਰਾ ਤੋਂ ਦੂਰ ਰੱਖਿਆ। ਐਂਡਰਿਊ ਐਲਨ ਐਰਾ ਅਸਲ ਦੇ ਵਿੱਚ ਵਿਕਟੋਰੀਆਈ ਮੀਡੀਆ ਦੀ ਤਰਫ ਤੋਂ ਇੱਕ ਟਰਮ ਵਰਤੀ ਜਾ ਰਹੀ ਹੈ, ਯਾਨੀ ਕਿ ਵਿਕਟੋਰੀਆ ਦੇ ਸਾਬਕਾ ਪ੍ਰੀਮੀਅਰ ਜਸੈਂਟਾ ਐਲਨ ਅਤੇ ਡੈਨੀਅਲ ਐਂਡਰਿਊਜ਼, ਦੋਹਾਂ ਦੇ ਕਾਰਜਕਾਲ ਨੂੰ ਇਕੱਠਾ ਜੋੜ ਕੇ ਹੀ ਐਂਡਰਿਊ ਐਲਨ ਐਰਾ ਕਿਹਾ ਜਾਂਦਾ। ਵੈਸੇ ਬੈਨਕੈਰਲ ਕਈ ਵਾਰ ਇਸ ਕਿਸਮ ਦੇ ਨਾਲ ਇਹ ਗੱਲ ਕਹਿ ਚੁੱਕੇ ਨੇ ਕਿ ਉਹ ਉਸ ਕਿਸਮ ਦੇ ਨਾਲ ਰਾਜ ਨਹੀਂ ਕਰਨਾ ਚਾਹੁੰਦੇ, ਉਸ ਕਿਸਮ ਦੇ ਨਾਲ ਸੱਤਾ ਦੇ ਉੱਤੇ ਨਹੀਂ ਬਣਾਇਆ ਰਹਿਣਾ ਚਾਹੁੰਦੇ ਜਿਸ ਤਰੀਕੇ ਦੇ ਨਾਲ ਐਂਡਰਿਊ ਐਲਨ ਕਾਲ ਦੇ ਦਰਮਿਆਨ ਹੋਈ ਸੀ। ਇਸ ਦਰਮਿਆਨ ਲੇਬਰ ਪਾਰਟੀ ਦੇ ਤਰਫ ਤੋਂ ਜਿਹੜਾ ਸੂਬਾਈ ਕਾਨੂੰਨਾਂ ਨੂੰ ਜਾਂ ਸੂਬਾਈ ਏਜੰਡਿਆਂ ਨੂੰ ਉਹਨਾਂ ਨੇ ਮੀਡੀਆ ਦੇ ਅੱਗੇ ਰੱਖਿਆ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: Radio Hanji, 1674 AM.
3: Hanji Radio.
4: Radio Hanji, 1674 AM. Samao chuka aaj di kahani da. Aaj di kahani likhi hai Gopi Sidhu Hora ne. ਇੱਕ ਆਦਮੀ ਨੇ ਕਿਹਾ ਮੈਂ ਆਪਣੀ ਪਤਨੀ ਦੇ ਨਾਲ ਸੁੱਤਾ ਪਿਆ ਸੀ, ਰਾਤ ਨੂੰ ਅਚਾਨਕ ਮੇਰੇ ਫੋਨ ਦੇ ਉੱਤੇ ਨੋਟੀਫਿਕੇਸ਼ਨ ਆਇਆ। ਇਹ ਕਿਸੇ ਕੁੜੀ ਦੇ ਵੱਲੋਂ ਮੈਸੇਜ ਸੀ, ਕੋਈ ਪੁਰਾਣੀ ਦੋਸਤ। ਸੋਚਿਆ ਵੇਖਾਂ ਭਲਾ ਕੀ ਕਹਿੰਦੀ ਹੈ, ਕੌਣ ਹੈ। ਮੈਂ ਰਿਕੁਐਸਟ ਸਵੀਕਾਰ ਕਰ ਲਈ ਅਤੇ ਮੈਸੇਜ ਭੇਜਿਆ ਅਤੇ ਪੁੱਛਿਆ ਕੌਣ ਹੈ। ਉਸਨੇ ਅੱਗੋਂ ਜਵਾਬ ਦਿੱਤਾ ਮੈਂ। ਹਾਂ ਮੈਨੂੰ ਪਤਾ ਤੇਰਾ ਵਿਆਹ ਹੋ ਚੁੱਕਾ, ਪਰ ਮੈਂ ਅੱਜ ਵੀ ਤੇਰੇ ਨਾਲ ਬਿਤਾਏ ਉਹ ਹਸੀਨ ਪਲਾਂ ਨੂੰ ਮਿਸ ਕਰਦੀ ਹਾਂ ਅਤੇ ਇਸ ਮੌਕੇ ਤੈਨੂੰ ਬਹੁਤ ਮਿਸ ਕਰ ਰਹੀ ਸੀ। ਕੀ ਆਪਾਂ ਮੁੜ ਤੋਂ ਗੱਲ ਕਰ ਸਕਦੇ ਥੋੜ੍ਹੀ ਦੇਰ ਦੇ ਲਈ? ਮੇਰੇ ਪੁਰਾਣੇ ਰਿਸ਼ਤਿਆਂ ਦੇ ਵਿੱਚੋਂ ਇਹ ਉਹ ਕੁੜੀ ਸੀ ਜਿਹਦੇ ਨਾਲ ਬੜੇ ਹਸੀਨ ਅਤੇ ਬੜੇ ਬੇਹੱਦ ਹਸੀਨ ਪਲ ਬਿਤਾਏ ਨੇ। ਮੈਂ ਕੁਛ ਪਲ ਚੈਟ ਕਰਨੀ ਬੰਦ ਕਰ ਦਿੱਤੀ, ਪੱਕਾ ਕੀਤਾ ਕਿ ਵਹੁਟੀ ਸੁੱਤੀ ਹੈ। ਐਸੇ ਪਲ ਬੰਦੇ ਨੂੰ ਇੱਕ ਅਲੱਗ ਅਹਿਸਾਸ ਦੇ ਵਿੱਚ ਲੈ ਜਾਂਦੇ ਨੇ। ਮੈਂ ਆਪਣੀ ਵਹੁਟੀ ਵੱਲ ਵੇਖਿਆ, ਉਹ ਗੂੜੀ ਨੀਂਦੇ ਸੁੱਤੀ ਪਈ ਸੀ, ਸਾਰੇ ਦਿਨ ਦੇ ਕੰਮਕਾਰ ਤੋਂ ਥੱਕੀ ਟੁੱਟੀ, ਇਸ ਟਾਈਮ ਕਿਸੇ ਹੋਰ ਹੀ ਦੁਨੀਆਂ ਦੇ ਵਿੱਚ। ਜਿਵੇਂ ਮੈਂ ਉਸਦੇ ਵੱਲ ਵੇਖਿਆ ਅਤੇ ਸੋਚਣਾ ਸ਼ੁਰੂ ਕੀਤਾ ਉਹ ਕਿੰਨੀ ਸੁਰੱਖਿਅਤ ਮਹਿਸੂਸ ਕਰ ਰਹੀ ਹੈ, ਇੰਨੀ ਸੁਰੱਖਿਅਤ ਉਹ ਵੀ ਇੱਕ ਅਣਜਾਣ ਘਰ ਦੇ ਵਿੱਚ ਇੰਨੇ ਆਰਾਮ ਦੇ ਨਾਲ ਸੁੱਤੀ ਹੈ। ਸ਼ਾਇਦ ਮੇਰੇ ਆਸਰੇ ਉਹ ਕਿਸੇ ਹੋਰ ਘਰ ਤੋਂ ਆ, ਇੱਥੇ ਕਿਸੇ ਹੋਰ ਘਰ ਪਈ ਹੈ ਜਿੱਥੇ 24 ਸਾਲ ਆਪਣੇ ਘਰ ਦੇ ਵਿੱਚ ਰਹਿ ਕੇ ਉਹਨੇ ਬਿਤਾਏ ਨੇ। ਜਦੋਂ ਗੁੱਸੇ ਦੇ ਵਿੱਚ ਹੁੰਦੀ ਸੀ ਤਾਂ ਦੁਖੀ ਹੁੰਦੀ ਸੀ, ਉਸਦੀ ਮਾਂ ਉਸਦੇ ਕੋਲ ਹੁੰਦੀ ਜਿਸ ਉਹਦੇ ਕੋਲ ਬੈਠ ਕੇ ਉਹ ਦੁਬਾਰਾ ਚੰਗਾ ਮਹਿਸੂਸ ਕਰ ਲੈਂਦੀ ਸੀ। ਉਹਦੇ ਭਰਾ ਉਹਦੇ ਕੋਲ ਸੀ ਜਿਨ੍ਹਾਂ ਨਾਲ ਬੈਠ ਕੇ ਉਹ ਹਾਸੀਆਂ ਖੇਡੀਆਂ ਕਰ ਲੈਂਦੀ ਸੀ। ਇਹਦਾ ਡੈਡੀ ਇਹਦਾ ਪਿਓ ਇਹਦੇ ਕੋਲ ਸੀ, ਉਹ ਕੁਛ ਲਿਆਉਂਦੇ ਸੀ ਜਦੋਂ ਉਸਨੂੰ ਪਸੰਦ ਸੀ ਤਾਂ ਕਿੰਨਾ ਹੀ ਹੋਰ ਕੁਛ ਸੀ। ਸਭ ਕੁਛ ਸਿਰਫ ਮੇਰੇ ਲਈ ਛੱਡ ਕੇ ਆਈ। ਮਨ ਦੇ ਵਿੱਚ ਇੱਕ ਵਿਚਾਰ ਦੌੜ ਗਿਆ ਕਿ ਆਪਣੇ ਪਰਿਵਾਰ ਦੇ ਵਿੱਚੋਂ ਆਪਣਾ ਪਿਓ, ਆਪਣੀ ਮਾਂ, ਆਪਣੇ ਭੈਣ ਭਰਾ ਛੱਡ ਕੇ ਸਿਰਫ ਮੇਰੇ ਕਰਕੇ ਇਸ ਘਰ ਦੇ ਵਿੱਚ ਆਈ, ਜਾਂ ਫਿਰ ਇੱਦਾਂ ਕਹਿ ਲਓ ਕਿ ਉਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਹੁਣ ਮੈਂ ਨਿਭਾਉਣੀ ਹੈ। ਇਹ ਸਭ ਸਿਰਫ ਮੇਰੇ ਕਰਕੇ ਛੱਡ ਚੁੱਕੀ ਹੈ। ਜਿਉਂ ਹੀ ਇਹ ਸਾਰੀਆਂ ਗੱਲਾਂ ਦਿਮਾਗ ਦੇ ਵਿੱਚ ਆਈਆਂ ਤਾਂ ਮੈਂ ਫੋਨ ਚੁੱਕਿਆ ਅਤੇ ਤੁਰੰਤ ਬਲੌਕ ਦਾ ਬਟਨ ਦੱਬ ਦਿੱਤਾ। ਮੈਂ ਆਪਣੀ ਵਹੁਟੀ ਵੱਲ ਮੂੰਹ ਘੁਮਾਇਆ, ਉਸ ਦੇ ਨਾਲ ਗੱਲ ਵੱਕੜੀ ਕੱਸ ਕੇ ਸੌਂ ਗਿਆ, ਕਿਉਂਕਿ ਮੈਂ ਉਸ ਸਮੇਂ ਮਰਦ ਮਹਿਸੂਸ ਕਰ ਰਿਹਾ ਸੀ, ਇੱਕ ਐਸਾ ਮਰਦ ਜੋ ਆਪਣੀ ਪਤਨੀ ਨਾਲ ਧੋਖਾ ਨਹੀਂ ਕਰਦਾ, ਜੋ ਆਪਣਾ ਘਰ ਦੇ ਨਾਲ ਧੋਖਾ ਨਹੀਂ ਕਰਦਾ, ਜੋ ਆਪਣੇ ਪਰਿਵਾਰ ਨੂੰ ਤੋੜਦਾ ਨਹੀਂ, ਆਪਣੇ ਪਰਿਵਾਰ ਨੂੰ ਜੋੜ ਕੇ ਰੱਖਦਾ। ਕਹਾਣੀ ਲਿਖੀ ਸੀ ਗੋਪੀ ਸਿੱਧੂ ਹੋਰਾਂ ਨੇ ਅਤੇ ਸਾਡੇ ਤੱਕ ਪਹੁੰਚਾਈ ਆ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ। ਕਹਾਣੀ ਦੇ ਵਿੱਚੋਂ ਸਿੱਧਾ ਸਿੱਧਾ ਤਾਂ ਬਹੁਤ ਕੁਛ ਆਪਾਂ ਸਿੱਖ ਲਿਆ ਹੋਊਗਾ ਅਤੇ ਬਹੁਤ ਕੁਛ ਹੋਰ ਵੀ ਸਿੱਖ ਸਕਦੇ। ਕਮਾਲ ਦੀ ਗੱਲ ਜਿਹੜੀ ਘਰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਉਹ ਵੀ ਔਰਤ ਹੈ। ਜਿਹਦਾ ਟੁੱਟਣਾ ਹੈ ਉਹ ਵੀ ਔਰਤ ਹੈ। ਜਿਹੜਾ ਪਹਿਲਾਂ ਬੇਈਮਾਨ ਹੋ ਰਿਹਾ ਸੀ ਉਹ ਵੀ ਮਰਦ ਹੈ, ਜਿਹਦੀ ਬਾਅਦ ਵਿੱਚ ਜ਼ਮੀਰ ਜਾਗੀ ਉਹ ਵੀ ਮਰਦ ਹੈ। ਸੋ ਕੁੱਲ ਮਿਲਾ ਕੇ ਆਪਾਂ ਕਹਿ ਲਈਏ ਕਿ ਸਾਨੂੰ ਹਰ ਇੱਕ ਨੂੰ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਊਗੀ। ਸਮਾਜ ਦੇ ਵਿੱਚ ਕਹਿੰਦੇ ਨੇ ਕਿ ਬਣਦੀ ਜ਼ਿੰਮੇਵਾਰੀ ਜਦੋਂ ਹਰ ਇੱਕ ਬੰਦਾ ਨਿਭਾਉਂਦਾ, ਜੇ ਕੋਈ ਭਰਾ ਆ ਤਾਂ ਭਰਾ ਦੀ ਜ਼ਿੰਮੇਵਾਰੀ ਨਿਭਾਵੇ, ਪਿਓ ਆ ਤਾਂ ਪਿਓ ਦੀ, ਘਰਵਾਲਾ ਤਾਂ ਘਰਵਾਲੇ ਦੀ, ਸੰਤਾਨ ਆ ਤਾਂ ਸੰਤਾਨ ਦੀ, ਘਰ ਦਾ ਵੱਡਾ ਵਡੇਰਾ ਆ ਤਾਂ ਵੱਡੇ ਦੀ। ਸੋ ਜਦੋਂ ਹਰ ਕੋਈ ਆਪੋ ਆਪਣੀ ਜ਼ਿੰਮੇਵਾਰੀ ਆਪਣੇ ਰਿਸ਼ਤੇ ਦੇ ਮੁਤਾਬਿਕ ਨਿਭਾਊਗਾ ਤਾਂ ਫਿਰ ਇੱਕ ਸੋਹਣਾ ਸਮਾਜ ਸਿਰ ਜੂਗਾ। ਉਸ ਸਮਾਜ ਦੇ ਵਿੱਚ ਸਟ੍ਰੈਸ ਨਹੀਂ ਹੋਊਗਾ, ਉਸ ਸਮਾਜ ਦੇ ਵਿੱਚ ਡਿਪਰੈਸ਼ਨ ਨਹੀਂ ਹੋਣਗੇ, ਉਸ ਸਮਾਜ ਦੇ ਵਿੱਚ ਪਰਿਵਾਰ ਨਹੀਂ ਟੁੱਟਣਗੇ, ਉਸ ਸਮਾਜ ਦੇ ਵਿੱਚ ਬੱਚੇ ਦਰ ਦਰ ਨਹੀਂ ਭਟਕਣਗੇ, ਉਸ ਸਮਾਜ ਦੇ ਵਿੱਚ ਸਾਨੂੰ ਬੱਚਿਆਂ ਦੀ ਪਰਵਰਿਸ਼ ਨੂੰ ਲੈ ਕੇ ਚਿੰਤਾ ਨਹੀਂ ਕਰਨੀ ਪਊਗੀ, ਉਸ ਸਮਾਜ ਦੇ ਵਿੱਚ ਸਾਨੂੰ ਇਹ ਵਿਚਾਰ ਨਹੀਂ ਕਦੀ ਆਊਗਾ ਕਿ ਸਾਡੇ ਬੱਚਿਆਂ ਦਾ ਕੀ ਬਣੂਗਾ। ਸ਼ਾਇਦ ਉਸ ਸਮਾਜ ਦੇ ਵਿੱਚ ਸਾਨੂੰ ਇਹ ਵੀ ਚਿੰਤਾ ਨਾ ਕਰਨੀ ਪਵੇ ਕਿ ਛੇਤੀ ਤੋਂ ਛੇਤੀ ਆਪਣੇ ਬੱਚੇ ਬਾਹਰ ਕੱਢ ਦੀਏ, ਇੱਥੇ ਕਿਤੇ ਖਰਾਬ ਨਾ ਹੋ ਜਾਣ, ਇੱਥੇ ਕਿਤੇ ਵਿਗੜ ਨਾ ਜਾਣ, ਅਤੇ ਬਾਹਰ ਬਾਹਰ ਇਹ ਚਿੰਤਾ ਹੋਵੇ ਕਿ ਉੱਥੋਂ ਤੇ ਭੱਜੇ ਸਨ ਇੱਥੇ ਹੋਰ ਜ਼ਿਆਦਾ ਵਿਗੜ ਗਏ। ਕਿਉਂਕਿ ਅਸਲ ਦੇ ਵਿੱਚ ਇਹ ਸਾਰਾ ਕੁਛ ਵਿਗੜਦਾ ਜਦੋਂ ਸਮਾਜ ਵਿਗੜਦਾ, ਸਮਾਜ ਉਦੋਂ ਵਿਗੜਦਾ ਜਦੋਂ ਪਰਿਵਾਰ ਵਿਗੜਦੇ ਨੇ, ਪਰਿਵਾਰ ਉਦੋਂ ਵਿਗੜਦੇ ਨੇ ਜਦੋਂ ਪਰਿਵਾਰਾਂ ਦੀਆਂ ਇਕਾਈਆਂ ਵਿਗੜਦੀਆਂ ਨੇ, ਅਤੇ ਜੇ ਸਾਰੇ ਆਪੋ ਆਪਣੀ ਥਾਂ ਠੀਕ ਹੋ ਜਾਣ ਤਾਂ ਸਾਰਾ ਕੁਛ ਆਪੇ ਠੀਕ ਹੋ ਜਾਏ। ਜੇ ਆਪਾਂ ਆਪਣੀ ਆਪਣੀ ਬਣਦੀ ਜ਼ਿੰਮੇਵਾਰੀ, ਚਾਹੇ ਉਹ ਸਾਡੇ ਕੰਮਾਂ ਦੀ ਆ, ਕੰਮ ਦੇ ਉੱਤੇ ਪੂਰੀ ਜ਼ਿੰਮੇਵਾਰੀ ਆਪਣੀ ਨਿਭਾਈਏ, ਚਾਹੇ ਉਹ ਪਰਿਵਾਰ ਦੇ ਵਿੱਚ ਆ, ਪਰਿਵਾਰ ਦੇ ਵਿੱਚ ਨਿਭਾਈਏ, ਨੌਕਰੀ ਦੇ ਉੱਤੇ ਆ ਅਤੇ ਨੌਕਰੀ ਦੇ ਉੱਤੇ, ਰਿਸ਼ਤੇ ਆ ਅਤੇ ਰਿਸ਼ਤਿਆਂ ਪ੍ਰਤੀ ਪੂਰੀ ਜ਼ਿੰਮੇਵਾਰੀ। ਸੋ ਜਿੱਥੇ ਵੀ ਕਿਤੇ ਆਪਾਂ ਜਿਹੜਾ ਵੀ ਕੰਮ ਕਰ ਰਹੇ ਹਾਂ, ਇੱਕ ਇਨਸਾਨ ਇੱਕ ਦਿਨ ਦੇ ਵਿੱਚ ਕਈ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ। ਆਪਣੀ ਜ਼ਿੰਦਗੀ ਦੇ ਵਿੱਚ ਇੱਕ ਇਨਸਾਨ ਇੱਕ ਐਕਟਰ ਦੀ ਤਰ੍ਹਾਂ ਅਲੱਗ ਅਲੱਗ ਪਾਸੇ ਆਪਣੇ ਰੋਲ ਅਦਾ ਕਰਦਾ, ਅਤੇ ਜਿੱਥੇ ਜੋ ਜਦੋਂ ਉਹ ਕਰ ਰਿਹਾ ਉਹ ਜੇ ਇਮਾਨਦਾਰੀ ਦੇ ਨਾਲ ਕਰੇ ਤਾਂ ਫਿਰ ਸਮੱਸਿਆ ਆਊਗੀ ਨਹੀਂ। ਸਮੱਸਿਆ ਤਾਂ ਕੀ ਆਉਣੀ ਹੈ ਤੁਹਾਨੂੰ ਵੇਖ ਕੇ ਹੋਰ ਵੀ ਬਹੁਤ ਸਾਰੇ ਬਹੁਤ ਕੁਛ ਸਿੱਖਣਗੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ ਕਰਦੇ ਹਾਂ ਘੁੰਮਣ ਸਾਹਿਬ ਦਾ, ਜਿਨ੍ਹਾਂ ਨੇ ਸੋਹਣੀ ਪਿਆਰੀ ਪਰਿਵਾਰਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਤੀ ਇੱਕ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਹੈ। ਆਸ ਕਰਦੇ ਹਾਂ ਤੁਸੀਂ ਵੀ ਪਸੰਦ ਕੀਤੀ ਹੋਏਗੀ। ਧੰਨਵਾਦ।

ਸਵਾਗਤ ਹੈ ਦੋਸਤੋ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਅੱਜ ਦਾ ਵਿਚਾਰ ਕਿਸੇ ਕਹਾਣੀ ਚੋਂ ਨਹੀਂ ਹੈ, ਇਹ ਫੇਸਬੁੱਕ ਤੇ ਆਈਆਂ ਕੁਝ ਸਤਰਾਂ ਉਹਨਾਂ ਦੇ ਵਿੱਚੋਂ ਆ, ਜੇ ਅਸੀਂ ਲੱਭਣਾ ਚਾਹੀਏ ਤਾਂ। ਇਹ ਵਿਚਾਰ ਆ, ਅਸੀਂ ਕੀ ਬਣਨ ਨੂੰ ਕੀ ਕੀਤਾ ਤੇ ਕੀ ਬਣ ਗਏ। ਥੋੜਾ ਵੱਖਰਾ ਜਿਹਾ ਲੱਗੂਗਾ ਪਰ ਅੱਗੇ ਸੁਣ ਕੇ ਸ਼ਾਇਦ ਤੁਹਾਨੂੰ ਜ਼ਿਆਦਾ ਸਮਝ ਆ ਸਕੇ। ਸਮਾਂ ਉਹ ਜਿਹੜਾ ਲੰਘ ਗਿਆ ਪਰ ਉਹਦੀਆਂ ਯਾਦਾਂ ਹਾਲੇ ਵੀ ਤੁਹਾਡੇ ਕੋਲ ਨੇ, ਜਿਵੇਂ ਤੁਹਾਡਾ ਬਚਪਨ, ਤੁਹਾਡਾ ਪਿੰਡ, ਤੁਹਾਡਾ ਘਰ। ਪੰਜਵੀਂ ਤੱਕ ਜਿੱਥੇ ਸਲੇਟ ਨੂੰ ਜੀਵ ਨਾਲ ਚੱਬ ਕੇ ਕੈਲਸ਼ੀਅਮ ਦੀ ਕਮੀ ਪੂਰੀ ਕੀਤੀ, ਅਤੇ ਸਲੇਟੀਆਂ ਖਾਣਾ ਸ਼ਾਇਦ ਹਰ ਇੱਕ ਦੀ ਪੱਕੀ ਆਦਤ ਬਣੀ ਹੋਏਗੀ। ਪੜ੍ਹਾਈ ਦੀ ਜਿਹੜੀ ਚਿੰਤਾ, ਉਹ ਪੈਨਸਲ ਦਾ ਪਿਛਲਾ ਹਿੱਸਾ ਚੱਬ ਕੇ ਕਾਫੀ ਜਣਿਆਂ ਨੇ ਮਿਟਾਈ ਹੋਣੀ ਆ। ਲੱਗਦਾ ਤਾਂ ਇਹ ਵੀ ਸੀਗਾ ਕਿ ਕਿਤਾਬ ਦੇ ਵਿੱਚ ਮੋਰ ਦੇ ਖੰਭ ਰੱਖਣ ਨਾਲ ਪੜ੍ਹਾਈ ਵੱਧ ਆਊਗੀ, ਇਸ ਚੀਜ਼ ਦਾ ਤਾਂ ਪੱਕਾ ਵਿਸ਼ਵਾਸ ਹੁੰਦਾ ਸੀ। ਝੋਲੇ 'ਚ ਪਈਆਂ ਕਿਤਾਬਾਂ ਨੂੰ ਸੈੱਟ ਕਰਨ ਦੀ ਸੰਰਚਨਾ ਸਾਡਾ ਰਚਨਾਤਮਕ ਹੁਨਰ ਸੀਗਾ ਵੀ ਹਰ ਕੋਈ ਕਾਪੀ ਕਿਤਾਬ ਪਈ ਸੋਹਣੀ ਲੱਗੇ। ਕਈ ਵਾਰੀ ਬਸਤੇ 'ਤੇ ਅੱਧਾ ਅੱਧਾ ਘੰਟਾ ਲਾ ਦੇਣਾ। ਹਰ ਸਾਲ ਜਦੋਂ ਨਵੀਂ ਕਲਾਸ 'ਚ ਹੁੰਦੇ ਤਾਂ ਕਾਪੀਆਂ ਕਿਤਾਬਾਂ ਉੱਤੇ ਜਿਲਦ ਚੜਾਉਣਾ ਇੱਕ ਜੀਵਨ ਦਾ ਸਲਾਨਾ ਉਤਸਵ ਜਾਪਦਾ ਸੀ, ਸਾਲ 'ਚ ਆਉਣ ਵਾਲੀ ਇੱਕ ਵਾਰੀ ਸੈਲੀਬ੍ਰੇਸ਼ਨ। ਬੇਬੇ ਬਾਪੂ ਨੂੰ ਸਾਡੀ ਪੜ੍ਹਾਈ ਦਾ ਕੋਈ ਫਿਕਰ ਨਹੀਂ ਸੀ ਅਤੇ ਨਾ ਹੀ ਪੜ੍ਹਾਈ ਦਾ ਉਹਨਾਂ ਦੀ ਜੇਬ ਦੇ ਉੱਪਰ ਕੋਈ ਬੋਝ। ਸਾਲਾਂ ਦੇ ਸਾਲ ਲੰਘ ਜਾਣ 'ਤੇ ਵੀ ਸ਼ਾਇਦ ਹੀ ਕਈਆਂ ਦੇ ਬੇਬੇ ਬਾਪੂ ਸਕੂਲਾਂ 'ਚ ਪੈਰ ਪਾਏ ਹੋਣਗੇ ਜਾਂ ਗਏ ਹੋਣਗੇ ਮਗਰ ਉਹਨਾਂ ਦੇ। ਇੱਕ ਦੋਸਤ ਨੂੰ ਡੰਡੇ 'ਤੇ ਬਾਲਣਾ ਅਤੇ ਇੱਕ ਨੂੰ ਸਾਈਕਲ ਦੇ ਕੈਰੀਅਰ 'ਤੇ, ਅਤੇ ਇੱਦਾਂ ਪਤਾ ਨਹੀਂ ਕਿੰਨਿਆਂ ਨੇ ਕਿੰਨੇ ਰਿਸ਼ਤੇ ਨਾਪੇ ਹੋਣੇ, ਬਸ ਹੁਣ ਯਾਦ ਨਹੀਂ। ਕੁਝ ਧੁੰਦਲੀਆਂ ਜਿਹੀਆਂ ਯਾਦਾਂ ਨੇ। ਸਕੂਲ 'ਚ ਮਾਸਟਰਾਂ ਤੋਂ ਕੁੱਟ ਖਾਣੀ ਅਤੇ ਮੁਰਗਾ ਬਣਦੇ ਹੋਏ ਸਾਡੀ ਈਗੋ ਨੇ ਸਾਨੂੰ ਕਦੇ ਪਰੇਸ਼ਾਨ ਨਹੀਂ ਕਰਨਾ। ਈਗੋ ਪਰੇਸ਼ਾਨ ਵੀ ਕਿੱਦਾਂ ਕਰੇ, ਉਦੋਂ ਪਤਾ ਹੀ ਨਹੀਂ ਸੀ ਈਗੋ ਹੁੰਦੀ ਕੀ ਹੈ। ਮਾਰ ਕੁਟਾਈ ਸਾਡੀ ਰੋਜ਼ਾਨਾ ਜ਼ਿੰਦਗੀ ਦੀ ਸਹਿਜ ਹੀ ਇੱਕ ਅਜਿਹੀ ਪ੍ਰਕਿਰਿਆ ਸੀ। ਕੁੱਟਣ ਵਾਲਾ ਵੀ ਖੁਸ਼ ਸੀ ਅਤੇ ਕੁੱਟ ਖਾਣ ਵਾਲਾ ਵੀ ਖੁਸ਼ ਸੀ। ਕੁੱਟ ਖਾਣ ਵਾਲਾ ਇਸ ਲਈ ਸੀਗਾ ਕਿ ਕੁੱਟ ਘੱਟ ਪਈ, ਕੁੱਟਣ ਵਾਲਾ ਇਸ ਲਈ ਖੁਸ਼ ਸੀਗਾ ਕਿ ਹੱਥ ਸਾਫ਼ ਕਰ ਲਿਆ, ਖਾਸ ਕਰਕੇ ਫੱਟੀਆਂ ਨਾਲ ਲੜਾਈ। ਅਤੇ ਨਾ ਹੀ ਅਸੀਂ ਦੱਸ ਸਕੇ ਕਿ ਅਸੀਂ ਬੇਬੇ ਬਾਪੂ ਨੂੰ ਕਿੰਨਾ ਪਿਆਰ ਕਰਦੇ ਹਾਂ, ਕਿਉਂਕਿ ਸਾਨੂੰ ਬੇਬੇ ਬਾਪੂ ਨੂੰ ਆਈ ਲਵ ਯੂ ਨਹੀਂ ਨਾ ਕਹਿਣਾ ਆਉਂਦਾ। ਅਤੇ ਹੁਣ ਧਿਆਨ ਮਾਰਿਓ ਹਾਂ, ਕੋਈ ਲੈਂਡ ਲਾਰਡ ਹੈ, ਕੋਈ ਮਿਲੇਨੀਅਰ ਹੈ, ਕੋਈ ਟਰੱਕ ਚਲਾਉਂਦਾ, ਕੋਈ ਟੈਕਸੀ, ਕਿਸੇ ਦਾ ਆਪਣਾ ਬਿਜ਼ਨਸ ਹੈ, ਕਿਸੇ ਦੀਆਂ ਆਪਣੀਆਂ ਟੈਕਸੀਆਂ, ਕਿਸੇ ਦਾ ਆਪਣਾ ਕਾਰੋਬਾਰ। ਜੇ ਪਿੱਛੇ ਕਦੀ ਝਾਤ ਮਾਰੋ ਤਾਂ ਡਿੱਗਦੇ ਸੰਭਲਦੇ ਸੰਘਰਸ਼ ਕਰਦੇ ਦੁਨੀਆਂ ਦਾ ਹਿੱਸਾ ਬਣ ਚੁੱਕੇ ਤੁਸੀਂ। ਕੁਝ ਤੇ ਮੰਜ਼ਲਾਂ 'ਤੇ ਪਹੁੰਚ ਗਏ ਨੇ, ਕੁਝ ਹਾਲੇ ਰਸਤਿਆਂ ਦੇ ਸਾਥੀ ਨੇ ਅਤੇ ਕੁਝ ਨਾ ਕੁਝ ਕਿਤੇ ਨਾ ਕਿਤੇ ਗਵਾਚ ਗਏ ਨੇ। ਅਸੀਂ ਦੁਨੀਆਂ 'ਚ ਹੁਣ ਕਿਤੇ ਵੀ ਹੋਈਏ ਪਰ ਸੱਚ ਇਹ ਹੈ ਕਿ ਸਾਨੂੰ ਹਕੀਕਤਾਂ ਨੇ ਪਾਲਿਆ, ਅਸੀਂ ਸੱਚ ਦੀ ਦੁਨੀਆਂ 'ਚ ਜਿਉਂ ਰਹੇ ਸੀਗੇ। ਹੁਣ ਵੀ ਆਲੇ ਦੁਆਲੇ ਕਦੀ ਧਿਆਨ ਮਾਰਿਓ, ਅੱਖਾਂ ਬੰਦ ਕਰਿਓ, ਪਹਿਲੇ ਖਿਆਲ ਸ਼ਾਇਦ ਉਹ ਹੀ ਬਚਪਨ ਵਾਲੇ ਆਉਣਗੇ, ਹੱਸਦਿਆਂ ਖੇਡਦਿਆਂ ਦੇ, ਤੁਰਦਿਆਂ ਫਿਰਦਿਆਂ ਦੇ, ਝੇਡਾਂ ਕਰਦਿਆਂ ਦੇ, ਸ਼ਰਾਰਤਾਂ ਕਰਦਿਆਂ ਦੇ, ਕੁੱਟ ਖਾਂਦਿਆਂ ਦੇ, ਲੜਦਿਆਂ ਦੇ, ਝਗੜਦਿਆਂ ਦੇ, ਮਾਂ ਬਾਪ ਦੇ ਨਾਲ ਹੱਸਦਿਆਂ ਦੇ, ਤੰਗ ਕਰਦਿਆਂ ਦੇ, ਕਿੰਨੇ ਹੀ ਪਲ ਜਿਹਨੂੰ ਤੁਸੀਂ ਸੱਚ ਦੀ ਦੁਨੀਆ ਕਹਿ ਸਕਦੇ ਹੋ। ਆਪੋ ਆਪਣੀ ਕਿਸਮਤ ਦੇ ਨਾਲ ਦੋ ਹੱਥ ਕਰਦੇ ਅੱਜ ਵੀ ਅਸੀਂ ਸੁਪਨਾ ਬੋਲ ਰਹੇ ਹਾਂ।
ਤੇ ਸ਼ਾਇਦ ਇਹੋ ਹੀ ਸੁਪਨਾ ਬੁਣਨਾ ਸਾਨੂੰ ਜਿੰਦਾ ਵੀ ਰੱਖ ਰਿਹਾ। ਵਰਨਾ ਤੁਸੀਂ ਸੋਚ ਕੇ ਦੇਖੋ ਕਿ ਜੋ ਤੁਸੀਂ ਇਹ ਜ਼ਿੰਦਗੀ ਲਈ ਕਰ ਆਏ ਹੋ ਉਹਦੇ ਸਾਹਮਣੇ ਇਹ ਅੱਜ ਦਾ ਦਿਨ ਕੁਝ ਵੀ ਨਹੀਂ, ਇਹ ਵਰਤਮਾਨ ਕੁਝ ਵੀ ਨਹੀਂ। ਅਸੀਂ ਚੰਗੇ ਸੀ ਜਾਂ ਮਾੜੇ ਸੀ, ਪਰ ਹਰ ਕੋਈ ਇਹ ਜ਼ਰੂਰ ਚਾਹੁੰਦਾ ਹੋਊਗਾ ਕਿ ਉਹ ਸਮਾਂ ਫਿਰ ਤੋਂ ਪਰਤ ਆਵੇ। ਸਮਾਂ ਤਾਂ ਨਹੀਂ ਪਰਤ ਸਕਦਾ, ਪਰ ਬਚਪਨ ਦੇ ਪੰਨਿਆਂ ਨੂੰ ਜ਼ਰੂਰ ਫਰੋੜਿਆ ਜਾ ਸਕਦਾ। ਅਤੇ ਸੱਚ ਜਾਣਿਓ, ਜਿੰਨੀ ਵਾਰ ਵੀ ਤੁਸੀਂ ਬਹਿ ਕੇ ਇਹਨਾਂ ਬਚਪਨ ਦੇ ਪੰਨਿਆਂ ਨੂੰ ਫਰੋਲੋਗੇ, ਤੁਸੀਂ ਇੱਕ ਵਾਰੀ ਫਿਰ ਤੋਂ ਜੀ ਉੱਠੋਗੇ। ਤੁਸੀਂ ਜੋ ਵੀ ਹੋ, ਜਿੱਥੇ ਵੀ ਹੋ, ਜਿੱਦਾਂ ਵੀ ਹੋ, ਕਾਫੀ ਹਿੱਸੇਦਾਰੀ ਉਸ ਬਚਪਨ ਦੀ ਹੈ। ਅਤੇ ਹੁਣ ਵੀ ਚੱਕੋ ਨਾ, ਜਿੱਦਣ ਬੱਚੇ ਬਣਨ ਨੂੰ ਜੀ ਕਰੇ ਜ਼ਰੂਰ ਬਣ ਜਿਓ। ਇੱਕ ਚੰਗੇ ਇਨਸਾਨ ਤਾਂ ਪਤਾ ਨਹੀਂ ਹੈਗੇ ਬਣਨਾ ਜਾਂ ਨਹੀਂ, ਪਰ ਜਿਹੜੀ ਚੀਜ਼ ਹੰਢਾਲੀ ਉਹਨੂੰ ਮੁੜ ਚੇਤਿਆਂ ਜ਼ਰੂਰ ਕੀਤਾ ਜਾ ਸਕਦਾ। ਬਚਪਨ ਨੂੰ ਸਿਰਫ ਚੇਤਾ ਨਹੀਂ ਕਰਨਾ, ਕੋਰੇ ਵੀ ਹੋਣਾ, ਜਿੱਦਾਂ ਮਾਸਟਰਾਂ ਦੀ ਘੁੱਟ ਉਦੋਂ ਬਿਨਾਂ ਈਗੋ ਤੋਂ ਬਰਦਾਸ਼ਤ ਕੀਤੀ, ਹੁਣ ਇੱਦਾਂ ਕਈਆਂ ਦੇ ਸ਼ਬਦਾਂ ਦੇ ਵਾਰ। ਬੰਦਾ ਈਗੋ ਵਾਲੀ ਕੰਧ ਨਾ ਵਿੱਚ ਲਿਆਏ, ਇਹਨੇ ਮੈਨੂੰ ਮਿਲਿਆ ਨਹੀਂ, ਇਹਨੇ ਮੈਨੂੰ ਫੋਨ ਨਹੀਂ ਕੀਤਾ, ਅਤੇ ਬਚਪਨ 'ਚ ਆਪ ਹੀ ਮੋਢੇ 'ਤੇ ਹੱਥ ਧਰ ਕੇ ਬੁਲਾ ਲੈਣਾ, ਹਾਂ ਭਾਈ ਕਿੱਦਾਂ ਖੇਡਣ ਚੱਲੇਗਾ। ਅਤੇ ਹੁਣ ਇੱਕ ਫੋਨ ਨਾ ਆਉਣ 'ਤੇ ਬੰਦਾ 6-6 ਮਹੀਨੇ ਮੈਸੇਜ ਤੱਕ ਨਹੀਂ ਕਰਦਾ। ਉਹੀ ਬਚਪਨ ਜਿਹੜਾ ਵੱਡਾ ਹੋ ਗਿਆ। ਕਦੀ ਕਦੀ ਬਚਪਨੇ 'ਚ ਜ਼ਰੂਰ ਜਾਓ, ਕਦੀ ਕਦੀ ਕੋਰੇ ਜ਼ਰੂਰ ਬਣੋ, ਸੱਚ ਦੀ ਦੁਨੀਆ 'ਚ ਜ਼ਰੂਰ ਜਾਓ। ਇਹ ਅੱਜ ਦਾ ਵਿਚਾਰ ਐਡਵੋਕੇਟ ਬੇਅੰਤਜੀਤ ਹੋਣਾ ਨੇ ਲਿਖ ਕੇ ਭੇਜਿਆ ਸੀ, ਸਾਡੇ ਨਾਲ ਸਾਂਝਾ ਕੀਤਾ ਸੁਖਦੀਪ ਸਿੰਘ ਘੁੰਮਣ ਹੋਣਾ ਨੇ। ਬਹੁਤ ਬਹੁਤ ਧੰਨਵਾਦ।

0: ਸੁਣਿਆ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਗੌੜੀ ਸੁਖਮਣੀ ਮਹੱਲਾ ਪੰਜਵਾਂ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਬਿਸਰਾਮ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ
1: ਸਿਮਰੋ ਜਸਪ ਸੁੰਬਰ ਏਕੈ ਨਾਮ ਚਵਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਏਕਾਖਰ
1: ਜਿਨਕੈ ਜੇ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੋ ਨਾਨਕ ਕੁਨ ਸੰਗ ਮੋਹੇ ਉਧਾਰੋ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਂਦ ਨ ਜਾਗੈ
1: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕੈ ਸਿਮਰਨ ਸਾਰ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਸਿਤ ਨਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਾਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਾਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੁਝੈ
0: ਪ੍ਰਭ ਕੈ ਸਿਮਰਨ ਆਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ
0: ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੇ ਬੇਮੁਤਾ ਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਅੰਦ ਘਨੇਰੇ ਪ੍ਰਭ ਕੋ ਸਿਮਰੈ ਬਸੇ ਹਰਨੇਰੇ
0: ਸੰਤ ਕਿਰਪਾ ਤੇ ਅੰਦ ਨ ਜਾਗ ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨ ਜੂਰੈ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ
1: ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਰ ਝੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੈ ਸੇ ਜਨ ਜਿਨ ਕੁਰ ਪਵ ਮਾਇਆ ਨਾਨਕ ਤਿੰਜਨ ਸਰਨੀ ਪਿਆ
0: ਹਰ ਸਿਮਰਨ ਕਰ ਭਤ ਪ੍ਰਗਟਾਏ ਹਰ ਸਿਮਰਨ ਲਗ ਬੇਦੋ ਪਾਏ
1: ਹਰ ਸਿਮਰਨ ਪੈਸੇ ਜਤੀ ਦਾਤੇ ਹਰ ਸਿਮਰਨ ਨੀਚੋ ਕੁੰਜ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪਣੇ ਅੰਕਾਰਾ
0: ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕ ਸਲੋਕ
0: ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਾ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ
0: ਜਹਿ ਮਹਾ ਭੈਣ ਦੂਤ ਜਮਦਾ ਲੈ ਤਹਿ ਕੇਵਲ ਨਾਮ ਸੰਗ ਤੇਰਾ ਚੱਲੈ
1: ਜਹਿ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾ ਹੈ ਉਧਾਰੀ
0: ਅਨਕ ਪੁਨਹ ਚਰਨ ਕਰਤ ਨੀਤਾ ਰਹਿ ਹਰ ਕੋ ਨਾਮ ਕੋਟ ਪਾਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਗਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਹੋਏ ਸੁਖੀਆ
1: ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜੇ ਮਾਰਗ ਹੋ ਜਾਤ ਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
1: ਸੂਟਤ ਨਾਹੀ ਕੋ ਲਖਬਾਹੀ ਨਾਮ ਜਪੈ ਤੈ ਪਾਰ ਪਰਾਹੀ
0: ਅਨਕ ਬਗਨ ਜਹਿ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਬਿਸਰਾਮ
0: ਹਉ ਮੈਲਾ ਮਲਕ ਬਹੋ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਹੋਵੈ
1: ਐਸਾ ਨਾ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ
0: ਜਿਹ ਮਾਰ ਕੇ ਗਨ ਜਾਹੇ ਨਕੂਸਾ ਹਰ ਕਾ ਨਾਮ ਉਹਾ ਸੰਗ ਤੋਸਾ
1: ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ
1: ਜਾਂ ਮਹਾ ਬੇਅੰਤ ਪ੍ਰੋਗਾਮ ਤੇ ਹਰ ਕੇ ਨਾਮ ਕੀ ਤੂੰ ਉੱਪਰ ਛਾਮ
0: ਜਹਾਂ ਤਿਰਖਾ ਮਨ ਤੁਝ ਆਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗ ਜਨਾ ਕੀ ਬਰਤਨ ਨਾਮ ਸੰਜਨਾ ਕੈ ਮਨ ਬਿਸਰਾਮ
0: ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਰ
0: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ
1: ਮਨ ਤਨ ਰੰਗ ਰਤੇ ਰੰਗ ਏ ਕੈ ਨਾਨਕ ਜਨ ਕੈ ਬਿਰਦ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪਰੈ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭਉ ਜੋ ਹਰ ਨਾਮ ਜਪਤ ਕਛਨਾ ਹੈ ਬਿਜੋ
0: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲਕ ਜੀਨਾ ਹਰ ਦਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸਮਾਤੇ
0: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਤ ਪ੍ਰਗਟਨੀ ਛਪੈ
1: ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
0: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰ ਸਭ ਨਸੈ
1: ਸੰਤ ਕਾ ਸੰਗ ਮੁੜ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਦੇ ਆਈ ਹੈ
0: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਦੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤੇ ਆਗਮਨ ਮੱਧੇ ਫਿਰ ਕਿਰਿਆ
1: ਅਨੇਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਵਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮਕ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਤ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਭਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੋ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਝੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਊਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰ ਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿੰਤਿਨ ਨੀ ਮਨ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹ ਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਾਰੈ
1: ਜਿਸਨ ਕੋ ਪਵਦਸ ਪਿਆਸਾ ਨਾਨਕ ਤਾ ਕਹਿ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇ ਪਾ
1: ਨਿਧਨ ਕੋ ਧਨ ਤੇਰੋ ਨਾਓ ਨਿਥਾਵੇ ਕੋ ਨਾਓ ਤੇਰਾ ਥਾਓ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੇ ਗਤ ਮਿਤ ਜਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਨ ਬਖਾਨੀ
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਰਾਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਇਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰ ਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
1: ਆਦ ਅੰਨ ਜੋ ਰੱਖਨ ਹਾ ਤਿਸਿਓ ਪੀਟ ਨ ਕਰੈ ਗਵਾਰ
0: ਜਾਕੀ ਸੇਵਾ ਨਮ ਨਿਦ ਪਾਵੇ ਤਾਂ ਸੋ ਮੂੜਾ ਮਨ ਨਹੀਂ ਲਾਵੇ
1: ਜੋ ਠਾਕਰ ਸਰ ਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੇ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੜਨਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇਪ ਉਧਾਰੈ ਧੋਏ ਗਰਤ ਪੀਰ ਪ੍ਰਸਮ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇ ਹੋ ਪ੍ਰਭ ਦਇਆਲ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸੁਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇ ਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੁਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਇ ਤਾ ਸੋ ਪੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹੋ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਤੂੰ ਠਾਕਰ ਤੋਂ ਪਹਿ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਭਾਰਤ ਤੇਰੇ ਤੁਮਰੀ ਕਿਰਪਾ ਮੈਂ ਸੂ ਗਨੇਰੇ
0: ਕੋਈ ਨ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾ ਵੈ ਪਤ ਜਾਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਬਸਤ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਾਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਦਰਸ਼ਨ ਪਾਇਆ।
0: ਅਗਣਤ ਸਾਹੋ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ।
1: ਆਪਣੀ ਅਮਾਨ ਕਛ ਬਹੁਰ ਸਾਲੇ, ਅਗਿਆਨੀ ਮਨ ਰੋਸ ਕਰੇ।
0: ਆਪਣੀ ਪ੍ਰਤੀਤ ਆਪੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨ ਹੋਵੈ।
1: ਜਿਸ ਕੀ ਬਸਤੀ ਸਾਗੇ ਰਾਖੈ, ਪਪਕੀ ਆਗਿਆ ਮਾਨੇ ਮਾਥੈ।
0: ਉਸ ਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਯਾਲ।
1: ਅਨਕ ਪਾਤ ਮਾਇਆ ਕੇ ਸਰ ਪਰ ਹੋਵਤ ਜਾਨ ਅਨੇਕ।
0: ਬਿਰਕੀ ਛਾਇਆ ਸੋ ਰੰਗ ਲਾਵੈ, ਉਹ ਬਿਨ ਸਹਿ ਉਹ ਮਨ ਪਛਤਾਵੈ।
1: ਜੋਤੀ ਸਹਿ ਸੋ ਚਾਲਣ ਹਾਰ, ਲਪਟ ਰਹੋ ਤੈ ਅੰਧ ਅੰਧਾਰ।
0: ਬਟਾਉ ਸਿਓ ਜੋ ਲਾਵੈ ਨੇਹ, ਤਾਂ ਕੋ ਹਾਥ ਨਾ ਆਵੈ ਕੇ।
1: ਮਨ ਹਰ ਕੇ ਨਾਮ ਕੀ ਪੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ।
0: ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹੋ ਮੈਂ ਮਮਤਾ ਮਾਇਆ।
1: ਮਿਥਿਆ ਰਾਜੁ ਮੰਤਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ।
0: ਮਿਥਿਆ ਰਥ ਹਸਤੀ ਅਸ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇ ਖਸਤਾ।
1: ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪ ਉਪਰ ਕਰਤ ਗੁਮਾਨ।
0: ਅਸਤਰ ਭਗਤ ਸਾਧ ਕੀ ਸ਼ਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ।
1: ਮਿਥਿਆ ਸਰਨ ਪਰ ਨਿੰਦਾ ਸੁਣੇ, ਮਿਥਿਆ ਹਸ ਪਰ ਦਰਬ ਕੁਹਿਰੇ।
0: ਮਿਥਿਆ ਨੇਤਰ ਪੇਖਤ ਪਰ ਤਿਰ ਰੂਪਾਦ, ਮਿਥਿਆ ਰਸਨਾ ਭੋਜਨ ਅਨਸਵਾਦ।
1: ਮਿਥਿਆ ਚਿੰਨ ਪਰ ਵਿਕਾਰ ਕੁਤਾਵੈ, ਮਿਥਿਆ ਮਨ ਪਰ ਲੋਭ ਲੁਭਾਵੈ।
0: ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਵਿਕਾਰਾ।
1: ਬਿਨ ਬੂਝੇ ਮਿਥਿਆ ਸਭ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

अंत ना वेखण सुनना अंत अंत ना जापै क्या मनमंत्र।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: रेडियो हाँ जी 1674 एम समा हो चुका लाफ्टर थैरेपी दा ते कल दे गुस्से गिले परेशानियां जो भी मन ते बोझ है सारा कुछ एक पासे रख के हसण दा ते हसाउण दा समा हो गया। चुटकले सुन सुनाउण दा ते आओ फिर लाफ्टर थैरेपी दे विच हसदे आ। मेरे नाल हसण लई पहुंच चुके ने डॉक्टर प्रीतिंदर गरेवा।
3: हाँ जी सारिआं नूं प्यार भरी सति श्री अकाल ते प्रोग्राम जी आइआं नूं आखदे आ। हसण हसाउण दी गल होई आ ते हसदिआं दे घर वसदे ते हासिआं दे इस विहड़े च तुहाडा सभ दा स्वागत है।
2: स्वागत जी। तो सब तो पहला साढ़े नाल ने मन्नत फतेह, उस तो बाद फिर अर्नब तुसी रेडी रहो। सत श्रीकाल मन्नत फतेह, तुसी आने रहो, की हाल चाल है तुहाडा?
4: सत श्रीकाल अंकल जी, नाड़े मामा जी।
2: सत श्रीकाल मन्नत जी,
3: की हाल चाल?
4: मैं ठीक हां, तुसी ठीक हो?
2: वेरी गुड, असि भी ठीक हां, तुसी वधिया ते आपां उप्पे वधिया हो जांदे आ।
4: थैंक यू।
3: तुसी प्यारियां जीआं आवाजां सुन के
2: होर सियाणिया सियाणिया। You happy, me happy.
3: ਕਿੰਨਾ ਨਾ ਔੜ ਜਿਹਾ ਲੱਗਦਾ ਮੈਨੂੰ ਤਾਂ ਨਾ ਅੰਗਰੇਜ਼ੀ ਜੀ ਸਾਡੇ ਮੂੰਹ।
4: ਹਾਂਜੀ
2: ਇਦਾਂ ਹੀ ਆ। ਕੀ ਸੁਣਾਓਗੇ ਫਿਰ ਅੱਜ?
4: ਅੱਜ ਮੈਂ ਪਹਿਲਾਂ ਮੈਂ ਅੱਜ ਚੁਟਕਲਾ ਸੁਣਾਉਂਗੀ, ਪਰ ਚੁਟਕਲਾ ਸੁਣਾਉਣ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਦੱਸਣੀ ਆ। ਮੇਰੇ ਨਾ ਗ੍ਰੈਜੂਏਸ਼ਨ ਹੋ ਰਿਹਾ ਵਾ ਇਸ ਸਾਲ, ਤੇ ਗ੍ਰੈਜੂਏਸ਼ਨ ਲਈ ਸਾਨੂੰ ਉਹਨਾਂ ਨੇ ਐਡਵੈਂਚਰ ਪਾਰਕ ਲੈ ਕੇ ਆਣਾ ਵਾ, ਤੇ ਉੱਥੇ ਅਸੀਂ ਕਦੇ ਨੀ ਗਏ। ਤੇ ਮੈਂ ਮੰਮਾ ਹੁਣਾਂ ਨੂੰ ਕਿਹਾ ਹੋਇਆ ਕਿ ਜਿੰਨਾ ਟਾਈਮ ਸਾਡਾ ਗ੍ਰੈਜੂਏਸ਼ਨ ਨੀ ਖਤਮ ਹੁੰਦਾ ਉਨਾ ਟਾਈਮ ਨੀ ਆਣਾ ਹੈਗਾ ਐਡਵੈਂਚਰ ਪਾਰਕ, ਕਿਉਂਕਿ ਮੈਂ ਚਾਹੁੰਦੀ ਹਾਂ ਕਿ ਸਰਪ੍ਰਾਈਜ਼ ਹੋਵੇ, ਫਸਟ ਟਾਈਮ ਆਣਾ ਹੋਵੇ,
3: ਐਕਸਾਈਟਮੈਂਟ ਬਣੀ ਰਹਿੰਦੀ।
2: ਵੈਰੀ ਫਸਟ ਟਾਈਮ ਹੀ ਜਾਈਏ ਹੈ।
3: ਇਧਰ ਵਿਟਲਸੀ ਵਾਲੇ ਪਾਸੇ ਜਾਂ ਗੁੰਬਾਇਆ ਵਰਲਡ ਕਰਨੀ ਜਾਂ ਜਲੌਂਗ ਵਾਲਾ?
2: ਜਲੌਂਗ ਵਾਲੇ। ਓਕੇ ਓਕੇ ਗੁੱਡ ਗੁੱਡ ਗੁੱਡ। ਨਹੀਂ ਆ ਵੀ ਠੀਕ ਆ ਮੰਨਤ, ਸੋਹਣੇ ਇਹ ਗੱਲ ਦਾ ਸਾਨੂੰ ਬੜਾ ਫਖਰ ਆ ਵੀ ਮੰਨਤ ਬੜੇ ਸਹੀ ਫੈਸਲੇ ਲੈਂਦੀ,
3: ਤਾਂ ਹੀ ਤਾਂ ਆਪਾਂ ਪ੍ਰਧਾਨ ਬਣਾਈ ਹੋਈ ਆ।
4: ਰੈਸਟੋਰੈਂਟ ਮੈਡ ਮੈਕਸ ਉਹ ਵੀ ਸਾਨੂੰ ਉਹਨਾਂ ਨੇ ਫ੍ਰੀ ਚ ਖਵਾਉਣਾ ਵਾ।
2: ਹਾਂ ਕੀ ਕੀ ਖਵਾਉਣਗੇ?
4: ਜਿਵੇਂ ਉਹਨਾਂ ਨੇ ਸਾਨੂੰ ਮੈਨਿਊ ਦੇ ਦੇਣੀ ਆ, ਅਸੀਂ ਉਹਦੇ ਚ ਪਿਕ ਕਰ ਲੈਣਾ, ਜਿਵੇਂ ਮੈਕਸੀਕਨ ਫੂਡ ਹੋ ਗਿਆ ਟਾਕੋਸ ਨਾਚੋਸ।
2: Oh my God.
3: Kya baat hai?
2: Oh, pizzas.
3: Oops, ho gaya tha.
2: Ohi. Wow, Manan. Kinne ke jane ja sakde naal?
4: Main thode layi laungi, thode
3: extra. Thoda tiffin box khali le jaida.
2: Oh, nahi, oh te thande ho jane aa, naal kinne ke jane ja sakde aa?
4: Naal koi bhi nahi saadi class hi sir.
2: ਮੰਮੀ ਪਾਪਾ ਨੂੰ ਲੈ ਕੇ ਜਾਓਗੇ ਨਾ?
3: ਕੋਈ ਡਰੈਸ ਕੋਡ ਵੀ ਹੈਗਾ? ਕੋਈ
2: ਨਹੀਂ, ਅਸੀਂ ਏਦਾਂ ਕਰਾਂਗੇ ਨਾ, ਮੰਨਤ ਦੀ ਗ੍ਰੈਜੂਏਸ਼ਨ ਤੋਂ ਪਹਿਲਾਂ ਹੋ ਕੇ ਆਵਾਂਗੇ ਆਪਾਂ।
3: ਹਾਂ ਇਹਦਾ ਸਰਪ੍ਰਾਈਜ਼ ਖਰਾਬ ਕਰ ਦਾਂਗੇ।
2: ਆਹੋ ਅਸੀਂ ਪਹਿਲਾਂ ਹੋ ਕੇ ਆਵਾਂਗੇ ਤੇ ਨਾਲੇ ਫਿਰ ਪਹਿਲਾਂ ਦੱਸ ਦਾਂਗੇ ਵੀ ਇਦਾਂ ਇਦਾਂ ਇਦਾਂ ਹੁੰਦਾ ਉੱਥੇ।
3: ਇਹ ਜ਼ਿਆਦਾ ਵਧੀਆ।
4: ਤੇ ਨਾਲੇ ਜਿਹੜੇ ਉਹ ਸੈਰੇਮਨੀ ਆ ਉੱਥੇ ਸਾਡੇ ਲਈ ਡਰੈਸ ਕੋਡ ਆ, ਪਰ ਜਿਨ੍ਹਾਂ ਨੇ ਵਿਜ਼ਿਟਰ ਜਿਹੜੇ ਆਡੀਅੰਸ ਨੇ ਉਹਨਾਂ ਨੂੰ ਵੀ ਲੋੜ ਹੈਗੀ।
2: ਓਕੇ ਓਕੇ ਗੁੱਡ, ਚਲੋ ਵਧੀਆ, ਤਾਂ ਵੀ ਖਰਚਾ ਬਚਾ ਨੇ। ਮੰਮੀ ਨੂੰ ਸੂਟ ਲੈਣਾ ਪੈਣਾ,
3: ਚਾਦਰਾ ਚੂਦਰਾ ਲਾ ਕੇ ਜਾਵਾਂਗੇ।
2: ਜ਼ਰੂਰ, ਹੋਰ ਕੀ, ਮੰਮੀ ਨੂੰ ਡਰੈਸ ਲੈਣੀ ਪੈਣੀ ਸੀ, ਇਹ ਤਾਂ ਕੰਮ ਖਰਾਬ ਹੋ ਜਾਣਾ ਹੈ ਨਾ। ਕੀ ਸੁਣਾਓਗੇ ਫਿਰ?
4: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
2: ਹਾਂਜੀ
4: ਪੱਪੂ ਕੀ ਫਿਰ ਡਾਕਟਰ ਸਾਹਿਬ ਮੈਂ ਐਨਕ ਦੇ ਨਾਲ ਫਿਰ ਮੈਂ ਪੜ ਸਕਦਾ ਵਾ? ਡਾਕਟਰ ਹਾਂ ਜ਼ਰੂਰ ਬਿਲਕੁਲ ਪੱਪੂ। ਵਾਹ ਵਾਹ ਡਾਕਟਰ ਸਾਹਿਬ, ਤੁਹਾਡੀ ਬਹੁਤ ਮਿਹਰਬਾਨੀ, ਇਹਦੇ ਨਾਲ ਤਾਂ ਫਿਰ ਇੱਕ ਅਨਪੜ੍ਹ ਬੰਦੇ ਦੀ ਜ਼ਿੰਦਗੀ ਵੀ ਬਣ ਸਕਦੀ।
3: ਠੀਕ ਆ ਫਿਰ
2: ਮੰਨਤ, ਸਟਾਈਲ ਬੜਾ ਘੈਂਟ ਹੈ ਤੁਹਾਡਾ,
3: ਪੂਰਾ ਚੁਟਕਲੇ ਚ ਜਾਨ ਪਾ ਦਿੰਦੀ ਹੈ,
2: ਸਵਾਦ ਲੈ ਕੇ ਸੁਣਾਉਂਦੀ ਪੂਰਾ। ਥੈਂਕ ਯੂ ਮੰਨਤ।
4: ਥੈਂਕ ਯੂ ਫਤਿਹ ਨਾਲ ਵੀ ਗੱਲ ਕਰ ਲਿਓ।
2: ਹਾਂਜੀ ਹਾਂਜੀ,
3: ਡਾਕਟਰ ਨੀ ਕਹਿੰਦਾ?
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ?
3: ਅੱਜ ਤਾਂ ਫਾਸਟ ਟ੍ਰੇਨ ਚੱਲ ਰਹੀ ਹੈ, ਛੋਟੇ ਮੋਟੇ ਸਟੇਸ਼ਨ ਛੱਡੀ ਆ।
2: ਇੰਨੀ ਤੇਜ ਬਸੰਤ ਲਾਲ ਜੀ ਕੋ ਖੋ ਕੇ ਕੇਲਾ ਖਾਦਾ ਨਾ, ਬਹੁਤ ਤੇਜ ਹੋ ਗਈ ਬਾਜ। ਫਿਰ ਆਪਾਂ ਕੈਮਰੇ ਵੇਖ ਲਾਂਗੇ ਉਸ ਡੇਟ ਦੇ।
3: ਨਾਲੇ ਕੇਲਾ ਸੀ ਕਿ ਵਨੀਲਾ ਸੀ?
2: ਕੇਲਾ ਹੀ। ਤੁਸੀਂ ਏਦਾਂ ਕਰੋ, ਡੇਟ ਤੇ ਟਾਈਮ ਯਾਦ ਕਰੋ, ਆਪਾਂ ਨਾ ਲਾਗੇ ਘਰਾਂ ਦੇ ਸੀਸੀਟੀਵੀ ਕੈਮਰੇ ਚੈੱਕ ਕਰਾਂਗੇ। ਉਹ ਵੀ ਨਹੀਂ ਨਾ ਮੰਨਦੇ, ਜਿੰਨੇ ਵੀ ਕੇਲਾ ਚੋਰੀ ਕੀਤਾ ਹੋਊਗਾ ਨਾ, ਉਹਦੀ ਫੋਟੋ ਲਾਵਾਂਗੇ ਉੱਥੇ ਪਾਰਕ ਚ, ਤੇ ਨਾਲ ਲਿਖਾਂਗੇ ਵੀ ਕੇਲਾ ਚੋਰੀ ਕੀਤਾ,
3: ਨਾਲੇ ਥੱਲੇ ਉਹਦੇ ਇਬਾਰਤ ਲਿਖੀ, ਉਹ ਕੈਪਸ਼ਨ ਲਿਖਿਆ, ਉਹ ਇੱਕ ਸਿਪਾਹੀ ਖਿੱਚ ਕੇ ਨਿਕਲ ਲਈ।
2: ਹਾਂ,
3: ਇਹੀ ਤਾਂ ਨੀ ਸੀ ਬੁਝਾਰਤ ਅੱਜ? ਇਹਦਾ ਜਵਾਬ ਆ ਮੋਮਬੱਤੀ।
2: ਹਾਂਜੀ ਹਾਂਜੀ,
3: ਸੋਚ ਕੇ ਦੱਸੀ।
2: ਹੈਲੋ,
4: ਅੱਛਾ,
2: ਚੱਲਦਾ ਵਾ, ਚੱਲਦਾ ਵਾ ਪਰ ਉਹਦੇ ਪੈਰ ਨੀ, ਵਸਦਾ ਵਾ ਪਰ ਸ਼ਹਿਰ ਨੀ,
3: ਆਉਗੀ ਨਿਗਾਹ,
2: ਪਾਣੀ ਆ ਪਰ ਨਹਿਰ ਨੀ,
3: ਪਿੰਡ ਆ ਪਰ ਸ਼ਹਿਰ ਨੀ,
2: ਓਹੋ ਫਿਰ ਤੇ ਹਾਰੇ ਹੀ ਚੰਗੇ ਆ ਭਰਾ, ਹਾਰੇ ਚੰਗੇ ਆ। ਪੈਸਾ, ਪੈਸਾ ਹੈ
4: ਗਲਤ, ਪੱਖਾ,
2: ਪੱਖਾ, ਇੱਕ ਤੇ ਇਹ ਬੜਾ ਖਰਾਬ ਹੈ ਬੰਦਾ, ਇਹਨੇ
3: ਨੀਚੇ ਬੇਬੀ ਸੋਤਾ ਹੈ।
2: ਓ ਥੈਂਕ ਯੂ ਥੈਂਕ ਯੂ ਥੈਂਕ ਯੂ, ਇਹਨੇ ਆਨਸਰ ਕਈ ਕਈ ਬਣਾਏ ਹੁੰਦੇ ਆ ਇਹਨੇ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ ਤੇ ਤੇਗ, ਉਸ ਤੋਂ ਬਾਅਦ ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਅਰਨਵ ਜੀ।
5: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ?
5: ਵਧੀਆ, ਤੁਹਾਡਾ ਕੀ ਹਾਲ ਆ?
2: ਬਹੁਤ ਵਧੀਆ, ਤੁਹਾਡਾ ਮੈਚ ਅੱਜ?
5: ਹਾਂਜੀ।
2: ਹਾਂ, ਕਿੱਥੇ ਅੱਜ ਫਿਰ?
5: ਅੱਜ ਹੈਗਾ ਗੁੱਡ ਨਿਊਜ਼
2: ਕਾਂਫੂਸ
5: ਦੀ ਚੌਂਪੜੀ, ਨਾ ਬੂਆ ਨਾ ਬਾਰ, ਇੱਕ ਤੋੜੋ ਮੇਰੀ ਚੌਂਪੜੀ, ਕੱਢੋ ਮੈਨੂੰ ਬਾਹਰ।
2: ਕਾਂਫੂਸ ਦੀ ਚੌਂਪੜੀ
3: ਟਾਈਪ ਜਿਹਾ ਲੱਗਦਾ।
2: ਕੋਈ ਹਿੰਟ ਹੁੰਟ ਮਿਲ ਸਕਦਾ ਕਿ ਨਹੀਂ? ਕੋਈ ਸਹਾਇਤਾ, ਕੋਈ 50-50, ਕੋਈ ਮਤਲਬ ਕਾਲ,
3: ਨਾਰੀਅਲ ਖੋਪਾ, ਕੁਛ ਏਦਾਂ ਦਾ ਨਹੀਂ? ਕੁਛ
2: ਕੋਈ ਮੈਸੇਜ, ਕੋਈ ਮੈਸੇਜ ਏ ਫਰੈਂਡ, ਕੋਈ ਸਮਥਿੰਗ ਸਮਥਿੰਗ? ਹਾਂ
5: ਨਹੀਂ।
2: ਹਾਂ ਚਲੋ ਫਿਰ, ਹਾਰ ਗਏ ਭਰਾ, ਹੋਰ ਕੀ ਹੋਰ ਸਾਡੇ ਕੋਲ?
3: ਕਿਉਂਕਿ ਮੋਮਬੱਤੀ ਤਾਂ ਹੈ ਨਹੀਂ, ਇਹ ਆਪਾਂ ਨੂੰ ਪਤਾ
2: ਨਾ, ਇਹ ਮੋਮਬੱਤੀ ਆ ਨਾ, ਇਹ ਦੀਵਾ ਆ,
3: ਸਾਨੂੰ ਤਾਂ ਦੋਈ
2: ਨਾ, ਇਹ ਸੂਈ ਧਾਗਾ ਆ, ਕੋਕੋਨਟ ਤੁਸੀਂ ਕਿਹਾ ਹੈਗਾ
5: ਨਹੀਂ?
2: ਹਾਂਜੀ ਹਾਂਜੀ, ਹਾਰ ਗਏ ਜੀ।
5: ਆਨਸਰ ਹੈਗਾ ਨਾਰੀਅਲ।
2: ਭਾਜੀ ਉਹ ਕੋਕੋਨਟ ਵੀ ਉਹੀ ਹੁੰਦਾ ਜੇ,
3: ਦੇਖਿਆ ਥੋੜਾ ਜਿਹਾ ਉਹ ਇੱਕੋ ਜਿਹੇ ਸ਼ਬਦ ਹੁੰਦੇ ਨਾ, ਕਈ ਇਲਾਕਿਆਂ ਚ ਕੋਈ ਕੁਛ ਕਹਿੰਦੇ, ਕਈਆਂ ਚ ਕੁਛ ਕਹਿੰਦੇ,
2: ਆਪਾਂ
3: ਨੂੰ ਖੁੱਪ ਕਰੀਏ
2: ਅਰਨਵ ਯਾਰ, ਕੀ ਕਰ ਛੋੜਿਆ ਜੇ?
3: ਨਹੀਂ, ਕੋਕੋਨਟ ਸਹੀ ਜਵਾਬ ਆ,
2: ਹੈ
3: ਵੈਲ ਡਨ,
2: ਕੋਕੋਨਟ ਸਹੀ ਹੈ। ਨਾਰੀਅਲ ਗਲਤ ਸੀ?
3: ਨਾਰੀਅਲ ਵੀ ਸਹੀ ਆ,
2: ਨਾਰੀਅਲ ਵੀ ਸਹੀ ਆ। ਕਿੱਦਾਂ?
3: ਨਾਰੀਅਲ, ਖੋਪਾ, ਕੋਕੋਨਟ, ਜਿੱਦਾਂ ਕਿਤੇ ਸੇਮ ਹੀ ਆ।
2: ਓਕੇ ਓਕੇ, ਚਲੋ ਠੀਕ ਆ ਫਿਰ, ਥੈਂਕ ਯੂ ਭਾਈ,
5: ਥੈਂਕ ਯੂ,
2: ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਹੇ।
3: ਤੇ ਕ੍ਰਿਕਟ ਕ੍ਰਿਕਟ ਵਾਸਤੇ ਆਲ ਦਾ ਬੈਸਟ ਕਹਿ ਦਿੰਦੇ ਸੀ
2: ਆਲ ਦਾ ਬੈਸਟ ਤੇ ਨੈਕਸਟ ਸਾਡੇ ਨਾਲ ਨੇ ਤੇਗ ਤੇ ਉਸ ਤੋਂ ਬਾਅਦ ਫਿਰ ਯੁਵਰਾਜ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਤੇਗ ਕੀ ਹਾਲ ਹੈ
4: ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ
2: ਸਤਿ ਸ਼੍ਰੀ ਅਕਾਲ ਇਹ ਤੇ ਐਂਬਰ ਲੱਗਦੀ ਮੈਨੂੰ ਅੱਜ
4: ਹਾਂਜੀ
2: ਉਹ ਇੱਕ
3: ਲਿਆ ਨਾ ਇੱਕ ਹਜ਼ਾਰ ਤਾਂ ਬੁੱਝ ਲਈ
2: ਹੋਰ ਮੈਨੂੰ ਤੇ ਆਵਾਜ਼ ਹੀ ਪਤਾ ਲੱਗ ਗਈ ਸੀ ਮੈਂ ਕਿਹਾ ਸਵੇਰੇ ਸਵੇਰੇ ਏਡੀ ਪਿਆਰੀ ਪਿਆਰੀ ਆਵਾਜ਼ ਕਿਹੜੀ ਆ ਗਈ ਆ ਇਹ ਤੇ ਆਵਾਜ਼ ਹੋਰ ਮਿੱਠੀ ਹੋ ਗਈ ਆ ਇਟਲੀ ਤੋਂ ਆ ਕੇ ਤੇ ਆਵਾਜ਼ ਹੋਰ ਮਿੱਠੀ ਹੋ ਗਈ ਆ
4: ਹਾਂਜੀ
3: ਉੱਥੋਂ ਹਨੀ ਲੈ ਕੇ ਆਈ ਸਪੈਸ਼ਲ ਹੈ
2: ਹੋਰ ਕੀ ਸਾਨੂੰ ਮੈਨੂੰ ਬਹੁਤ ਬਹੁਤ ਵਧੀਆ ਲੱਗਦਾ ਜਿੱਦਾਂ ਸਾਡੇ ਤੇ ਸਕੂਲ 'ਚ ਵੀ ਇਹੋ ਜਿਹੇ ਬੱਚੇ ਨਹੀਂ ਹੁੰਦੇ ਜਿਹੜੇ ਬਾਹਰੋਂ ਕਿਤੇ ਘੁੰਮ ਕੇ ਆਉਣ ਅਤੇ ਹੁਣ ਸਾਨੂੰ ਵਧੀਆ ਲੱਗਦਾ ਜਦੋਂ ਤੁਸੀਂ ਕਹਿੰਦੇ ਹੋ ਅਸੀਂ ਸਿੰਗਾਪੁਰ ਘੁੰਮ ਕੇ ਆਏ ਹਾਂ ਅਸੀਂ ਇਟਲੀ ਘੁੰਮ ਕੇ ਆਏ ਹਾਂ ਹੈ ਨਾ ਅਤੇ ਸਾਨੂੰ ਨਾਲੇ ਗੱਲਾਂ ਸੁਣਨ ਨੂੰ ਮਿਲਦੀਆਂ ਗੁੱਡ ਕੀ ਦਿੱਤਾ ਫਿਰ ਮਾਸੀ ਜੀ ਨੇ ਉੱਥੋਂ
3: ਹੌਸਲਾ

0: אני לי אנדטו.
1: הנזי.
0: ביזאבי. אוי, אוי, אוי. אין נרגושה.
1: הנזי.
0: וואה, ורי נייס. תושי זה בדי לקי לקי.
2: איטליאנו.
1: הנזי.
0: כי סנאו גפר לקי גל?
1: פולי.
0: אוקיי.
1: Barry Basikering, yes, Barry Basikering, yes, it killed Adam Bajau, but you recycled it.
0: Talia Bajau, that jump, but you recycled it. Talia Bajau, that jump.
1: Drink, drink,
0: drink, drink, drink, drink, drink.
2: Oh, but it's okay. Oh, but it's okay.
0: Amber, you think Kamali Kardia?
2: Ron, can I think it's very, very?
0: Hmm? I'm not like that, you know. Why are you a day ago to you?
1: ਤੇ ਜੀ ਨਾਲ ਗੱਲ ਕਰੋ
2: ਕਰਾ ਦੋ ਜੀ
0: ਕਰਾ ਦੋ ਕਰਾ ਦੋ
1: ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ
0: ਸਤਿ ਸ਼੍ਰੀ ਅਕਾਲ
2: ਐਂਬਰ
0: ਤੇ ਬੜੀ ਸਿਆਣੀ ਹੋ
2: ਅਸੀਂ ਠੀਕ ਹਾਂ
0: ਥੈਂਕ ਯੂ
1: ਅੱਜ ਮੇਰੇ ਡੈਡੀ ਦਾ ਬਰਥਡੇ ਆ
0: ਓਏ ਹੈਪੀ ਬਰਥਡੇ ਟੂ ਯੂ Happy birthday to you. Happy birthday to
2: dear
1: Aminder.
2: Aminder.
0: Sardar.
1: Aminder.
0: Sardar Amrinder Singh.
1: Anji.
0: Happy birthday to you. Hippie.
2: Hooray.
0: Hippie.
2: Hippie.
0: Hooray. Teg tu hi te participate hi nahi kita apne papa de birthday ch.
2: केक कटया कि नहीं अजे
1: नहीं अज मेरे डैडी काम ते गए ने
2: अच्छा ठीक है आ जाना शाम नु फिर
1: ते अपन ने केक नहीं बाय करनी अपन ने करे ब्राउन एक बड़ी ब्राउनी बनानी है ते फिर ब्राउनी नु केक बना लेना
0: हां नहीं पता
2: ते मोमबत्ती सोनी जी ला के
0: पापियां दे जन्म दिन अक्सर ही इदां दे हुंदे है
2: पुत्र मफन मफन ते भी काट दो केक छोटा जा ना वो भी
1: ਅੱਜ ਨਾਲ ਇੱਕ ਫਨ ਦਿਨ ਆ ਮੇਰੀ ਕਲਾਸ ਨੇ ਦਲਾਈ ਲਾਮਾ ਬਣਾਉਣੇ ਨੇ
0: ਕੀ ਬਣਾਉਣੇ ਆ
1: ਦਲਾਈ ਲਾਮਾ
0: ਹੈ
1: ਦਲਾਈ ਲਾਮਾ
2: ਅੱਛਾ ਉਹ ਕੀ ਹੁੰਦਾ ਮੈਡਮ ਜੀ ਐਕਸਪਲੇਨ ਵੀ ਕਰ ਦਿਓ
1: ਆਪਾਂ ਨੇ ਇੱਕ ਸ਼ੂ ਬਾਕਸ ਲੈ ਕੇ ਆਂਦਾ ਸਕੂਲ ਨੂੰ ਉਹਦੇ ਵਿੱਚ ਕਰਾਫਟ ਮਟੀਰੀਅਲਸ ਨੇ ਤੇ ਫਿਰ ਆਪਾਂ ਨੇ ਉਹਦੇ ਵਿੱਚ ਇੱਕ ਲੈਂਡ ਫਾਰਮ ਬਣਾਉਣਾ ਮੈਂ ਇੱਕ ਪਲੈਟੀਅਸ ਬਣਾਉਣਾ ਤੇ ਫਿਰ ਜਿਹੜਾ ਵੀ ਲੈਂਡ ਫਾਰਮ ਹੋਣਾ ਉਹਦੇ ਸ਼ੂ ਬਾਕਸ ਦੇ ਵਿੱਚ ਬਣਾਉਣਾ ਤੇ ਫਿਰ ਢੱਕਣ ਲਾਉਣਾ ਤੇ ਫਿਰ ਜਦੋਂ ਓਪਨ ਕਰਦੇ ਹੋ ਉਦੋਂ ਦਿਸ ਜਾਂਦਾ ਕੀ ਬਣਾਏ ਸ਼ੂ ਬਾਕਸ ਦੇ ਅੰਦਰ
0: ਇਹ ਨਾ ਜਿੱਦਾਂ ਜੀ ਸੌਰਟ ਆਫ ਉਹ ਲੱਗਦਾ ਜਿੱਦਾਂ ਪਹਿਲੇ ਜਮਾਨਿਆਂ ਚ ਕੁੜੀਆਂ ਮੇਕਅਪ ਬਾਕਸ ਨਹੀਂ ਲੈ ਕੇ ਜਾਂਦੀਆਂ ਹੁੰਦੀਆਂ ਨਾਲ
2: ਬਿਲਕੁਲ ਬਿਲਕੁਲ
0: ਓਦਾਂ ਦੀ ਕੋਈ ਚੀਜ਼ ਲੱਗਦੀ ਆ ਬਾਕਸ ਜਾਂ ਕੁਝ
1: ਨਹੀਂ ਤੁਸੀਂ ਆਪ ਨਹੀਂ ਲਾਉਣਾ ਸ਼ੂ ਬਾਕਸ ਦੇ ਅੰਦਰ ਲਾਉਣਾ
0: ਹਾਂ ਅੱਛਾ ਅੰਦਰ ਅੰਦਰ ਹੀ ਲਾਉਣਾ ਇੱਕ ਸ਼ੀਸ਼ਾ ਵੀ ਲਾਉਣਾ ਅੰਦਰ ਪਹਿਲਾਂ ਉਹ ਚ ਨਿਕਾ ਜਾ ਸ਼ੀਸ਼ਾ ਵੀ ਹੁੰਦਾ
1: ਨਹੀਂ ਬਟ ਮੇਰੇ ਬਾਕਸ ਵਿੱਚ ਗਲੀਆਂ ਨੇ ਤੇ ਫਿਰ ਮੈਂ ਤੋਰਾ ਵੇਖ ਸਕਦੀ ਹਾਂ ਅੰਦਰ ਗਲੀਆਂ ਨੇ
0: ਅੱਛਾ ਗਲੀਆਂ ਬਣਾਈਆਂ ਤੁਸੀਂ ਜਿੱਦਾਂ ਉਹ ਕੀ ਹੁੰਦਾ ਭੂਲ ਭਲਈਆ ਟਾਈਪ ਹਾਂ ਕੀ ਅੰਗਰੇਜ਼ੀ ਚ ਕਹਿੰਦੇ ਉਹਨੂੰ
1: ਕਾਇਰਾਮਾ
0: ਹੈ ਕਾਇਰਾਮਾ ਓਕੇ ਓਕੇ
1: ਨਹੀਂ ਦਾਇਰਾਮਾ
2: ਨਹੀਂ
1: ਹਾਂਜੀ
0: ਦਾਇਰਾਮਾ ਓਕੇ ਸਾਡੇ ਕੋਲ ਵੀ ਹੈਗੇ ਜੁੱਤੀਆਂ ਵਾਲੇ ਡੱਬੇ ਆਪਾਂ ਵੀ ਬਣਾਵਾਂਗੇ ਫਿਰ ਦਾਇਰਾਮਾ ਤੁਸੀਂ ਸਾਨੂੰ ਫੋਟੋ ਭੇਜੋ
2: ਅਈ
0: ਵੇਖ ਕੇ ਫਿਰ ਆਪਾਂ ਵੀ ਬਣਾਵਾਂਗੇ
1: ਠੀਕ ਆ ਤੇ ਨਾਲੇ ਲਾਸਟ ਈਅਰ ਆਪਾਂ ਨੇ ਕੁਛ ਸਿਮਿਲਰ ਬਣਾਇਆ ਸੀ ਪਰ ਉਹ ਟ੍ਰਾਇਰਾਮਾ ਸੀ
2: ਅੱਛਾ ਉਹ
1: ਟ੍ਰਾਇੰਗਲ ਸ਼ੇਪ ਸੀ
0: ਅੱਛਾ ਉਹ ਟ੍ਰਾਇਰਾਮਾ ਹੀ ਤੇ ਹੁਣ ਦਾਇਰਾਮਾ ਬਣਾਇਆ ਹਾਂ
1: ਹੁਣ ਦਾਇਰਾਮਾ ਬਣਾਉਣਾ
0: ਓਕੇ ਸਾਡੇ ਕੋਲ ਗੋਲ ਡੱਬਾ ਹੈਗਾ ਅਸੀਂ ਗੋਲਾਈ ਰਾਮਾ ਬਣਾਵਾਂਗੇ ਫਿਰ
1: ਦਾਇਰਾਮਾ
0: ਅੱਛਾ ਦਾਇਰਾਮਾ
2: ਉਹ ਦੋ ਹੋ ਗਏ ਦੋ
0: ਓਕੇ ਤੁਸੀਂ ਫੋਟੋ ਭੇਜੋ ਇੱਦਾਂ ਨਹੀਂ ਸਾਨੂੰ ਪਤਾ
2: ਲੱਗਣਾ
0: ਮੇਕਅਪ ਬਾਕਸ ਜਿਹਾ ਲੱਗੀ ਜਾਂਦਾ
2: ਜਿਹੜੀ ਚੀਜ਼ ਇੱਕ ਵਾਰ ਦਿਮਾਗ ਚ ਆ ਗਈ
1: ਜਿੱਤ
2: ਕੋਣਾ ਦਾ ਰੱਬ ਹੁੰਦਾ ਉਹਨੇ ਸਕੁਏਅਰ ਹੋਣਾ ਸੀ
0: ਹਾਂਜੀ
2: ਨਹੀਂ ਬਹੁਤ ਵਧੀਆ ਪੁੱਤ
0: ਵੈਰੀ ਗੁੱਡ ਤੁਸੀਂ ਤੇ ਬਹੁਤ ਇੰਟੈਲੀਜੈਂਟ ਹੋ ਬੜੀਆਂ ਚੀਜ਼ਾਂ ਬਣਾਉਂਦੇ ਹੋ ਤੇ ਕੀ ਸਾਨੂੰ
2: ਇਹ ਗਿਫਟ ਕਰ ਦਿਓ ਅੱਜ

0: ਕੀ ਕਿਹਾ?
1: ਮੈਂ ਕਿਹਾ ਪਾਪਾ ਨੂੰ ਉਹੀ ਗਿਫਟ ਕਰ ਦਿਓ ਜਾਂ ਫਿਰ ਅੱਜ ਪਾਪਾ ਦੇ ਕੰਮ ਆ ਜਾਓ ਚੀਜ਼। ਕੁਛ ਹੋਰ ਲੈ ਕੇ ਦੇਣਾ ਪਾਪਾ ਨੂੰ,
2: ਜੋ ਮੰਮਾ ਨੂੰ ਪੁੱਛਦੀ ਆ ਨਾ ਪਾਪਾ ਨੂੰ ਕੀ ਦੇਣਾ ਆਪਾਂ,
1: ਉਹ ਫਿਰ ਸਰਪ੍ਰਾਈਜ਼ ਹੁੰਦਾ ਨਾ, ਪਾਪਾ ਰੇਡੀਓ ਸੁਣਦੇ ਵੀ ਹੋ ਸਕਦੇ।
2: ਹਾਂ ਹੋ ਸਕਦਾ, ਕੱਟਿਆ ਗਿਆ ਤੇਗ, ਫੋਨ ਹੀ ਕੱਟਿਆ ਗਿਆ, ਨਹੀਂ ਦੁਬਾਰਾ ਕਰ ਲਾ ਕੁੜੀਏ। ਕੀ ਗੱਲ ਹੋ ਗਈ, ਕਿੱਥੇ ਚੱਲ ਗਏ ਸੀ? ਓਹੋ ਕਟਾਈ ਰਾਮਾ ਹੋ ਗਿਆ ਹੈ। ਕੀ ਸੁਣਾਓਗੇ ਫਿਰ?
0: ਅੱਜ ਮੈਂ ਸੁਣਾਉਂਗੀ ਇੱਕ ਵਿਚਾਰਤ।
2: ਓਕੇ।
0: ਬਾਤ ਪਾਵਾਂ ਬਟੋਲੀ ਪਾਵਾਂ ਪਾਤ ਨੂੰ ਲਾਮੇ ਲਾਮਾ ਡੱਕੇ ਸਾਰਾ ਟੱਬਰ ਸੁੱਤਾ ਪਿਆ ਕਰ ਕਰ ਕੋਲਾ ਕਰ ਕੋਲਾ
2: ਹਾਂਜੀ
1: ਸਾਰਾ ਟੱਬਰ ਸੁੱਤਾ ਪਿਆ
2: ਸੁੱਤਾ ਪਿਆ
1: ਪਾਪਾ ਮਾਰੇ ਗੱਲ ਕਰੇ
0: ਹੋਣੀ ਨੱਚੇ।
2: ਹਾਂ
1: ਕੌਣ ਨੱਚੇ?
2: ਕੋਲੇ ਹੋਣੀ ਨੱਚੇ,
0: ਕੁਲਕੁੱਲੋ ਹੋਣੀ ਨੱਚੇ।
2: ਅੱਛਾ ਕੁਲਕੁੱਲੋ ਹੋਣੀ ਨੱਚੇ, ਓਕੇ ਗੁੱਡ ਵੈਰੀ ਨਾਈਸ। ਤੇ ਇਹ ਤੇ ਬੜਾ ਔਖਾ ਆ ਬਾਈ, ਇਹ ਤੇ ਮੈਨੂੰ ਨਹੀਂ ਲੱਗਦਾ ਵੀ ਆਉਂਦਾ ਵਾ। ਕੋਈ ਹਿੰਟ ਹੁੰਟੀ ਦੇ ਦਿਓ।
0: ਕੀ ਕਿਹਾ?
2: ਕੋਈ ਹਿੰਟ ਹੀ ਦੇ ਦਿਓ।
0: ਪਾਰਾ ਵਿੱਚ ਹੁੰਦਾ,
2: ਪਹਾੜਾਂ ਚ ਹੁੰਦਾ,
0: ਨਹੀਂ ਬਾਲਾ
1: ਵਾਲਾਂ ਚ,
2: ਵਾਲਾਂ ਚ ਹੁੰਦਾ। ਓਕੇ ਸਿਕਰੀ ਜੂਆ। ਓ ਯੇ ਟਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ ਸਾਰਾ ਟੱਬਰ ਸੁੱਤਾ ਪਿਆ। ਹਾਂ ਇਹ ਗੱਲ ਸਹੀ ਹੋ। ਓਕੇ ਬੜਾ ਟ੍ਰਿਕੀ ਸੀ ਇਹ ਤੇ। ਥੈਂਕ ਯੂ,
0: ਥੈਂਕ ਯੂ, ਹੈਵ ਅ ਨਾਈਸ ਡੇ, ਬਾਏ,
1: ਯੂ ਟੂ,
2: ਥੈਂਕ ਯੂ। ਤੁਹਾਡਾ ਦਿਨ ਵਧੀਆ ਵਧੀਆ ਰਵੇ ਪਈ। ਤੇ ਨੈਕਸਟ ਸਾਡੇ ਨਾਲ ਨੇ ਯੁਵਰਾਜ ਹੁਣੀ, ਤੇ ਉਸ ਤੋਂ ਬਾਅਦ ਫਿਰ ਸਾਡੇ ਨਾਲ ਹੋਊਗੀ ਅਸੀਸ ਕੌਰ। ਸਤਿ ਸ਼੍ਰੀ ਅਕਾਲ ਯੁਵਰਾਜ, ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਭਾਈ ਯੁਵਰਾਜ ਸਿੰਘ ਜੀ?
0: ਮੇਰਾ ਠੀਕ ਆ, ਤੁਹਾਡਾ ਕੀ ਹਾਲ ਆ?
2: ਬਹੁਤ ਵਧੀਆ। ਘੁੰਮਾ ਰਹੇ ਕੋਈ ਛੱਕੇ ਛੁੱਕੇ ਕਿ ਨਹੀਂ?
0: ਮੇਰਾ ਸਿਰਫ ਅਜੇ ਇੱਕ ਹੀ ਮੈਚ ਹੋਇਆ ਸੀ ਤੇ ਉਹ ਚ ਮੈਂ ਹਾਰ ਗਿਆ। ਹੁਣ ਮੇਰਾ ਫਰਾਈਡੇ ਤੇ ਸੈਟਰਡੇ ਇੱਕ ਮੈਚ ਆ।
2: ਅੱਛਾ ਅੱਛਾ ਅੱਛਾ, ਚਲੋ ਗੁੱਡ ਆ। ਉਹ ਚ ਤੁਸੀਂ ਕੀ ਖੇਡੇ ਸੀ ਫਿਰ ਜਿਹੜੇ ਚ ਹਾਰ ਗਏ?
0: ਕਿਉਂਕਿ ਜਿਹੜੀ ਦੂਸਰੀ ਟੀਮ ਸੀ ਉਹਨਾਂ ਨੇ ਬਾਲੇ ਵਿਕਟ ਲੈ ਲਈ ਸੀ।
2: ਓਹੋ ਤੁਹਾਡੀ ਵੀ ਲੈ ਲਈ ਸੀ ਵਿਕਟ?
0: ਹਾਂਜੀ, ਨਹੀਂ ਮੇਰੀ ਨਹੀਂ ਲਈ।
2: ਕਿੰਨੇ ਮਾਰੇ ਸੀ ਰਨ ਤੁਸੀਂ ਫਿਰ?
0: ਮੈਂ 11।
2: ਓ ਬੱਲੇ,
1: ਵਧੀਆ ਸਕੋਰ ਸੀ ਫਿਰ।
2: ਵੈਰੀ ਨਾਈਸ।
1: ਸਾਰੀ ਟੀਮ ਨੇ ਕਿੰਨੇ ਬਣਾਏ? 14?
2: ਨਹੀਂ ਨਹੀਂ
0: ਨਹੀਂ, ਆਈ ਥਿੰਕ ਟੀਮ ਨੇ ਆਈ ਥਿੰਕ 110 ਬਣਾਏ।
1: ਦਸ ਮੈਚ ਤਾਂ ਫਿਰ ਇਹਦਾ ਬਣਦਾ ਨਾ, ਕਿਉਂਕਿ 10th ਪਲੇਅਰ ਆ ਉਹ।
2: ਹੋਰ
1: ਉਸ ਹਿਸਾਬ ਨਾਲ ਆਪਣੇ ਵੱਲੋਂ ਤਾਂ ਉਹਨੇ ਕੰਟਰੀਬਿਊਟ ਕਰ ਹੀ ਦਿੱਤਾ।
2: ਹੋਰ ਵਧੀਆ ਖੇਡਦੇ ਯਾਰ ਤੁਸੀਂ।
0: ਨਹੀਂ ਬਾਕੀ ਕੋਲ ਹਾਈਐਸਟ ਰਨ 16 ਸੀ, ਆਪਣੇ ਕੋਲ 110 ਬਣੇ ਕਿਉਂਕਿ ਆਪਾਂ ਮੇ ਬੀ 9-10 ਵਿਕਟਸ ਲੈ ਲਏ ਸੀ।
2: ਓ ਅੱਛਾ ਠੀਕ ਹੈ, ਚਲੋ ਕੋਈ ਨੀ, ਇਸ ਵਾਰੀ ਤੁਸੀਂ ਧਿਆਨ ਨਾਲ ਖੇਡਿਓ। ਕੀ ਸੁਣਾਓਗੇ ਫਿਰ?
0: ਇੱਕ ਚੁਟਕਲਾ।
2: ਹਾਂਜੀ,
0: ਇੱਕ ਵਾਰੀ ਇੱਕ ਦੋਸਤ ਦੀ ਦੋਸਤ ਨੂੰ ਕਹਿੰਦਾ ਵੀ ਮੇਰੀ ਮੇਰੀ ਪਾਪੀ ਚ ਮੈਂ ਇੱਕ ਗਲਤੀ ਕਰਤੀ ਸੀਗੀ ਲਿਖਣ ਚ, ਤੇ ਫਿਰ ਉਹ ਫਿਰ ਵੀ ਉਹ ਰਾਤੋ ਰਾਤ ਹੀ ਸਾਰੀਆਂ ਕਾਪੀਆਂ ਵਿਕ ਗਈਆਂ। ਤੇ ਫਿਰ ਉਹਦਾ ਦੋਸਤ ਕਹਿੰਦਾ ਐਜੀ ਕਿਹੜੀ ਗਲਤੀ ਕਰ ਲਈ? ਤੇ ਫਿਰ ਉਹਦਾ ਦੋਸਤ ਕਹਿੰਦਾ ਵੀ ਮੈਂ ਲਿਖਣਾ ਸੀ
2: ਮੈਂ ਲਿਖਣਾ ਸੀ ABC।
0: ਮੈਂ ਲਿਖਣਾ ਸੀ 100 ਤਰੀਕੇ ਲਾਈਫ ਬਦਲਣ ਦੇ, ਤੇ ਮੈਂ ਲਿਖਤਾ 100 ਤਰੀਕੇ ਵਾਈਫ ਬਦਲਣ ਦੇ।
2: ਓ ਤੇਰੀ,
1: ਬਾਅਦ ਚ ਵਾਈਫਾਈ ਲਿਖ ਦੇਈਦਾ ਹੁੰਦਾ। ਜੇ ਕੋਈ ਰੌਲਾ ਪੈ ਜਾਏ ਨਾ ਆਈ ਪਾ ਦੇਈ ਦਿੰਦੀ ਬਾਅਦ ਚ।
0: ਓਕੇ ਬਾਏ, ਹੈਵ ਅ ਨਾਈਸ ਡੇ,
2: ਥੈਂਕ ਯੂ। ਇਹ ਸਨ ਸਾਡੇ ਨਾਲ ਯੁਵਰਾਜ ਜੀ, ਤੇ ਹੁਣ ਸਾਡੇ ਨਾਲ ਅਸੀਸ ਕੌਰ, ਉਸ ਤੋਂ ਬਾਅਦ ਫਿਰ ਤਵਨੀਤ। ਤੁਹਾਡੀ ਵਾਰੀ, ਸਤਿ ਸ਼੍ਰੀ ਅਕਾਲ ਅਸੀਸ ਕੌਰ ਜੀ।
3: ਸਤਿ ਸ਼੍ਰੀ ਅਕਾਲ ਮਨਜੋਤ ਅੰਕਲ ਜੀ ਤੇ ਪ੍ਰੀਤ ਅੰਕਲ ਜੀ।
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਅਸੀਂ ਠੀਕ ਹਾਂ ਜੀ, ਤੁਹਾਡਾ ਕੀ ਹਾਲ ਹੈ?
1: ਅੱਜ ਬੜੀ ਪ੍ਰੋਫੈਸਰਾਂ ਜਿਹੜੀ ਆਵਾਜ਼ ਆ ਰਹੀ ਜਿਵੇਂ ਕੋਈ ਟੀਚਰ ਬੋਲ ਰਹੀ ਹੁੰਦੀ ਹੈ।
2: ਹੋਰ ਅੱਜ ਬੜੀ ਸਿਆਣੀ ਸਿਆਣੀ ਜੀ ਲੱਗ ਰਹੀ ਹੈ ਕੁੜੀਏ।
3: ਯਾ ਕਿਉਂਕਿ ਤੁਹਾਨੂੰ ਪਤਾ ਕੀ, ਹੁਣ ਮੈਂ ਜਲਦੀ ਜਲਦੀ ਸਾਰਾ ਕੰਮ ਕਰਕੇ ਮੈਂ ਫਿਨਿਸ਼ ਤੱਕ ਮੈਂ ਆਰਾਮ ਨਾਲ ਆਏ ਬੈਠੀ ਹੋਈ।
1: ਹਾਂ ਹੱਥ ਤੇ ਹੱਥ ਧਰ ਕੇ।
2: ਹੋਰ ਤਾਂ ਹੀ ਉਹ ਫਿਰ ਐਡੀ ਸਿਆਣੀ ਬਣੀ ਨਾ, ਸਵੇਰੇ ਸਵੇਰੇ ਉਹਨੇ ਉੱਠ ਕੇ ਤੇ ਰੋਟੀ ਪਾਣੀ ਵੀ ਬਣਾ ਲਿਆ, ਆਟਾ ਗੁੰਨ ਲਿਆ
1: ਤੇ ਫਿਰ ਉਹਨੇ ਜੌਬ ਤੇ ਵੀ ਜਾਣਾ ਹੁੰਦਾ।
3: ਮੈਂ ਤਾਂ ਰੋਟੀ ਖਾਧੀ ਨਹੀਂ, ਮੈਂ ਤਾਂ ਕਿਉਂਕਿ ਮਾਝਾ ਰਸ਼ ਸੀ, ਮੈਂ ਤਾਂ ਜੂਸ ਹੀ ਪੀ ਲਿਆ।
2: ਹਾਂ ਪਰ ਫੈਮਿਲੀ ਲਈ ਤਾਂ ਆਟਾ ਗੁੰਨ ਕੇ ਰੱਖਤਾ ਹੋਣਾ ਨਾ, ਬਾਕੀ ਜਾਣੇ ਰੋਟੀ ਬਣਾ ਲੈਣਗੇ ਮੰਮਾ ਆ ਕੇ, ਹੈਨਾ। ਕੰਮ ਹੀ ਬੜੇ ਪੈਂਦੇ ਸਵੇਰੇ ਸਵੇਰੇ।
3: ਮੰਮਾ ਆਟਾ ਗੁੰਨ ਕੇ ਆਉਂਦੇ ਫਿਰ ਜਦੋਂ ਪਾਪਾ
2: ਬਾਕੀ ਖਾਂਦੇ ਸਾਰੇ। ਓਕੇ ਓਕੇ, ਪਰ ਇਹ ਕਿਦਾਂ ਵੱਡੀ ਹੋਊਗੀ ਫਿਰ ਰੋਟੀ ਨੀ ਖਾਊਗੀ? ਤੇ
3: ਮੈਂ ਖਾਂਦੀ ਆ।
2: ਅੱਛਾ ਖਾਂਦੀ ਹੈ?
3: ਰੋਟੀ ਤਾਂ ਸਾਰੇ ਖਾਂਦੇ ਐਕਸੈਪਟ ਇੰਗਲਿਸ਼ ਪੀਪਲ।
2: ਹਾਂਜੀ। ਅੱਛਾ ਅੱਛਾ ਅੱਛਾ, ਤੁਸੀਂ ਵੀ ਖਾਂਦੇ ਹੋ? ਸਵੇਰੇ ਸਵੇਰੇ ਨਹੀਂ ਖਾਂਦੇ ਪਰ
1: ਬ੍ਰੈਡ ਖਾ ਲੈਂਦੇ ਆ।
3: ਬੰਦੇ ਕਈ ਡਿਫਰੈਂਟ ਬੰਦੇ ਡਿਫਰੈਂਟ ਚੀਜ਼ਾਂ ਖਾਂਦੇ। ਕਈ ਆਮ ਕੰਟਰੀਜ਼ ਰੋਟੀ ਨਹੀਂ ਖਾਂਦੇ, ਕਈ ਕੰਟਰੀਜ਼ ਰੋਟੀ ਖਾਂਦੇ।
2: ਹਾਂ ਕਈ ਕਈ ਕੰਟਰੀਜ਼
3: ਖਾਂਦੇ ਨਾ। ਹਾਂ
2: ਕਈ ਕੰਟਰੀ ਨੂਡਲ ਖਾਂਦੇ, ਕਈ ਕੰਟਰੀ ਜਿਹੜਾ ਉਹ ਪਾਸਤਾ ਖਾਂਦੇ ਹੈ, ਤੇ ਕਈ ਕੰਟਰੀ ਰੋਟੀਆਂ ਖਾਂਦੇ, ਕਈ ਪਰੌਂਠਿਆਂ ਤੇ ਟੱਕ ਤਰ ਛੱਡਦੇ। ਹੂੰ
3: ਮੈਂ ਤੇ ਵੀਰਾ ਪਾਸਤਾ ਖਾਣੇ।
2: ਹਾਂ ਅਸੀਂ ਤੇ ਸਾਰਾ ਕੁਝ ਹੀ ਖਾ ਲੈਨੇ ਆ, ਹੈਨਾ।
3: ਬਟ ਕਈ ਅਸੀਂ ਨਹੀਂ ਖਾ ਸਕਦੇ।
2: ਅੱਛਾ ਕਈ ਨਹੀਂ ਖਾ ਸਕਦੇ। ਓਕੇ ਗੁੱਡ, ਤੁਹਾਡੇ ਕੋਲ ਤਾਂ ਬੜਾ ਕੁਝ ਸਿੱਖਣ ਨੂੰ ਮਿਲਦਾ।
3: ਕਿਹੜਾ ਪਤਾ ਬਈ ਉਹ ਕਿਹੜੇ ਕਾਈਂਡ ਆਫ ਫੂਡ ਹੈ, ਵਾਟ ਇਜ਼ ਇਟ।
2: ਹਾਂ
3: ਕਈ ਚੀਜ਼ਾਂ ਅਸੀਂ ਨਹੀਂ ਖਾ ਸਕਦੇ, ਕਈ ਚੀਜ਼ਾਂ ਖਾ ਲੈਂਦੇ।
2: ਅੱਜ ਤੁਹਾਡਾ ਕੀ ਖਾਣ ਨੂੰ ਜੀ ਕਰਨ ਡਿਆ ਵਾ ਫਿਰ ਲੰਚ ਵਿੱਚ? ਸਕੂਲੋਂ ਆ ਕੇ ਕੀ ਖਾਣਾ ਚਾਹੁੰਦੇ ਹੋ ਤੁਸੀਂ?
3: ਮੈਨੂੰ ਆਲਰੇਡੀ ਪਤਾ
2: ਕੀ
3: ਮਫਿਨ।
2: ਓ ਦੁਪਹਿਰੇ ਵੀ ਆ ਕੇ ਲੰਮਾ ਫਿਰ ਨਹੀਂ ਖਾਣਾ?
3: ਸਰ ਪਤਾ ਕੀ,
2: ਹਾਂ
3: ਮੈਂ ਨਾ ਮਾਮਾ ਜੀ ਨਾ ਇੱਕ ਵਾਰੀ ਆਏ ਸੀ ਨਾ, ਨਾਨ ਜੀ ਨੂੰ ਡ੍ਰੌਪ ਕਰ ਲਿਆ।
2: ਹਾਂਜੀ।
3: ਫਿਰ ਥੋੜੇ ਦਿਨ ਰਹਿ ਕੇ ਕੱਲ ਉਹ ਵਾਪਸ ਆਏ ਸੀ, ਉਹਨਾਂ ਨੂੰ ਲੈ ਕੇ ਜਾਣ ਲਿਆ।
2: ਅੱਛਾ।
3: ਤੇ ਫਿਰ ਕੀ ਹੋਇਆ ਨਾ, ਉਹਨਾਂ ਇੱਕ ਉਹਨਾਂ ਨੇ ਦੋਨੇ ਡੇਜ਼ ਬੈਗ ਇੱਕ ਲੈ ਕੇ ਆਏ ਫੂਡਸ, ਉਹਨਾਂ ਨੇ ਕੋਈ ਨੀ ਬੱਚਾ ਨੂੰ ਖਾਣ ਦੋ ਆਇਆ ਤੰਗੂ ਲਿਆਏ ਸੀ ਦੋ ਬੈਗਸ, ਤੇ ਹੁਣ ਅਸੀਂ ਲੱਕੀ ਆ ਕਿਉਂਕਿ ਸਾਡੇ ਕੋਲ ਸਵੀਟਸ।
2: ਅੱਛਾ ਫਿਰ ਉਹ ਮਫਿਨ ਲੈ ਕੇ ਆਏ ਸੀ ਤੇ
3: ਉਹ ਲੈ ਕੇ ਜਾਵਾਂਗੇ।
2: ਹਾਂ ਉਹ ਫਿਰ ਮਫਿਨ ਖਾਣੇ ਆ ਤੁਸੀਂ ਆ ਕੇ, ਹੈ। ਓਕੇ ਗੁੱਡ ਗੁੱਡ, ਤੇ ਜਦੋਂ ਸਕੂਲੋਂ ਵਾਪਸ ਆਓਗੇ ਘਰ ਉਦੋਂ ਕੀ ਖਾਣਾ?
3: ਮੇਬੀ ਕਿਉਂਕਿ ਮੈਂ ਤਾਂ ਸਟ੍ਰੇਟ ਵੇ ਮੇਬੀ ਛੋਲੇ ਵੀ ਖਾਣ ਲੱਗਦੂ।
2: ਅੱਛਾ ਅੱਛਾ ਓਕੇ ਓਕੇ, ਅਸੀਸ ਨੇ ਤਾਂ ਖਾ ਹੀ ਲੈਣੇ ਸੀ, ਉਹ ਮਾਮਾ ਜੀ ਦੇ ਗਏ ਨਾ ਬੈਗ ਭਰ ਕੇ, ਇਹ ਗੱਲ ਕਹਿੰਦੇ।
3: ਮੈਂ ਤਾਂ ਖਾਣੀ ਨਹੀਂ ਸੀ ਬਟ ਉਹਨਾਂ ਨੇ ਲਿਆ ਕੇ, ਫਿਰ ਮੇਰਾ ਅੱਖਾਂ ਜਮਾ ਉਹਦੇ ਕੋਲ ਗਈਆਂ, ਮਤਲਬ ਮੈਂ ਐਵਰੀ ਸਿੰਗਲ ਡੇ ਇੱਕ।
1: ਅਸੀਂ ਵੀ ਛੋਟੇ ਹੁੰਦੇ ਕਹਿੰਦੇ ਸੀ ਘਰੇ ਜਾ ਕੇ ਖੀਰ ਖਾਣੀ ਆ।
2: ਭਲੇ ਸੀ ਸਕੋਰ ਹੈ। ਕੀ ਲਿਆਓਗੇ ਫਿਰ ਅੱਜ, ਕੀ ਸੁਣਾਓਗੇ? ਮਫਿਨ ਸੁਣਾਓਗੇ ਅੱਜ ਫਿਰ?
3: ਨਹੀਂ
2: ਮਫਿਨ ਵਾਲੀ ਨੀ ਕੋਈ ਬੋਲੀ ਹੈਗੀ?
3: ਬੋਲੀ
2: ਹੈ?
3: ਬੋਲੀ
2: ਮਫਿਨ ਵਾਲੀ ਨੀ ਬੋਲੀ ਹੈਗੀ ਕੋਈ?
3: ਨਹੀਂ।
2: ਅੱਛਾ
3: ਬਸ ਮੈਨੂੰ ਸੁਣਾਉਣ ਦੋ।
2: ਅੱਛਾ
3: ਟੱਬਰਾ ਪੰਡਵੇ ਮੈਂ ਗੁੱਤਲੀ ਗੁਣਾ ਦੀ ਐਵੇਂ ਨਾ ਟੱਬਰਾ ਪੰਡਵੇ ਮੈਂ

0: मेरे लिए एक मफिन रख लो. ओके मेरे लिए मफिन रख लो. ओके भाजी की होना है. थैंक यू. सत श्री अकाल तवनीत. तुसी आने रहो. सारे नू ते गल्लां भी नहीं आउंदियां पता.
1: तुसी
0: दादक्यां दे गए हो. की सुनाओगे फिर.
2: एक बुजाल.
0: ओके रोज तुसी सुनांदे तो मेनू रोज ही भुल जांदी पता. हाँ, पता नहीं क्यों मैं रोज ही भूल जाती है.
2: वेट वेट
0: वेट
2: रशिका वीर जी हुण तुहानू पता लग गया.
0: मैनू लग रहा तेरी भी चीं चीं करनी पैनी है कुड़िए.
2: नहीं दीदी दी चीं चीं.
0: हाँ दीदी दी. ओके ते हुण तुसी वीर जी क्या ते फिर मैनू माड़ा माड़ा जिहा चेता आउण डिया पर पूरा नहीं आया हले.
2: ओके स्टिल बुझो.
0: स्टिल बुझिए. ओके तुसी कोई हिंट दे दो फिर
1: साडे लई इजी हो जाए.
2: सब्जी च पाई दी शिमला मिर्च ते पाई दी.
0: अच्छा सब्जी च पाई दी आ मिर्च. लाल मिर्च.
2: केड़ी मिर्च?
0: लाल मिर्च.
1: बी मोर प्रिसाइज.
2: हरे मिर्च, काली मिर्च, पीली मिर्च ते काली मिर्च.
1: नाले शिमला मिर्च. अच्छी.
0: थैंक यू एशलिन.
2: सशिकाल दीदी ना गाल कालो.
0: सशिकाल.
2: हर बुजारत.
0: ओके थैंक यू.
2: नानके
0: चली गई
1: जा नानके चली गई.
2: बोट करदे नानी जी दे नाल.
0: अच्छा अच्छा फोन ते लगे रहिंदे है ना. हाँ जी मम्मी उठ पे हो सत श्री अकाल.
1: ਆ ਫਿਰ ਉੱਥੇ ਚੱਲ
2: ਇੰਡੀਆ ਨਾਨੀ ਜੀ ਅਬ ਦੁਪਹਿਰ ਨੂੰ ਆਉਂਦੇ
0: ਅੱਛਾ ਦੁਪਹਿਰ ਨੂੰ ਕਰਦੇ ਆ
1: ਫਿਰ ਅਰਲੀ ਮਾਰਨਿੰਗ
0: ਹੋ ਜਾਂਦੀ ਨਾ ਓਕੇ ਓਕੇ ਓਕੇ ਕੀ ਸੁਣਾਓਗੇ ਫਿਰ ਅੱਜ
2: ਮੈਂ ਇੱਕ ਮੈਂ ਇੱਕ ਬੁਜਾਰਤ ਸੁਣਾਦੀ
0: ਓਕੇ
2: ਤੇ ਤਾਂ ਅੱਖਰ ਅੱਖਰਾਂ ਦਾ ਇੱਕ ਦਾ ਸਿੱਧਾ ਉਲਟਾ ਇੱਕ ਸਮਾਨ
0: ਅੱਛਾ ਤਿੰਨ ਅੱਖਰਾਂ ਦਾ ਇੱਕ ਨਾਂ
2: ਤਿੰਨ ਅੱਖਰਾਂ ਦਾ ਇੱਕ ਨਾਂ ਸਿੱਧਾ ਉਲਟਾ ਇੱਕ ਸਮਾਨ
0: ਓਕੇ ਓਕੇ ਤਿੰਨ ਅੱਖਰਾਂ ਦਾ ਨਾਂ
2: ਹਾਂਜੀ
0: ਓਕੇ ਹੋ ਇਹ ਕੀ ਆ
1: ਚਾਹੇ ਉਹਨੂੰ ਇਧਰੋਂ ਪੜ ਲਓ ਚਾਹੇ ਉਧਰੋਂ ਪੜ ਲਓ ਗੱਲ ਇੱਕੋ ਹੀ ਬਣਦੀ ਹੈ ਨਾ
0: ਹਾਂ ਇਹ ਆਪ ਹੋ ਸਕਦਾ
2: ਆਪਾਂ ਖਾਂਦੀ
0: ਹਾਂ ਪੁੱਠਾ ਕਰੋ ਤੇ ਪਾਵ ਅੱਛਾ ਅਜੇ ਖਾਂਦੇ ਆ
1: ਹਿੰਟ ਤਾਂ ਮਿਲ ਗਿਆ
2: ਹਾਂਜੀ ਆਪਾਂ ਰੋਜ਼ ਖਾਂਦੇ
0: ਓਕੇ ਐਪਲ
2: ਨਹੀਂ ਹਾਂ ਐਪਲ ਰੋਜ਼ ਨਹੀਂ ਖਾਂਦੇ
0: ਬਨਾਨਾ
1: ਉਹ ਵੀ ਰੋਜ਼ ਨਹੀਂ ਖਾਂਦੇ
2: ਫਰੂਟ ਨਹੀਂ ਆ
0: ਅੱਛਾ ਫਰੂਟ ਨਹੀਂ ਆ ਰੋਟੀ
2: ਹਾਂ ਨਹੀਂ ਰੋਟੀ ਦੇ ਅੰਦਰ ਕੀ ਆ
0: ਰੋਟੀ ਦੇ ਅੰਦਰ ਆਟਾ
1: ਕਣਕ ਰੋਟੀ ਦਾ ਟੋਰੀ ਬਣ
2: ਜੂਗਾ ਲਾਸਟ ਵੀਕ ਮੈਂ ਕ੍ਰਿਸ਼ਨਾ ਵੀਰ ਜੀ ਨੂੰ ਕਿਹਾ ਸੀ ਦੈਟਸ ਅ ਦੀਪਕ
0: ਤੁਸੀਂ ਮੈਨੂੰ ਨਾ ਮੈਸੇਜ ਭੇਜੋ ਮੈਂ ਫਿਰ ਉਹਨਾਂ ਨੂੰ ਪਾਉਣਾ ਵਾ ਹੁਣੇ ਵੀ ਆਹ ਯਾਰ ਲਾਮਾ ਆ ਗਿਆ
2: ਤੁਸੀਂ ਮੈਨੂੰ ਉਹਨਾਂ ਦਾ ਫੋਨ ਨੰਬਰ ਦਿਓ
1: ਗੱਲ ਕਰਾਂਗੇ
0: ਮੈਂ ਵੀ ਨਾਨਕਿਆਂ ਵੱਲੋਂ ਆ ਨਾ ਤਾਂ ਕਰਕੇ ਤੁਸੀਂ ਮੈਨੂੰ ਅੱਜ ਰਿਕਾਰਡ ਕਰਕੇ ਭੇਜੋ ਮੈਸੇਜ ਤੇ ਫਿਰ ਮੈਂ ਅੱਜ ਉਹਨਾਂ ਨੂੰ ਪਾਉਣਾ ਵਾ
1: ਫਾਰਵਰਡ ਕਰ ਦਿਓ ਫਿਰ
0: ਥੋੜਾ ਸਖਤ ਜਿਹਾ ਸਖਤ ਜਿਹਾ ਭੇਜੋ ਹੌਲੀ ਹੌਲੀ ਪਹਿਲਾਂ ਮੈਨੂੰ ਪਤਾ ਲੱਗੂਗਾ ਵੀ ਤੁਸੀਂ ਰਿਸਪੋਂਸੀਬਿਲਟੀ ਵਾਲੇ ਮੈਸੇਜ ਕਰ ਦਿਓ ਫੇਰ ਹੀ ਮੈਂ ਨੰਬਰ ਦਊਂਗਾ
2: ਵੀਰ ਜੀ ਕੋਲ ਇੱਕ ਲਫਾਫਾ ਸੀ ਤੇ ਉਹਦੇ ਵਿੱਚ ਸਾਰੇ ਰਬਰ ਬੈਂਡ ਸੀ ਤੇ ਵੀਰ ਜੀ ਉਲਟਾ ਕਰਕੇ ਅੱਗੇ ਪਿੱਛੇ ਕਰ ਜਾ ਸੀ ਲਫਾਫਾ ਥਿੱਲੇ ਤੋਂ ਫਟ ਗਿਆ
1: ਲਫਾਫਾ
2: ਸਾਰਾ ਬੰਬੇ ਥਿੱਲੇ ਗਿਰ
0: ਗਈ ਫਿਰ ਕੁੱਟ ਪਈ ਫਿਰ ਸਵੇਰੇ ਸਵੇਰੇ
2: ਨਹੀਂ
0: ਹੁਣੇ ਮੈਸੇਜ ਕਰਕੇ ਜਾਓ ਨਾ ਸਕੂਲ ਸਕੂਲ ਜਾਣ ਤੋਂ ਪਹਿਲਾਂ ਮੈਸੇਜ ਕਰਕੇ ਜਾਓ ਤੁਸੀਂ
2: ਰਿਕਾਰਡ
0: ਕਰਕੇ ਭੇਜ ਦੋ ਨਾ ਮੈਸੇਜ ਭੇਜ ਦੋ ਤੁਸੀਂ ਬੋਲ ਕੇ ਤੇ ਫਿਰ ਮੈਂ ਜਦੋਂ ਫ੍ਰੀ ਹੋਊਗਾ ਫਿਰ ਮੈਂ ਫਾਰਵਰਡ ਕਰ ਦੂੰਗਾ ਓਕੇ ਥੈਂਕ ਯੂ
2: ਛੇਤੀ ਛੇਤੀ ਕਰਦਾ ਅੱਜ
0: ਸਤਿਕਾਲ
1: ਜੀ ਤੇ ਭਾਬੀ ਜੀ
0: ਵੀਰ ਜੀ ਕੀ ਹਾਲ ਹੈ
2: ਠੀਕ ਹੈ, ਤੁਹਾਡਾ ਕੀ ਹਾਲ ਹੈ?
0: ਸਾਡਾ ਠੀਕ ਹੈ। ਮੈਨੂੰ ਤੇ ਇੱਕ ਇੱਕ ਗੱਲ ਦੱਸੋਗੇ? ਹੈ ਵੀਰ ਜੀ।
2: ਹਾਂਜੀ।
0: ਉਹ ਦੀਦੀ ਤੇ ਪਈ ਭਲਾ
1: ਖੱਬੇ ਹੱਥ ਦੀ?
0: ਹੈ
2: ਜੀ,
0: ਦੀਦੀ ਤੇ ਵੱਜੀ ਆ।
1: ਅਸੀਂ ਰੇਡੀਓ ਤੇ ਇਦਾਂ ਪ੍ਰਮੋਟ ਤਾਂ ਨਹੀਂ ਕਰਦੇ, ਪਰ ਜੋ ਹੋਇਆ ਉਹਨੂੰ ਐਕਸਪਲੇਨ ਤਾਂ ਕਰ ਹੀ ਸਕਦੇ ਆ।
0: ਹੈ ਕਿ ਫੱਲਾ ਫੋਨ ਹੀ ਖੋਇਆ ਵਾ।
1: ਇਟਸ ਨੋਟ, ਇਫ ਇਟ ਇਜ਼ ਨੋਟ ਹੈਪਨਿੰਗ ਨਾਓ, ਇਟਸ ਨੋਟ ਅ ਨਿਊਜ਼। ਹਾਂ, ਦਾ ਕਰੰਟ ਅਫੇਅਰ ਦਾ ਪ੍ਰੋਗਰਾਮ ਆ ਨਾ।
0: ਤੇ ਮੈਨੂੰ ਇੱਕ ਚੀਜ਼ ਹੋਰ ਦੱਸੋ ਵੀ ਉਸ ਤੋਂ ਪਹਿਲਾਂ ਤੁਹਾਡੇ ਵੀ ਵੱਜੀਆਂ ਸੀ ਭਲਾ? ਆਹੋ, ਤੇ ਉਹਦੇ ਕਰਕੇ ਫਿਰ ਵੱਜੀਆਂ ਸੀ ਤੁਹਾਨੂੰ? ਹੈਂ, ਤੁਸੀਂ ਪੰਗੇ ਕਿਉਂ ਲੈਂਦੇ ਯਾਰ ਸਵੇਰੇ ਸਵੇਰੇ?
2: ਮੈਨੂੰ ਪਤਾ ਨਹੀਂ।
0: ਹੈਂ, ਮਜ਼ਾ ਆਉਂਦਾ ਵਾ?
2: ਹਾਂਜੀ।
0: ਓ, ਪੁੱਠੇ ਕੰਮ ਕਰਕੇ ਮਜ਼ਾ ਆਉਂਦਾ?
2: ਹਾਂਜੀ।
0: ਓਕੇ, ਕੀ ਸੁਣਾਓਗੇ ਫਿਰ?
2: ਇੱਕ ਬੋਲੀ।
0: ਹਾਂਜੀ।
2: ਬਾਲੀ ਅਮ ਬੱਲੇ ਬੱਲੇ ਵੇਵੇ ਦੇ ਚੜੈ ਰੋਂ ਕਾ, ਬੱਲੇ ਬੱਲੇ ਵੇਵੇ ਦੇ ਚੜੈ ਰੋਂ ਕਾ, ਤੀਆ ਲਾ ਲਿਆ ਜਿਹਨੂੰ ਰੱਬ ਦੇ ਵੇਰੇ ਵਿੱਚ ਰਹਿ ਰੋਂ ਕਾ, ਤੀਆ ਲਾ ਲਿਆ ਜਿਹਨੂੰ ਦਾ ਰੱਬ ਦੇ
0: ਵੇੜੇ ਵਿੱਚ ਰਹਿਣ ਰੋਣ ਕਾ।
1: ਕੀ ਕਹਿੰਦੇ? ਪੀ ਆਰ ਜਿਨ੍ਹਾਂ ਦੀ ਹੋਵੇ ਵੇੜੇ ਵਿੱਚ ਰਹਿਣ ਰੋਣ ਕਾ।
0: ਜਿੰਦਾਬਾਦ ਵੀਰ ਜੀ, ਜਿੰਦਾਬਾਦ
1: ਰੇਡੀਓ।
0: ਰਬੜ ਰਬੜ ਬੈਂਡ ਜਿੰਦਾਬਾਦ, ਚਪੇੜਾਂ ਜਿੰਦਾਬਾਦ,
2: ਪਚੇੜ
0: ਮਾਰਨ ਲੱਗੇ ਸੀ। ਓਕੇ, ਵੱਜੀ ਨੀ? ਬਚਾ ਹੋ ਗਿਆ?
1: ਕਈ ਵਾਰ ਭਗਤ ਵੀ ਛੱਡੀ।
0: ਥੈਂਕ ਯੂ ਵੀਰ ਜੀ। ਓਕੇ ਬਾਏ।
2: ਗੁੱਡ ਲੱਕ ਤਾਂ ਕਹਿੰਦੇ ਵਿਚਾਰਿਆਂ
0: ਨੂੰ। ਹਾਂਜੀ, ਸਾਰੇ ਜਣੇ ਹੱਸੇ। ਓਕੇ,
1: ਸਾਰੇ ਸਮਝੀਏ ਸੀ ਨਾ।
2: ਹਾਂਜੀ,
0: ਥੈਂਕ ਯੂ,
1: ਗੁੱਡ ਲੱਕ, ਤੁਹਾਡਾ ਬਚਾ
2: ਰਵੇ।
0: ਹਾਂ, ਥੈਂਕ ਯੂ, ਥੈਂਕ ਯੂ ਭਾਈ। ਇਹ ਸੀ ਸਾਡੇ ਨਾਲ ਵੀਰ ਜੀ। ਵੀਰ ਜੀ ਲਾ ਦਿੰਦੇ ਰੌਣਕਾਂ, ਅਤੇ ਧੰਨਵਾਦ ਵੀ ਤੁਹਾਡਾ, ਬਹੁਤ ਸ਼ੁਕਰੀਆ। ਰਕੇਸ਼ ਕੁਮਾਰ ਜੀ ਕਹਿੰਦੇ ਕਿ ਸਭ ਤੰਦਰੁਸਤ ਰਹਿਣ, ਖੁਸ਼ ਰਹਿਣ, ਚੜ੍ਹਦੀ ਕਲਾ 'ਚ ਰਹਿਣ, ਹੱਸਦੇ ਵੱਸਦੇ ਰਹਿਣ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਪਰਥ ਤੋਂ ਹਰ ਰੋਜ਼ ਦੀ ਤਰ੍ਹਾਂ ਮੈਸੇਜ। ਜਤਿੰਦਰ ਕੌਰ ਜੀ ਕਹਿੰਦੇ ਨੇ ਕਿ ਬੋਥ ਆਫ ਯੂ ਭਾਅ ਜੀ ਇਜ਼ ਅ ਗੁੱਡ ਹੈਪੀ ਵੈਨਸਡੇ, ਅਤੇ ਧੰਨਵਾਦ ਤੁਹਾਡਾ। ਅਮਰਿੰਦਰ ਸਿੰਘ ਸੰਧੂ ਜੀ ਕਹਿੰਦੇ ਕਿ ਥੈਂਕ ਯੂ ਫੋਰ ਬਰਥਡੇ ਵਿਸ਼ਿਜ਼, ਅਤੇ ਗਿਫਟ ਵਾਲੀ ਗੱਲ ਕਹਿੰਦੇ ਦੁਬਾਰਾ ਕਹੋ ਮਾੜੀ ਜੀ, ਤੇ
1: ਜ਼ੋਰ ਜਿਹਾ ਪਾ ਕੇ ਕਹੋ।
0: ਜਿਹਨੇ ਕਿ ਥੋੜ੍ਹੀ ਕਹੀ ਹੋਵੇ ਨਾ, ਉਹਨੇ ਕਿ ਜ਼ਿਆਦਾ ਵੱਜਦੀ ਹੈ। ਥੋੜ੍ਹੀ ਕਹਿ, ਜ਼ਿਆਦਾ ਵੱਜਦੀ ਹੈ ਬਾਈ। ਥੈਂਕ ਯੂ। ਅਤੇ ਸੁਖਿੰਦਰ ਭੈਣ ਜੀ ਬਹੁਤ ਬਹੁਤ ਸ਼ੁਕਰੀਆ। ਜਤਿੰਦਰ ਪਾਲ ਜੀ ਧੰਨਵਾਦ ਤੁਹਾਡਾ, ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ, ਅਤੇ ਕਹਾਣੀ ਬਹੁਤ ਸਿੱਖਿਆਦਾਇਕ ਲੱਗੀ। ਅਤੇ ਬਲਜੀਤ ਵਾਲੀਆ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਹੈ ਬਈ ਗ੍ਰੇਟ ਡੇ, ਧੰਨਵਾਦ ਜੀ। ਅਤੇ ਰਾਜ ਜੀ ਗੁੱਡ ਮੋਰਨਿੰਗ ਸਾਡੇ ਵੱਲੋਂ ਵੀ, ਸਤਿ ਸ਼੍ਰੀ ਅਕਾਲ ਰੇਡੀਓ ਹਾਂਜੀ ਅਤੇ ਸਾਰੇ ਪਰਿਵਾਰ ਨੂੰ। ਅਤੇ ਕਹਿੰਦੇ ਪਰਮਾਤਮਾ ਅੱਗੇ ਅਰਦਾਸ ਹੈ ਕਿ ਸਭ ਦਾ ਦਿਨ ਬਹੁਤ ਬਹੁਤ ਵਧੀਆ ਰਹੇ। ਜਤਿੰਦਰ ਨੰਦਾ ਜੀ ਕਲਕਾਲੋ ਤੋਂ ਕਰਦੇ ਨੇ ਮੈਸੇਜ, ਰੁਪਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਕੁਲਵੀਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਸਭ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ। ਅਤੇ ਹਰਚੰਦ ਸਿੰਘ ਢਿੱਲੋਂ ਜੀ ਬੈਰਿਕ ਦੇ ਪਾਣੀਆਂ ਤੋਂ ਕਹਿੰਦੇ ਨੇ ਕਿ ਪਰਮਾਤਮਾ ਸਾਰਿਆਂ 'ਤੇ ਮਿਹਰ ਭਰਿਆ ਹੱਥ ਬਣਾ ਹੀ ਰੱਖੇ। ਅਤੇ ਇੱਧਰ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਿ ਪਲੀਜ਼ 3 bedroom ਕਹਿੰਦੇ ਕਿ ਘਰ ਆ ਅਵੇਲੇਬਲ ਫੋਰ ਰੈਂਟ ਕ੍ਰੈਨਬਰਨ ਨੌਰਥ ਦੇ ਵਿੱਚ। ਦੱਸਿਓ ਭਾਈ ਜੇ ਕਿਸੇ ਨੇ ਲੈਣਾ ਰੈਂਟ ਦੇ ਉੱਤੇ ਘਰ, ਅਤੇ ਫਿਰ ਇਹਨਾਂ ਦਾ ਨੰਬਰ ਤੁਹਾਨੂੰ ਆਪਾਂ ਦੇ ਦਾਂਗੇ। ਕ੍ਰੈਨਬਰਨ ਨੌਰਥ ਦੇ ਵਿੱਚ ਦਿੱਲੀ ਜੋਲਰ ਵਾਲੇ ਕਹਿੰਦੇ ਨੇ ਵੀ $182 ਰੇਟ ਹੋ ਗਿਆ 22 carat ਦਾ।
1: ਤੁਹਾਡਾ ਭਲਾ ਹੋਵੇ
0: ਅਤੇ ਵਾਹਿਗੁਰੂ ਸਭ ਦਾ ਭਲਾ ਕਰੇ। ਅਮਨ ਜੀ ਮੈਸੇਜ ਕਰਦੇ ਨੇ, ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਜੀ। ਚੜ੍ਹਦੀ ਕਲਾ ਦੇ ਵਿੱਚ ਰਹੋ ਤੁਸੀਂ। ਅਤੇ ਇਕਬਾਲ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣ। ਅਤੇ ਇੱਧਰ ਬਾਜਵਾ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਫਤਿਹ ਦੀ ਸਾਂਝ ਪਾਉਂਦੇ ਨੇ। ਤੇ ਸਾਰੇ ਲਿਸਨਰਸ ਦੇ ਲਈ ਪਾਉਂਦੇ ਨੇ ਤੇ ਆਪ ਸਭ ਦਾ ਦਿਨ ਕਹਿੰਦੇ ਕਿ ਬਹੁਤ ਵਧੀਆ ਵਧੀਆ ਜਾਵੇ ਤੇ ਮੇਰਾ ਮੈਸੇਜ ਕਹਿੰਦੇ ਨੇ ਕਿ ਪੜ੍ਹਿਓ ਤੇ ਥੈਂਕ ਯੂ ਫਰੋਮ ਮੋਰਵੈਲ ਤੇ ਧੰਨਵਾਦ ਜੀ ਤੁਹਾਡਾ ਮੋਰਵੈਲ ਵਾਲਿਓ ਬਹੁਤ ਬਹੁਤ ਸ਼ੁਕਰੀਆ ਤੇ ਕਿਲ ਮੋਰ ਤੋਂ ਅਮਨ ਮਨੋਚਾ ਜੀ ਕਹਿੰਦੇ ਨੇ ਕਿ ਵਾਹਿਗੁਰੂ ਸਭ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਸਾਰਿਆਂ ਦੇ ਲਈ ਦੁਆਵਾਂ ਮੰਗਦੇ ਹੋ ਤੇ ਸਾਰਿਆਂ ਦੇ ਲਈ ਦੁਆਵਾਂ ਮੰਗਣ ਵਾਲਾ ਫਿਰ ਬਹੁਤ ਵਧੀਆ ਆਪੇ ਵੀ ਵਿੱਚ ਹੀ ਆ ਜਾਂਦਾ ਅਤੇ ਤੁਹਾਡੇ ਲਈ ਵੀ ਸ਼ੁਭਕਾਮਨਾਵਾਂ ਦੁਆਵਾਂ ਅੱਜ ਦਿਨ ਦੀਆਂ ਅਤੇ ਹੁਣ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤਾਂ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
3: This autumn, laugh out loud with Ayushman Khurana and Saad Ali Khan in Urda Teer.
4: Ek Pakistani jasoos Hindustan jayega.
5: Desh bhakti to yaad aa gayi.
6: Desh kaun sa hai? Ye bhul gaya.
3: A spy mission gone wrong with hilarious moments.
7: Udhe ek border chal rahi hai.
8: Nahi ji, ye to Urda Teer chal raha hai. From October 9th at cinemas near you.
9: Suno ji, gaddi Akshara Jewelers wal le lo.
10: O jo hukam meri sarkar.
9: O aa kidhar? Harry Spark wal jana. Tusi aa kithe ja rahe ho?
10: Akshara Jewelers di dooji location.
9: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
10: ਆਹੋ ਜੀ ਆਹੋ
9: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
11: ਯੂ ਆਰ ਲਿਸਨਿੰਗ Radio Hanji, 1674 AM, 24/7 Indian Radio, Sydney ka apna Indian radio station.
12: Radio Hanji.
11: Stay tuned.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
4: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਪੂਰੇ ਪਿੰਡ ਦੇ ਵਿੱਚ ਸਭ ਤੋਂ ਮਹਿੰਗੀ ਕੋਠੀ, ਸਾਰਿਆਂ ਨੇ ਅਲੱਗ ਅਲੱਗ ਅੰਦਾਜ਼ੇ ਲਾਉਣੇ ਸ਼ੁਰੂ ਕੀਤੇ। ਕਿਸੇ ਨੇ ਕਿਹਾ ਸਭ ਤੋਂ ਵਧੇਰੇ ਜਾਇਦਾਦ ਪਿੰਡ ਦੇ ਵਿੱਚੋਂ ਹੁਣ ਇਹਨੇ ਬਣਾ ਲਈ ਹੈ, ਪੈਸੇ ਧੇਲੇ ਦੀ ਕੋਈ ਕਮੀ ਨਹੀਂ, ਜ਼ਮੀਨ ਵੀ ਕਾਫੀ। ਕਈ ਕਹਿੰਦੇ ਨੇ ਸ਼ਹਿਰ ਦੇ ਵਿੱਚ ਪਲਾਟ ਵੀ ਇਹਨੇ ਲਏ ਨੇ, ਸੈਲਰ ਵੀ ਨੇ। ਇੰਨੀ ਜਾਇਦਾਦ ਪਹਿਲਾਂ ਤਾਂ ਨਹੀਂ ਸੀ, ਕੋਈ ਕਹਿੰਦਾ 2 ਨੰਬਰ 'ਚ ਬਣਾਈ ਹੈ, ਕੋਈ ਕਹਿੰਦਾ ਨਹੀਂ ਵਿਰਾਸਤ ਦੇ ਵਿੱਚ ਵੀ ਕਾਫੀ ਕੁਛ ਮਿਲਿਆ ਸੀ, ਇਹਨੇ ਤਾਂ ਅੱਗੇ ਵਧਾਈ ਹੈ। ਕੋਈ ਕਹਿੰਦਾ ਨਹੀਂ ਇਹਨੇ ਜਿਹੜੇ ਕੰਮ ਨੂੰ ਹੱਥ ਪਾਇਆ ਉਹੀ ਚੀਜ਼ ਸੋਨਾ ਹੋ ਗਈ ਹੈ। ਕੋਈ ਕਹਿੰਦਾ ਇਹਨੇ ਉਧਾਰੇ ਪੈਸੇ ਚੁੱਕੇ ਫਿਰ ਇਹ ਸਾਰਾ ਕੁਛ ਛੱਤਿਆ, ਕੋਈ ਕਹਿੰਦਾ ਨਹੀਂ ਮਿਹਨਤ ਆ, ਕੋਈ ਕਹਿੰਦਾ ਨਹੀਂ ਕਿਸਮਤ ਆ, ਕੋਈ ਕਹਿੰਦਾ ਇਹਨੇ ਹਿੰਮਤ ਕੀਤੀ ਹੈ, ਰੱਬ ਨੇ ਇਹਦੀ ਬਾਂਹ ਫੜੀ ਹੈ। ਕਈ ਮਹਿੰਗੀਆਂ ਚੀਜ਼ਾਂ ਨੇ ਉਹਦੇ ਕੋਲ ਜਿਨ੍ਹਾਂ ਬਾਰੇ ਇੱਕ ਆਮ ਆਦਮੀ ਸੋਚ ਵੀ ਨਹੀਂ ਸਕਦਾ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪਿੰਡ ਦੇ ਵਿੱਚ ਸਭ ਤੋਂ ਵੱਡੀ ਕੋਠੀ, ਸਭ ਤੋਂ ਵੱਧ ਪੈਸਾ। ਕੋਈ ਜੋ ਮਰਜ਼ੀ ਕਵੇ 2 ਨੰਬਰ ਨਾਲ ਕਮਾਇਆ ਜਾਂ 1 ਨੰਬਰ ਨਾਲ, ਬਸ ਹੈਗਾ ਤਾਂ ਹੈਗਾ। 1 ਕਰੋੜਾਂ ਰੁਪਏ ਦਾ ਮਾਲਕ ਅੱਜ ਦੁਨੀਆ ਤੋਂ ਚਲਾ ਗਿਆ, ਇੰਨਾ ਪੈਸਾ ਕਮਾ ਕੇ ਵੀ ਖਾਲੀ ਹੱਥ ਚਲਾ ਗਿਆ। ਉਹ ਜਿਹਦੇ ਬਾਰੇ ਕਹਿੰਦੇ ਹੁੰਦੇ ਸੀ ਆਸ ਪਾਸ ਜਿਹੜੀ ਵੀ ਚੀਜ਼ ਵੇਖ ਲੈਂਦਾ ਉਹ ਸਭ ਤੋਂ ਪਹਿਲਾਂ ਇਹਦੀ ਹੁੰਦੀ ਹੈ, ਇਹ ਤਾਂ ਚੀਜ਼ ਹੀ ਉਹ ਲੈਂਦਾ ਜਿਹੜੀ ਕਦੀ ਕਿਸੇ ਨੇ ਵੇਖੀ ਨਾ ਹੋਵੇ, ਜਿਹੜੀ ਵੇਖ ਕੇ ਬੰਦਾ ਕਵੇ ਆਹ ਨਹੀਂ ਸੀ ਪਹਿਲਾਂ ਕਦੀ ਵੇਖੀ। ਮਹਿੰਗੇ ਮਹਿੰਗੇ ਕੱਪੜੇ ਪਾਉਣੇ, ਬਿਲਕੁਲ ਅੱਜ ਸਧਾਰਨ ਕੱਪੜਿਆਂ ਦੇ ਵਿੱਚ, ਚਿੱਟੇ ਕੱਪੜਿਆਂ ਦੇ ਵਿੱਚ ਪਿਆ, ਮਹਿੰਗੇ ਬਿਸਤਰ 'ਤੇ ਸੌਣ ਵਾਲਾ ਅੱਜ ਛੋਟੇ ਅਤੇ ਸਸਤੇ ਜਿਹੇ ਬਿਸਤਰ ਦੇ ਉੱਤੇ ਪਿਆ, ਆਸ ਪਾਸ ਉਹਦੇ ਚਾਹੁਣ ਵਾਲੇ ਉਹਨੂੰ ਯਾਦ ਕਰਕੇ ਰੋ ਰਹੇ ਨੇ ਅਤੇ ਕਈ ਵੇਖੋ ਵੇਖੀ ਰੋ ਰਹੇ ਨੇ, ਜਿਹਨਾਂ ਨੂੰ ਵਿਖਾਉਣ ਦੇ ਲਈ ਰੋਣਾ ਪੈਣਾ। ਅੰਦਰੋਂ ਅੰਦਰ ਹੀ ਪਹਿਲਾਂ ਹੀ ਸਤੇ ਪਏ ਸੀ, ਪਹਿਲਾਂ ਹੀ ਤਪੇ ਪਏ ਸੀ, ਇੰਨਾ ਪੈਸਾ ਆ ਕਿੱਥੋਂ ਗਿਆ। ਲੋਕਾਂ ਦਾ ਜਿਵੇਂ ਘਰ ਦੇ ਵਿੱਚ ਹਾੜਾ ਆ ਗਿਆ ਹੋਵੇ, ਅਮੀਰ ਬੰਦੇ ਦੀ ਮਰਗਤ 'ਤੇ ਵੀ ਲੋਕ ਇੰਨੇ ਜ਼ਿਆਦਾ ਪਹੁੰਚਦੇ ਨੇ, ਇਹ ਵੀ ਭੁਲੇਖਾ ਨਿਕਲ ਗਿਆ। ਲੋਕਾਂ ਦੀ ਇੰਨੀ ਭੀੜ ਵੇਖ ਕੇ ਇੱਕ ਸਾਧੂ ਆ ਕੇ ਭੀੜ ਦੇ ਵਿੱਚ ਰੁਕ ਗਿਆ ਅਤੇ ਭੀੜ ਨੂੰ ਪੁੱਛਣ ਲੱਗਾ, ਬੇਟਾ ਇੱਥੇ ਇੰਨੀ ਭੀੜ ਕਾਹਦੀ ਲਾਈ ਹੈ? ਸਾਧੂ ਦੀ ਗੱਲ ਸੁਣ ਕੇ ਭੀੜ ਦੇ ਵਿੱਚੋਂ ਇੱਕ ਆਦਮੀ ਬੋਲਿਆ, ਬਾਬਾ ਇੱਥੇ ਇੱਕ ਅਮੀਰ ਆਦਮੀ ਦੀ ਮੌਤ ਹੋਈ ਹੈ। ਗੱਲ ਸੁਣ ਕੇ ਸਾਧੂ ਦੁਬਾਰਾ ਕਹਿਣ ਲੱਗਾ, ਫਿਰ ਇੰਨੀ ਭੀੜ ਕਾਹਦੇ ਲਈ ਆ? ਜ਼ਰੂਰ ਇਹ ਕੋਈ ਨੇਕ ਦਿਲ ਇਨਸਾਨ ਹੋਵੇਗਾ। ਸਾਧੂ ਦੀ ਗੱਲ ਸੁਣ ਕੇ ਉਹ ਆਦਮੀ ਫਿਰ ਬੋਲਿਆ, ਨੇਕ ਜਾਂ ਇਮਾਨਦਾਰ ਉਹਦਾ ਤਾਂ ਪਤਾ ਨਹੀਂ ਬਾਬਾ, ਬਸ ਇੰਨਾ ਪਤਾ ਕਿ ਪਿੰਡ ਦੇ ਵਿੱਚੋਂ ਸਭ ਤੋਂ ਵੱਧ ਪੈਸੇ ਵਾਲਾ ਇਨਸਾਨ ਸੀ ਇਹ। ਸਾਧੂ ਫਿਰ ਬੋਲਿਆ, ਕਿੰਨਾ ਕੁ ਪੈਸਾ ਸੀ ਭਲਾ ਇਹਦੇ ਕੋਲ? ਬਸ ਤੁਸੀਂ ਸੋਚ ਲਓ, ਮਹਿੰਗੀ ਚੀਜ਼ ਸਭ ਤੋਂ ਪਹਿਲਾਂ ਇਹਦੇ ਘਰ ਆਉਂਦੀ ਸੀ। ਇਹ ਗੱਲ ਸੁਣ ਕੇ ਸਾਧੂ ਨੇ ਹੱਸ ਕੇ ਕਿਹਾ, ਅੱਛਾ ਇੰਨੇ ਪੈਸੇ ਸੀ ਇਹਦੇ ਕੋਲ? ਆਦਮੀ ਨੇ ਹੈਰਾਨ ਹੋ ਕੇ ਪੁੱਛਿਆ, ਸਾਧੂ ਮਹਾਰਾਜ ਜੀ ਇਹਦੇ ਵਿੱਚ ਹੱਸਣ ਵਾਲੀ ਕਿਹੜੀ ਗੱਲ ਹੈ? ਇਹ ਗੱਲ ਸੱਚ ਹੈ ਕਿ ਸਭ ਤੋਂ ਮਹਿੰਗੀਆਂ ਚੀਜ਼ਾਂ ਇਹ ਖਰੀਦ ਕੇ ਲੈ ਕੇ ਆਉਂਦਾ ਸੀ, ਸਭ ਤੋਂ ਪਹਿਲਾਂ ਇਹ ਚੀਜ਼ ਖਰੀਦਦਾ ਸੀ, ਇੰਨਾ ਪੈਸਾ ਵਾਕਈ ਸੀ ਇਹਦੇ ਕੋਲ, ਇਹਦੇ 'ਚ ਹੱਸਣ ਵਾਲੀ ਕਿਹੜੀ ਗੱਲ ਹੈ? ਸਾਧੂ ਨੇ ਕਿਹਾ, ਬੇਟਾ ਮੈਨੂੰ ਨਹੀਂ ਲੱਗਦਾ ਇਹ ਇੰਨਾ ਅਮੀਰ ਸੀ। ਇੰਨਾ ਅਮੀਰ ਹੁੰਦਾ, ਇੰਨਾ ਜ਼ਿਆਦਾ ਇਹਦੇ ਕੋਲ ਪੈਸਾ ਹੁੰਦਾ ਤਾਂ ਦਿਖ ਪੈਣਾ ਸੀ। ਸਾਧੂ ਨੇ ਹੈਰਾਨ ਹੁੰਦੇ ਨੇ ਪੁੱਛਿਆ, ਜੇ ਇੰਨਾ ਅਮੀਰ ਸੀ, ਤੂੰ ਕਹਿ ਰਿਹਾ ਇਹਦੇ ਕੋਲ ਇੰਨਾ ਪੈਸਾ ਸੀ, ਹਰ ਇੱਕ ਆਪਣੀ ਮਰਜ਼ੀ ਦੀ ਇਹ ਚੀਜ਼ ਲੈ ਲੈਂਦਾ ਸੀ, ਹਰ ਇੱਕ ਚੀਜ਼ ਪਹਿਲਾਂ ਖਰੀਦ ਲੈਂਦਾ ਸੀ, ਅਤੇ ਮੈਨੂੰ ਇੱਕ ਗੱਲ ਦੱਸ ਖਾਂ, ਇਹ ਮਰਦਾ ਕਿਉਂ? ਮੈਂ ਸਮਝਿਆ ਨਹੀਂ ਮਹਾਰਾਜ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਾਧੂ ਨੇ ਕਿਹਾ, ਜੇ ਹਰ ਇੱਕ ਚੀਜ਼ ਖਰੀਦ ਲੈਂਦਾ ਸੀ ਤਾਂ ਇਹਨੇ ਫਿਰ ਉਸ ਰੱਬ ਦੇ ਕੋਲੋਂ, ਅਕਾਲ ਪੁਰਖ ਦੇ ਕੋਲੋਂ, ਪਰਮਾਤਮਾ ਦੇ ਕੋਲੋਂ ਆਪਣੇ ਸਾਹ ਕਿਉਂ ਨਹੀਂ ਖਰੀਦ ਲਏ? ਇਹਨਾਂ ਸਾਰੀਆਂ ਵਸਤਾਂ ਦੇ ਨਾਲੋਂ ਜ਼ਰੂਰੀ ਇਹਦੇ ਸਾਹ ਸੀ। ਦੱਸ ਖਾਂ ਮੈਨੂੰ, ਉਹ ਕਿਉਂ ਨਹੀਂ ਖਰੀਦੇ ਭਲਾ? ਅਤੇ ਹੱਸਦਾ ਹੱਸਦਾ ਸਾਧੂ ਅੱਗੇ ਚਲਾ ਗਿਆ। ਬੰਦਾ ਸੋਚਣ ਦੇ ਲਈ ਮਜਬੂਰ ਹੈ ਕਿ ਹਾਂ ਵਾਕਈ ਜ਼ਿੰਦਗੀ ਦੀ ਸੱਚਾਈ ਤਾਂ ਇਹੋ ਹੀ ਆ, ਪੈਸਾ ਜ਼ਿੰਦਗੀ ਨਹੀਂ ਖਰੀਦ ਸਕਦਾ, ਆਉਣ ਵਾਲੀ ਮੌਤ ਨੂੰ ਕਿਉਂ ਨਹੀਂ ਖਰੀਦ ਸਕਿਆ, ਆਉਣ ਵਾਲੀ ਮੌਤ ਨੂੰ ਕਿਉਂ ਨਹੀਂ ਰਿਸ਼ਵਤ ਦੇ ਸਕਿਆ? ਅਤੇ ਫਿਰ ਤੁਸੀਂ ਕਿਸੇ ਨੂੰ ਅਮੀਰ ਕਿੱਦਾਂ ਕਹਿ ਸਕਦੇ ਹੋ? ਸਾਧੂ ਦੀ ਇਸ ਗੱਲ ਨੇ ਸਾਰਿਆਂ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ। ਆਸ ਪਾਸ ਸਾਰੇ ਚੁੱਪ ਚਾਪ ਖੜ੍ਹੇ ਨੇ ਅਤੇ ਜਾਂਦੇ ਹੋਏ ਸਾਧੂ ਨੂੰ ਪਿੱਛੋਂ ਵੇਖ ਰਹੇ ਨੇ। ਸ਼ਾਇਦ ਅੱਜ ਜ਼ਿੰਦਗੀ ਦਾ ਇੱਕ ਸਬਕ ਲੈ ਕੇ ਜਾ ਰਹੇ ਨੇ ਘਰਾਂ ਨੂੰ। ਜ਼ਿੰਦਗੀ ਵਿੱਚ ਚਾਹੇ ਇਨਸਾਨ ਨੇ ਕਿੰਨਾ ਵੀ ਕੁਛ ਖਰੀਦ ਲਿਆ ਹੋਵੇ ਅਤੇ ਬਾਕੀ ਸਾਰਿਆਂ ਦੇ ਨਾਲੋਂ ਪਹਿਲਾਂ ਖਰੀਦ ਲਿਆ ਹੋਵੇ, ਸਭ ਤੋਂ ਮਹਿੰਗੀ ਚੀਜ਼ ਲੈ ਲਈ ਹੋਵੇ, ਪਰ ਦੁਨੀਆਂ ਦੀ ਸਭ ਤੋਂ ਮਹਿੰਗੀ ਚੀਜ਼ ਹੈ ਕਿਹੜੀ ਕਿ ਇਨਸਾਨ ਨੂੰ ਇਹ ਚੇਤੇ ਰਹਿੰਦਾ? ਕਿ ਇਨਸਾਨ ਨੂੰ ਇਹ ਚਿੱਤ ਚੇਤੇ ਆ ਕਿ ਮੇਰੀ ਜ਼ਿੰਦਗੀ ਨਾਲੋਂ ਵਡਮੁੱਲੀ ਹੋਰ ਕੋਈ ਚੀਜ਼ ਨਹੀਂ। ਮੌਤ ਜਿਹੜੀ ਜ਼ਿੰਦਗੀ ਦੀ ਚਾਲ ਨੂੰ ਜਦੋਂ ਚਾਹੇ ਰੋਕ ਦਿੰਦੀ ਆ। ਐਸੇ ਦੇ ਵਿੱਚ ਜੇ ਆਪਣਿਆਂ ਦੇ ਨਾਲ ਥੋੜ੍ਹਾ ਜਿਹਾ ਸਮਾਂ ਹੋਰ, ਥੋੜ੍ਹੇ ਜਿਹੇ ਪਲ ਹੋਰ ਬਿਤਾਉਣ ਨੂੰ ਮਿਲ ਜਾਣ, ਅਤੇ ਜਾਂ ਫਿਰ ਇੱਦਾਂ ਕਹਿ ਲਈਏ ਕਿ ਸੱਚੇ ਦਿਲ ਨੂੰ ਅਰਦਾਸ ਕਰਕੇ ਇਹ ਪਲ ਆਪਾਂ ਉਸ ਰੱਬ ਦੇ ਕੋਲੋਂ ਲੈ ਲਈਏ, ਅਕਾਲ ਪੁਰਖ ਸਾਨੂੰ ਉਹ ਪਲ ਦੇ ਦੇਵੇ, ਅਤੇ ਉਹਦੇ ਤੋਂ ਅਮੀਰ ਆਦਮੀ ਹੋਰ ਕਿਹੜਾ ਹੋ ਸਕਦਾ? ਕਹਿੰਦੇ ਨੇ ਪੈਸਾ ਉਲਟਾ ਤੁਹਾਨੂੰ ਆਪਣਿਆਂ ਤੋਂ ਦੂਰ ਕਰ ਦਿੰਦਾ। ਪੈਸੇ ਦੀ ਦੌੜ ਦੇ ਵਿੱਚ ਆਪਾਂ ਆਪਣਿਆਂ ਨੂੰ ਸਮਾਂ ਹੀ ਨਹੀਂ ਦੇ ਪਾਉਂਦੇ, ਭਾਵੇਂ ਦੁਨੀਆਂ ਦੇ ਵਿੱਚ ਤੁਹਾਡੇ ਕੋਲ ਸਭ ਤੋਂ ਵਧੇਰੇ ਪੈਸਾ ਹੋਵੇ, ਪਰ ਅਮੀਰ ਆਪਾਂ ਕਿਹਨੂੰ ਗਿਣਾਂਗੇ? ਉਹ ਜਿਹੜਾ ਆਪਣਿਆਂ ਦੇ ਵਿੱਚ ਬੈਠਾ, ਆਪਣਿਆਂ ਦੇ ਵਿੱਚ ਬਹਿ ਕੇ ਸੁੱਖ ਦੇ ਸਾਹ ਲੈ ਰਿਹਾ, ਹੱਸ ਰਿਹਾ, ਖੇਡ ਰਿਹਾ, ਆਪਣੇ ਬੱਚਿਆਂ ਦੀ ਖੁਸ਼ੀ ਵੇਖ ਰਿਹਾ, ਉਹਨਾਂ ਦੇ ਚਿਹਰੇ ਦੇ ਉੱਤੇ ਮੁਸਕਰਾਹਟ ਨੂੰ ਵੇਖ ਕੇ ਆਪਣੀ ਜ਼ਿੰਦਗੀ ਦੇ ਪਲ ਵਧਾ ਰਿਹਾ, ਜਾਂ ਫਿਰ ਉਹ ਜਿਹੜਾ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਉਹਨਾਂ ਨੂੰ ਖਰੀਦ ਕੇ ਦੇ ਰਿਹਾ, ਕਿਉਂਕਿ ਉਹਨੇ ਉਹ ਮਹਿੰਗੀਆਂ ਚੀਜ਼ਾਂ ਖਰੀਦਣੀਆਂ ਨੇ, ਇਸ ਕਰਕੇ ਉਹਨੂੰ ਕੰਮ ਕਰਨ ਦੀ ਲੋੜ ਹੈ। ਕੰਮ ਕਰੂਗਾ ਤਾਂ ਫਿਰ ਉਹ ਮਹਿੰਗੇ ਤੋਹਫੇ ਲੈ ਕੇ ਦਊਗਾ। ਕੀ ਇਹ ਮਹਿੰਗੇ ਤੋਹਫਿਆਂ ਦੇ ਨਾਲ ਆਪਾਂ ਅਮੀਰ ਬਣਾਂਗੇ, ਜਾਂ ਫਿਰ ਕੁਛ ਕੁ ਫੁਰਸਤ ਦੇ ਪਲਾਂ ਦੇ ਨਾਲ? ਬੜਾ ਵੱਡਾ ਸਵਾਲ। ਆਸ ਕਰਦਾ ਹਾਂ ਕਿ ਕਦੀ ਕਦਾਈਂ ਵਿੱਚ ਵਿਚਾਲੇ ਆਪਾਂ ਇਹਨਾਂ ਉਲਝੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਜ਼ਰੂਰ ਕਰਦੇ ਹੋਵਾਂਗੇ। ਇਹ ਕਹਾਣੀ ਕੁਲਦੀਪ ਰਾਮ ਜੀ ਦੀ ਲਿਖੀ ਹੋਈ, ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ, ਤੇ ਸਾਡੇ ਤੱਕ ਪਹੁੰਚਾਈ ਨਰਿੰਦਰ ਸਿੰਘ ਸਹਿਮੀ ਹੋਰਾਂ ਨੇ। ਤਹਿ ਦਿਲੋਂ ਧੰਨਵਾਦ।
3: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ YouTube ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ YouTube ਚੈਨਲ।
5: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
7: ਸਤਿ ਸ਼੍ਰੀ ਅਕਾਲ, ਮੈਂ ਹਾਂ ਜੀ ਸ਼ੇਰ ਗਿੱਲ, ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਹਾਂਜੀ ਹਾਂਜੀ ਰੇਡੀਓ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 180, 490, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
4: Yeah. Jump.

0: ਲੋ ਜੀ ਕਿਤੇ ਐਵੇਂ ਤਾਂ ਲੱਗਿਆ ਹੋਵੇ ਬਣਾਕਾ ਗੀਤ ਮਹਲਾ ਚਾਹੀਦਾ
1: ਲੈ ਲਈ ਭਾਈ ਮੈਂ ਨਾ ਵਿੱਚ ਬੋਲਣ ਹੀ ਲੱਗਾ ਨਾ ਮੇਰਾ ਮੂੰਹ ਟੱਡੇ ਦੇ ਟੱਡੇ ਹੀ ਰਹਿ ਗਿਆ ਮੈਂ ਆਖਿਆ ਇਹ ਕਿੱਥੋਂ ਆ ਜਾ ਗਈ ਹੈ ਭਾਈ ਹੋਰ ਬੈਲੋ ਹੈ ਯੇ ਵੋ ਭਾਈ ਤੁਸੀਂ ਮਤਲਬ
0: ਪੁਰਾਣਾ ਅਮੀਨ ਸਿਆਨੀ ਸਾਹਿਬ ਸੁਣੇ ਸੀ ਸਿਲਾਨ ਰੇਡੀਓ ਤੇ ਹਾਂ ਰੇਡੀਓ ਤੇ ਸੁਣਦੇ ਹੁੰਦੇ ਸੀਗੇ
1: ਤੁਸੀਂ ਮਤਲਬ ਪੂਰਾ ਕੀਤਾ ਜਦ
0: ਲਈ जयदेव ने और धुंधे थी शंकर जय किशन ने
1: अच्छा जिन्हों ने ना बोलते मैं अभी भट्टाचार्य मैं अभी केड़ा हो गया अभी अभी जैसे अभी नहीं तो कभी नहीं है अभी भट्टाचार्य
0: ਲੋ ਜੀ ਸੋ ਇਹ ਇਸ ਕਰਕੇ ਕੀਤਾ ਭਾਜੀ
1: ਮੈਂ ਦੱਸਾਂਗਾ ਇਹ ਅੱਜ ਮਤਲਬ ਹੈ ਤੇ ਮੈਨੂੰ ਪਤਾ ਲੱਗ ਗਿਆ ਕਿ ਇਹਦਾ ਜਨਮ ਦਿਨ ਆ ਪਰ ਮੈਂ ਬੁੱਝਾਂਗਾ ਠੀਕ ਹੈ ਕੋਈ ਪੁਰਾਣਾ ਇਹ ਹੁਣ ਤੁਸੀਂ ਦੋਵੇਂ ਹਸਬੈਂਡ ਹਸਬੈਂਡ ਵਾਈਫ ਤਰੀ ਹੈ ਕੁੜੀ ਤੇ ਮੁੰਡੇ ਦੀ ਆਵਾਜ਼ ਹੈ ਤੇ ਮੈਂ ਪਹਿਲਾਂ ਇਹ ਦੱਸੋ ਵੀ
0: ਕੁੜੀ ਤੇ ਮੁੰਡੇ ਦੀ
1: ਮਤਲਬ ਉਹ ਵਿੱਚ ਜਿਹੜੀ
0: ਆ ਲਤਾ ਮੰਗੇਸ਼ਕਰ ਮੁਹੰਮਦ ਰਫੀ
1: ਅੱਛਾ ਅੱਛਾ ਤੇ ਇਹਦਾ ਮਤਲਬ ਜਾਂ ਤੇ ਲਤਾ ਜੀ ਦਾ ਹੈ ਤੇ ਜਾਂ ਮੁਹੰਮਦ ਰਫੀ ਜੀ ਦਾ ਹੈ
0: ਅੱਛਾ
1: ਤੇ ਕਿੱਦਾਂ ਦਾ ਹੋ ਸਕਦਾ ਹੈ ਕਿਸੇ ਨੇ ਮੈਨੂੰ ਫੋਨ ਕਰਕੇ ਦੱਸਿਆ ਨੀ ਵੈਸੇ
0: ਕਰੋਗੇ
1: ਹੈਗੇ ਇੱਥੇ ਹੀ ਹੈ
0: ਇੱਥੇ ਮਤਲਬ ਆਸਟ੍ਰੇਲੀਆ ਚ ਆਸਟ੍ਰੇਲੀਆ ਚ ਹੀ
1: ਨੇ
0: ਤੁਸੀਂ ਇਹ ਦੇਖੋ ਵੀ ਜੇ 1959 ਦੀ ਫਿਲਮ ਹੈ ਤੇ ਉਸ ਵਕਤ ਤੋਂ 20-25 ਜਾਂ 30 ਸਾਲਾਂ ਦੇ ਹੋਣਗੇ ਜਿਹੜੇ ਵੀ ਹੋਣਗੇ ਲੋਕ 20 ਦਾ ਤਾਂ ਕੌਣ ਹੋਊਗਾ 30 ਕੁ ਸਾਲਾਂ ਦੇ ਹੋਣਗੇ ਤੇ 60 ਤੋਂ ਹੁਣ ਤੁਹਾਨੂੰ ਲੱਗਦਾ ਕਿ 1960 ਚ 30 ਸਾਲ ਦਾ ਬੰਦਾ ਤੇ ਹੁਣ 60 ਤੇ 40 100-126 ਸਾਲ ਦਾ ਕੋਈ ਹੋਊਗਾ
1: ਪਰ ਇਹਨਾਂ ਦੀ ਆਵਾਜ਼ ਤੇ ਇੱਥੇ ਹੈਗੀ ਹੈ ਨਾ ਦੇਖ ਲਓ ਔਰ ਮੈਨੂੰ ਨਾ ਤੁਸੀਂ ਅੱਜ ਜਦੋਂ
0: ਲਤਾ ਮੰਗੇਸ਼ਕਰੀ ਸਿਰਫ ਯੰਗ ਸੀ ਨਾ ਚੋ
1: ਬਲਾ ਮੈਨੂੰ ਨਾ ਇੱਕ ਵਾਰੀ ਕੀ ਹੋਈ ਮੇਰੇ ਕਹਿੰਦਾ ਲਾਸਟ ਵੀਕ ਦੀ ਗੱਲ ਆ ਏਦਾਂ ਹੀ ਕੋਈ ਗਾਣਾ ਚੱਲਿਆ ਸੀ ਉਹ ਜਿਹੜਾ ਬੰਦੇ ਉਦੋਂ ਮੈਨੂੰ ਯਾਦ ਨੀ ਆ ਰਿਹਾ ਮੈਂ ਕਿਹਾ ਇੰਨੀ ਵਧੀਆ ਮੈਨੂੰ ਨਾ ਕਿਉਂ ਨੀ ਯਾਦ ਰਿਹਾ ਤੇ ਉਹ ਲਤਾ ਜੀ ਨੇ ਕੀਤਾ ਸੀ ਗਾਣਾ ਗਾਇਆ ਸੀ
0: ਬੜੀ
1: ਵਧੀਆ ਲੱਗੀ ਮੈਨੂੰ ਵੀ ਉਹ ਮਤਲਬ ਆਪਾਂ ਨਾ ਆਪਾਂ ਸਾਰਿਆਂ ਨੂੰ ਕਹਿੰਦੇ ਰਹਿੰਦੇ ਆ ਬਦਾਮ ਗਿਰੀਆਂ ਆਹ ਖਾਓ ਯੇ ਖਾਓ ਬੜਾ ਕੁਝ ਖਾਓ ਨਾ ਇਹ ਚੀਜ਼ਾਂ ਨਾ ਜ਼ਿਆਦਾ ਵੀ ਨਹੀਂ ਖਾਣੀ ਚਾਹੀਦੀ ਹੈ
0: ਅੱਛਾ
1: ਮਤਲਬ ਜੇ ਤੁਸੀਂ ਐਕਸਰਸਾਈਜ਼ ਨਹੀਂ ਕਰਦੇ
0: ਜ਼ਿਆਦਾ ਮਤਲਬ ਕਿੰਨੀਆਂ ਜ਼ਿਆਦਾ ਕਿੰਨੀਆਂ
1: ਉਹ ਜਿਹੜੇ ਭਾਜੀ ਸੀ ਨਾ
0: ਭਾਜੀ ਉਹ ਤਾਂ ਭਾਜੀ ਬਹੁਤ ਹੁੰਦੇ ਨੇ ਇਹੋ ਜਿਹੇ ਉਹ ਤਾਂ ਬਹੁਤ ਕੁਝ ਕਹਿੰਦੇ ਨੇ ਆਹ ਨੀ ਕਰਨਾ ਉਹ ਨੀ ਕਰਨਾ ਉਹ ਤਾਂ ਕਹਿਣਗੇ ਪਾਣੀ ਨੀ ਪੀਣਾ ਸਾਹ ਨੀ ਲੈਣਾ
1: ਐਕਚੁਅਲੀ
0: ਸਾਹ ਲੈਣ ਬੈਕਟੀਰੀਆ ਅੰਦਰ ਚਲੇ ਜਾਂਦੇ ਨੇ ਸ਼ਰੀਰ ਦੀ ਜਿਹੜੀ ਬਾਇਓਲੋਜੀ ਉਹ ਮੇਰੇ ਨਾਲ ਨੀ ਰਲਦੀ ਏਦਾਂ ਨੀ ਹੋ ਸਕਦਾ ਹਨਾ ਕਿਸੇ ਦਾ ਪੱਥਰੀ ਦਾ ਆਪਰੇਸ਼ਨ ਹੈ ਤੇ ਉਹਨੂੰ ਆਪਾਂ ਕਹੀਏ ਵੀ ਤੂੰ ਖਾ ਬਈ ਨਟਸ ਦੱਬ ਕੇ ਐ ਥੋੜੇ ਉਹ ਕਿਉਂ ਖਾਊਗਾ ਪਰ ਜਿਹਨੂੰ ਲੋੜ ਹੈਗੀ ਹੈ ਜਿਹਨੂੰ ਓਮੇਗਾ ਦੀ ਲੋੜ ਹੈ ਜਿਹੜਾ ਫਟੀਗ ਹੋ ਰਿਹਾ ਉਹਨੂੰ ਤਾਂ ਲੋੜ ਹੈਗੀ ਓਮੇਗਾ ਦੀ ਹਨਾ ਸੋ ਉੱਥੇ ਡਿਪੈਂਡ ਕਰਦਾ ਹੈਗਾ ਵੀ ਕਿਹਨੇ ਕੀ ਖਾਣਾ ਹੈਗਾ ਕੀ ਤੁਹਾਡੀ ਸਰੀਰ ਦੀਆਂ ਲੋੜਾਂ ਕੀ ਨੇ
1: ਮੈਨੂੰ ਪਹਿਲਾਂ ਕੁਝ ਨਹੀਂ ਪਤਾ ਹੁੰਦਾ ਜਿਹੜਾ ਓਮੇਗਾ ਬਿਊਸਿਲ ਬੂਸਿਲ ਜਿਹੜਾ ਤੇ ਮੈਨੂੰ ਪਿਓਨ ਲੱਭ ਪਿਓ
0: ਮੁਕਾਤੇ
1: ਨਹੀਂ ਨਹੀਂ ਹੈਗਾ ਹਲੇ ਯਾਰ ਇਹਲੀ ਛੇਤੀ ਥੋੜੀ ਮੁੱਕ ਜਾਣਾ ਵਾ ਉਹ ਮੈਨੂੰ ਕਦੀ ਕਦੀ ਚੇਤਾ ਭੁੱਲ ਜਾਂਦਾ ਵੈਸੇ ਪਰ ਹੈ ਬੜਾ ਵਧੀਆ
0: ਦੇਖੋ ਅੱਜ ਕੱਲ੍ਹ ਤਾਂ ਇਹ ਵੀ ਖੋਜ ਕੱਢਤੀ ਉਹਨਾਂ ਨੇ ਕਹਿੰਦੇ ਕਿ ਫਿਸ਼ ਆਇਲ ਕੈਪਸੂਲ ਆਪਾਂ ਕਿੰਨੇ ਖਾਂਦੇ ਹੁੰਦੇ ਸੀ ਉਹ ਕਹਿੰਦੇ ਖਾਣੇ ਨਹੀਂ ਚਾਹੀਦੇ ਹੈਗੇ ਪਰ ਉਹਦੇ ਚ ਫਿਰ ਇਹ ਹੈ ਕਿ ਉਹ ਰਿਸਰਚ ਪਹਿਲਾਂ ਪੂਰੀ ਸਮਝੋ ਉਹ ਇਹ ਕਹਿ ਰਹੇ ਨੇ ਕਿ ਫਿਸ਼ ਆਇਲ ਕੈਪਸੂਲ ਜਿਹਦਾ ਇੱਕ ਬਹੁਤ ਹੈਲਦੀ ਬਾਡੀ ਹੈਗੀ ਹੈ
1: ਠੀਕ ਹੈ
0: ਤੇ ਜਿਹਦਾ ਠੀਕ ਠਾਕ ਜਿਹਾ ਚੱਲ ਰਿਹਾ ਹੈਗਾ ਉਹ ਕਿ ਦੋ ਦੋ ਕੈਪਸੂਲ ਲੋਕ ਲੈਣ ਲੱਗ ਗਏ ਸੀਗੇ ਵੀ ਹਨਾ ਵੀ ਮੈਂ ਤਾਂ ਫਿਸ਼ ਖਾਂਦਾ ਨਹੀਂ ਹੈਗਾ ਮੈਂ ਤਾਂ ਵੈਜੀਟੇਰੀਅਨ ਹਾਂ ਮੈਂ ਸਵੇਰੇ ਲੈ ਲੂੰਗਾ ਇੱਕ ਸ਼ਾਮ ਏਦਾਂ ਨਹੀਂ ਤੇ ਉਹ ਤੁਸੀਂ ਉਹ ਪੜ੍ਹਨਾ ਪਹਿਲਾਂ ਉਹਦੇ ਚ ਵੀ ਉਹ ਚ DHA ਕਿੰਨਾ ਹੈਗਾ ਉਹਦੇ ਚ ਸਾਰੇ ਕੰਟੈਂਟ ਤਾਂ ਪੜ੍ਹੋ ਨਾ ਉਹਦੇ
1: ਠੀਕ ਆ
0: ਫੇਰ ਲਓ ਵੀ ਹਾਂ ਵੀ ਕਿਹੜਾ ਕਿੰਨਾ ਮੇਰੇ ਖਿਆਲ ਦੇ ਨਾਲ ਇਹ ਥੋੜੀ ਜਿਹੀ ਆਪਣੀ ਸੂਝ ਬੂਝ ਥੋੜੀ ਜਿਹੀ ਇਹ ਪਰ ਰੀਲਾਂ ਰੂਲਾਂ ਤੇ ਨਾ ਜਾਇਆ ਕਰੋ
1: ਰੀਲਾਂ ਲੈ ਤਾਂ ਗੱਲ ਹੀ ਬੰਦ ਨੇ ਸਹੀ ਗੱਲ ਚਲੋ ਜੀ ਰਹਿਣ ਦਿਓ ਜੀ ਫਿਰ ਜੋ ਮੈਂ ਕਿਹਾ ਸੀ ਭੁੱਲ ਜੋ
0: ਕਿਉਂਕਿ ਉਹ ਖਾ ਖਾ ਕੇ ਤੁਹਾਡਾ ਦਿਮਾਗ ਇੰਨਾ ਤੇਜ਼ ਹੋ ਗਿਆ ਵੀ ਤੁਸੀਂ ਅੱਜ ਲਤਾ ਮੰਗੇਸ਼ਕਰ ਗੈਸ ਕਰ ਲਈ
1: ਅੱਜ
0: ਇਹ ਸਵਾਲ ਦਾ ਜਵਾਬ ਬਿਲਕੁਲ ਗਲਤ ਹੈ ਉਹਦੇ ਚ ਹਿੰਟ ਛੁਪਿਆ ਹੋਇਆ ਸੀਗਾ ਉਹ ਚ ਮੈਂ ਸਭ ਤੋਂ ਐਂਡ ਤੇ ਕਿਹਾ ਸੀ ਕਿ 1959 ਮੈਂ ਆਈ ਇਸ ਫਿਲਮ ਕੋ ਸੰਗੀਤਬੱਧ ਕੀਆ ਥਾ ਲਾਸਟ ਤੇ ਕਿਹਾ ਸੀ ਮੈਂ ਦੇਵਾਨੰਦ ਵਗੈਰਾ ਸਭ ਦੇ ਨਾਮ ਲੈਣ ਤੋਂ ਬਾਅਦ ਐਂਡ ਚ ਇਹ ਗੱਲ ਕਹੀ इसका मतलब ये है कि संगीतबद्ध करने वाली जोड़ी हुण तुसीं ये ना कहो कि कोलाई बंदा सी शंकर जय किशन दे विचों
1: जी
0: शंकर जी दा जन्मदिन है 15 अक्टूबर नू
1: अच्छा शंकर भाजी जी दा
0: शंकर भाजी दा सो ये दो अलग अलग सी भरा भी नहीं सीगे पर दो अलग अलग फैमिलीज दे विचों दो बंदे आंदे ने इकट्ठे आंदे ने शंकर सिंह रघुवंशी ते जय किशन पंचाल है ना दोए इकट्ठे आंदे ने दोवां दा इकट्ठियां दा जिहड़ा इनफैक्ट सरप्राइज फैक्ट यह है कि शंकर साहब जय किशन तो बड़े सी उम्र
1: अच्छा,
0: दे
1: अच्छा ठीक है
0: 7-8 साल बड़े सी
1: ठीक है
0: एंड ही लिव्ड लॉन्गर दैन जय किशन
1: बड़े
0: भी सी ते उन्होंने कल्याण ने भी फिर बाद च संगीत दिता है जो 71 दे विच जय किशन साहब की डैथ हो गई सी शंकर जी फिर कल्ले भी दंदे रहे हैगे ने म्यूजिक पर आपां शंकर जी की गल करनी है एस जे उस टाइम ते कह दिंदे सी एस जे एस तो शंकर जे तो जय किशन एस जे कह दिंदे सी लता मंगेशकर कहंदे हुंदे सी एस जे सो मुकेश साहब मोहम्मद रफी किशोर कुमार केड़े केड़े मतलब यू नेम इट केड़े मतलब केड़े दिग्गज कलाकार ने जिन्हां ने इन्हां दे नाल काम नहीं किया हैगा बट असल दे विच शंकर जय किशन दी जोड़ी जिहड़ी सीगी दी जोड़ी इट सैल्फ जिहड़ा एक गोल्डन एरा कहंदे आ ना म्यूजिक दा 1950 हवा में उड़ता जाए मेरा लाल दुपट्टा मलमल का वो वाला भी
1: ये तो पता हाँ
0: फिर जिया बेकरार है तेरा इंतजार है फिर पतली कमर जिंदगी में हरदम रोना मतलब बड़े सारे गाने जड़े इस फिल्म दे सीगे बरसात दे और बरसात ने उन्हां नूं रातों रात हिट करता सीगा ओवरनाइट स्टार बनाता
1: सारी रात कल भी बरसात पैंदी रही सीगी।

0: ਮਿਊਜ਼ਿਕ ਤਾਂ ਯਾਦ ਆਉਣਾ ਤੁਹਾਨੂੰ 50s ਦਾ, ਇਹ ਮਿਊਜ਼ਿਕ ਸਿਰਫ ਇਹ ਇਹੀ ਦਿੰਦੇ ਹੁੰਦੇ ਸੀ ਉਸ ਟਾਈਮ ਦੇ ਉੱਤੇ। ਮੈਨੂੰ ਨਹੀਂ ਲੱਗਦਾ ਇਹਨਾਂ ਦੇ ਬਰਾਬਰ ਕੋਈ ਟਿਕ ਪਾਇਆ ਸੀਗਾ। ਸ਼ੰਕਰ ਜੈ ਕਿਸ਼ਨ ਜਿਹੋ ਜਿਹਾ ਮਿਊਜ਼ਿਕ ਦਿੰਦੇ ਹੁੰਦੇ ਸੀ। ਔਰ ਮੈਂ ਆਪਾਂ ਗੱਲ ਕਰ ਰਹੇ ਸੀਗੇ ਕਿ ਇਹਨਾਂ ਦੀ ਸ਼ੁਰੂਆਤ ਹੈ ਨਾ ਕਿੱਦਾਂ, ਤੇ ਵੈਸੇ ਅੱਡ ਅੱਡ ਕੰਮ ਕਰਦੇ ਹੁੰਦੇ ਸੀਗੇ ਇਹ, ਹੈ ਨਾ, ਮਤਲਬ ਪ੍ਰਿਥਵੀ ਥੀਏਟਰ ਉਸ ਵਕਤ, ਪ੍ਰਿਥਵੀ ਰਾਜ ਕਪੂਰ
1: ਸਾਹਿਬ,
0: ਪਤਾ ਨੀ ਕਿੰਨੇ ਕੁ ਬੰਦਿਆਂ ਨੂੰ ਉਹਨਾਂ ਨੇ ਕੰਮ ਕੀਤਾ ਹੈਗਾ। ਪਾਪਾ ਜੀ ਕਹਿੰਦੇ ਹੁੰਦੇ ਸੀਗੇ ਉਸ ਵਕਤ, ਪ੍ਰਿਥਵੀ ਰਾਜ ਕਪੂਰ ਨੂੰ ਲੋਕ ਪਾਪਾ ਜੀ ਕਹਿੰਦੇ ਹੁੰਦੇ, ਪਤਾ ਪਿਆਰ ਦੇ ਨਾਲ, ਕਿਉਂਕਿ ਉਹ ਰਾਜ ਕਪੂਰ ਸਾਹਿਬ ਦੇ ਡੈਡੀ ਸੀਗੇ, ਸੋ ਇਸ ਕਰਕੇ ਲੋਕ ਉਹਨਾਂ ਨੂੰ ਪਾਪਾ ਜੀ ਕਹਿੰਦੇ ਹੁੰਦੇ। ਪਾਪਾ ਜੀ ਨੇ ਚੁਣਿਆ ਸੀਗਾ ਸ਼ੰਕਰ ਸਾਹਿਬ ਨੂੰ, ਤੇ ਫਿਰ ਉਹਨਾਂ ਨੇ ਕਿਹਾ ਵੀ ਮਤਲਬ ਇਹ ਪ੍ਰਿਥਵੀ ਸਾਹਿਬ ਸੀਗੇ ਜਿਨ੍ਹਾਂ ਨੇ ਕਿਹਾ ਕਿ ਮੈਂ ਤੈਨੂੰ ਇੱਕ ਬੰਦੇ ਦੇ ਨਾਲ ਮਿਲਾਉਣਾ। ਉਹਨਾਂ ਨੇ ਸ਼ੰਕਰ ਨੂੰ ਜੈਕਿਸ਼ਨ ਦੇ ਨਾਲ ਰਲਾਇਆ, ਤੇ ਬਸ ਫਿਰ ਇਹ ਸ਼ੁਰੂ ਸ਼ੁਰੂ ਚ ਉਹਨਾਂ ਨੂੰ ਰਾਮ ਲਕਸ਼ਮਣ ਦੀ ਜੋੜੀ ਕਹਿੰਦੇ ਹੁੰਦੇ ਸੀਗੇ।
1: ਮੈਨੂੰ ਵੀ ਪਹਿਲਾਂ ਇਹੀ ਲੱਗਾ ਵੀ ਦੋਵੇਂ ਹੈ ਤੇ ਬ੍ਰਦਰ ਹੀ ਹੈਗੇ।
0: ਨਹੀਂ ਬ੍ਰਦਰ
1: ਨਹੀਂ ਲੱਗਦਾ, ਜਦੋਂ ਪਹਿਲਾਂ ਉਹਦੇ ਦਿਨ ਲੱਗਦਾ ਦੋਵੇਂ ਭਰਾ ਭਰਾ ਵਾ ਸ਼ੰਕਰ ਜੈਕਿਸ਼ਨ।
0: ਪਰ ਉਹਨਾਂ ਦਾ ਇੰਨਾ ਜ਼ਿਆਦਾ ਹੱਥ ਰਿਹਾ, ਬਰਸਾਤ ਫਿਲਮ ਵੀ ਉਹਨਾਂ ਦੀ ਸੀ।

0: ਕਿਸ਼ਨ ਦਾ ਗਾਣਾ ਹੋਣਾ, ਰਾਜ ਕਪੂਰ ਤੇ ਫਿਲਮਾਇਆ ਜਾਣਾ ਤੇ ਮੁਕੇਸ਼ ਸਾਹਿਬ ਨੇ ਗਾਣਾ, ਉਹ ਬੈਕ ਟੂ ਬੈਕ ਗਾਣੇ. ਫਿਰ ਮਤਲਬ ਦਾਗ ਫਿਲਮ ਆਈ ਹਨਾ, ਇੱਕ ਬੂਟ ਪਾਲਿਸ਼ ਫਿਲਮ ਆਈ ਸੀਗੀ,
1: ਬੂਟ ਪਾਲਿਸ਼
0: ਹਾਂ ਜੀ, ਨੰਨੇ ਮੁੰਨੇ ਬੱਚੇ ਦੇ ਮੁੱਠੀ ਮੇ ਕਿਆ ਹੈ. ਮੇਰਾ ਜੁੱਤਾ ਹੈ ਜਾਪਾਨੀ, ਇੱਚਕ ਦਾਨਾ ਵਿਚਕ ਦਾਨਾ ਦਾਨੇ,
1: ਸਾਰੇ ਇਹਨਾਂ ਨੇ ਕੀਤੇ ਆ, ਇਹਨਾਂ ਦਾ ਸਾਰੇ ਬਹੁਤ ਹਿੱਟ ਗਾਣੇ.
0: ਮੁੜ ਮੁੜ ਕੇ ਨਾ ਦੇਖ, ਮੁੜ ਮੁੜ ਕੇ ਟਣਾ ਨਾ ਨਾ, ਉਹ ਥੋੜਾ ਵੈਸਟਰਨ ਜੀ ਟੱਚ ਜਿਹੜੀ ਪਾਉਂਦੇ ਹੁੰਦੇ ਸੀਗੇ, ਇਹ ਮਿਊਜ਼ਿਕ ਇਹ ਪਾਉਂਦੇ ਹੁੰਦੇ ਸੀਗੇ. ਫਿਰ ਉਹ ਸੈਡ ਸੌਂਗ ਜਾਂ ਰੋਮਾਂਟਿਕ ਸੌਂਗ, ਉਹ ਵੀ ਸਾਰੇ ਇਹਨਾਂ ਦੇ ਹੀ ਸੀਗੇ ਹਨਾ. ਤੇ ਮਤਲਬ ਇਟ ਵਾਸ ਬੈਸਟ ਜੋੜੀ, ਬੈਸਟ ਮਿਊਜ਼ਿਕ ਜਿਹੜਾ ਇਹਨਾਂ ਦਾ ਆ ਰਿਹਾ ਸੀਗਾ ਉਸ ਵਕਤ, ਉਸ ਉਹਨਾਂ ਦਿਨਾਂ ਦੇ ਵਿੱਚ. ਤੇ ਹਰ ਕੋਈ ਸਿੰਗਰ ਜਿਹੜਾ ਇਹਨਾਂ ਦੇ ਨਾਲ ਕੰਮ ਕਰਨਾ ਚਾਹ ਰਿਹਾ ਸੀਗਾ. ਤੇ ਫਿਰ ਮੰਨਾ ਡੇ ਨੂੰ ਵੀ ਮੰਨਾ ਡੇ ਦੇ ਬੈਸਟ ਗਾਣੇ ਇਹਨਾਂ ਨੇ ਦਿੱਤੇ, ਲਤਾ ਮੰਗੇਸ਼ਕਰ ਨੂੰ ਲਤਾ ਮੰਗੇਸ਼ਕਰ ਦੇ ਬੈਸਟ ਗਾਣੇ ਇਹਨਾਂ ਨੇ ਦਿੱਤੇ. ਫਿਰ ਬਿਮਲ ਰਾਏ ਸਾਹਿਬ ਦੇ ਨਾਲ ਇਹਨਾਂ ਦੀ ਜੋੜੀ ਬਣ ਗਈ, ਮਤਲਬ ਰਾਜ ਕਪੂਰ ਤੋਂ ਬਾਅਦ ਬਿਮਲ ਰਾਏ ਡਾਇਰੈਕਟਰ ਹੁੰਦੇ ਸੀਗੇ, ਐਕਟਰ ਵੀ, ਐਕਟਿੰਗ ਵੀ ਕੀਤੀ ਉਹਨਾਂ ਨੇ, ਪਰ ਉਹਨਾਂ ਨੇ ਬੜੀਆਂ ਜ਼ਬਰਦਸਤ ਫਿਲਮਾਂ ਬਣਾਈਆਂ 50s 60s ਦੇ ਡੈਕੇਡ ਦੇ ਵਿੱਚ, ਸਪੈਸ਼ਲੀ ਜਿਹੜੀਆਂ ਉਹਨਾਂ ਨੇ ਰੈਵੋਲਿਊਸ਼ਨਰੀ ਫਿਲਮਾਂ ਬਣਾਈਆਂ ਉਸ ਵਕਤ. ਤੁਹਾਨੂੰ ਯਾਦ ਹੈ ਕਿ ਇੱਕ ਸੇਠ ਹੋਊਗਾ, ਸੇਠ ਫਿਰ ਦਾਣੇ ਦਬਲੂਗਾ ਹਨਾ, ਤੇ ਫਿਰ ਹੀਰੋ ਜਿਹੜਾ ਉਹ ਬਾਗੀ ਹੋ ਜਾਊਗਾ,
1: ਕਈ ਵਾਰੀ ਉਹਦੇ ਪਿਓ ਨੂੰ ਮਾਰ ਦੇਣਗੇ, ਫਿਰ ਹੀਰੋ ਜਿਹੜਾ ਵੱਡਾ ਹੋ ਕੇ ਜਨਮ ਲਊਗਾ, ਉਹਦੀ ਅੱਖਾਂ ਹੀ ਦਿਖਣਗੀਆਂ ਬਸ ਸੇਠ ਦੀ, ਉਹ ਸਿਰਫ ਅੱਖਾਂ ਨਾਲ ਪਛਾੜੂਗਾ.
0: ਫਿਰ ਇੱਕ ਫਿਲਮ ਦਲੀਪ ਕੁਮਾਰ ਸਾਹਿਬ ਦੀ ਆਈ ਸੀਗੀ, ਬਿਮਲ ਰਾਏ ਨੇ ਡਾਇਰੈਕਟ ਕੀਤੀ ਸੀ, ਯਹੂਦੀ,
1: ਯਹੂਦੀ
0: ਹਨਾ, ਹਾਂ ਯਹੂਦੀ ਦੇ, ਉਹ ਹਿਸਟੋਰੀਕਲ ਜੀ ਫਿਲਮ ਸੀਗੀ, ਉਹਦੇ ਚ ਬੜੇ ਗਾਣੇ ਇਹਨਾਂ ਦੇ ਫਿਰ ਬੜੇ ਹਿੱਟ ਹੁੰਦੇ ਹੈਗੇ ਨੇ.
1: ਹਾਂ ਕਾਫੀ, ਚਲੋ ਵਧੀਆ ਰਿਹਾ.
0: ਇਹ ਮੇਰਾ ਦੀਵਾਨਾ ਪਲ ਹੈ ਯਾ ਮੁਹੱਬਤ ਕਾ ਕਸੂਰ, ਉਹ ਵਾਲਾ ਗਾਣਾ ਹੈ
1: ਤੋ ਪੁਰਾਣੇ ਗਾਣੇ.
0: ਫਿਰ ਰਿਸ਼ੀਕੇਸ਼ ਮੁਖਰਜੀ ਦੀ ਇੱਕ ਆਲ ਟਾਈਮ ਬੈਸਟ, ਵੈਸੇ ਰਿਸ਼ੀਕੇਸ਼ ਮੁਖਰਜੀ ਦੀਆਂ ਕਮਾਲ ਦੀਆਂ ਫਿਲਮਾਂ ਸੀਗੀਆਂ, ਰਿਸ਼ੀ ਦਾ ਕਹਿੰਦੇ ਹੁੰਦੇ ਸੀ ਲੋਕ ਉਹਨਾਂ ਨੂੰ, ਪਰ ਉਹਨਾਂ ਨੇ ਰਾਜ ਕਪੂਰ ਨੂੰ ਲੈ ਕੇ ਇੱਕ ਕਾਮੇਡੀ ਫਿਲਮ ਬਣਾਈ ਸੀਗੀ, ਅਨਾੜੀ.
1: ਅੱਛਾ,
0: ਤੇ ਅਨਾੜੀ ਦੇ ਤਾਂ ਸਾਰੇ ਗਾਣੇ ਰਾਜ ਕਪੂਰ ਤੇ ਨੂਤਨ ਸੀਗੇ ਉਸ ਫਿਲਮ ਚ,
1: ਅਨਾੜੀ ਫਿਲਮ ਦੇ.
0: ਹਾਂ, ਅਨਾੜੀ ਫਿਲਮ ਦੇ ਸਾਰੇ ਗਾਣੇ ਸੁਪਰ ਹਿੱਟ ਹੋਏ ਸੀਗੇ, ਸ਼ੰਕਰ ਜੈਕਿਸ਼ਨ ਦਾ ਮਿਊਜ਼ਿਕ ਸੀਗਾ ਉਹਨਾਂ ਚ.
1: ਓਹੋ,
0: ਹਾਂ ਮੇਰੇ ਹੁਣ ਯਾਦ ਨੀ ਹੈਗੇ
1: ਅਨਾੜੀ, ਕੋਈ ਨੀ, ਅਨਾੜੀ
0: ਕੀ ਮੁਸਕਰਾ ਲਾ ਲਾ ਲਾ ਲਾ,
1: ਹਾਂ ਇਹ ਤਾਂ ਬੜਾ ਘੈਂਟ ਗਾਣਾ, ਲਾ ਲਾ ਲਾ ਲਾ ਲਾ ਲਾ,
0: ਬਨ ਕੇ ਪੰਛੀ ਗਾਏ ਪਿਆਰ ਤੂੰ ਜਿੰਤਨੇ ਨੇ, ਉਹ ਵਾਲਾ ਗਾਣਾ,
1: ਸਹੀ ਉਹ ਵਾਲਾ
0: ਗਾਣਾ, ਉਹ ਸਾਰੇ ਅਨਾੜੀ ਫਿਲਮ ਦੇ ਸੀ, ਅਨਾੜੀ ਫਿਲਮ ਵੀ ਗੁੱਡ ਹਿੱਟ ਹੋਈ ਸੀ. ਐਂਡ ਦੈਨ ਦੇ ਕੰਟੀਨਿਊਡ ਦਿਲ ਆਪਣਾ ਪ੍ਰੀਤ ਪਰਾਈ ਦੇ ਵਿੱਚ ਗਾਣਾ, ਜਿਸ ਦੇਸ਼ ਮੈਂ ਗੰਗਾ ਬਹਿਤੀ ਹੈ,
1: ਠੀਕ
0: ਹੈ, ਫਿਰ ਅਜੀਬ ਦਾਸਤਾਂ ਹੈ, ਉਹ ਵਾਲਾ ਗਾਣਾ. ਫਿਰ ਇਹਨਾਂ ਦਾ ਜਿਸ ਦੇਸ਼ ਮੈਂ ਗੰਗਾ ਬੈਠੀ ਹੈ ਦਾ ਇੱਕ ਗਾਣਾ ਤਾਂ ਇਹ ਸੀਗਾ, ਇਨਫੈਕਟ ਇਹਨਾਂ ਦੇ ਗਾਣਿਆਂ ਨੂੰ ਜਿਹਨਾਂ ਨੇ ਮਿਊਜ਼ਿਕ ਦਿੱਤਾ ਸੀ ਉਹਨਾਂ ਦੇ ਟਾਈਟਲ ਬਣ ਗਏ ਸੀਗੇ. ਜਿਵੇਂ ਝੁਕ ਗਏ ਆਸਮਾਨ ਇੱਕ ਗਾਣਾ ਸੀਗਾ, ਉਹ ਪਹਿਲਾਂ ਸ਼ਸ਼ੀ ਕਪੂਰ ਦੀ ਫਿਲਮ ਚ ਸੀਗਾ ਸ਼ਾਇਦ, ਸ਼ਮੀ ਕਪੂਰ ਦੀ, ਉਹਦੇ ਤੇ ਫਿਰ ਫਿਲਮ ਹੀ ਬਣ ਗਈ ਸੀਗੀ ਰਾਜਿੰਦਰ ਕੁਮਾਰ ਦੀ.
1: ਅੱਛਾ, ਮਤਲਬ ਗਗੜਿਆਂ ਦੀ ਫਿਲਮ ਬਣ ਗਈ.
0: ਹਾਂ, ਟਾਈਟਲਸ ਦੇ ਉੱਤੇ. ਫਿਰ ਆਪ ਲੌਟ ਚਲੇ ਉਹ ਤੇ ਵੀ ਫਿਲਮ ਬਣੀ,
1: ਆਪ ਲੌਟ
0: ਤੋਂ ਗਾਣਾ ਸੀਗਾ, ਜਿਸ ਦੇਸ਼ ਮੈਂ ਗੰਗਾ ਬਹਿਤੀ ਹੈ ਦਾ ਗਾਣਾ ਸੀਗਾ.
1: ਓ ਅੱਛਾ ਅੱਛਾ ਅੱਛਾ,
0: ਉਹਨਾਂ ਤੇ ਫਿਲਮਾਂ ਫਿਰ ਬਣਦੀਆਂ ਰਹੀਆਂ. ਤੇ ਫਿਰ ਸ਼ੰਕਰ ਜੈਕਿਸ਼ਨ ਦੇ ਬਾਰੇ, ਸ਼ੰਕਰ ਜੀ ਦਾ ਬਰਥਡੇ ਤੇ ਹੈਪੀ ਬਰਥਡੇ ਟੂ ਸ਼ੰਕਰ ਜੀ. ਤੇ ਉਹ ਕਹਿੰਦੇ ਹੋਏ ਆਪਾਂ ਸ਼ਮੀ ਕਪੂਰ ਸਾਹਿਬ ਦੇ ਦੌਰ ਦੇ ਵਿੱਚ, ਉਹ ਜਿਹੜਾ ਕਿਹੜੀ ਸੀਗੀ ਫਿਲਮ, ਇੱਕ ਬੜੀ ਕਾਮੇਡੀ ਫਿਲਮ, ਸ਼ਮੀ ਕਪੂਰ ਬੜੀਆਂ ਡਿਫਰੈਂਟ ਜੀਆਂ ਫਿਲਮਾਂ ਸ਼ੁਰੂ ਸ਼ੁਰੂ.
1: ਯਾਹੂ ਚਾਹੇ ਕੋਈ
0: ਪ੍ਰੋਫੈਸਰ,
1: ਅੱਛਾ ਪ੍ਰੋਫੈਸਰ, ਅੱਛਾ
0: ਉਹਦਾ ਗਾਣਾ ਇੱਕ ਤੁਹਾਨੂੰ ਸੁਣਾਉਂਦੇ ਆ, ਪ੍ਰੋਫੈਸਰ ਦਾ ਕਿਹੜਾ ਸੀਗਾ
1: ਇਹ ਵਾਲਾ ਪ੍ਰੋਫੈਸਰ ਦਾ?
0: ਹਾਂ ਹਾਂ, ਇਹਦੇ ਤੇ ਰੀਮੇਕ ਵੀ ਬਣਿਆ ਹੋਇਆ.
1: ਓ ਅੱਛਾ, ਸੁਣਾਓ ਸੁਣਾਓ
0: ਸੁਣਾਓ ਸੁਣਾਓ, ਤੁਸੀਂ ਨਾਲ ਨਾਲ ਗੁਣਗੁਣਾਉਣ ਲੱਗ ਜਾਓਗੇ.

0: ਹੁਣ ਤੁਸੀਂ ਦੱਸੋ ਵੀ ਇਹ ਸਾਰੇ ਸਾਰੇ ਚਲਾਣੇ ਆ ਜਾਂ ਥੋੜੇ ਥੋੜੇ ਚਲਾਵਾਂਗੇ ਨਹੀਂ ਤੇ ਫਿਰ ਪ੍ਰੋਗਰਾਮ ਇਹਦੇ ਚ ਲਾ
1: ਲਾ ਨਾ ਨਾ ਹੌਲੀ ਹੌਲੀ ਹੌਲੀ ਹੌਲੀ ਚਲਾ
0: ਹੌਲੀ ਹੌਲੀ
1: ਅੱਛਾ ਭਾਈ ਮਤਲਬ ਜਿੱਦਾਂ ਤੁਸੀਂ ਸਟਾਰਟ ਕੀਤਾ ਸੀ ਨਾ ਇਹ ਆਜ ਨੇ ਆਪਣੇ ਇਹ ਗਾਣਾ ਸੁਣਾ ਇਸਮੇ ਯੇ ਥੇ ਇਸਮੇ ਵੋ ਥੇ ਯੇ ਥਾ ਅਗਰ ਇਹੀ ਚੀਜ਼ ਤੁਸੀਂ ਅੱਜ ਦੇ ਟਾਈਮ ਤੇ ਬੋਲੋ
0: ਚੰਡੀਗੜ੍ਹ ਰੇਡੀਓ ਚਲਦੇ ਨੇ ਉਹ ਆਪਣੀ ਆਵਾਜ਼ ਨੂੰ ਜਬਰਦਸਤੀ ਟਵਿਸਟ ਕਰਕੇ ਉਹ ਔਰ ਮੈਂ ਕਿਆ ਸੋਚ ਰਹੀ ਸੀ
1: ਮਤਲਬ ਮੈਂ ਇਹ ਕਹਿਣਾ ਵੀ ਪਹਿਲਾਂ ਜਦੋਂ ਗਾਣੇ ਪਾਉਂਦੇ ਸੀ ਕਿੰਨਿਆਂ ਦੇ ਨਾਮ ਆਉਂਦੇ ਹੁੰਦੇ ਸੀ ਅੱਜ ਤੁਸੀਂ ਕਹਿਣਾ
0: ਬਣਾ ਰਿਹਾ ਗੁਰੂ ਰੰਧਾਵਾ ਦਾ ਇਹਨੂੰ ਗਾਇਆ ਗੁਰੂ ਰੰਧਾਵਾ ਨੇ
1: ਹੁਣ
0: ਇਹਨੂੰ ਲਿਖਿਆ ਗੁਰੂ ਰੰਧਾਵਾ ਨੇ ਇਹਨੂੰ ਮਿਊਜ਼ਿਕ ਦਿੱਤਾ ਗੁਰੂ ਰੰਧਾਵਾ ਨੇ ਇਹਨੂੰ ਸੁਣਿਆ ਗੁਰੂ ਰੰਧਾਵਾ ਨੇ
1: ਇਹ ਜਿਹੜਾ ਦੌਰ ਸੀ ਨਾ ਇਹ 2025 ਤੋਂ ਖਤਮ ਹੋ ਗਿਆ ਸਿੱਧਾ ਹੁਣ ਇਹ ਗਾਣਾ ਬਣਾਇਆ ਏ ਆਈ ਲੈ
0: ਚਲਰੇ ਚਲਰੇ ਵਾਲ ਤੇ ਉਹਦਾ ਏ ਆਈ ਦੀ ਆਵਾਜ਼ ਤੇ ਏ ਆਈ ਦਾ ਮਿਊਜ਼ਿਕ ਮੈਨੂੰ ਸੋਹਣਾ ਲੱਗਿਆ ਭਾਜੀ
1: ਬੜੇ ਗਾਣੇ
0: ਮੈਂ ਤੁਹਾਨੂੰ ਭੇਜੂਗਾ ਵੀ ਤੁਸੀਂ ਜਾਂਦੇ ਜਾਂਦੇ ਗੱਡੀ ਚ ਵੀ ਸੁਣਿਆ ਨਾਲੇ ਰਿਲੈਕਸ ਹੋਵੋਗੇ
1: ਮੈਂ ਉਹੀ ਤੁਹਾਨੂੰ ਕਿਹਾ ਨਾ ਮੈਂ ਇੱਕ ਦਿਨ ਲਾਤਾ ਕੋਈ ਇੱਕ ਗਾਣਾ ਭਾਈ ਏ ਆਈ ਦੇ
0: ਸੁਧਰਨ ਲੱਗ ਗਈ ਟੈਕਨੋਲੋਜੀ ਵਧੀਆ
1: ਸਹੀ ਗੱਲ ਸਹੀ ਗੱਲ
0: ਤੇ ਜਿਵੇਂ ਜਿਵੇਂ ਸੁਧਾਰ ਹੋਣ ਲੱਗ ਪਿਆ ਜਿਵੇਂ ਜਿਵੇਂ ਲੋਕ ਅਮੀਰ ਹੋਈ ਗਏ ਉਵੇਂ ਆਉਣ ਲੱਗ
1: ਜਾਣਗੇ ਵੇਖੋ ਏ ਆਈ ਤੋਂ ਜਿਹੜੀ ਹੁਣੇ ਮੈਂ ਆਪਾਂ ਖਬਰ ਦੱਸਦੇ ਪਏ ਗੱਲਾਂ ਕਰਦੇ ਪਏ ਹਾਂ ਆ ਏ ਆਈ ਕਰਕੇ ਤੇ ਹੋਇਆ ਵਾ
0: ਕੀ
1: ਜਿਹੜਾ ਹਾਸੇ ਵਾਲੀ ਖਬਰ ਪੈ ਗਈ ਆ ਉਹ ਫਰਿਜਾਂ ਵਾਲੀ ਸਮਾਨ ਪਿਆ ਕਿੱਦਾਂ ਉਹ 50% ਉਹਦਾ 50 ਡਿਗਰੀ ਟੈਂਪਰੇਚਰ ਹੋ ਗਿਆ
0: ਨਗੇਟਸ ਪਏ ਨੇ ਜਦੋਂ ਕੱਢੇ ਉਹ ਬਣੇ ਪਏ
1: ਕਿੰਨਾ ਖਤਰਨਾਕ ਹੈ ਯਾਰ
0: ਖਤਰਨਾਕ ਹੈ ਕੰਮ ਖਬਰਾਂ ਮਤਲਬ ਹਾਸੇ ਇੱਕ ਪਾਸੇ ਪਰ ਇਹ ਖਤਰਨਾਕ ਕੰਮ ਹੈ ਮਤਲਬ ਯੂਰਪ ਦੇ ਵਿੱਚ ਹੋਇਆ
1: ਅੱਛਾ ਇਹ ਵੀ ਗੱਲ ਆ ਇਹ ਕਿਤੇ ਜੇ ਇਹ ਹੋਇਆ ਰਾਤ ਨੂੰ ਹੋਏਗਾ ਸ਼ਾਇਦ
0: ਆਫਕੋਰਸ ਹਾਂ ਜਿਹੜੀਆਂ ਫਰਿੱਜਾਂ ਨੂੰ ਅੱਗ ਉੱਗ ਲੱਗੀ ਆ
1: ਪਰ ਜੇ ਕਿਤੇ ਦਿਲੇ ਹੁੰਦਾ ਫਿਰ ਤੇ ਹੋਰ ਉੱਥੇ ਦਿਲੇ ਤੇ ਪਬਲਿਕ
0: ਜਿਹਨਾਂ ਲੋਕਾਂ ਨੂੰ ਪਤਾ ਨਹੀਂ ਉਹ ਫਿਰ ਭਾਈ ਗਲਤੀ ਤੁਹਾਡੀ ਹੈ ਤੁਸੀਂ ਸਾਡੀਆਂ ਸਵੇਰ ਦੀਆਂ 9 ਵਜੇ ਦੀਆਂ ਖਬਰਾਂ
1: ਨਹੀਂ ਸੁਣਦੇ ਸਵੇਰੇ ਵੀ ਹਾਸੇ ਪੈ ਗਏ
0: ਸਵੇਰੇ ਹਾਸੇ ਪੈ ਗਏ ਸੀਗੇ ਸਵੇਰੇ 9 ਵਜੇ ਵਾਲੀਆਂ ਖਬਰਾਂ
1: ਭਾਈ ਕੀ ਹੋਰ ਚੰਗੀ ਤਰ੍ਹਾਂ ਦੱਸ ਦੇ ਆਪਾਂ ਫਿਰ ਇੱਕ ਵਾਰ ਕੀ ਸੀ ਉਹ
0: ਸੋ ਬੇਸਿਕਲੀ ਇਹ ਕੰਟਰੀਜ਼ ਯੂਰੋਪੀਅਨ ਕੰਟਰੀਜ਼ ਦੇ ਵਿੱਚ ਜਿਹੜੀਆਂ ਰਿਚ ਕੰਟਰੀਜ਼ ਨੇ
1: ਅੱਛਾ ਹਾਂ ਦੇਖੋ ਰਿਚ ਕੰਟਰੀਜ਼
0: ਨੇ ਡੈਨਮਾਰਕ ਬੈਲਜੀਅਮ ਫਰਾਂਸ ਜਿੱਥੋਂ ਦੀਆਂ ਅਸੀਂ ਵਾਈਨਸ ਚਾਕਲੇਟਸ ਖਾਂਦੇ ਪੀਂਦੇ ਆ
1: ਜਿੱਥੇ ਕਿਤੇ ਘੁੰਮਣ ਵੀ ਜਾਇਆ ਕਰੋ
0: ਸੋ ਔਰ ਵੱਡੀਆਂ ਮਤਲਬ ਸਭ ਤੋਂ ਬਿਗੈਸਟ ਫਰਾਂਸ ਦੀ ਤਾਂ ਸਭ ਤੋਂ ਵੱਡੀ ਸੀਗੀ ਉਹ ਕੰਪਨੀ ਜਿੱਥੇ
1: ਸੀਗਾ
0: ਨਾ ਤੇ ਉਹ ਉਹਨਾਂ ਦੇ ਜਿਹੜੇ ਫਰਿੱਜ ਨੇ ਉਹਨਾਂ ਤੇ ਰਾਤ ਨੂੰ 50 ਡਿਗਰੀ ਤੱਕ ਟੈਂਪਰੇਚਰ ਕਰਤਾ ਉਹਨਾਂ ਨੇ ਤੇ ਕਈ ਫਰਿੱਜਾਂ ਨੂੰ ਤਾਂ ਅੱਗ ਵੀ ਲੱਗੀ ਹੈ 150 ਫਰਿੱਜਾਂ ਨੇ ਜਿੱਥੇ ਅੱਗ ਵੀ ਲੱਗ ਗਈ ਹੈ ਕਹਿੰਦੇ ਸੋ ਇਹ ਕੰਮ ਹੋਇਆ ਉੱਥੇ ਔਰ ਉਹ ਜਦੋਂ ਔਰ ਫਰੋਜ਼ਨ ਸਮਾਨ ਪਿਆ ਹੁੰਦਾ ਉਹਨਾਂ ਸਾਰੀਆਂ ਫਰਿੱਜਾਂ ਦੇ ਵਿੱਚ
1: ਉਹ ਇੱਕਦਮ ਇੱਕਦਮ ਕਿਉਂਕਿ ਉਹ ਫਰੋਜ਼ਨ ਪੂਰੇ ਪਿਆ ਵੀ ਤੋਂ ਲਫਾ ਉਹ ਚ ਪੈਕਿੰਗ ਚ ਪਿਆ ਹੁੰਦਾ
0: ਪੈਕਿੰਗ ਚ ਹਾਂ
1: ਤਾਂ ਕਿਉਂਕਿ ਜਿਹੜਾ ਆਪਾਂ ਖੁੱਲਾ ਸਮਾਨ
0: ਹੀ ਤਾਂ ਅੱਗ ਲੱਗੀ ਹੈ ਫਿਰ
1: ਉਹ ਇਦਾਂ ਹੀ ਰੱਖਦੇ ਆ ਪਰ ਉਹ ਹੁੰਦਾ
0: ਪੋਲੀਥੀਨ
1: ਉਹ ਅੱਗ ਫੜ ਹੋ ਗਈ ਨਾ ਉਹ ਵਾਲੀ ਹਾਂ
0: ਤੇ ਉਹ ਪੂਰੀ ਮਾਰਕੀਟ ਦੇ ਵਿੱਚ ਵੀ ਫਿਰ ਕਈਆਂ ਦੇ ਵਿੱਚ ਲੱਗ ਨੁਕਸਾਨ ਤਾਂ ਬਹੁਤ ਹੋਇਆ ਹੋਣਾ
1: ਇਹ ਤਾਂ ਡੇਂਜਰ ਕਿੰਨਾ ਵਾ ਭਾਜੀ ਜੇ
0: ਪਰ ਹੈਕਿੰਗ ਹੋਈ ਹੈ ਤੁਸੀਂ ਦੇਖੋ ਵੀ ਇਹ ਮਤਲਬ ਫਰਿੱਜਾਂ ਹੀ ਹੈਕ ਕਰ ਲਈਆਂ ਹੈਕਰਾਂ ਨੇ
1: ਹੁਣ ਮੈਨੂੰ ਇਹ ਨੀ ਦੱਸੋ ਲੋਕੀ ਹੈਕ ਕਰਦੇ ਸੀ ਵੀ ਕਿਸੇ ਦਾ ਪੈਸਾ ਲੁੱਟਣ ਲਈ
0: ਕਿਸੇ
1: ਦੇ ਪੈਸੇ ਅਕਾਊਂਟ ਚ ਪਾ ਤੇ
0: ਬੈਂਕ ਅਕਾਊਂਟ
1: ਹੁਣ ਇਸ ਹੈਕ ਦਾ ਕੀ ਫਾਇਦਾ ਹੋਊਗਾ ਉਹਨਾਂ ਨੂੰ
0: ਇਹ ਨਾ ਉੱਥੇ ਦੇ ਇਨਫੈਕਟ ਆਪਾਂ ਨਿਊਜ਼ 'ਚ ਵੀ ਪੜ੍ਹਿਆ ਸੀ ਇਨਵੈਸਟੀਗੇਟਰਸ ਨੇ ਮੈਂ ਤਾਂ ਨਿਊਜ਼ ਸੁਣ ਰਿਹਾ ਸੀਗਾ ਤੇ ਉਹ ਟ੍ਰਾਂਸਲੇਟਡ ਵਰਜ਼ਨ ਉਹਨਾਂ ਨੇ ਥੱਲੇ ਇੰਗਲਿਸ਼ 'ਚ ਲਿਖਿਆ ਹੁੰਦਾ ਜਿਹੜਾ ਫਰਾਂਸ ਦਾ ਟੀਵੀ ਸੀਗਾ ਤੇ ਉਹ ਕਹਿੰਦੇ ਕਿ ਮਤਲਬ ਉਹਨੇ ਬਹੁਤ ਛੇਤੀ ਛੇਤੀ ਚ ਕਹਿਤਾ, ਪਰ ਮੈਂ ਤੁਹਾਨੂੰ ਆਰਾਮ ਦੇ ਨਾਲ ਇਤਮਿਨਾਨ ਦੇ ਨਾਲ ਦੱਸਦਾ, ਉਹ ਕਹਿੰਦਾ ਕਿ ਇਟ ਕੁਡ ਲੀਡ ਟੂ ਅ ਬਿਗ ਡਿਜ਼ਾਸਟਰ।
1: ਬਿਲਕੁਲ ਹਾਂ
0: ਬਈ, ਇਹ ਜਾ ਸਕਦਾ ਸੀ ਕਿਸੇ ਵੱਡੇ ਨੂੰ, ਤੇ ਸਾਨੂੰ ਇਹ ਲੱਗਦਾ ਕਿ ਫਿਊਚਰ ਚ ਵੀ ਇਹ ਹੋਊਗਾ ਤੇ ਇਹ ਇਹਦੇ ਤੋਂ ਵੀ ਵੱਡਾ ਹੋਊਗਾ। ਸੋ ਇਹ ਸਿਰਫ ਇੱਕ ਟ੍ਰੇਲਰ ਸੀਗਾ ਉਹਨਾਂ ਨੇ ਲਿਆ, ਜਿਹੜੇ ਵੀ ਹੈਕਰ ਹੋਣਗੇ ਉਹ ਕੁਛ ਹੋਰ ਕਰਨਾ ਚਾਹੁੰਦੇ ਨੇ ਅਸਲ ਚ। ਨੁਕਸਾਨ ਕਰ ਲੂਗਾ ਵੀ ਏ ਆਈ ਦੇ ਵਿੱਚ ਇਮੋਸ਼ਨਸ ਤਾਂ ਹੈ ਨੀ, ਦਿਮਾਗ ਤਾਂ ਹੈ ਨੀ। ਹੁਣ ਇਨਸਾਨ ਨੂੰ ਆਪਾਂ ਜਿਵੇਂ ਉਹ ਸਵੇਰੇ ਆਪਾਂ ਪਹਿਲਾਂ ਝੋਟੇ ਵਾਲੀ ਖ਼ਬਰ ਦੀ ਗੱਲ ਕਰੀ ਸੀ, ਸਵੇਰੇ ਸ਼ੋਅ ਚ ਵੀ ਹੋਈ ਸੀਗੀ ਹਨਾ, ਵੀ ਇਨਸਾਨ ਦੇ ਵਿੱਚ ਇੰਨੀ ਕੁ ਤਾਂ ਹੋਣੀ ਚਾਹੀਦੀ ਹੈ ਹਨਾ, ਕਿ ਕੁਵਤ ਕੇ ਇੱਕ ਦੂਸਰੇ ਦੇ ਇਮੋਸ਼ਨ ਵੀ ਯਾਰ ਬੰਦਾ ਥੋੜੇ ਮਾਰਨਾ
1: ਥੋੜਾ ਆਪਾਂ ਅਗਲੇ ਨੂੰ ਤਰਸ ਆ ਜੇ।
0: ਏ ਆਈ ਦੇ ਵਿੱਚ ਇਹ ਹੈ ਨੀ,
1: ਇਹਨੂੰ ਤਰਸ ਨਹੀਂ ਉਹਦਾ
0: ਨਾ, ਏ ਆਈ ਨੂੰ ਇਹ ਸਮਝਾਇਆ ਹੀ ਨਹੀਂ ਜਾ ਰਿਹਾ, ਨਾ ਇਹ ਦੱਸਣਾ ਹੈ ਕਿਸੇ ਨੇ ਬਈ ਤੁਸੀਂ ਹਿਊਮਨ ਜਿਹੜੇ ਇਮੋਸ਼ਨਸ ਨੇ ਉਹਨਾਂ ਦੀ ਵੈਲਿਊ ਕਰਨੀ ਹੈ, ਕਿਉਂਕਿ ਉਹ ਡਿਫਰੈਂਸ਼ੀਏਟ ਹੀ ਨਹੀਂ ਕਰ ਸਕਣਗੇ। ਰੱਬ ਨੇ ਜਿਹੜੇ ਇਹ ਭਾਵ ਨੇ, ਜਿਹੜੇ ਇਹ ਇਮੋਸ਼ਨਸ ਨੇ, ਗੁੱਸਾ, ਹਾਸਾ, ਦੁੱਖ, ਸੁੱਖ ਦਾ ਫੀਲਿੰਗ ਲੈਣੀ ਹਨਾ, ਕਿਸੇ ਦੇ ਲਈ ਬੇਬਸ ਫੀਲ ਕਰਨਾ, ਕਿਸੇ ਦੇ ਲਈ ਖੁਸ਼ੀ ਮਹਿਸੂਸ ਕਰਨੀ,
1: ਕਿਸੇ ਨੂੰ ਦੇਖ ਕੇ ਉਦਾਸ ਹੋ ਜਾਣਾ,
0: ਜਿਹੜੇ ਇਮੋਸ਼ਨਸ ਨੇ ਇਹ ਇਨਸਾਨ ਦੇ ਵਿੱਚ ਹੀ ਨੇ, ਇਹੀ ਇੱਕ ਚੀਜ਼ ਹੈ ਜਿਹੜੀ ਇਨਸਾਨ ਨੂੰ ਅੱਡ ਬਣਾਉਂਦੀ ਹੈ। ਬਾਕੀ ਸਾਰਾ ਤਾਂ ਤੁਸੀਂ ਐਨ ਨਕਲੀ ਇਨਸਾਨ ਬਣਾ ਲਓਗੇ, ਉਹਦੇ ਉਦਾਂ ਹੀ ਦਸ ਉਂਗਲੀਆਂ ਬਣਾ ਲਓਗੇ,
1: ਸਾਰਾ ਕੁਝ ਹੋ ਜਾਏਗਾ, ਸਾਰਾ ਕੁਝ ਦਾ ਜਿਹੜਾ ਇਮੋਸ਼ਨ ਹੈ ਉਹ ਨਹੀਂ ਅੰਦਰ ਤੁਸੀਂ
0: ਉਹ ਨਹੀਂ ਆ ਸਕਦੇ ਹੈਗੇ, ਉਹ ਏ ਆਈ ਦੇ ਵਿੱਚ ਆਣੇ ਹੀ ਨਹੀਂ ਹੈਗੇ, ਇਹ ਇੰਪੋਸੀਬਲ ਹਾਲੇ ਫਿਲਹਾਲ ਤਾਂ ਇਹ ਲੱਗਦਾ ਹਨਾ। ਤਾਂ ਉਹ ਬੰਦਾ ਇਹ ਕਹਿ ਰਿਹਾ ਸੀਗਾ ਕਿ ਦੇਖੋ ਜੀ ਵੀ ਠੀਕ ਹੈ, ਅਸੀਂ ਏ ਆਈ ਨੂੰ ਕਹਿ ਦਾਂਗੇ ਵੀ ਹਿਊਮਨਸ ਨੂੰ ਨਹੀਂ ਮਾਰਨਾ ਹੈਗਾ, ਬਾਕੀ ਸਭ ਕੁਝ ਕਰ, ਪਰ ਉਹ ਜੋ ਬਾਕੀ ਸਭ ਕੁਝ ਕਰਨਗੇ ਉਹਦੇ ਚ ਵੀ ਹਿਊਮਨਸ ਦਾ ਹੀ ਨੁਕਸਾਨ ਹੈ।
1: ਉਹ ਬਾਕੀ ਸਭ ਕੁਝ ਕਰਨਾ ਵੀ ਹਿਊਮਨ ਮਰ ਸਕਦੇ,
0: ਸਮਝ ਰਹੇ ਹੋ? ਇੱਕ ਅੱਜ ਕੱਲ ਡੈਥ ਸਵਿਚ ਦੀ ਗੱਲ ਹੁੰਦੀ ਹੈ ਵੀ ਏ ਆਈ ਦੇ ਵਿੱਚ ਇੱਕ ਡੈਥ ਸਵਿਚ ਹੋਣਾ ਚਾਹੀਦਾ ਵੀ ਜਿੱਦਣ ਕਿਤੇ ਹਿਊਮਨਸ ਨੂੰ ਲੱਗਿਆ ਬਈ ਏ ਆਈ ਦੁਨੀਆਂ ਦੇ ਵਿੱਚ ਨੁਕਸਾਨ ਪਹੁੰਚਾ ਰਹੀ ਹੈ, ਪੂਰੇ ਏ ਆਈ ਦਾ ਇੱਕ ਬਟਨ ਹੋਵੇ
1: ਬਸ
0: ਹਨਾ, ਉਹ ਡੈਥ ਸਵਿਚ ਦੱਬਿਆ ਤੇ ਏ ਆਈ ਸਿਸਟਮ ਕੋਲੈਪਸ ਖਤਮ। ਉਹ ਤੋਂ ਬਾਅਦ ਸ਼ਾਇਦ ਹੋਰ ਕਈ ਸਾਲ ਲੱਗਣ ਸਾਨੂੰ ਏ ਆਈ ਦੁਬਾਰਾ ਕ੍ਰੀਏਟ ਕਰਨ ਨੂੰ, ਜਾਂ ਕਈ ਮਹੀਨੇ ਲੱਗਣ ਉਹਦੇ ਤੇ ਦੁਬਾਰਾ ਮਿਹਨਤ ਕਰਨ ਨੂੰ, ਬਟ ਉਹ ਇੱਕ ਡੈਥ ਸਵਿਚ ਹੋਣਾ ਚਾਹੀਦਾ। ਠੀਕ ਹੈ, ਹੁਣ ਉਹ ਕਹਿੰਦੇ ਤੁਸੀਂ ਡੈਥ ਸਵਿਚ ਦਬਾ ਵੀ ਦਿਓਗੇ ਜਾਂ ਉਹ ਦਬਾਉਣ ਤੋਂ ਪਹਿਲਾਂ ਤੁਸੀਂ ਸੋਚੋਗੇ ਵੀ ਨਹੀਂ ਇਹਨੂੰ ਇਹੋ ਜਿਹੀ ਇੱਕ ਕਮਾਂਡ ਦੇ ਦਿੰਦੇ ਹਾਂ ਵੀ ਲੈਟਸ ਨੋਟ ਹਰਟ ਹਿਊਮਨਸ ਹਨਾ।
1: ਸਹੀ ਹੈ,
0: ਉਹਨਾਂ ਨੇ ਆ ਸਾਰੇ ਫਰਿੱਜ ਹੀ ਸਾੜਤੇ, ਸਾਡਾ ਖਾਣਾ ਹੀ ਖਤਮ ਕਰਤਾ ਹਨਾ, ਹੁਣ ਸਾਰਾ ਕੁਝ ਤਾਂ ਕੋਲਡ ਸਟੋਰੇਜ ਦੇ ਵਿੱਚ ਪਿਆ, ਸਾਰਾ ਖਾਣਾ ਹੀ ਖਤਮ ਕਰਤਾ, ਸਾਰੇ ਖਾਣੇ ਨੂੰ ਫੰਗਸ ਹੀ ਲਗਾਤੀ, ਕੀ ਖਾਓਗੇ ਕੀ ਪੀਓਗੇ?
1: ਬਿਲਕੁਲ
0: ਹਨਾ। ਸੋ ਇਹ ਇੱਕ ਬਹੁਤ ਛੋਟਾ ਜਿਹਾ ਇੱਕ ਐਗਜ਼ਾਮਪਲ ਸੀਗਾ ਇਹਨਾਂ ਫਰਿੱਜਾਂ ਦਾ, ਬਟ ਲੈਟਸ ਨੋਟ ਗੈਟ ਇਨ ਟੂ, ਕਿਉਂਕਿ ਜੇ ਪਤਾ ਭਾਜੀ ਕੀ ਹੈ, ਜੇ ਟਾਈਮ ਤੋਂ ਪਹਿਲਾਂ ਤੁਸੀਂ ਬਹੁਤ ਸਿਆਣੀ ਗੱਲ ਕਰਦੇ ਹੋ, ਕਈ ਲੋਕਾਂ ਨੂੰ ਸਮਝ ਵੀ ਨਹੀਂ ਆਉਂਦੀ ਤੇ ਉਹ ਮਜ਼ਾਕ ਲੱਗਦਾ ਹੈਗਾ, ਜਿਵੇਂ ਗੈਲੀਲੀਓ ਨੇ ਨਹੀਂ ਸੀ ਕਹਿਤਾ ਵੀ ਧਰਤੀ ਘੁੰਮਦੀ ਹੈ ਸੂਰਜ ਦੇ ਆਲੇ ਦੁਆਲੇ,
1: ਅੱਛਾ,
0: ਤੇ ਧਰਤੀ ਗੋਲ ਹੈਗੀ ਹੈ, ਚਪਟੀ ਨਹੀਂ ਹੈਗੀ, ਕਿਉਂਕਿ ਬਾਈਬਲ ਕਹਿੰਦੀ ਸੀਗੀ ਵੀ ਧਰਤੀ ਚਪਟੀ ਹੈ, ਸਾਰੇ ਪਾਦਰੀ ਤਾਂ ਇਹੀ ਕਹਿੰਦੇ ਸੀ, ਲੋਕ ਤਾਂ ਇਹੀ ਮੰਨਦੇ ਸੀਗੇ, ਲੋਕੀ ਫਿਰ ਹੱਸਣ ਲੱਗ ਗਏ, ਉਹਨਾਂ ਨੇ ਚੱਕ ਕੇ ਉਹਨੂੰ ਸਜ਼ਾ ਦਿੱਤੀ। ਸੋ ਉਹ ਕੰਮ ਜਿਹੜਾ ਹੈਗਾ ਕਿ ਕਈ ਵਾਰ ਸਮੇਂ ਤੋਂ ਪਹਿਲਾਂ ਆਪਾਂ ਨਹੀਂ ਦੱਸ ਸਕਦੇ ਹੈਗੇ, ਲੋਕਾਂ ਨੇ ਕਹਿਣਾ ਕਿ ਨਹੀਂ
1: ਭਲੇ ਏ ਆਈ ਦਾ, ਉਹ ਹੁਣ ਅੱਜ ਕੱਲ ਉਹ ਬਣਾਉਣ ਲੱਗ ਪਿਆ ਭਾਜੀ, ਏ ਆਈ ਦੇ ਜਦੋਂ ਲੋਕੀ ਨਾ ਵੀਡੀਓ ਬਣਾਉਣ ਲੱਗ ਪਏ ਆ, ਹੱਥ ਚ ਕੁਛ ਨੀ ਹੁੰਦਾ ਤੇ ਉਹ ਹੱਥ ਚ ਆਇਆ ਉਹਦੀ ਕੁੜੀ ਫੜੀ ਹੁੰਦੀ ਹੈ ਕਰਕੇ ਏਦਾਂ, ਮਤਲਬ ਉਹ ਕਹਿੰਦਾ ਵੀ ਆਹ ਰੀਅਲ ਆ, ਇਹਦੇ ਵਿੱਚ ਕੁਛ ਨੀ, ਇਹ ਚ ਮੈਂ
0: ਯਕੀਨ ਹੀ ਨਹੀਂ ਕਰ ਸਕਦਾ
1: ਯਾਰ, ਪਤਾ ਹੀ ਨਹੀਂ ਆ ਭਾਈ ਕੀ ਚੱਲੀ ਜਾ ਰਿਹਾ ਵਾ।
0: ਐਨੀਵੇਜ਼ ਤੇ ਆਪਾਂ ਫਿਰ ਅੱਛਾ ਚਲੋ, ਇਹਦੇ ਤੋਂ ਖਾਣ ਪੀਣ ਤੋਂ ਯਾਦ ਆ ਗਿਆ, ਇੱਕ ਖਬਰ ਹੀ ਪੜ੍ਹਦੀ ਹੈ ਜਾਣ ਤੋਂ
1: ਪਹਿਲਾਂ, ਖਾਣ ਪੀਣ ਵਾਲੀ ਹੈ
0: ਹੈ, ਖਾਣ ਪੀਣ ਵਾਲੀ ਹੋਵੇ,
1: ਅੱਛਾ ਲਓ ਚੱਕੋ ਫਿਰ, ਉਹ ਐਰਕੀ ਪਹਿਲਾਂ ਤੇ ਮੈਂ ਕੀਤਾ ਨਹੀਂ, ਤੁਸੀਂ ਟੂ ਟੂ ਕਰ ਦਿਓ,
0: ਮੈਨੂੰ ਪਤਾ ਤੁਸੀਂ ਮਨ ਚ ਕੀ ਚੱਲ ਰਿਹਾ। ਓਕੇ, ਤੋ ਇਹ ਖਬਰ ਜਿਹੜੀ ਹੈਗੀ ਭਾਜੀ ਇਹ ਅਸਲ ਦੇ ਵਿੱਚ ਖਾਣ ਪੀਣ ਦੇ ਨਾਲ ਹੀ ਜੁੜੀ ਹੋਈ ਸੀਗੀ।
1: ਓਕੇ,
0: ਤੇ ਕਹਿੰਦੇ ਕਿ ਇੱਕ ਬੰਦੇ ਨੇ ਘਰੇ ਬੈਠੇ ਸਮਾਨ ਆਰਡਰ ਕੀਤਾ,
1: ਹਾਂਜੀ
0: ਅੱਜ ਕੱਲ੍ਹ ਸਾਰੇ ਹੀ ਕਰਦੇ ਨੇ। ਚੇਨਈ ਦਾ ਇਹ ਬੰਦਾ ਸੀਗਾ, ਅਸ਼ਵਨੀ ਮੁਰਲੀ ਉਹਦਾ ਨਾਮ ਸੀਗਾ, ਜ਼ੋਮੈਟੋ ਜ਼ੋਮੈਟੋ ਉੱਥੇ ਚੱਲਦਾ ਇੰਡੀਆ ਦੇ ਵਿੱਚ, ਜ਼ੋਮੈਟੋ ਜ਼ੋਮੈਟੋ
1: ਜੋ ਵੀ ਹੋਏਗਾ, ਕਪਿਲ ਸ਼ਰਮਾ ਭਾਈ ਦੀ ਫੋਟੋ ਫਿਲਮ ਵੀ ਆਈ।
0: ਹਾਂ ਓਕੇ ਓਕੇ ਓਕੇ, ਹਾਂ ਉਹਨੇ ਹੁਣ ਮਤਲਬ ਔਰ ਇਹੋ ਜਿਹੀਆਂ ਚੀਜ਼ਾਂ ਨੇ ਵੀ ਉਹ ਇੱਕ ਇੱਕ ਦੋ ਦੋ ਚੀਜ਼ਾਂ ਵੀ ਦਿੰਦੇ, ਏਦਾਂ ਨਹੀਂ ਤੁਹਾਨੂੰ ਬਲਕ ਦੇ ਵਿੱਚ ਜਿਵੇਂ ਆਪਣੇ ਇੱਥੇ ਕਲਿੱਕ ਐਂਡ ਕਲੈਕਟ ਹੈ, ਉਹ ਬੜੀਆਂ ਵਧੀਆ ਨੇ, ਉਹ ਤੁਹਾਨੂੰ ਚਾਹੀਦਾ ਕਿ ਉਹ ਤੁਹਾਨੂੰ ਵਿਦ ਇਨ 3-5 ਮਿੰਟ ਦੇ ਵਿੱਚ ਸਮਾਨ ਦੇ ਦੇਣਗੇ।
1: ਓਕੇ,
0: ਹਨਾ ਉਹਨੇ ਫੁੱਲ ਗੋਭੀ ਆਰਡਰ ਕੀਤੀ ਬਈ ਮੈਨੂੰ ਚਾਹੀਦੀ ਹੋਣੀ ਹੈ, ਬਣਾਉਣੀ ਹੋਣੀ, ਉਹਨੇ ਫੁੱਲ ਗੋਭੀ ਆਰਡਰ ਕੀਤੀ, ਪੈਕਟ ਖੋਲਿਆ ਤੇ ਉਹਨੇ ਜੋ ਪਾਇਆ ਹਾਂ ਉਹ ਮਤਲਬ ਉਹਨੇ ਫਿਰ ਏ ਆਈ ਦੇ ਸੋਰੀ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤਾ।
1: ਅੱਛਾ ਜੀ, ਕੀ ਲਿਖ ਲਿਆ ਫਿਰ?
0: ਬਈ ਫੁੱਲ ਗੋਭੀ ਦੀ ਬਜਾਏ ਉਹਨਾਂ ਨੇ ਆਪਣੀ ਮਰਜ਼ੀ, ਮਤਲਬ ਜਿਵੇਂ ਫੁੱਲ ਗੋਭੀ ਜਿਹੜੀ ਹੁੰਦੀ ਹੈ,
1: ਫੁੱਲ ਗੋਭੀ ਮਤਲਬ
0: ਪੱਤ ਗੋਭੀ ਨੀ, ਫੁੱਲ ਗੋਭੀ
1: ਬਿਲਕੁਲ ਬਿਲਕੁਲ,
0: ਉਹਦੇ ਐਵੇਂ ਗੋਭੀ ਦੀ ਸਬਜ਼ੀ ਠਲ ਹੋਊਗਾ, ਉਹਦੇ ਆਲੇ ਦਾਲੇ ਫੁੱਲ ਲੱਗੇ ਹੋਣਾ, ਗੋਭੀ ਦੀ ਸਬਜ਼ੀ ਹੋਏਗੀ,
1: ਗੋਭੀ ਦੇ ਪਰਾਠੇ,
0: ਹਾਂ। ਤੇ ਉਹਨੇ ਜਦੋਂ ਖੋਲੀ ਤੇ ਉਹਦੇ ਚ ਸੀਗੇ ਪੱਤੇ,
1: ਅੱਛਾ,
0: ਤੇ ਸਾਰੀ ਉਹ 150 ਗ੍ਰਾਮ ਦੀ ਫੁੱਲ ਗੋਭੀ, ਤੇ ਉਹਨੇ ਉਹ ਖੋਲੀ ਤੇ ਉਹ ਕਹਿੰਦਾ ਵੀ ਇਹ ਨਕਲੀ AI ਦੇ ਨਾਲ ਬਣਾਈ ਹੋਈ ਫੁੱਲ ਗੋਭੀ,
1: ਅੱਛਾ ਕੱਲੇ ਪੱਤੇ ਨਿਕਲੇ,
0: ਮਤਲਬ ਉਹ ਅਜੀਬ ਜੀ ਫੁੱਲ ਗੋਭੀ। ਹੁਣ ਮੈਂ ਤੁਹਾਨੂੰ ਉਹ ਮਤਲਬ ਵੀਡੀਓ ਕਿਵੇਂ ਦਿਖਾਵਾਂ,
1: ਅੱਛਾ ਅੱਛਾ ਅੱਛਾ ਠੀਕ ਹੈ ਠੀਕ ਹੈ।
0: ਬੇਸਿਕਲੀ ਜਦੋਂ ਇੰਡੀਆ ਦੀਆਂ ਜਿਹੜੀਆਂ ਫੁੱਲ ਗੋਭੀਆਂ, ਇੱਥੇ ਵਾਲੀ ਨੀ, ਤੁਸੀਂ ਇੰਡੀਆ ਵਾਲੀ ਇਮੇਜਿਨ ਕਰੋ, ਉਹਦਾ ਡੰਠਲ ਹੁੰਦਾ, ਡੰਠਲ ਦੇ ਆਲੇ ਦੁਆਲੇ ਉਹ ਨਿਕਲੀਆਂ ਹੁੰਦੀਆਂ ਨੇ ਹਰੀਆਂ ਹਰੀਆਂ ਜਿਹੀਆਂ ਡੰਡੀਆਂ,
1: ਇਹਦੇ ਵਿੱਚ ਪੂਰਾ
0: ਉਹਨਾਂ ਦੇ ਆਲੇ ਦੁਆਲੇ ਫੁੱਲ ਲੱਗੇ ਹੁੰਦੇ,
1: ਚਿੱਟੇ ਰੰਗ ਦਾ ਪੂਰਾ ਫੁੱਲ ਹੁੰਦਾ,
0: ਉਹ ਚ ਉਹਨਾਂ ਨੇ ਫੁੱਲ ਫੁੱਲ ਕੱਢੇ ਹੋਏ,
1: ਉਹ ਅੱਛਾ
0: ਡੰਠਲ ਤੇ ਉਹ ਬਸ ਤਣੇ ਹੀ ਉਹਦੇ ਆਲੇ ਦੁਆਲੇ, ਤੇ ਉਹ ਪੈਕਟ ਚ ਆਇਆ ਹੁਣ
1: ਗੋਭੀ ਦੀ ਸਬਜ਼ੀ ਏਦਾਂ ਬਣਾਈਏ ਨਾ, ਤੇ ਗੋਭੀ ਦੇ ਆਪਾਂ ਪਰਾਂਠੇ ਬਣਾ ਕੇ ਬਾਕੀਆਂ ਕੱਲੇ ਟਿੰਡਲ, ਉਹਨੂੰ ਟਿੰਡਲ ਕਹਿੰਦੇ,
0: ਟਿੰਡਲ ਕਹਿੰਦੇ,
1: ਹਾਂ ਸਾਡੇ ਟਿੰਡਲ
0: ਕਹਿੰਦੇ, ਉਹਨੇ ਟਿੰਡਲ ਨੀ ਨਾ ਆਰਡਰ ਕੀਤਾ ਹੋਣਾ, ਉਹਨੂੰ ਜਦੋਂ ਆਹ ਮਿਲਿਆ ਫੁੱਲ ਗੋਭੀ ਜੋ ਫੁੱਲੀ ਗਾਇਬ ਨੇ,
1: ਅੱਛਾ
0: ਇਹ ਚੀਜ਼ ਹੈ, ਇਹ ਉੱਥੇ ਹੋਈ। ਤੇ ਬਾਅਦ ਚ ਉਹਨੇ ਫਿਰ ਜ਼ੋਮੈਟੋ ਨੂੰ ਸ਼ਿਕਾਇਤ ਵੀ ਕੀਤੀ, ਈਮੇਲ ਵੀ ਭੇਜੀ,
1: ਅੱਛਾ,
0: ਤੇ ਉਹ ਕਹਿੰਦੇ ਵੀ ਸਾਡੇ ਸਟੈਂਡਰਡ ਦੇ ਮੁਤਾਬਿਕ ਹੈ, ਤੁਸੀਂ ਇੰਨੇ ਕੁ ਰੁਪਏ ਦੀ ਆਰਡਰ ਕੀਤੀ ਸੀ, ਇੰਨੇ ਕੁ ਰੁਪਏ ਚ ਹੀ
1: ਆ,
0: ਤੁਸੀਂ 300 ਗ੍ਰਾਮ ਕਰ ਦਿੰਦੇ, ਉਹ ਚ ਤੁਹਾਨੂੰ ਫੁੱਲ ਵੀ ਲੱਗ ਕੇ ਆ ਜਾਂਦੇ,
1: ਜੇ ਤੁਸੀਂ 20 ਰੁਪਈਆ ਦੀ ਲਓਗੇ ਤੇ ਇਹਦੇ ਵਿੱਚ ਇਹੀ ਮਿਲਣਾ ਤੁਹਾਨੂੰ, ਕਹੋਗੇ ਵੀ 40 ਮਤਲਬ 50 ਦੀ ਤੁਹਾਨੂੰ 20 ਦੇ ਦੇਈਏ,
0: ਉਹ ਕਿਹੜੇ ਉਹ ਪਾਕਿਸਤਾਨੀ ਨੀ ਉਹ ਚੱਲਦੇ ਹੈਗੇ ਗੋਗਾ ਤੇ ਉਹ ਜਿਹੜੇ ਕਮੇਡੀ ਕਰਦੇ ਨੇ, ਉਹ ਜਿਵੇਂ ਉਹ ਕਹਿੰਦਾ ਹੁੰਦਾ, ਕਹਿੰਦਾ ਭਾਜੀ ਸ਼ਾਇਦ ਦਿਓ, ਹੁਣ ਪਾਕਿਸਤਾਨ ਚ ਤਾਂ ਸ਼ਾਇਦ ਵੀ ਬੜਾ ਮਹਿੰਗਾ ਹੈਗਾ ਹਨਾ, ਹੋਊਗਾ ਕੋਈ 200-500 ਰੁਪਏ KG ਦੇ ਹਿਸਾਬ, ਕਹਿੰਦਾ ਕਿੰਨੇ ਕਿਲੋ, ਕਹਿੰਦਾ ਦੇ ਦੋ ਕੋਈ 10 ਰੁਪਏ ਦਾ, ਕਹਿੰਦਾ ਚੱਟ ਕੇ ਜਾਣਾ, ਕਹਿੰਦਾ ਇੱਥੇ ਚੱਟਣਾ ਕਿ ਘਰ ਜਾ ਕੇ ਜਾਣਾ, ਕਹਿੰਦਾ ਲਿਆ ਉਂਗਲੀ ਦੇ,
1: ਬੜੇ ਅੱਜ ਕੱਲ ਫੇਸਬੁੱਕ ਤੇ ਬੜੇ ਵੱਡੇ ਹਾਸੇ ਵੀ ਪਾਉਂਦੇ ਆ ਆਪਣੇ ਹੀ ਆ, ਪੰਜਾਬ ਦੇ ਹੀ ਆ, ਉਹ ਕਹਿੰਦੇ ਵੀ ਉਹ ਦਾਦਾ ਕਹਿੰਦਾ ਮਰ ਤੋਂ ਬਾਅਦ ਨਾ ਮੇਰੀ ਪਿੱਠ ਨਾ ਲੱਗਣ ਦੀ,
0: ਉਹਨਾਂ
1: ਜਦੋਂ ਉਹ ਮਰਿਆ ਦਾਦਾ ਉਹਨਾਂ ਨੂੰ ਪੁੱਠੇ ਲਵਾ ਪਾ ਦਿੱਤਾ, ਯਾਰ ਬੜੇ ਵਧੀਆ ਮੁੰਡੇ ਉਹਦੇ,
0: ਚਲੋ ਇਹ ਵੀ ਹੋ ਜਾਂਦਾ ਜੀ। ਤੇ ਆਪਾਂ ਫਿਰ ਵਾਪਸ ਆਨੇ ਆ ਹਨਾ,
1: ਥੋੜੀ
0: ਕਿ ਦੇਰ ਦੇ ਵਿੱਚ
1: ਆਉਣਾ ਹੈ, ਬਿਲਕੁਲ, ਹੋਰ ਕੀ ਆਉਣਾ,
0: ਤੇ ਰਾਜ ਕਪੂਰ ਸਾਹਿਬ ਦਾ ਇੱਕ ਹੋਰ ਗਾਣਾ ਫਿਲਮ ਅਨਾੜੀ ਦੇ ਵਿੱਚੋਂ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਸੀ,
1: ਚੱਕ ਦੇ,
0: ਇਹ ਥੋੜਾ ਜਿਹਾ ਹਲਕਾ ਜਿਹਾ ਗਾਣਾ,
1: ਹਾਂ
0: ਚੱਕਮਾ ਜਿਹਾ ਨਹੀਂ ਹੈਗਾ, ਚੱਕ ਦੇ ਕਹਿ ਰਹੇ ਹੋ ਤੁਸੀਂ,
1: ਨਹੀਂ ਪਹਿਲਾਂ ਗਾ ਲੈਣ, ਇਹਨੂੰ ਵੀ ਚੱਕ ਦੋ ਕੋਈ ਨਹੀਂ।

0: ਘਰ ਦੇ ਕੰਮਾਂ ਕਾਰਾਂ ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
2: ਥਾਪੀ, ਮੈਂ ਸੋਚਦੀ ਸੀ ਕਿ ਆਪਾਂ ਕਬੱਡੀ ਦੀ ਟੀਮ ਬਣਾ ਲਈ।
3: ਪਹਿਲਵਾਨ ਬਣਨਾ, ਪਹਿਲਵਾਨ ਜੰਮ।
2: ਰਿਟਨ ਐਂਡ ਡਾਇਰੈਕਟਡ ਬਾਈ ਜੈਦੀਪ ਬੜਿੰਗ, ਨੀਰੂ ਬਾਜਵਾ, ਸਨੀ ਸਿੰਘ, ਸੁਖਵਿੰਦਰ ਚਾਹਲ, ਹਸ਼ਨੀਨ ਚੌਹਾਨ ਤੇ ਹੋਰ ਬਹੁਤ ਸਾਰੇ ਸਿਤਾਰਿਆਂ ਨਾਲ ਸਜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਅਕਤੂਬਰ 16, 2026 ਨੂੰ।

0: ਗਾਣਾ ਤਾਂ ਵਧੀਆ ਗਾਣਾ ਇਸ ਤਰ੍ਹਾਂ ਕੀ ਲੋ ਜੀ ਵੈਲਕਮ ਬੈਕ ਅੱਛਾ ਭਾਜੀ ਆਪਾਂ ਦੱਸੇ ਨੀ ਆਪਾਂ ਕੀ ਕਰ ਰਹੇ ਹਾਂ ਅੱਜ
1: ਉਹ ਲਈ ਆਪਾਂ
0: ਪ੍ਰੋਗਰਾਮ ਕਿਹੜਾ ਇਹ ਕੌਣ ਹੋ ਤੁਸੀਂ ਮੈਂ ਕੌਣ
1: ਤੁਸੀਂ ਯਾਰ ਹੱਦ ਹੋ ਗਈ ਆ ਭਾਈ ਤੁਸੀਂ ਤੁਹਾਡੇ ਪਿੱਛੇ ਉਹ ਲੱਗ ਗਿਆ ਸੀ ਨਾ ਤੁਸੀਂ ਤੁਹਾਡੇ ਵਿੱਚ ਉਹ ਆ ਗਿਆ ਸੀ ਪੁਰਾਣਾ ਜਰਨਲਿਜ਼ਮ ਆ ਗਿਆ ਸੀ ਇਸ ਕਰਕੇ ਤੁਸੀਂ ਭੁੱਲ ਹੀ ਬੈਠੇ
0: ਜਰਨਲਿਜ਼ਮ ਆ ਗਿਆ ਸੀ
1: ਹਾਂਜੀ ਜੀ ਸਾਡਾ ਹੈਗਾ ਇਹ ਪ੍ਰੋਗਰਾਮ
0: ਨਹੀਂ ਹੁਣ ਤਾਂ ਲੋੜ ਵੀ ਨੀ ਸੀ ਹੋ ਗਿਆ
1: ਨਹੀਂ ਹੋਲੇ ਲਈ ਕੋਈ ਨੀ ਦੱਸ ਦਈਏ ਭਾਜੀ ਏਦਾਂ ਦੇਰ ਜਿੱਤਾਂ ਹੀ ਕਹਿੰਦੇ ਨਾ ਸਿਆਣੇ ਦੇਰ ਆਏ ਦਰੁਸਤ ਆਏ ਹਨਾ ਆਪਾਂ ਕਹਿ ਦਿੰਦੇ ਹਾਂਜੀ ਹਾਂਜੀ ਜੀ ਇਹ ਕੀ ਸੀ ਤਾੜੀ ਵਰਗੇ ਦੱਸੇ ਸਾਡਾ ਪ੍ਰੋਗਰਾਮ ਹੈ ਖਬਰ ਬੜੀ ਬੇਕਾਰ ਹੈ ਖਬਰ ਬੜੀ ਬੇਕਾਰ
0: ਇਹ ਇੰਟਰੋਡਕਸ਼ਨ ਆਪਾਂ ਜੇ ਰਹਿਣ ਦੀ
1: ਅੱਛਾ ਹੁਣ
0: ਸਕਿਪ ਕਰ ਦਈਏ
1: ਰਹਿਣ ਹੀ ਦਿੰਦੇ ਆ ਅੱਛਾ ਉਹਦਾ ਜਦੋਂ ਰਿਕਾਰਡ ਹੋਊਗਾ ਨਾ ਤੇ ਤੁਸੀਂ ਜਿੱਦਾਂ ਰੇਡੀਓ ਚ ਟੂ ਕਰਕੇ ਨੀ ਆਵਾਜ਼ ਆਉਂਦੀ ਹੁੰਦੀ ਇੱਥੇ ਟੂ ਗਾ ਦਿਓ ਟੂ
0: ਰਿਕਾਰਡ ਨੀ ਇਹ ਤਾਂ ਚਲਾ ਗਿਆ ਹੁਣ ਜੋ ਚਲਾ ਗਿਆ ਦੂਜੀ ਖਬਰ ਜਿਹੜੀ ਸਾਡੀ ਹੈਗੀ ਆ ਉਹ ਏਦਾਂ ਦੀ ਹੈ ਹੁਣ ਅੱਗੇ ਕੀ ਹੁੰਦਾ ਸੀਗਾ ਕਿ ਬੱਸਾਂ ਦੇ ਵਿੱਚ ਲੋਕ ਜਾਂਦੇ ਹੁੰਦੇ ਸੀਗੇ ਡਰਾਈਵਰ ਨੂੰ ਗਾਲਾਂ ਕੱਢੀ ਹੁੰਦੇ ਤੋੜ ਲਾ ਉਹ ਭਰਾਵਾ ਤੋੜ ਲਾ
1: ਬੜਾ
0: ਸਵਾਰੀਆਂ ਚੱਕਣੀਆਂ ਕੰਡਕਟਰ ਨੇ ਕਹਿਣਾ ਸੀਟੀ ਮਾਰ ਦੇਣੀ ਹੈ ਸਵਾਰੀਆਂ ਨੂੰ ਦਿਖਾਉਣ ਲਈ ਵੀ ਚੱਲਣ ਲੱਗੇ ਪਰ ਉਹਨੂੰ ਪਤਾ ਹੈ ਡਰਾਈਵਰ ਨੂੰ ਜਦ ਤੱਕ ਤਿੰਨ ਸੀਟੀਆਂ ਨੀ ਵੱਜਦੀਆਂ ਇਮੇਜਿਨ ਕਰੋ ਤੁਸੀਂ ਏਅਰਪੋਰਟ ਤੇ ਬੈਠੇ ਹੋ ਜਹਾਜ਼ ਚ ਬੈਠੇ ਹੋ ਤੇ ਪਾਇਲਟ ਕਹਿੰਦਾ ਮੈਂ ਨੀ ਜਾਣਾ ਨਹੀਂ ਨਹੀਂ ਅੱਛਾ ਚਲੋ ਇਹ ਵੀ ਹੋ ਗਿਆ ਬਈ ਇੱਕ ਪਾਇਲਟ ਕਹਿੰਦਾ ਫਿਰ ਬੰਦਾ ਕਹਿੰਦਾ ਚੱਲ ਛੱਡ ਯਾਰ ਮੈਂ ਦੂਜੀ ਬੱਸ ਚ ਚੱਲਿਆ ਇੰਡੀਆ ਚ ਹਾਲਾਤ ਹੋ ਗਏ ਸਰ ਇਹ
1: ਉਹ ਜਾਣ ਕੇ ਹੜਤਾਲਾਂ
0: ਹੜਤਾਲ ਇਕੱਠੇ 40 ਪਾਇਲਟ ਕਹਿੰਦੇ ਡਰਾਈਵਰ ਕਹਿਣ ਲੱਗਿਆ ਸੀ ਜਹਾਜ਼ਾਂ ਦੇ ਡਰਾਈਵਰ 40 ਪਾਇਲਟਾਂ ਨੇ ਇਕੱਠੇ ਕਹਿੰਦੇ ਪਹਿਲਾਂ ਜਾਂ ਤਾਂ ਤਨਖਾਹ ਦੋ ਨਹੀਂ ਫਿਰ ਜਹਾਜ਼ ਨੀ ਚੱਲਦਾ ਸਪਾਈਸ ਜੈੱਟ ਹੈ ਜਿਹੜੀ ਤੇ ਉਹਦੇ ਚ ਸਪਾਈਸ ਮੁੱਕਿਆ ਹੋਇਆ ਜੈੱਟ ਜੈੱਟ ਰਹਿ ਗਿਆ ਉਹਨਾਂ ਦਾ ਖੜਾ ਖੜਾ ਉੱਤੇ
1: ਭਾਈ ਉਹ ਸਪਾਈਸ ਜੈੱਟ ਦਾ ਹੀ ਨਾ ਜਿਹੜਾ ਬੰਦਾ ਕੋਈ ਲਈ ਜਿਹਦਾ ਦਾ ਬੜਾ ਦਾ ਬਿਜ਼ਨਸਮੈਨ ਸੀ ਤੇ ਭੱਜ ਗਿਆ ਸੀ ਉਹ ਸਪਾਈਸ ਜੈੱਟ
0: ਨਹੀਂ ਉਹ ਤਾਂ ਕਿੰਗਫਿਸ਼ਰ ਸੀ
1: ਅੱਛਾ ਕਿੰਗਫਿਸ਼ਰ ਸੀ
0: ਵਿਜੇ ਮਾਲਿਆ
1: ਉਹ ਹਾਂ ਵਿਜੇ ਮਾਲਿਆ
0: ਅੱਛਾ ਕਿੰਗਫਿਸ਼ਰ ਸੀ
1: ਤੇ ਹੁਣ ਕਿੰਗਫਿਸ਼ਰ ਵੱਧ ਹੋ ਗਈ ਹੈ
0: ਹਾਂ ਕਿੰਗਫਿਸ਼ਰ ਦਾਰੂ ਤਾਂ ਬਿਕਰੀ
1: ਮੈਂ ਉਹੀ ਕਹਿਣ ਲੱਗਾ
0: ਹਾਂ ਸੌਰੀ ਉਹ ਬੀਅਰ ਜਿਹੜੀ ਹੈਗੀ ਕਿਉਂਕਿ ਉਹ ਜਿਹੜੀ ਕੰਪਨੀ ਸੀਗੀ ਉਹਨੇ ਫਿਰ ਗਾਂ ਮਤਲਬ ਹੁਣ ਤਾਂ ਕਹਿ ਰਹੇ ਨੇ ਉਹਨੇ ਆਪ ਹੀ ਫੇਰ ਚੱਲਦੀ ਰੱਖੀ ਹੋਈ ਹੈ
1: ਅੱਛਾ ਅੱਛਾ ਠੀਕ
0: ਕਿੰਗਫਿਸ਼ਰ ਬੀਅਰ ਤਾਂ ਮਿਲਦੀ ਹੈ ਹਲੇ ਵੀ
1: ਉਹ ਮਤਲਬ ਹੈ ਕੋਈ ਕੰਪਨੀ ਜਹਾਜ਼ਾਂ ਦੀ ਤੇ ਇਹ ਸੇਮ ਹੀ ਹੈ
0: ਹਾਂ ਮਤਲਬ ਉਹਨੇ ਕੰਪਨੀਆਂ ਅੱਡ ਅੱਡ ਬਣਾਈਆਂ ਹੋਈਆਂ ਸੀਗੀਆਂ
1: ਨਾਮ ਉਹੀ ਸੇਮ ਕੋਈ ਬੰਦਾ ਸੀ
0: ਬ੍ਰਾਂਡ ਇੱਕੋ ਹੀ ਸੀ
1: ਕਿੰਗਫਿਸ਼ਰ ਅੱਛਾ ਅੱਛਾ ਠੀਕ ਹੈ ਅੱਛਾ ਹਾਂ ਸਪਾਈਸ ਜੈਟ ਤੇ ਹੁਣ ਸਪਾਈਸ ਆਈਏ
0: ਤੋਂ ਸਪਾਈਸ ਜੈਟ ਹੁਣ ਕਹਿੰਦੀ ਸਾਡੇ ਕੋਲ ਭਰਾਵਾ ਪੈਸੇ ਨਹੀਂ ਹੈਗੇ ਏਦਾਂ ਹੀ ਲੈ ਕੇ ਜਾਣਾ ਲੈ ਜਾਓ ਤੁਹਾਨੂੰ ਵਿੱਚੋਂ ਖਾਣਾ ਪੀਣਾ ਫ੍ਰੀ ਨਹੀਂ ਬਟ ਹਾਂ ਮਤਲਬ ਹੁਣ ਔਖਾ ਕੰਮ ਹੈ ਕਿਉਂਕਿ ਇੱਕ planesparts.net ਨਾਮ ਦੀ ਇੱਕ ਨਾ ਵੈਬਸਾਈਟ ਹੈ ਉਹ ਇਹੋ ਜਿਹੀਆਂ ਖਬਰਾਂ ਖੁਬਰਾਂ ਲਗਾਉਂਦੇ ਹੈਗੇ ਨੇ ਉਹਨਾਂ ਨੇ ਲਗਾਈ ਹੈ ਕਹਿੰਦੇ ਇਸ ਵਕਤ 10 ਜਹਾਜ਼ ਚੱਲ ਰਹੇ ਨੇ ਇਹ ਇਸ ਵਕਤ ਦਾ ਮਤਲਬ ਇਹ ਖਬਰ ਹੈਗੀ ਹੈ
1: ਕਿਤੇ ਪਿਛਲੇ
0: ਕੱਲ ਦੀ
1: ਕਿਤੇ 2 ਸਾਲ ਪਹਿਲਾਂ
0: 13 ਅਕਤੂਬਰ ਦੀ ਇਹ ਖਬਰ ਹੈ ਤੇ ਉਹ ਕਹਿੰਦੇ ਕਿ 10 ਹੀ ਜਹਾਜ਼ ਚੱਲ ਰਹੇ ਹੈਗੇ ਨੇ 37 ਜਹਾਜ਼ ਖੜੇ ਨੇ ਇਸ ਵਕਤ
1: ਇਹ ਇਹ ਇੰਡੀਆ ਚ ਹੀ ਹੈ ਸਾਰਾ
0: ਇੰਡੀਆ ਚ ਹੀ ਹੈ ਸਪਾਈਸ ਜੈਟ ਡੋਮੈਸਟਿਕ ਹੈ
1: ਡੋਮੈਸਟਿਕ ਅੱਛਾ ਹਾਂ
0: ਉੱਥੇ ਹੀ
1: ਓਏ ਹੋਏ ਹੋਏ ਹੋਏ ਯਾਰ ਕਿੰਨਾ ਇਹਦੇ ਵਿੱਚ ਭਾਈ ਜਿਹੜੇ ਆਮ ਲੋਕੀ ਕਿੰਨੇ ਖਜਲ ਖਵਾਰ ਹੋ ਦੇੜ ਗਏ ਯਾਰ ਕਿਸੇ ਦੀ ਮੀਟਿੰਗ ਆ ਉਹ ਕੈਂਸਲ ਹੋ ਗਈ ਕਿਸੇ ਦਾ ਇੰਨਾ ਜ਼ਰੂਰੀ ਜਾਣਾ ਸੀ ਕਿਸੇ ਨੇ ਇੰਟਰਵਿਊ ਦੇ ਜਾਣਾ ਸੀ ਪਹਿਲੀ ਵਾਰੀ ਜੋਬ ਲਈ
0: ਦੇਖੋ
1: ਉਹ ਵਿਚਾਰੇ ਦਾ ਕੈਰੀਅਰ
0: ਜਹਾਜ਼ ਚ ਜਾ ਰਿਹਾ ਸੀ ਹੈ
1: ਮਤਲਬ ਉਹਨੇ ਜਹਾਜ਼ ਇਸ ਕਰਕੇ ਕਰਵਾਇਆ ਹੋਊਗਾ ਟ੍ਰੇਨ ਚ ਜਾਊਗਾ ਤੇ 8 ਘੰਟੇ ਲੱਗਣਗੇ ਜਹਾਜ਼ ਚ
0: ਕੈਰੀਅਰ ਉਹਦਾ ਕੈਰੀਅਰ ਜਿਹੜਾ ਲੈ ਕੇ ਜਾ ਰਿਹਾ ਸੀ ਕੈਰੀਅਰ ਹੀ ਖਰਾਬ ਹੋਇਆ ਪਿਆ
1: ਯਾਰ
0: ਉਹਦੇ ਕੈਰੀਅਰ ਦੀ ਕੀ ਗੱਲ ਕਰਦੇ ਤੁਸੀਂ
1: ਯਾਰ ਆਹ ਤਾਂ ਗੱਲ ਗਲਤ ਹੈਗੀ ਹੈ ਮਤਲਬ ਤੁਸੀਂ ਮਤਲਬ ਤੁਸੀਂ ਇੰਜ ਕਰੋ ਨਾ ਤੁਸੀਂ ਇਹਨਾਂ ਨੂੰ ਕਹੋ ਵੀ ਤੁਸੀਂ ਆਓ ਹੀ ਨਾ ਤੁਸੀਂ ਕਹੋ ਵੀ ਮੈਂ ਨੀ ਹੁਣ ਜਹਾਜ਼ ਕਰਕੇ ਕੀ ਪਤਾ ਇਹਦੇ ਹੁਣ ਚਲਾਉਣਾ ਵੀ ਤੁਸੀਂ ਪਹਿਲਾਂ ਆ ਗਏ ਹੋ ਆਪਣੇ ਹਾਜ਼ਰੀ ਲਵਾਤੀ ਹੈ
0: ਜਹਾਜ਼ਾਂ ਦੇ ਨਾਲ ਵੈਸੇ ਪ੍ਰਮੋਸ਼ਨ ਨਹੀਂ ਆਪਾਂ ਕਰ ਰਹੇ ਪਰ ਕੁਆਂਟਸ ਨੇ ਇੱਕ ਖਬਰ ਲਗਾਈ ਹੋਈ ਹੈ
1: ਹਾਂਜੀ
0: ਇਹ ਕੁਆਂਟਸ ਨੇ ਇਹ ਜਿਹੜਾ ਨਿਊਜ਼ੀਲੈਂਡ ਦੀ ਜਿਹੜੀ ਟੂਰਿਜ਼ਮ ਜਿਹੜਾ ਉੱਥੇ ਦਾ ਹੈਗਾ ਟੂਰਿਜ਼ਮ ਨਿਊਜ਼ੀਲੈਂਡ ਕਰਕੇ ਉੱਥੇ ਦੀ ਸਰਕਾਰੀ ਅਦਾਰਾ ਹੈਗਾ ਉਹਨਾਂ ਦੇ ਨਾਲ ਕੰਟਰੈਕਟ ਕੀਤਾ ਤੇ 1-way ਜਿਹੜਾ ਫੇਅਰ ਹੈ ਉਹ ਫਿਲਹਾਲ ਡਾਊਨ ਕੀਤਾ ਪਰ ਇਹਨਾਂ ਨੇ ਡਾਊਨ ਕਾਹਦਾ ਕੀਤਾ ਮੈਨੂੰ ਲੱਗਦਾ ਜ਼ਬਰਦਸਤੀ ਦੀ ਖਬਰ ਹੈ ਇਹ
1: ਅੱਛਾ
0: ਕਿਉਂਕਿ ਇਹਨਾਂ ਨੇ ਡਾਊਨ ਕਰਕੇ ਇੰਨਾ ਵਧਾਇਆ ਹੋਇਆ ਰੇਟ ਉਹ ਜਿਵੇਂ ਕੋਲਸ ਤੇ ਬੂਲਵਰਸ ਤੇ ਨਹੀਂ ਹੁੰਦਾ ਡਾਊਨ ਡਾਊਨ ਡਾਊਨ
1: ਦੱਸਿਆ ਵੀ ਲਾਸਟ ਆਪ ਦੱਸਿਆ ਵੀ
2: ਕਮਾਲੇ ਕਰਦੇ ਹੀ ਯਾਰ
1: ਉਹ ਕਹਿੰਦੇ ਨੇ ਵੀ ਇੰਨੇ ਪਰਸੈਂਟ ਡਾਊਨ ਹੈ ਤੇ ਪਰ ਪ੍ਰਾਈਸ ਉਹ ਦੇਖਿਆ ਕਰੋ ਇੰਨੇ ਚੱਕੇ ਹੁੰਦੇ ਪਏ
0: $359 ਦੀ ਟਿਕਟ ਹੈ ਦੱਸੋ ਸਿਡਨੀ ਤੋਂ ਮੈਲਬਰਨ ਤੋਂ ਬ੍ਰਿਸਬੇਨ ਤੋਂ ਆਕਲੈਂਡ ਦੀ ਕ੍ਰਾਈਸਟਚਰਚ ਦੀ ਵੈਲਿੰਗਟਨ ਦੀ ਮੈਲਬਰਨ ਤੋਂ ਕੁਈਨਸਟਾਊਨ ਜੇ ਜਾਣਾ ਤਾਂ $379 ਦੀ ਟਿਕਟ ਹੈ
1: ਸਹੀ ਗੱਲ ਹੈ
0: ਇਕਨੋਮੀ ਫੇਅਰ ਨੇ ਨਾਲੇ ਹਲੇ ਪ੍ਰੀਮੀਅਮ ਇਕਨੋਮੀ ਸਿਡਨੀ ਤੋਂ ਆਕਲੈਂਡ ਦੀ $600 ਦੀ ਇੱਕ ਪਾਸੇ ਦੀ ਇੱਕ ਪਾਸੇ ਦੀ 600 ਭਾਜੀ ਬਿਜ਼ਨਸ ਹੈਗੀ ਹੈ $750 ਇੰਨੇ ਚ ਸ਼੍ਰੀਲੰਕਾ ਏਅਰਲਾਈਨ ਚ ਇੰਡੀਆ ਆਉਣ ਜਾਣ ਕਰ ਲਵੇ ਬੰਦਾ
1: ਪਰ ਇਹ $150 ਬਿਜ਼ਨਸ ਪਰ ਫਿਰ ਵੀ $150 ਬਿਜ਼ਨਸ ਦੀ ਹੋਰ ਵੀ ਜ਼ਿਆਦਾ
0: ਲੋਕਲੀ ਹੈ ਨਿਊਜ਼ੀਲੈਂਡ 2-3 ਘੰਟਿਆਂ ਚ ਪਹੁੰਚ ਜਾਣਾ ਤੁਸੀਂ ਮਤਲਬ ਕਮਾਲ ਦੀ ਗੱਲ ਕਰਤੀ ਯਾਰ ਏਡੀਆਂ ਏਡੀਆਂ ਟਿਕਟਾਂ ਮਹਿੰਗੀਆਂ ਕਰਕੇ ਇਹ ਕਹਿ ਰਹੇ ਹਾਂ ਅਸੀਂ ਸਸਤਾ ਕੀਤਾ
1: ਹੈ ਇਹ ਭਾਜੀ ਇਹ ਤੇ ਹੁੰਦਾ ਵਾ ਜਿੱਦਾਂ ਆਪਣੇ ਆਪ ਨੂੰ ਵੇਚਣਾ ਵੀ ਹਾਂ ਪਹਿਲਾਂ ਮਹਿੰਗੀਆਂ ਕਰ ਦੋ ਬਾਅਦ ਚ ਹੌਲੀ ਕਰਕੇ ਕਹੋ ਵੀ ਏਦਾਂ ਵਾ
0: ਉਧਰੋਂ ਫਿਜੀ ਏਅਰਲਾਈਨ ਕਹਿ ਰਹੀ ਹੈ ਕਹਿੰਦੇ ਕਿ ਅਸੀਂ ਆਪਣੇ 75 ਪੂਰੇ ਮਨਾ ਰਹੇ ਹੈਗੇ
1: ਤੇ ਫ੍ਰੀ
0: ਸੋ ਆਹੋ ਫਿਜੀ ਆਉਣ ਜਾਣ ਤੁਹਾਨੂੰ ਜਿਹੜਾ ਹੈਗਾ ਉਹ $640 ਦੇ ਵਿੱਚ ਮਿਲ ਜੂਗਾ
1: ਫਿਜੀ ਆ ਜਾ 640
0: ਸਿੰਗਾਪੁਰ ਏਅਰਲਾਈਨ ਨੇ ਅਰਲੀ ਬਰਡ ਪ੍ਰਮੋਸ਼ਨ ਸ਼ੁਰੂ ਕੀਤੀ ਹੈ ਸਿੰਗਾਪੁਰ ਕਹਿੰਦਾ ਕਿ ਯੂਰਪ ਏਸ਼ੀਆ ਅਫਰੀਕਾ ਜਿੱਥੇ ਮਰਜ਼ੀ ਜਾਓ ਅਤੇ ਉੱਧਰੋਂ ਤੁਹਾਨੂੰ ਆਪਾਂ ਲੈ ਕੇ ਜਾਂਦੇ ਹਾਂ ਫੋਰ ਐਗਜ਼ਾਮਪਲ ਸਿਡਨੀ ਤੋਂ ਜੇ ਵੀਅਤਨਾਮ ਜਾਣਾ ਹੋਚੀਮਿਨ $886 ਚ ਲੰਡਨ ਜਾਣਾ $1600 ਚ ਪੈਰਿਸ ਜਾਣਾ $1600 ਚ ਪਰ ਇਹ ਸਿਰਫ ਟਿਕਟਾਂ ਜੇ ਤੁਸੀਂ ਨਵੰਬਰ ਤੋਂ ਪਹਿਲਾਂ ਬੁੱਕ ਕਰਦੇ ਇਨਫੈਕਟ ਜਿਹੜੀ ਇੱਕ ਪ੍ਰਮੋਸ਼ਨ ਇਹਨਾਂ ਨੇ ਸ਼ੁਰੂ ਕੀਤੀ ਹੈ ਆ ਜਿਹੜਾ ਨਵਾਂ ਨੀ ਏਅਰਪੋਰਟ ਆਪਣਾ ਬਣ ਗਿਆ
1: ਪੈਂਦੇ ਤਾਲਾ
0: ਦੱਸ ਦਿਓ ਉਹਨੂੰ ਆਹੋ ਆਹ ਸਿਡਨੀ ਵਾਲਾ ਸਾਡੇ ਕੋਲ ਭਾਈ ਅਸੀਂ ਫਲੌਂਟ ਕਰ ਸਕਦੇ ਹਾਂ ਕਿਉਂਕਿ ਸਾਡੇ ਕੋਲ ਦੋ ਦੋ
1: ਇੰਟਰਨੈਸ਼ਨਲ
0: ਆਹ ਜਿਹੜਾ ਨਵਾਂ ਇੰਟਰਨੈਸ਼ਨਲ ਏਅਰਪੋਰਟ ਹੈ ਸਿਡਨੀ ਦਾ ਇੱਥੋਂ ਕੁਆਲਾਲੰਪੁਰ ਦੀ ਟਿਕਟ ਜਿਹੜੀ $817 ਦੀ ਮਲੇਸ਼ੀਆ ਦੀ
1: ਓ ਵੈਰੀ ਗੁੱਡ ਵੈਰੀ ਗੁੱਡ ਅੱਛਾ ਆਂ ਜਾਣ ਦੀ
0: ਹਾਂ ਹਾਂ ਸਰ ਆਂ ਜਾਣ ਲੰਡਨ ਦਾ ਆਂ ਜਾਣ $1600 ਚ ਦੇ ਰਹੇ ਨੇ
1: ਤੇ ਭਾਈ ਮੈਨੂੰ ਐਂ ਲੱਗਦਾ ਵੀ ਤੁਸੀਂ ਬਾਅਦ ਚ ਕਹੋਗੇ ਵੀ ਰੇਡੀਓ ਹਾਜੀ ਦਾ ਹਵਾਲਾ ਦੋਗੇ ਤੇ 25% ਆਫ ਹੈ ਮੈਨੂੰ ਇਦਾਂ ਕਿ ਲੱਗੇ ਜਾਂਦੇ
0: ਸਾਰਿਆਂ ਦੇ ਵਿੱਚ ਗੱਡੀ ਲਗਾਓ ਉੱਥੇ ਪਾਰਕਿੰਗ ਤੁਹਾਡੀ 25%
1: ਉਹ ਵੀ ਰੇਡੀਓ ਹਾਜੀ ਦੇ ਦਫ਼ਤਰ ਦੇ ਥੱਲੇ ਲਗਾ ਕੇ ਚੱਲ ਜਿਓ
0: ਇੱਥੋਂ ਤੁਹਾਨੂੰ ਟ੍ਰੇਨ ਲੈਣੀ ਹੈ ਤੁਸੀਂ ਬਲੈਕ ਟਾਊਨ ਤੋਂ ਉੱਧਰ ਤਾਂ ਯਾਰ ਟ੍ਰੇਨ ਵੀ ਨਹੀਂ ਭਾਜੀ ਚੱਲਣ ਲੱਗੀ ਏਅਰਪੋਰਟ ਉਹਨਾਂ ਨੇ ਸ਼ੁਰੂ ਹੀ ਕਰਤਾ ਦੇਖੋ
1: ਚਲੋ ਆਏਗੀ ਥੋੜਾ ਬਹੁਤ ਉੱਥੇ ਨਹੀਂ ਬੱਸਾਂ ਹੁਣ ਬੱਸਾਂ ਉਹ ਮਤਲਬ ਭੱਟੀ ਭਾਜੀ ਦੇ ਗੱਲ ਹੋ ਰਹੀ ਸੀ ਉਹਨਾਂ ਦੇ ਕਾਲ ਆ ਰਿਹਾ ਸੀ ਤੇ ਉਹ ਕਹਿੰਦੇ ਵੀ ਹਲੇ ਨਾ ਉਹ ਸਾਰੀਆਂ ਬੱਸਾਂ ਦਾ ਰੂਟ ਜਿਹੜਾ ਹੈ ਨਾ ਉੱਧਰ ਦਾ ਕਰ ਦੇਣਗੇ ਹਲੇ ਸਾਰੀਆਂ ਕੋਈ
0: ਨਹੀਂ ਹਲੇ ਤੱਕ ਸਟੇਸ਼ਨ ਬਣ ਗਏ ਨੇ ਆਲਮੋਸਟ ਟਰੈਕ ਵਿਛ ਗਿਆ ਪਰ ਇਹ ਹੈ ਵੀ ਅਗਲੇ ਸਾਲ ਦੇ ਮਿਡ ਤੱਕ ਜਾਂ ਐਂਡ ਤੱਕ
1: ਸ਼ਾਇਦ ਵਿੱਚ ਮੈਟਰੋ ਵੀ ਬਣਦੀ ਪਈ ਹੈ
0: ਉਹੀ ਬਣਦੀ
1: ਉਹ ਪੂਰੀ
0: ਮੈਟਰੋ ਦਾ ਹੀ ਹੈ
1: ਸੈਂਟ ਮੈਰੀ ਤੋਂ
0: ਸੈਂਟ ਮੈਰੀ ਤੋਂ ਏਅਰਪੋਰਟ ਤੱਕ
1: ਯਾਰ ਕੀ ਬਾਤ ਹੈ ਹਾਂ
0: ਸੋ ਕੈਂਡ ਹੋ ਗਿਆ ਨਾ ਕੰਮ ਤੇ ਬਾਕੀ ਜੇ ਮੁਫਤ ਵੀ ਜਾਣਾ ਹੈਗਾ ਤਾਂ ਮੈਨੂੰ ਲੱਗਦਾ ਇੱਧਰ ਦੀਆਂ ਕਤਰ ਕੁਤਰ ਵਾਲੀਆਂ ਕਰ ਲਓ ਸਾਊਦੀ ਏਅਰਲਾਈਨ ਕਰ ਲਓ ਉਹ ਤਾਂ ਤੁਹਾਨੂੰ ਕਹਿਣਗੇ ਵੀ ਅਸੀਂ ਆਣ ਜਾਣ ਅਸੀਂ ਤੁਹਾਨੂੰ ਘਰੇ ਹੀ ਛੱਡ ਕੇ ਜਾਵਾਂਗੇ ਟੈਕਸੀ ਵੀ ਦੇਵਾਂਗੇ
1: ਸਾਡਾ ਹਾਲ ਤਾਂ ਹੀ ਪਤਾ ਵਾ ਜਾਣ ਦਾ ਕੋਈ ਪਤਾ ਨਹੀਂ ਨਾ ਪਰ ਟਿਕਟ ਤੁਹਾਨੂੰ ਫ੍ਰੀ ਮਿਲੂਗੀ
0: ਯਾਰ ਕਤਰ ਵਾਲਾ ਤਾਂ ਜਵੇਂ ਹੀ ਸਿਰੇ ਹੀ ਕਮਕ ਹੋ ਗਿਆ ਹੈ ਜੀ ਭਾਈ ਬਹੁਤ ਜ਼ਿਆਦਾ ਯਾਰ ਏਅਰਪੋਰਟ ਸੱਖਣੇ ਕਰਤੇ ਇਹਨਾਂ ਨੇ ਤੁਸੀਂ ਦੇਖੋ ਕਿੰਨੀਆਂ ਫਲਾਈਟਾਂ ਚਲਾਈਆਂ ਹੋਈਆਂ ਸੀ ਇਹਨਾਂ ਨੇ ਇਧਰੋਂ ਉਧਰ ਉਧਰੋਂ ਇਧਰ ਦੌੜ ਦੌੜ ਦੌੜ ਫਲਾਈਟਾਂ ਹੀ ਫਲਾਈਟਾਂ ਚੱਲ ਰਹੀਆਂ ਸੀਗੀਆਂ ਦੁਬਈ ਦੁਬਈ ਦੁਬਈ ਹੋਈ ਪਈ ਸੀ
1: ਪਹਿਲਾਂ ਭਾਈ ਪਹਿਲਾਂ ਤਾਂ ਤੁਹਾਨੂੰ ਯਾਦ ਹੈ ਜਦੋਂ
0: ਅੱਛਾ ਹੁਣ ਅੱਜ ਕੱਲ੍ਹ ਲੋਕ ਕਪਿਲ ਸ਼ਰਮਾ ਦੇਖ ਕੇ ਨਹੀਂ ਹੱਸ ਰਹੇ ਹੈਗੇ ਲੋਕ ਹੱਸਦੇ ਨੇ ਜਦੋਂ ਆਹ ਦੁਬਈ ਮੈਂ ਇਨਵੈਸਟ ਕਰਨਾ ਹੈ ਜਿਵੇਂ ਉਹ ਵੀਡੀਓ ਆਉਂਦੀ ਵੀਡੀਓ ਦੇਖ ਕੇ ਹੱਸ ਆ
1: ਜਾਂਦਾ ਹੈ ਵੀ ਆਈ ਜਾਂਦੇ ਆ ਵੀ ਇਨਵੈਸਟ ਵਾਲੇ
0: ਭਾਈ ਬੜੇ ਬੇਸ਼ਰਮ ਨੇ ਯਾਰ
1: ਯਾਰ ਇੰਨਾ ਕੁਝ ਉੱਥੇ ਚੱਲਣ ਡਿਆ ਤੇ ਦੁਬਈ ਵਾਲੇ ਤੇ ਲੋਕੀ ਫਸੇ ਆ
0: ਯਾਰ ਉਹ ਦੇਖੋ ਭਾਜੀ ਉਹ ਏਅਰਪੋਰਟ ਦੇ ਉੱਤੇ ਅਟੈਕ ਕਰਤਾ ਉਹਨਾਂ ਨੇ ਮਤਲਬ ਸਾਊਦੀ ਰਿਆਦ ਦਾ ਏਅਰਪੋਰਟ ਕਿੱਡਾ ਵੱਡਾ ਏਅਰਪੋਰਟ ਹੈ ਰਿਆਦ ਦਾ ਨਾ ਦੁਬਈ ਤੋਂ ਵੀ ਕਿੱਡਾ ਵੱਡਾ
1: ਇਹ ਨਵੀਂ ਖਬਰ ਆ ਜਾਂ ਪੁਰਾਣੀ ਖਬਰ ਆ
0: ਕੱਲ ਪਰਸੋਂ
1: ਅੱਛਾ ਕੱਲ ਪਰਸੋਂ
0: ਹਾਂ ਏਅਰਪੋਰਟ ਚੋਂ ਬਾਹਰ ਨਿਕਲ ਰਹੇ ਬੰਦੇ ਅਲੱਗ ਅਲੱਗ ਕੰਟਰੀਜ਼ ਦੇ 13 ਬੰਦੇ ਤਾਂ ਮਰ ਵੀ ਗਏ ਉਹਨਾਂ ਦੇ ਉੱਤੇ ਆ ਕੇ ਡਿੱਗਿਆ ਮਿਜ਼ਾਇਲ ਉਹ ਡਰੋਨ
1: ਅੱਛਾ ਓਹੋ
0: ਕੀ ਭਰੋਸਾ ਹੈ ਉੱਥੇ ਦਾ ਹੁਣ ਸਾਊਦੀ ਅਰਬ ਦਾ
1: ਯਾਰ ਹਲੇ ਮਤਲਬ ਹਲੇ ਲੜਾਈ ਹਲੇ ਵੀ ਮਤਲਬ ਕੁਝ ਹੋਇਆ ਨਹੀਂ ਇੱਥੇ
0: ਵਧਣਾ ਕੰਮ ਵਧਣਾ
1: ਓ ਯਾਰ
0: ਤੁਸੀਂ ਉੱਥੇ ਏਅਰਪੋਰਟ ਤੇ ਨਿਕਲਦੇ ਹੋ ਬਾਹਰ ਨਿਕਲਦੇ ਤੁਹਾਡੇ ਤੇ ਬੰਬ ਗਿਰ ਗਿਆ ਤੇ ਬੰਦਾ ਹੀ ਖਤਮ 300 ਬੰਦੇ ਫੱਟੜ ਹੋ ਗਏ ਉੱਥੇ ਹਲੇ ਉਹਨਾਂ ਨੇ ਇਹ ਦਬੀ ਹੋਈ ਹੈ ਕੱਲ ਹਲੇ ਉਹਨਾਂ ਦਾ ਮੀਡੀਆ ਆਣ ਨਹੀਂ ਦੇ ਰਿਹਾ ਖਬਰਾਂ ਬਾਅਦ
1: ਆਈ
0: ਡੋਂਟ ਨੋ ਕਿੰਨਾ ਕੁ ਹੋਰ ਉੱਥੇ ਨੁਕਸਾਨ ਹੋ ਰਿਹਾ ਹੈਗਾ ਬਟ ਬਹੁਤ ਕੰਟਰੋਲਡ ਐਨਵਾਇਰਮੈਂਟ 'ਚ ਉਹਨਾਂ ਦਾ ਮੀਡੀਆ ਚੱਲਦਾ
1: ਨਹੀਂ ਉਹ ਤਾਂ ਖਬਰ ਮੈਂ ਤੁਹਾਨੂੰ ਦੱਸਿਆ ਇਹਦੀ ਇੱਕ
0: ਦੁਬਈ 'ਚ ਤਾਂ ਦੁਬਈ ਦੇ ਖਿਲਾਫ ਤਾਂ ਤੁਸੀਂ ਗੱਲ ਹੀ ਨਹੀਂ ਕਰ ਸਕਦੇ ਹੈ ਨਾ
1: ਭਾਜੀ ਮੈਂ ਵਿੱਚ ਉਹੀ ਤੁਹਾਨੂੰ ਖਬਰ ਦੱਸ ਦੇਣਾ ਜਦੋਂ ਮੈਂ ਉੱਥੇ ਰਹਿੰਦਾ ਸੀ ਨਾ ਉੱਥੇ ਇੱਕ ਖਬਰ ਆਈ ਸੀ ਇੱਕ ਕੁੜੀ ਰਹਿ ਲਓ ਤੁਹਾਨੂੰ ਪਤਾ ਨਹੀਂ ਪਹਿਲਾਂ ਦੱਸਿਆ ਹੋਏਗਾ ਇੱਕ ਕੁੜੀ ਨੇ ਨਾ ਵੀਡੀਓ ਬਣਾਈ ਇੱਕ ਬੰਦਾ ਗਲਤ ਪਾਰਕਿੰਗ ਕਰ ਰਿਹਾ ਸੀ ਉਹਨੇ ਨਾ ਸਹੀ ਉਹਦੀ ਗੱਡੀ ਸੀ ਉਹਨੇ ਨਾ ਹੈਂਡੀਕੈਪ 'ਚ ਪਾਰਕਿੰਗ ਲਾ
0: ਦਿੱਤੀ
1: ਉਹ ਕੁੜੀ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਉਹ ਬੰਦੇ ਨੂੰ ਨੀ ਕੁਝ ਕਿਹਾ ਉਹ ਕੁੜੀ ਨੂੰ ਬਾਹਰ ਕੱਢਤਾ
0: ਫਲਾਈਟ ਵੀ ਇੰਡੀਆ ਪਾਇਆ ਉਧਰੋਂ ਨੀ ਹੁੰਦੀ ਹੈਗੀ, ਕਿਤੇ ਆਸਮਾਨ ਚੋ ਹੀ ਨਾ ਦੇਖ ਲੈ ਉਹ ਜਾ ਰਹੇ ਮੁੰਡੇ
1: ਲਾਲਾ ਹੋਲ ਤੇ ਜਿੱਦਾਂ ਦਾ ਤੁਸੀਂ ਖਬਰਾਂ ਦੱਸਣ ਲੈ ਵੈਸੇ ਨੀ ਜੀ ਕਰਦਾ ਉੱਥੇ ਜਾ ਲੋ ਯਾਰ
0: ਬਹੁਤ ਬਹੁਤ ਮਤਲਬ ਕੰਮ ਖਰਾਬ ਹੈ ਹਾਲੇ ਪਤਾ ਨੀ, ਔਰ ਇਹਦਾ ਇਹ ਨੀ ਪਤਾ ਹੈਗਾ ਤੁਸੀਂ ਇਹ ਨੀ ਤਰੀਕ ਨੀ ਦੱਸ ਸਕਦੇ ਵੀ 25 ਜਨਵਰੀ ਤੋਂ ਬਾਅਦ ਠੀਕ ਹੋ ਜੂਗਾ ਜਾਂ 1 ਜੂਨ ਤੋਂ ਬਾਅਦ ਠੀਕ, ਏਦਾਂ ਕੁਛ ਕੋਈ ਡੇਟ ਨੀ ਹੈਗੀ ਉਹਦੀ, ਵਨਸ ਇਟ ਇਜ਼ ਸਟਾਰਟਿਡ ਇਹ ਤਾਂ ਹੁਣ ਚੱਲ ਪਿਆ, ਔਰ ਇਹ ਜਿਵੇਂ ਕਹਿੰਦੇ ਹੁੰਦੇ ਆ ਕਿ ਊਂਠ ਤੇ ਬੈਠੇ ਨੂੰ ਵੀ ਕੁੱਤਾ ਵੜ ਲੈਂਦਾ, ਕੁਛ ਨੀ ਪਤਾ ਹੈਗਾ ਕਿੱਦਣ ਤੁਸੀਂ ਗਏ ਉਧਰੋਂ ਪਤਾ ਨੀ ਕੀ ਖਰਾਬ ਹੋ ਜਾਵੇ ਕੰਮ, ਹਨਾ ਉੱਥੇ ਹੀ ਰਹਿ ਜਾਓ
1: ਬਿਲਕੁਲ,
0: ਜੰਗ ਸ਼ੁਰੂ ਹੋ ਜਾਵੇ ਉੱਥੇ, ਕੁਛ ਨੀ ਪਤਾ ਹੈਗਾ ਉੱਥੇ ਤਾਂ ਐਡਾ ਬਾਰਾ ਬੁਰਾ ਹਾਲ ਪਿਆ ਪਿਆ। ਸੋ ਜਿਹੜੇ ਪ੍ਰੋਪਰਟੀਆਂ ਖਰੀਦੀ ਵੀ ਬੈਠੇ ਨੇ ਉਹ ਵੀ ਫਟਾਫਟ ਆਪਣੀਆਂ ਬੇਚ ਬੂਝ ਕੇ ਵਿਹਲੇ ਬੁਲੇ ਹੋ ਕੇ ਇੱਥੇ ਲੈ ਲੋ, ਏਅਰਪੋਰਟ ਦੇ ਆਲੇ ਦੁਆਲੇ ਲੈ ਲੋ, ਇੱਧਰ ਹੋਣਾ ਅਸਲੀ ਕਮਾਈ ਤੁਹਾਡੀ ਜੇ ਹੋਣੀ ਹੈ ਤਾਂ ਉੱਥੇ ਛੱਡ ਦੋ ਤੁਸੀਂ। ਹਾਂ
1: ਪਤਾ ਨੀ ਕੀ ਮਤਲਬ ਇਹਨਾਂ ਦੇ, ਜਿੱਦਾਂ ਤੁਸੀਂ ਕਹਿ ਲਓ ਇਹਨਾਂ ਦਾ ਕੋਈ ਡੈਥ ਮਤਲਬ ਹੈ ਹੀ ਨੀ, ਜਿੱਦਾਂ AI ਦਾ ਤੁਸੀਂ ਕਹਿ ਰਿਹਾ ਸੀ, ਇੱਧਰ ਦਾ ਵੀ ਪਤਾ ਨੀ ਕਦੋਂ ਹੋਏਗਾ ਤੇ ਸਟਾਪ ਵਾਲਾ ਬਟਨ ਹੋਏ ਤੇ ਸਟਾਪ ਕਹਿ ਲੈ ਤੇ ਸਾਰਾ ਕੀ ਫਾਇਦਾ ਭਾਜੀ ਛੱਡੋਗਾ।
0: ਤੇ ਜਿਹੜਾ ਆਲਡੀ ਹੈ ਉਹ ਸਮਾਨ ਵੀ ਵੇਚਦਾ ਤੇ ਤੁਹਾਨੂੰ ਪਤਾ ਉਹ ਟੂਰਿਜ਼ਮ ਪੈਕੇਜ ਵੀ ਵੇਚਦੇ ਨੇ, ਕਦੇ ਪੁੱਛਿਆ ਉਹਨਾਂ ਨਾਲ ਤੁਸੀਂ ਜਾ ਕੇ?
1: ਮੈਨੂੰ ਕਦੀ ਉਹਨਾਂ ਨੇ ਆਫਰ ਹੀ ਨੀ ਕੀਤਾ,
0: ਉਹਨਾਂ ਨੇ ਯਕੀਨ ਜੇ ਨੀ ਹੋਇਆ
1: ਜਦੋਂ ਮੈਂ ਲੱਗਦਾ ਹੋਏ ਕਹਿੰਦਾ ਇਹ ਤੇ ਮਤਲਬ $10
0: ਦੇ ਫੁੱਲ ਗੋਭੀ ਲੈ ਕੇ ਜਾਣੀ, ਗੇਟ ਬੰਦ ਕਰ ਦਿੰਦੇ ਨੇ ਵੀ 8 ਵਜੇ ਤੂੰ ਚੱਲਵਾ,
1: ਉਹ ਕੀ ਬੰਦ ਕਰਦੇ ਗੇਟ ਆਟੋਮੈਟਿਕ ਹੀ ਬੰਦ ਹੋ ਜਾਂਦਾ।
0: ਅੱਛਾ ਆਲਡੀ ਨੇ ਆਪਣਾ ਲਗਜ਼ਰੀ ਸਟੇ ਜੇ ਬਾਲੀ ਚ ਲੈਣੀ ਹੈ ਤਾਂ $1900 ਦੇ ਵਿੱਚ ਪਰ ਪਰਸਨ ਤੁਹਾਨੂੰ ਬਾਲੀ ਦੇ ਵਿੱਚ ਪੈਕੇਜ ਮਿਲੂਗਾ, ਤੇ ਹਾਂ 10 ਦਿਨ ਦਾ ਚਾਈਨਾ ਦਾ ਪੈਕੇਜ ਮਿਲੂਗਾ ਤੁਹਾਨੂੰ $1500 ਪਰ ਪਰਸਨ, ਔਰ ਉਹਦੇ ਚ 5-star ਉੱਥੇ ਦੀ ਰੇਲ,
1: ਪਰ ਸਾਰਾ ਖਰਚਾ ਵਿੱਚ ਹੀ ਰਹਿਣਾ ਸੈਣਾ ਖਾਣਾ ਪੀਣਾ।
0: 6 ਦਿਨ ਹਵਾਈ ਦੇ ਵਿੱਚ ਬਿਤਾਓ $2600 ਦੇ ਵਿੱਚ, 7 ਦਿਨ ਤੁਸੀਂ ਜਾਪਾਨ ਚ ਬਿਤਾਓ $3000 ਦੇ ਵਿੱਚ, ਈਚ ਪਰਸਨ ਦੀ ਇਹ ਗੱਲ ਕਰ ਰਹੇ, ਆਸਟ੍ਰੇਲੀਅਨ ਡਾਲਰ ਚ ਹੋ ਰਹੀ ਹੈ ਗੱਲ। 8 ਦਿਨ ਤੁਸੀਂ ਸਾਊਥ ਕੋਰੀਆ ਚ ਬਿਤਾਓ $3000 ਚ, ਤੇ 0 ਦਿਨ ਤੁਸੀਂ ਜਿਹੜਾ ਦੁਬਈ ਚ ਬਿਤਾਓ ਫ੍ਰੀ ਦੇ ਵਿੱਚ। ਖਬਰ ਦੇਣੀ ਸੀ ਸੱਚ ਤੁਹਾਨੂੰ,
1: ਖਬਰ ਵੀ ਆਪਾਂ ਉਹ ਵੀ ਤਾਂ ਦੱਸਣਾ ਹੈ ਨਾ,
0: ਇਵੈਂਟ
1: ਵੀ
0: ਪਹਿਲਾਂ ਇੱਕ ਖਬਰ ਦੇ,
1: ਖਬਰ ਸ਼ੇਸ਼ੇ ਦੀ ਦੱਸ ਦੋ। ਹਾਂ ਚਲੋ,
0: ਨੈਂਡੋਸ ਖਾਧਾ, ਨੈਂਡੋਸ $18 million ਦਾ ਬੋਂਡਾਈ ਦੇ ਵਿਚ, ਨਾਰਥ ਬੋਂਡਾਈ ਚ, 4-bedroom ਵਾਲਾ ਘਰ ਹੈ, ਬਾਕੀ ਮੈਂ ਤੁਹਾਨੂੰ ਦਿਖਾ ਦਿੰਦਾ ਘਰ ਦਾ ਟੂਰ ਵੀ ਦੇ ਦਿੰਦੇ ਤੇ ਘੈਂਟ ਹੈ ਘਰ ਪੂਰਾ।
1: 18 million
0: ਹਾਂਜੀ ਹਾਂ, ਆਖਰੀ ਵਾਰ 2015 ਚ ਪ੍ਰੋਪਰਟੀ ਵਿਕੀ ਸੀ, ਉਦੋਂ 3.5 million ਦੀ ਵਿਕੀ ਸੀ, ਹੁਣ 18 million ਦੀ ਇਹ ਪ੍ਰੋਪਰਟੀ ਹੈ।
1: ਅੱਛਾ,
0: ਹਨਾ 2015 ਤੋਂ 26 ਚ ਕਿੰਨੇ 11 ਸਾਲ ਹੀ ਹੋਏ ਨੇ, ਕਿੰਨੀ ਗਰੋਥ ਹੋਈ ਹੈ ਤੁਸੀਂ,
1: ਹਰ ਇੱਕ ਸਾਲ ਦੀ 1 million ਤੋਂ ਵੀ ਉੱਤੇ
0: ਕਮਾਲ ਹੀ ਕਰਦੀ ਹੈ।
1: ਵਾਹ ਜੀ ਵਾਹ। ਅੱਛਾ ਜੀ ਯਾਰ,
0: ਤੇ ਇਸ ਪ੍ਰੋਪਰਟੀ ਨੇ ਉਰਥ ਨਾਰਥ ਬੰਡਾਈ ਦੇ ਰੇਟ ਹੋਰ ਵੀ ਜ਼ਿਆਦਾ ਚੱਕਤੇ, ਕਿਉਂਕਿ ਨਾਰਥ ਬੰਡਾਈ ਦੇ ਵਿੱਚ ਗੋਲਫ ਕੋਰਸ ਹੈ, ਵਧੀਆ ਸਾਰਾ ਕੁਛ, ਵਧੀਆ ਘੈਂਟ ਮਤਲਬ ਮਾਈਗ੍ਰੈਂਟਸ ਬਹੁਤ ਜਾਣ ਲੱਗ ਪਏ, ਟੂਰਿਸਟ ਬਹੁਤ ਜਾਣ ਲੱਗ ਪਏ, ਉਹ ਬੰਡਾਈ ਦੀ ਉਹ ਗੱਲ ਨੀ ਰਹੀ ਜਿਹੜੀ ਅੱਗੇ ਹੁੰਦੀ ਹੁੰਦੀ ਸੀ, ਮੇਨਲੀ ਵਗੈਰਾ ਦੀ ਹਾਲੇ ਫੇਰ ਥੋੜੇ ਜੇ ਸੋਹਣੇ ਹੈਗੇ ਨੇ ਪਰ ਹਾਂ। ਅੱਛਾ, ਇਹ ਤੋਂ ਪਹਿਲਾਂ ਜਿਹੜਾ ਇਹਨਾਂ ਦੇ ਇੱਕ ਘਰ ਸੀਗਾ ਉਹ ਪੁਆਇੰਟ ਪਾਈਪਰ ਚ ਹੈ, ਤੁਹਾਨੂੰ ਪੁਆਇੰਟ ਪਾਈਪਰ ਦੇ ਬਾਰੇ ਮੈਂ ਅੱਗੇ ਵੀ ਦੱਸਿਆ ਸੀਗਾ, ਯਾਦ ਹੈ ਤੁਹਾਨੂੰ ਉਹ ਫੈਕਟ?
1: ਨਹੀਂ ਭਾਜੀ।
0: ਪੁਆਇੰਟ ਪਾਈਪਰ ਆਸਟ੍ਰੇਲੀਆ ਦਾ ਰਿਚੈਸਟ ਸਬਰਬ ਹੈ, 8-10 ਕੀ ਗਲੀਆਂ ਨੇ ਉਹਦੀਆਂ।
1: ਅੱਛਾ,
0: 8-10 ਕੀ ਗਲੀਆਂ ਨੇ, ਪਰ ਪੁਆਇੰਟ ਪਾਈਪਰ ਦੇ ਵਿੱਚ ਰਿਚੈਸਟ ਪੀਪਲ ਰਹਿੰਦੇ ਨੇ, ਵੈਸਟਫੀਲਡ ਦਾ ਓਨਰ, ਕਾਮਨਵੈਲਥ ਬੈਂਕ ਦਾ CEO, ਪ੍ਰਾਈਮ ਮਿਨਿਸਟਰ ਜਿਹੜਾ ਸਕਾਟ ਮਾਰੀਸਨ ਹੁੰਦਾ ਸੀਗਾ ਸ਼ਾਇਦ ਉਹਦਾ ਘਰ ਹੁੰਦਾ ਸੀ ਉੱਥੇ।
1: ਅੱਛਾ ਜੀ।
0: ਹਨਾ ਬੈਸਟ ਲੋਕ ਰਹਿੰਦੇ ਨੇ ਉਹ, 8-10 ਗਲੀਆਂ ਨੇ ਉਹਨਾਂ ਦੀਆਂ, 8-10 ਵੀ ਜ਼ਿਆਦਾ ਕਹਿਤੀਆਂ, 7-8 ਕੇ ਗਲੀਆਂ ਹੈਗੀਆਂ ਨੇ ਉਹਨਾਂ ਦੀਆਂ ਤੇ ਗਿਣਤੀ ਦੇ ਹੀ ਘਰ ਨੇ ਤੇ ਸਾਰੇ ਹੀ ਘਰ ਜ਼ਿਆਦਾਤਰ ਸੀ ਫੇਸਿੰਗ ਨੇ।
1: ਅੱਛਾ।
0: ਪੁਆਇੰਟ ਪਾਈਪਰ ਚ ਹਨਾ।
1: ਓਕੇ।
0: ਤੇ ਵਨ ਆਫ ਦੀ ਬੈਸਟ ਸਬਬ ਜੀ, ਇਨਫੈਕਟ ਉਹ ਕਿਹਾ ਜਾਂਦਾ ਹੈ ਕਿ ਲਾਸ ਏਂਜਲਸ ਜਿਹੜਾ ਹਾਲੀਵੁੱਡ ਦਾ ਜਿਹੜਾ ਸਬਬ ਹੈ ਉਹ ਤੋਂ ਬਾਅਦ ਸੈਕਿੰਡ ਰਿਚੈਸਟ ਸਬਬ ਹੈ ਜੇ ਤੁਸੀਂ ਕੱਲੀ ਕੱਲੀ ਪ੍ਰੋਪਰਟੀ ਕੱਢ ਲਓ, ਕਿਉਂਕਿ ਉਸ ਪੂਰੇ ਸਬਬ ਦੇ ਵਿੱਚ ਕੋਈ ਉਹ ਨਹੀਂ ਹੈਗੀ, ਦੁਕਾਨਾਂ ਦੁਕਾਨਾਂ ਨਹੀਂ ਹੈਗੀਆਂ, ਕੁਛ ਨਹੀਂ ਹੈਗਾ, ਕੋਈ ਕੈਫੇ ਤੱਕ ਨਹੀਂ ਹੈਗਾ।
1: ਘਰ
0: ਨੇ ਔਰ ਗੁੱਡ ਵਾਲੇ ਘਰ ਨੇ, ਮਤਲਬ ਐ ਜਿਹੜੇ ਉੱਪਰੋਂ ਥੱਲੇ ਨੂੰ ਆਉਂਦੇ ਹੁੰਦੇ ਨੇ ਘਰ, ਵਿਲਾ ਟਾਈਪ ਹਨਾ, ਉੱਪਰੋਂ ਟੌਪ ਫਲੋਰ ਤੇ ਬੈਠੇ ਤੁਹਾਨੂੰ ਸਮੁੰਦਰ ਦਿਖਦਾ, ਪੂਰਾ ਸਿਟੀ ਦਿਖਦਾ।
1: ਪੁਆਇੰਟ ਪੈਪਰ,
0: ਪੁਆਇੰਟ ਪਾਈਪਰ,
1: ਪੁਆਇੰਟ ਪਾਈਪਰ, ਇਹ ਸਿਟੀ ਤੇ ਲੱਗ ਗਈ ਹੈ।
0: ਇਹਨੇ ਨੈਂਡੋਸ ਦਾ ਜਿਹੜਾ ਓਨਰ ਸੀਗਾ ਇਹ ਵੀ ਉੱਥੇ ਰਹਿੰਦਾ ਸੀ।
1: ਓ ਅੱਛਾ। ਹੁਣ
0: ਉੱਥੋਂ ਇਹਨੇ 7.5 million ਦਾ ਘਰ ਵੇਚ ਕੇ ਹੁਣ ਨਾਰਥ ਮੰਡਾਈ ਚ ਚਲਾ ਗਿਆ।
1: ਓਹੋ।
0: ਆਈ ਡੋਨਟ ਨੋ ਐਡਾ ਵਧੀਆ ਸਬਬ ਕਾਤੇ ਛੱਡਿਆ ਨੇ। ਦੱਸ
1: 7 ਵਜੇ ਦਾ ਲੈ ਗਿਆ, 18 ਦਾ ਲਿਆ। ਓਏ ਇਹਦਾ ਮਤਲਬ ਜ਼ਿਆਦਾ ਨੈਂਡੋਸ ਵਿੱਚ
0: ਨੈਂਡੋਸ ਤੁਸੀਂ ਜ਼ਿਆਦਾ ਖਾਣ ਲੱਗ ਗਏ ਨਾ, ਉਹਨੂੰ ਪਤਾ ਵੀ ਮੌਂਟੀ ਨੇ ਤਾਂ ਨਹੀਂ ਆਣਾ।
1: ਹਲੇ ਤੱਕ ਨੀਤੂ ਕਹਿ ਰਹੀ ਬਾਊਂਡਰੀ ਵਾਲਾ ਬੰਦ ਕਰਤਾ, ਜਿਹਦੇ ਨੇ ਗਾਲਾਂ ਕੱਢਦੀ ਪਈ ਹੈ ਸਾਨੂੰ ਲਾਗੇ ਪੈਂਦਾ ਸੀ।
0: ਚਲੋ ਕੋਈ ਨੀ।
1: ਹਾਂਜੀ।
0: ਤੇ ਇਵੈਂਟ ਆ ਰਹੇ ਹੈਗੇ
1: ਜੀ ਭਾਜੀ, ਇਵੈਂਟ ਆ ਰਿਹਾ ਹੋਰ ਤੇ ਆ ਹੀ ਗਿਆ ਲਾਗੇ 24 ਅਕਤੂਬਰ ਨੂੰ।
0: ਹਾਂਜੀ।
1: ਮਹਾਰਾਣੀ ਜਿੱਦਾ,
0: ਮਹਾਰਾਣੀ ਜਿੱਦਾ,
1: ਲਾਸਟ ਕੁਈਨ ਆਫ ਪੰਜਾਬ। ਤੇ ਬਈ ਹੁਣ ਤੇ ਆਪਾਂ ਉਹ ਵੀ ਭਾਜੀ ਫਿਊ ਡੇਜ਼ ਲੀਲ ਮਹਾਰਾਣੀ 25 ਅਗਰ ਪਾਉਂਦੇ ਆ ਤੇ 25% ਡਿਸਕਾਊਂਟ ਹੈ।
0: ਅੱਛਾ।
1: ਹਾਂ, ਡਿਸਕਾਊਂਟ ਪਾ ਕੇ ਤੁਸੀਂ ਟਿਕਟਾਂ ਲੈ ਸਕਦੇ
0: ਹੋ। ਚਲੋ ਮੈਨੂੰ ਸੋਹਣਾ ਵਧੀਆ ਲੱਗ ਰਿਹਾ।
1: ਤੇ ਇਹ
0: ਤੁਸੀਂ ਮਤਲਬ ਪਹਿਲਾਂ 5, 10, 15 ਹੁਣ 25 ਤੱਕ ਜਿੱਦਣ ਜਿੱਦਣ ਜਿੱਦਣ ਉਹ ਹੋਇਆ ਉਦਣ ਫ੍ਰੀ ਤਾਂ ਨਹੀਂ ਦੇਣਾ ਟਿਕਟਾਂ?
1: ਨਹੀਂ, ਆਪਾਂ ਨਾ ਹੁਣ ਆਪਾਂ ਕੁਛ ਦਿਨਾਂ ਲਈ ਇਹ 25% ਰੱਖਣਾ। ਤੇ ਕਿਉਂਕਿ ਆਪਾਂ ਹੁਣ ਟਿਕਟਾਂ ਦੇਖ ਰਹੇ ਹਾਂ ਵੀ ਕਿੰਨਾ ਕਿੱਦਾਂ
0: ਸੋਲਡ ਆਊਟ ਹੋ ਗਿਆ ਤਾਂ ਖਤਮ ਹੈ।
1: ਹਾਂ, ਤੇ ਇਸ ਕਰਕੇ ਵੀ ਤੁਸੀਂ ਆਪਣੀ ਫੈਮਿਲੀ ਨੂੰ ਵੀ ਲੈ ਕੇ ਆਉਣਾ ਤੇ ਬੱਚਿਆਂ ਨੂੰ ਵੀ ਸਗੋਂ ਇਹ ਦਿਖਾਓ, ਕਿਉਂਕਿ ਇਹ ਬਹੁਤ ਵਧੀਆ ਪਲੇ ਹੋ ਜਾ ਰਿਹਾ।
0: ਹਾਂਜੀ।
1: ਤੇ ਪਹਿਲੀ ਵਾਰੀ ਹੋ ਜਾ ਰਿਹਾ, ਆਪਣਾ ਹਿਸਟੋਰੀਕਲ ਪਲੇ ਆ, ਪੰਜਾਬ ਦੀ ਹਿਸਟਰੀ ਆ। ਮੈਂ ਤੇ ਕਹਿੰਦਾ ਲਈਦਾ ਪੰਜਾਬ, ਚੜ੍ਹਦਾ ਪੰਜਾਬ, ਜਿਹੜਾ ਵੀ ਸਾਨੂੰ ਸੁਣਦਾ ਪਿਆ ਤੁਸੀਂ ਇੱਥੇ ਆਓ, ਜਿਹੜੇ ਮੇਰੇ ਪਾਕਿਸਤਾਨੀ ਭਰਾ ਵਾ ਉਹ ਵੀ ਆ ਕੇ ਦੇਖਣ। ਤੇ ਬਹੁਤ ਬੱਚੇ ਹੁਣ ਬੈਲਬਲ ਭਾਜੀ ਹੋਇਆ, ਜੀ ਲੌਂਗ ਚ ਹੋਇਆ ਸੀ 11 ਅਕਤੂਬਰ ਨੂੰ।
0: ਅੱਛਾ।
1: ਬਹੁਤ ਵਧੀਆ ਉਹਨਾਂ ਦਾ ਮਤਲਬ ਰਿਸਪੋਂਸ ਰਿਹਾ, ਸਾਰੇ ਕਹਿੰਦੇ ਵੀ ਬੜਾ ਵਧੀਆ ਸੀ। ਲਾਸਟ ਵੀ ਈਅਰ ਕਿੰਨੇ ਸ਼ੋਅ ਹੋਏ ਸੀ ਇਹਦੇ, ਤੇ ਹੁਣ 24 ਅਕਤੂਬਰ ਨੂੰ ਇੱਥੇ ਆ। ਤੇ ਮੇਰੇ ਖਿਆਲ ਨਾਲ ਬ੍ਰਿਸਬੇਨ ਵੀ ਹੋਏਗਾ, ਕੈਨਬਰਾ ਵੀ ਹੋਏਗਾ ਤੇ ਐਡਲੇਡ ਵੀ ਹੋਏਗਾ।
0: ਓਕੇ।
1: 4 ਸ਼ੋਅ ਹੋ ਜਾ ਰਹੇ, ਪਹਿਲਾ ਸ਼ੋਅ ਹੋ ਗਿਆ 11 ਅਕਤੂਬਰ ਨੂੰ।
0: ਰਾਈਟ।
1: ਪਰ ਹੁਣ ਤੁਸੀਂ 24 ਅਕਤੂਬਰ ਦੇ ਸਿਡਨੀ ਵਾਲੇ ਹੋ, ਜੇ ਤੁਸੀਂ ਆਉਣਾ ਤੇ ਛੇਤੀ ਛੇਤੀ eventbaba.com ਤੇ ਟਿਕਟਾਂ
0: ਪਈਆਂ।
1: ਤੇ ਜੇ ਤੁਸੀਂ ਮੇਰਾ ਫੇਸਬੁੱਕ ਵੀ ਖੋਲੋਗੇ ਨਾ, ਈਵੈਂਟ ਪਲੈਨਰ ਮੋਟੀ ਜਾਂ ਮੋਟੀ ਇੰਟਰਟੇਨਰ,
0: ਹਾਂਜੀ,
1: ਉੱਥੇ ਹਰ ਇੱਕ ਪੋਸਟ ਮੈਂ ਉਹੀ ਪਾਈ ਆ ਹੁਣ।
0: ਵਾਹ।
1: ਮੈਂ ਕਹਿੰਦਾ ਮਹਾਰਾਣੀ ਜਿੱਦਾਂ ਹੀ ਹੋਈ ਪਈ ਹੈ ਸਾਰੇ ਬੜੇ।
0: ਵਾਹ। ਮੋਂਟੀ ਦੀ ਪਾਈਥਨ ਹੈ? ਨਹੀਂ, ਆ ਮੋਂਟੀ ਦੀ ਪਾਈਥਨ ਸ਼ੋਅ ਹੋ ਰਿਹਾ ਇੱਥੇ
1: ਸਰ। ਅੱਛਾ, ਇੱਥੇ ਵੀ ਹੋ ਰਿਹਾ?
0: ਇਹ ਵੀ ਨਾਟਕ ਹੋ ਰਿਹਾ, ਗੋਰਿਆਂ ਦਾ ਨਾਟਕ।
1: ਅੱਛਾ, ਇਹ ਗੋਰਿਆਂ ਦਾ।
0: ਮੋਂਟੀ ਪਾਈਥਨ।
1: ਓ ਵਾਹ। ਅੱਛਾ
0: ਅੱਛਾ। ਇਹ ਤੋਂ ਇਲਾਵਾ ਜਿਹੜੇ ਹੋਰ ਆਪਾਂ ਇਵੈਂਟ ਦੱਸ ਦਿੰਦੇ ਹਾਂ ਇਹਨਾਂ ਦਿਨਾਂ ਦੇ ਵਿੱਚ, ਕੁਛ ਮੈਨੂੰ ਬਹੁਤੇ ਇਵੈਂਟ ਪਤਾ ਨਹੀਂ ਹੈਗੇ, ਪਰ ਇੱਕ ਇਵੈਂਟ ਜ਼ਰੂਰ ਮੈਨੂੰ ਪਤਾ, ਸਕਲਪਚਰ ਬਾਈ ਸੀ। ਇਹ ਬਹੁਤ ਯੂਨੀਕ ਇੱਕ ਇਵੈਂਟ ਹੁੰਦਾ ਹੈ, ਇਹ ਇੱਕ ਜਗ੍ਹਾ ਤੇ ਨਹੀਂ ਹੁੰਦਾ ਬਲਕਿ ਇਹ ਕਈ ਸਬਰਬਸ 'ਚ ਫੈਲਿਆ ਹੋਇਆ ਇਵੈਂਟ ਹੁੰਦਾ ਹੈ।
1: ਓਕੇ। ਅੱਛਾ।
0: ਬੰਡਾਈ ਤੋਂ ਲੈ ਕੇ ਤੁਸੀਂ ਸਮੁੰਦਰ ਸਮੁੰਦਰੀ ਤੁਰਦੇ ਜਾਣਾ, ਟਮਾਰਾਮਾ ਤੱਕ ਜਾਣਾ ਬੀਚ ਤੱਕ।
1: ਠੀਕ ਹੈ।
0: ਆਈ ਡੋਂਟ ਨੋ, ਸ਼ਾਇਦ 2-2.5 ਕਿਲੋਮੀਟਰ ਦੀ ਵਾਕ ਹੈਗੀ ਉਹ ਸਾਰੀ। ਤੇ ਉਹ ਸਮੁੰਦਰ ਦੇ ਨਾਲ ਨਾਲ ਤੁਹਾਨੂੰ ਅਲੱਗ ਅਲੱਗ ਕਲਾਕ੍ਰਿਤੀਆਂ ਦਿਖਣਗੀਆਂ, ਬੜੀਆਂ ਘੈਂਟ ਘੈਂਟ, ਬੜੀਆਂ ਮਤਲਬ ਫੋਟੋਜੈਨਿਕ। ਇੱਕ ਇੱਕ ਕਲਾਕ੍ਰਿਤੀ ਦੀ ਤੁਸੀਂ ਫੋਟੋ ਵੀ ਜੇ ਵੀਡੀਓ ਵੀ ਪਾਉਂਦੇ ਹੋ ਨਾ, ਤੁਹਾਡੇ ਇੰਸਟਾਗ੍ਰਾਮਾਂ ਦੀਆਂ ਰੀਲਾਂ ਧੜਾ ਧੜ ਚੱਲਣਗੀਆਂ, ਤੁਸੀਂ ਦੇਖ ਕੇ ਜ਼ਰਾ। ਬਹੁਤ ਸੋਹਣਾ ਹੁੰਦਾ, ਮੈਂ ਆਲਮੋਸਟ ਹਰ ਸਾਲ ਜਾਂਦਾ ਰਿਹਾ, 2 ਨਵੰਬਰ ਤੱਕ ਚੱਲਣਾ। ਸੋ ਜੇ ਤੁਸੀਂ ਸਿਡਨੀ 'ਚ ਰਹਿੰਦੇ ਹੋ ਫਿਰ ਤਾਂ ਕਾਹਤੇ ਮੌਕਾ ਮਿਸ ਕਰਨਾ, ਜੇ ਤੁਸੀਂ ਬਾਹਰੋਂ ਵੀ ਆ ਰਹੇ ਹੈਗੇ ਹੋ ਤਾਂ ਆਇਓ ਸਿਡਨੀ। ਸਾਰੇ ਲੋਕ ਆਉਂਦੇ ਨੇ, ਓਪੇਰਾ ਹਾਊਸ ਘੁੰਮਦੇ ਨੇ, ਬਲੂ ਮਾਊਂਟੇਨ ਚਲੇ ਜਾਂਦੇ ਨੇ, ਬਟ ਆਹ ਜਿਹੜੀ ਸਕਲਪਚਰ ਬਾਈ ਸੀ ਵਾਕ, ਕੁਛ ਕੁ ਇਵੈਂਟ ਨੇ ਭਾਜੀ ਸਾਲ ਭਰ ਦੇ ਵਿੱਚ ਹਨਾ, ਜਿਹੜੇ ਮੈਂ ਦੱਸ ਸਕਦਾ ਤੁਹਾਨੂੰ। ਦੇਖੋ ਜਿਵੇਂ ਵਿਵਿਡ ਹੋ ਗਿਆ ਹਨਾ, ਜਾਂ ਆਹ ਵਿੰਟਰ ਲਾਈਟ ਫੈਸਟੀਵਲ ਹੋ ਗਿਆ, ਜਾਂ ਆਪਣਾ ਉਹ 31 ਦਸੰਬਰ ਵਾਲਾ ਹੋ ਗਿਆ ਨਿਊ ਈਅਰ ਦੀ, ਜਾਂ ਆਹ ਹੋ ਗਿਆ ਸਕਲਪਚਰ ਬਾਈ ਸੀ। ਇਹ ਵਾਕਈ ਯੂਨੀਕ ਇਵੈਂਟਸ ਹੈਗੇ ਨੇ, ਦੁਨੀਆਂ 'ਚ ਨਹੀਂ ਕਿਤੇ ਹੋਰ ਹੁੰਦੇ ਹੈਗੇ, ਇਹਦੇ ਲਈ ਸਿਰਫ ਤੁਹਾਨੂੰ ਇੱਥੇ ਦੇਖਣੇ ਪੈਣੇ ਨੇ। ਇਹ ਬੜਾ ਯੂਨੀਕ ਇਵੈਂਟ ਹੈ ਤੇ ਇਹਦੇ 'ਚ ਜਾਇਓ ਔਰ ਤੁਹਾਨੂੰ ਦੇਖਣ ਨੂੰ, ਔਰ ਦੁਨੀਆਂ ਦੇ ਆਰਟਿਸਟ ਮਤਲਬ ਦੁਨੀਆਂ ਭਰ 'ਚੋਂ ਆਰਟਿਸਟ ਆਉਂਦੇ ਨੇ। ਤੁਸੀਂ ਦੇਖੋ ਨਾ, ਖੁੱਲ੍ਹੇ ਆਸਮਾਨ ਦੇ ਥੱਲੇ ਇੱਕ ਸਕਲਪਚਰ, ਔਰ ਬਹੁਤ ਵੱਡਾ, ਜਿਵੇਂ ਆਪਣੇ ਕਮਰੇ ਦੀ ਛੱਤ ਹੈ ਇਹਦੇ ਤੋਂ ਡਬਲ।
1: ਅੱਛਾ।
0: ਐਡੀਆਂ ਐਡੀਆਂ 20 ਕਲਾਕ੍ਰਿਤੀਆਂ ਉਹਨਾਂ ਨੇ ਬਾਹਰ ਸਮੁੰਦਰ ਦੇ ਨਾਲ ਨਾਲ ਐਨ ਖੜੀਆਂ ਕਰਕੇ ਰੱਖੀਆਂ
1: ਹੋਈਆਂ। ਇਹ ਬੜਾ ਸ਼ੁਰੂ ਹੋ ਗਿਆ,
0: 16 ਅਕਤੂਬਰ ਤੋਂ ਸ਼ੁਰੂ ਹੋ ਗਿਆ,
1: 16 ਤੋਂ 2 ਨਵੰਬਰ ਤੱਕ,
0: 2 ਨਵੰਬਰ ਤੱਕ ਚੱਲਣਾ।
1: ਠੀਕ ਹੈ, ਠੀਕ ਹੈ, ਵਧੀਆ,
0: ਮਤਲਬ ਹੋ ਜਾਣਾ
1: ਹਲੇ। ਹਾਂ, ਹਲੇ
0: ਚੱਲ। ਤੇ ਜਾ ਕੇ ਦੇਖਿਓ ਇਸ ਵੀਕਐਂਡ ਤੇ, ਜਾਇਓ ਤੁਸੀਂ ਸਕਲਪਚਰ ਬਾਈ ਸੀ, ਇੰਜੋਏ ਕਰਿਓ, ਨਾਲੇ ਵੈਦਰ ਵੀ ਖੁੱਲ ਜਾਣਾ ਹੁਣ।
1: ਹਾਂ, ਸਹੀ ਗੱਲ ਹੈ।
0: ਤੇ ਦਿਓ ਜਾਸਤਾ ਫਿਰ
1: ਜੀ। ਹਾਂ।
0: ਬਾਕੀ ਚੀਜ਼ਾਂ ਜਿਹੜੀਆਂ ਢੱਕੀਆਂ ਢੱਕੀਆਂ ਰਹਿਣ ਦੋ, ਕਾਹਨੂੰ ਗੱਲਾਂ ਕਰਨੀਆਂ। ਖਬਰ ਬੜੀ ਬੇਕਾਰ ਹੈ, ਅਸੀਂ ਸਿਰਫ ਹਲਕੀਆਂ ਫੁਲਕੀਆਂ ਜਿਹੀਆਂ ਖਬਰਾਂ ਇਸ ਕਰਕੇ ਕਰਦੇ ਹੁੰਦੇ ਆ ਵੀ
1: ਬਿਲਕੁਲ ਬਿਲਕੁਲ ਜੀ ਹਾਂ। ਤੇ ਬਸ ਏਦਾਂ ਹੀ ਹੱਸਦੇ ਰਹੋ, ਮੁਸਕਰਾਉਂਦੇ ਰਹੋ ਤੇ ਸੋਦੇ ਰਹੋ। ਖਬਰ ਬੜੀ ਬੇਕਾਰ
0: ਤੇ ਇਹ ਮੈਂ ਗੱਲ ਜਿਹੜੀ ਕਹੀ ਸੀ ਢੱਕੀ ਹੈ ਢੱਕੀ ਰਹਿਣ ਦੇ, ਉਹੀ ਹੈਗਾ ਨਾ।
1: ਅੱਛਾ,
0: ਬਸ ਇਹ ਹਿੰਦੀ ਚ ਹੈ।
1: ਅੱਛਾ,

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: This autumn, laugh out loud with Ayushman Khurrana and Saad Ali Khan in Urda Teer.
3: Ek Pakistani jasoos Hindustan jayega.
4: Desh bhakti to yaad aa gayi.
5: Desh kaun sa hai? Ye bhul gaya.
2: A spy mission gone wrong with hilarious moments.
5: Woh ye border chal rahi hai?
2: Nahi ji, ye to Urda Teer chal raha hai. From October 9th at cinemas near you.
6: Australia vich immigration da masla. Na jao idhar udhar. Sidhe aao IME advisor. Apni maa boli vich samjhan tuhadi lod nu. Naale varyan to skill visa. 186 189 190 482 ਤੇ 491 ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
7: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
8: ਉਹ ਜੋ ਹੁਕਮ ਮੇਰੀ ਸਰਕਾਰ।
7: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
8: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟੰਚ।
7: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
8: ਆਹੋ ਜੀ ਆਹੋ,
7: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
9: ਥਾਪੀ, ਮੈਂ ਸੋਚਦੀ ਸੀ ਕਿ ਆਪਾਂ ਕਬੱਡੀ ਦੀ ਟੀਮ ਬਣਾ ਲਈ।
10: ਤੂੰ ਪਹਿਲਵਾਨ ਬਣਨਾ, ਪਹਿਲਵਾਨ ਜੰਮ।
9: ਰਿਟਨ ਐਂਡ ਡਾਇਰੈਕਟਡ ਬਾਈ ਜੈਦੀਪ ਵੜਿੰਗ, ਨੀਰੂ ਬਾਜਵਾ, ਸਨੀ ਸਿੰਘ, ਸੁਖਵਿੰਦਰ ਚਾਹਲ, ਹਸ਼ਨੇਨ ਚੌਹਾਨ ਤੇ ਹੋਰ ਬਹੁਤ ਸਾਰੇ ਸਿਤਾਰਿਆਂ ਨਾਲ ਸਜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੁਹਾਡੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ, ਅਕਤੂਬਰ 16, 2026 ਨੂੰ।
11: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
7: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
8: ਉਹ ਜੋ ਹੁਕਮ ਮੇਰੀ ਸਰਕਾਰ।
7: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
8: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟੰਚ।
7: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
8: ਆਹੋ ਜੀ ਆਹੋ,
7: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
12: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
13: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
12: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
13: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
14: ਇਸ਼ਕ ਨਹੀਂ ਆਸਾਂ, ਬਸ ਇਤਨਾ ਸਮਝ ਲੀਜੇ, ਧਿਆਨ ਸੇ ਇਸ਼ਕ ਕੀਜੇ, ਕਿਉਂਕਿ ਸ਼ਾਦੀ ਨਹੀਂ ਹੋ ਸਕਤੀ ਹੈ। ਸੋ ਦੋਸਤੋ, ਮੈਂ ਹੂੰ ਆਪਕਾ ਅਪਨਾ ਰਾਜੀਵ ਠਾਕੁਰ, ਔਰ ਆਪ ਸੁਣਤੇ ਰਹੀਏ ਰੇਡੀਓ, ਹਾਂਜੀ 1674 AM। ਹੱਸੀਏ, ਮਸਤ ਰਹੀਏ, ਨਾਚਤੇ ਰਹੀਏ, ਖੁਸ਼ ਰਹੀਏ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji, 1674. Aas karde hain din tuhanu vadhiya ja raha hoega. Us rab da shukrana kar rahe hoge is vadhiya din de layi, te chehre te hogi khushi je vadhiya ja raha. ਸ਼ੁਕਰਾਨਾ ਤਾਂ ਫਿਰ ਚਿਹਰੇ 'ਤੇ ਖੁਸ਼ੀ ਜ਼ਰੂਰ ਹੋਣੀ ਚਾਹੀਦੀ ਅਤੇ ਜੇਕਰ ਨਹੀਂ ਤਾਂ ਆਓ ਫਿਰ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਗੌਤਮ ਬੁੱਧ ਦੇ ਜੀਵਨ ਨਾਲ ਸੰਬੰਧਿਤ ਹੈ। ਗੌਤਮ ਬੁੱਧ ਆਪਣੇ ਜੀਵਨ ਦੇ ਕੁਛ ਆਖਰੀ ਸਾਲਾਂ ਦੇ ਵਿੱਚ ਸੀ ਅਤੇ ਕੁਛ ਇੱਕ ਲੋਕ ਹੌਲੀ ਹੌਲੀ ਉਹਨਾਂ ਦੀ ਮੁਖਾਲਫਤ ਕਰਦੇ ਕਰਦੇ ਆਪਣੇ ਦਿਲ ਦੇ ਵਿੱਚ ਇੰਨਾ ਜ਼ਹਿਰ ਭਰ ਚੁੱਕੇ ਸੀ ਕਿ ਇੱਥੋਂ ਤੱਕ ਗੱਲ ਪਹੁੰਚ ਗਈ ਕਿ ਗੌਤਮ ਬੁੱਧ ਨੂੰ ਜਾਨੋਂ ਹੀ ਮਾਰ ਦਿੱਤਾ ਜਾਵੇ। ਹੋਇਆ ਕੁਛ ਇਸ ਤਰ੍ਹਾਂ ਕਿ ਗੌਤਮ ਬੁੱਧ ਜਦੋਂ ਪਹਿਲੀ ਵਾਰ ਕਹਿੰਦੇ ਨੇ ਗਿਆਨ ਪ੍ਰਾਪਤ ਕਰਕੇ ਵਾਪਸ ਆਪਣੇ ਘਰ ਪਹੁੰਚੇ ਕਿਉਂਕਿ ਉਹਨਾਂ ਦੇ ਪਿਤਾ ਦੀ ਇਹ ਇੱਛਾ ਸੀ ਕਿ ਹੁਣ ਚੱਲ ਤੂੰ ਗਿਆਨ ਪ੍ਰਾਪਤ ਕਰ ਲਿਆ, ਬੜੀ ਦੂਰੋਂ ਦੂਰੋਂ ਗੱਲਾਂ ਬਾਤਾਂ ਸੁਣੀਦੀਆਂ ਨੇ, ਲੋਕ ਤੇਰੇ ਤੋਂ ਬਹੁਤ ਪ੍ਰਭਾਵਿਤ ਹੁੰਦੇ ਨੇ, ਹੁਣ ਉਹ ਵਾਲਾ ਸਿਧਾਰਥ ਨਹੀਂ ਰਿਹਾ ਸਾਡਾ ਪੁੱਤ, ਹੁਣ ਉਹ ਗੌਤਮ ਬੁੱਧ ਬਣ ਗਿਆ, ਉਹ ਬੜੇ ਲੋਕਾਂ ਨੂੰ ਆਪਣੇ ਨਾਲ ਜੋੜਦਾ, ਧਰਮ ਕਰਮ ਦੀਆਂ ਗੱਲਾਂ ਦੱਸਦਾ, ਅਤੇ ਫਿਰ ਕਿਉਂ ਨਹੀਂ ਇੱਕ ਵਾਰੀ ਤੂੰ ਆਪਣੇ ਰਾਜ ਦੇ ਵਿੱਚ ਕਿਉਂ ਨਹੀਂ ਫੇਰਾ ਪਾਉਂਦਾ। ਅਤੇ ਕਹਿੰਦੇ ਨੇ ਜਦੋਂ ਗੌਤਮ ਬੁੱਧ ਨੇ ਆਪਣੇ ਰਾਜ ਦੇ ਵਿੱਚ ਫੇਰਾ ਪਾਇਆ ਅਤੇ ਉਸ ਸਮੇਂ ਬਹੁਤ ਸਾਰੇ ਗੌਤਮ ਬੁੱਧ ਦੇ ਕਰੀਬੀ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਆਸ ਪਾਸ ਚਾਚੇ ਤਾਇਆਂ ਦੇ ਵਿੱਚੋਂ ਉਹਨਾਂ ਦੇ ਨਗਰ ਦੇ ਵਿੱਚੋਂ ਰਾਜਾ ਸ਼ੋਜਨ ਦੇ ਰਾਜਕਾਲ ਦੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਵਾਪਸੀ ਦੇ ਉੱਤੇ ਗੌਤਮ ਬੁੱਧ ਦੇ ਨਾਲ ਹੀ ਚਲੇ ਗਏ, ਉਹ ਇੰਨਾ ਕੁ ਜ਼ਿਆਦਾ ਪ੍ਰਭਾਵਿਤ ਹੋਏ ਬੁੱਧ ਤੋਂ ਕਿ ਉਹਨਾਂ ਨੇ ਵੀ ਮਨ ਬਣਾਇਆ ਕਿ ਉਹ ਵੀ ਹੁਣ ਉਸੇ ਰਾਹ ਦੇ ਉੱਤੇ ਚੱਲਣਗੇ। ਇਸੇ ਸਫ਼ਰ ਦੇ ਦਰਮਿਆਨ ਇੱਕ ਵਿਅਕਤੀ ਸੀ ਜਿਹਦਾ ਨਾਂ ਸੀ ਦੇਵਦੱਤ। ਵੈਸੇ ਬੁੱਧ ਦੇ ਮਾਮੇ ਦਾ ਪੁੱਤ ਦੱਸੀਦਾ ਅਤੇ ਕਈ ਥਾਵਾਂ ਦੇ ਉੱਤੇ ਇਹ ਵੀ ਲਿਖਿਆ ਕਿ ਇਹ ਮਾਮੇ ਦਾ ਪੁੱਤ ਵੀ ਸੀ ਅਤੇ ਨਾਲ ਸਾਲੇ ਦਾ ਵੀ ਰਿਸ਼ਤਾ ਸੀ, ਯਾਨੀ ਕਿ ਜਿਹੜੀ ਗੌਤਮ ਬੁੱਧ ਦੀ ਧਰਮ ਪਤਨੀ ਜਾਂ ਸਿਧਾਰਥ ਦੀ ਧਰਮ ਪਤਨੀ ਯਸ਼ੋਧਰਾ ਉਹਦਾ ਭਰਾ ਵੀ ਲੱਗਦਾ ਸੀ ਅਤੇ ਸ਼ੁਰੂ ਤੋਂ ਦੋਵਾਂ ਦੀ ਆਪਸ ਦੇ ਵਿੱਚ ਈਰਖਾ ਚੱਲਦੀ। ਪਰ ਗੌਤਮ ਬੁੱਧ ਤੋਂ ਇੰਨਾ ਕੁ ਪ੍ਰਭਾਵਿਤ ਹੋਇਆ ਜਾਂ ਫਿਰ ਇੱਦਾਂ ਕਹਿ ਲਈਏ ਕਿ ਜਦੋਂ ਬਹੁਤ ਸਾਰੇ ਹੋਰ ਲੋਕ ਪ੍ਰਭਾਵਿਤ ਹੋਏ ਤਾਂ ਇਹ ਵੀ ਨਾਲ ਚਲਾ ਗਿਆ, ਲੰਮਾ ਸਮਾਂ ਗੌਤਮ ਬੁੱਧ ਦੇ ਨਾਲ ਰਿਹਾ। ਸ਼ੁਰੂ ਸ਼ੁਰੂ ਦੇ ਵਿੱਚ ਤਾਂ ਕਾਫੀ ਵਧੀਆ ਚੱਲਦਾ ਰਿਹਾ ਪਰ ਕਹਿੰਦੇ ਨੇ ਕਿ ਅਖੀਰੀ ਸਾਲਾਂ ਦੇ ਵਿੱਚ ਆ ਕੇ ਇਹਦੇ ਮਨ ਦੇ ਵਿੱਚ ਲਾਲਸਾ ਜਾਗ ਗਈ ਕਿ ਇੱਥੇ ਤਾਂ ਪੁੱਛ ਗਿੱਛ ਗੌਤਮ ਬੁੱਧ ਦੀ ਹੁੰਦੀ ਹੈ ਜ਼ਿਆਦਾ, ਉਹ ਬਚਪਨ ਵਾਲੀ ਜਿਹੜੀ ਆਪਸ ਦੇ ਵਿੱਚ ਈਰਖਾ ਸੀ ਉਹ ਇੱਕ ਵਾਰੀ ਫਿਰ ਤੋਂ ਹਾਵੀ ਹੋਣ ਲੱਗੀ। ਦੇਵਦੱਤ ਨੇ ਆਸ ਪਾਸ ਭਿਕਸ਼ੂਆਂ ਨੂੰ ਭੜਕਾਉਣਾ ਸ਼ੁਰੂ ਕੀਤਾ, ਕਹਿਣਾ ਸ਼ੁਰੂ ਕੀਤਾ ਕਿ ਵੇਖੋ ਗੌਤਮ ਬੁੱਧ ਹੁਣ ਬਜ਼ੁਰਗ ਹੋ ਗਏ ਨੇ, ਬੁੱਧ ਆਪੇ ਹੀ ਸਾਰੇ ਫੈਸਲੇ ਲੈਂਦੇ ਨੇ, ਸਾਨੂੰ ਬਹੁਤੀਆਂ ਗੱਲਾਂ ਦੇ ਵਿੱਚ ਪੁੱਛਿਆ ਨਹੀਂ ਜਾਂਦਾ। ਕੁਛ ਇੱਕ ਇੱਦਾਂ ਦੇ ਨੁਕਤੇ ਵੀ ਉਹਨਾਂ ਦੇ ਵਿੱਚ ਪ੍ਰਚਾਰ ਨੇ ਸ਼ੁਰੂ ਕੀਤੇ ਜਿਨ੍ਹਾਂ ਦੇ ਉੱਤੇ ਅਕਸਰ ਹੀ ਗੱਲਬਾਤ ਹੁੰਦੀ ਸੀ, ਜਿਨ੍ਹਾਂ ਦੇ ਵਿੱਚੋਂ ਇੱਕ ਕਹਿੰਦੇ ਨੇ ਇਹ ਵੀ ਸੀ ਕਿ ਹੁਣ ਸਾਰੇ ਦੇ ਸਾਰੇ ਭਿਕਸ਼ੂਆਂ ਦੇ ਵਿੱਚ ਇਹ ਐਲਾਨ ਕਰ ਦੇਣਾ ਚਾਹੀਦਾ ਕਿ ਉਹ ਸ਼ਾਕਾਹਾਰੀ ਹੀ ਰਹਿਣ, ਇਹ ਕੰਪਲਸਰੀ ਕਰ ਦਿੱਤਾ ਜਾਵੇ ਜੋ ਕਿ ਉਸ ਸਮੇਂ ਦੇ ਹਿਸਾਬ ਦੇ ਨਾਲ ਨਹੀਂ ਸੀ। ਉਸ ਸਮੇਂ ਗੌਤਮ ਨੇ ਇਹਦੇ ਉੱਤੇ ਇਹੀ ਕਿਹਾ ਸੀ ਕਿ ਜੋ ਜਿੱਦਾਂ ਦੀ ਸਥਿਤੀ ਹੈ ਉਸ ਹਿਸਾਬ ਦੇ ਨਾਲ ਉਹ ਆਪ ਫੈਸਲਾ ਕਰ ਸਕਦੇ ਨੇ। ਬਸ ਇਸੇ ਤਰ੍ਹਾਂ ਦੇ ਕਈ ਹੋਰ ਦੱਸਦੇ ਨੇ ਕਿ ਮੁੱਦੇ ਹੀ, ਜਿਨ੍ਹਾਂ ਦੇ ਵਿੱਚੋਂ ਕੋਈ ਚਾਰ ਪੰਜ ਕੋਈ ਪ੍ਰਮੁੱਖ ਮੁੱਦੇ ਹੀ। ਇਹਨਾਂ ਮੁੱਦਿਆਂ ਨੂੰ ਲੈ ਕੇ ਆਪਸ ਦੇ ਵਿੱਚ ਭਿਕਸ਼ੂਆਂ ਦੇ ਵਿੱਚ ਕੁਛ ਨਾ ਕੁਛ ਚੱਲਦਾ ਰਹਿੰਦਾ ਹੈ, ਜਾਂ ਫਿਰ ਇੱਦਾਂ ਕਹਿ ਲਈਏ ਕਿ ਦੇਵਦੱਤ ਇਹਨਾਂ ਮੁੱਦਿਆਂ ਨੂੰ, ਜਿਹੜੇ ਕਿ ਪਹਿਲਾਂ ਕਦੀ ਮੁੱਦੇ ਬਣੇ ਨਹੀਂ ਸੀ, ਉਹਨਾਂ ਨੂੰ ਭੜਕਾਉਂਦਾ ਰਹਿੰਦਾ ਸੀ। ਅਤੇ ਆਖਿਰਕਾਰ ਇੱਕ ਦਿਨ ਭਰੀ ਸਭਾ ਦੇ ਵਿੱਚ ਜਦੋਂ ਗੌਤਮ ਬੁੱਧ ਆਪਣਾ ਸੰਦੇਸ਼ ਦੇ ਕੇ ਹਟੇ, ਪ੍ਰਚਾਰ ਕਰਕੇ ਹਟੇ, ਉਪਦੇਸ਼ ਦੇ ਕੇ ਹਟੇ, ਤਾਂ ਦੇਵਦੱਤ ਨੇ ਅੱਜ ਸ਼ਰੇਆਮ ਹੀ ਕਹਿ ਦਿੱਤਾ, ਬੁੱਧ ਤੁਹਾਡੀ ਉਮਰ ਕਾਫੀ ਹੋ ਗਈ ਆ, ਇਸ ਕਰਕੇ ਚਾਹੀਦਾ ਵਾ ਕਿ ਡਿਊਟੀਆਂ ਥੋੜ੍ਹੀਆਂ ਵੰਡ ਦਿੱਤੀਆਂ ਜਾਣ। ਧਰਮ ਕਾਫੀ ਵੱਡਾ ਹੋ ਗਿਆ, ਲੋਕ ਬਹੁਤ ਨਾਲ ਜੁੜ ਗਏ ਨੇ, ਇੰਨੀ ਵੱਡੀ ਸਾਂਭ ਸੰਭਾਲ ਦੇ ਲਈ ਕੁਛ ਲੋਕ ਹੋਰ ਹੋਣੇ ਚਾਹੀਦੇ ਨੇ ਜਿਹੜੇ ਅਲੱਗ ਅਲੱਗ ਖਿੱਤਿਆਂ ਦੇ ਵਿੱਚ ਫੈਸਲੇ ਲੈ ਸਕਣ। ਅਤੇ ਮੈਂ ਆਪਣਾ ਨਾਂ ਅੱਗੇ ਰੱਖਦਾ, ਮੇਰੀ ਕਿਤੇ ਵੀ ਜ਼ਰੂਰਤ ਹੈ ਤਾਂ ਮੈਂ ਹੱਥ ਖੜਾ ਕਰਦਾ। ਤੁਹਾਨੂੰ ਅਸੀਂ ਚਾਹੁੰਦੇ ਹਾਂ ਥੋੜ੍ਹੀ ਰੈਸਟ ਦੇਣੀ, ਅਤੇ ਮੈਂ ਉਹ ਸਾਰੇ ਕੰਮਕਾਰ, ਸਾਰੀ ਜ਼ਿੰਮੇਵਾਰੀ ਸੰਭਾਲਣ ਨੂੰ ਤਿਆਰ ਹਾਂ। ਕਈ ਲਿਖਣ ਵਾਲੇ ਤਾਂ ਇੱਥੋਂ ਤੱਕ ਵੀ ਲਿਖਦੇ ਨੇ ਕਿ ਸ਼ਾਇਦ ਪਹਿਲੀ ਵਾਰ ਪੜ੍ਹਿਆ ਨੇ ਗੌਤਮ ਨੂੰ ਉਸ ਦਿਨ ਥੋੜ੍ਹਾ ਗੁੱਸੇ ਦੇ ਵਿੱਚ ਵੇਖਿਆ, ਗੁੱਸਾ ਨਹੀਂ ਕਹਿ ਸਕਦੇ, ਪਰ ਜਿੱਦਾਂ ਹਮੇਸ਼ਾ ਇੱਕ ਚਿਹਰੇ ਦੇ ਉੱਤੇ ਮੁਸਕਰਾਹਟ ਰਹਿੰਦੀ ਸੀ, ਜ਼ਬਾਨ ਦੇ ਉੱਤੇ ਮਿਠਾਸ ਰਹਿੰਦੀ ਸੀ, ਅੱਜ ਉਹ ਓਨੀ ਨਹੀਂ ਸੀ, ਥੋੜ੍ਹੀ ਜਿਹੀ ਘੱਟ ਸੀ, ਕਿਉਂਕਿ ਉਹ ਦੇਵਦੱਤ ਦੀ ਇੱਛਾ ਜਾਣਦੇ ਕੀ ਕਹਿਣਾ ਚਾਹ ਰਿਹਾ, ਉਹ ਕਿਉਂ ਕਹਿ ਰਿਹਾ ਇਹ ਗੱਲ। ਅਤੇ ਗੌਤਮ ਨੇ ਸਾਫ ਇਨਕਾਰ ਕਰ ਦਿੱਤਾ। ਇਹ ਗੱਲ ਦੇਵਦੱਤ ਨੂੰ ਬਹੁਤ ਹੀ ਵਧੀਆ ਨਹੀਂ ਲੱਗੀ, ਇਸ ਤੋਂ ਪਹਿਲਾਂ ਵੀ ਕਈ ਇੱਦਾਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਸੀ। ਇਸ ਕਰਕੇ ਦੇਵਦੱਤ ਨੇ ਫੈਸਲਾ ਕੀਤਾ ਕਿ ਉਹ ਹੁਣ ਨਾਲ ਨਹੀਂ ਰਹੂਗਾ, ਆਸ਼ਰਮ ਛੱਡ ਕੇ ਚਲਾ ਗਿਆ। ਹੌਲੀ ਹੌਲੀ ਮਨ ਦੇ ਵਿੱਚ ਗੁੱਸਾ ਇੰਨਾ ਵੱਧ ਗਿਆ, ਸੋਚਿਆ ਕਿ ਮੈਂ ਗੌਤਮ ਬੁੱਧ ਨੂੰ ਮਾਰ ਹੀ ਦੇਣਾ, ਇਹਨੂੰ ਮਾਰੇ ਬਿਨਾਂ ਹੋਰ ਕੋਈ ਚਾਰਾ ਨਹੀਂ ਹੋ ਸਕਦਾ। ਕਈ ਤਾਂ ਦੱਸਦੇ ਨੇ ਕਿ ਬਹੁਤ ਸਾਰੇ ਪੈਰੋਕਾਰ, ਬਹੁਤ ਸਾਰੇ ਭਿਕਸ਼ੂ ਜਿਹੜੇ ਇਹਦੇ ਕਹੇ ਵੇਖੇ ਜੀ ਇਹਦੇ ਪ੍ਰਭਾਵ ਦੇ ਵਿੱਚ ਹੀ ਉਹਨਾਂ ਨੂੰ ਨਾਲ ਲੈ ਕੇ ਚਲੇ ਗਏ। ਅਤੇ ਫਿਰ ਦੇਵਦੱਤ ਨੇ ਇੱਕ ਸ਼ਡਯੰਤਰ ਰਚਣਾ ਸ਼ੁਰੂ ਕੀਤਾ, ਉਹ ਸ਼ਡਯੰਤਰ ਦੇ ਤਹਿਤ ਉਹ ਮਗਧ ਦੇ ਰਾਜੇ ਬਿੰਬਸਾਰ ਦੇ ਪੁੱਤ ਅਜਾਤ ਸ਼ਤਰੂ ਦੇ ਕੋਲ ਗਿਆ। ਅਜਾਤ ਸ਼ਤਰੂ ਜਿਹੜਾ ਸੱਤਾ ਦਾ ਸ਼ਾਇਦ ਭੁੱਖਾ ਸੀ, ਕੁਰਸੀ ਜਿਹਨੂੰ ਚਾਹੀਦੀ ਸੀ, ਅਤੇ ਦੇਵਦੱਤ ਨੇ ਉਸ ਬਲਦੀ ਦੇ ਉੱਤੇ ਤੇਲ ਪਾਇਆ। ਦੇਵਦੱਤ ਨੇ ਕਿਹਾ ਵੇਖ ਤੇਰਾ ਪਿਓ ਉਹ ਬੁੱਧ ਦੇ ਪਿੱਛੇ ਲੱਗਾ, ਜਿੱਦਾਂ ਬੁੱਧ ਕਹਿੰਦਾ ਉਸੇ ਤਰ੍ਹਾਂ ਕਰੀ ਜਾਂਦਾ। ਪਰ ਬਹੁਤ ਸਾਰੇ ਇੱਦਾਂ ਦੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਸਾਡਾ ਵਿਚਾਰ ਬਣਦਾ। ਇੱਧਰ ਗੌਤਮ ਨੂੰ ਚਾਹੀਦਾ ਕਿ ਉਹ ਕੁਰਸੀ ਛੱਡ ਕੇ ਹੁਣ ਅੱਗੇ ਕੋਈ ਨਾ ਕੋਈ ਉੱਤਰਾਧਿਕਾਰੀ ਆਪਣਾ ਤੈਅ ਕਰੇ, ਇੱਧਰ ਤੇਰੇ ਪਿਓ ਨੂੰ ਚਾਹੀਦਾ ਕਿ ਉਹ ਤੈਨੂੰ ਕੁਰਸੀ ਦੇ ਉੱਤੇ ਪਾਵੇ। ਦੋਵੇਂ ਹੁਣ ਬਜ਼ੁਰਗ ਹੋ ਚੁੱਕੇ ਨੇ, ਦੱਸਦੇ ਨੇ ਕਿ ਦੋਵਾਂ ਦੀ ਆਪਸ ਦੇ ਵਿੱਚ ਸੋਹਣੀ ਮਿੱਤਰਤਾ ਸੀ। ਰਾਜਾ ਬਿੰਬਸਾਰ ਗੌਤਮ ਬੁੱਧ ਤੋਂ ਪੁੱਛੇ ਬਿਨਾਂ ਪੈਰ ਨਹੀਂ ਸੀ ਪੁੱਟਦਾ, ਅਤੇ ਜਾਤ ਸ਼ਤਰੂ ਦੇ ਮਨ ਦੇ ਵਿੱਚ ਇਹ ਚੀਜ਼ ਸ਼ਾਇਦ ਪਹਿਲਾਂ ਤੋਂ ਹੀ ਚੱਲ ਰਹੀ, ਫੈਸਲਾ ਇਹ ਹੋਇਆ, ਡੀਲ ਇਹ ਹੋਈ ਕਿ ਜਿੱਥੇ ਕਿਤੇ ਲੋੜ ਪਊਗੀ ਮੈਂ ਤੇਰੀ ਮਦਦ ਕਰੂੰਗਾ, ਤੂੰ ਆਪਣੇ ਪਿਓ ਨੂੰ ਮਰਵਾ ਦੇ, ਉਹਦੇ ਮਰਨ ਤੋਂ ਬਾਅਦ ਤੂੰ ਗੱਦੀ ਦੇ ਉੱਤੇ ਬੈਠੇਗਾ, ਜਦੋਂ ਤੂੰ ਗੱਦੀ ਦੇ ਉੱਤੇ ਬੈਠਾ ਤਾਂ ਫਿਰ ਤੂੰ ਮੇਰੀ ਮਦਦ ਕਰੀ ਗੌਤਮ ਬੁੱਧ ਨੂੰ ਮਰਵਾਉਣ ਦੇ ਵਿੱਚ, ਇਸ ਤਰੀਕੇ ਦੇ ਨਾਲ ਤੈਨੂੰ ਵੀ ਗੱਦੀ ਮਿਲ ਜੂ ਅਤੇ ਮੈਨੂੰ ਵੀ ਗੱਦੀ ਮਿਲ ਜੂ। ਅਜਾਤ ਸ਼ਤਰੂ ਇਸ ਚੀਜ਼ ਤੋਂ, ਇਹਨਾਂ ਗੱਲਾਂ ਤੋਂ ਪ੍ਰਭਾਵਿਤ ਹੋਇਆ ਅਤੇ ਕਹਿੰਦੇ ਨੇ ਉਹਨੇ ਆਪਣੇ ਪਿਓ ਨੂੰ ਮਰਵਾਉਣ ਦਾ ਫੈਸਲਾ ਕਰ ਲਿਆ। ਪਰ ਉਹ ਜਿਹੜਾ ਉਹਨੇ ਯਤਨ ਕੀਤਾ ਉਹਦੇ ਵਿੱਚ ਉਹ ਕਾਮਯਾਬ ਨਹੀਂ ਹੋ ਸਕਿਆ। ਪਿਓ ਦੀ ਹਲੇ ਵਧੀ ਸੀ, ਇਸ ਕਰਕੇ ਉਹ ਬਚ ਗਿਆ। ਬਚ ਗਿਆ ਅਤੇ ਫਿਰ ਪੁਣਛਾਣ ਹੋਈ, ਪਤਾ ਲੱਗਾ ਕਿ ਰਾਜੇ ਬਿੰਬਸਾਰ ਦੇ ਆਪਣੇ ਪੁੱਤ ਨੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਗੱਦੀ ਦੇ ਲਈ ਮਾਰਿਆ। ਰਾਜਾ ਬਿੰਬਸਾਰ ਜੋ ਕਿ ਬੁੱਧ ਦਾ ਪੈਰੋਕਾਰ ਸੀ, ਬੁੱਧ ਜਿਹੜੇ ਕਿ ਬਿਲਕੁਲ ਕਿਸੇ ਵੀ ਤਰ੍ਹਾਂ ਦੀ ਮਾਰ ਕਟਾਈ, ਹਿੰਸਾ, ਈਵਨ ਉੱਚੀ ਬੋਲਣਾ ਵੀ ਪਸੰਦ ਨਹੀਂ ਕਰਦੇ, ਜਿਨ੍ਹਾਂ ਦਾ ਮੰਨਣਾ ਸੀ ਕਿ ਪਿਆਰ ਦੇ ਨਾਲ ਹੀ ਸਾਰੇ ਮਸਲੇ ਹੱਲ ਹੁੰਦੇ ਆ। ਅਤੇ ਰਾਜੇ ਬਿੰਬਸਾਰ ਉਹਨੇ ਜਿਹੜਾ ਫੈਸਲਾ ਕਰਨਾ ਸੀ ਉਹਨੇ ਤਾਂ ਕਰਨਾ ਵੀ ਆਪਣੇ ਪੁੱਤ ਦੇ ਖਿਲਾਫ ਸੀ। ਤਾਂ ਕਹਿੰਦੇ ਨੇ ਰਾਜੇ ਬਿੰਬਸਾਰ ਨੇ ਆਪਣੇ ਪੁੱਤ ਨੂੰ ਕਿਹਾ ਤੂੰ ਮੇਰੇ ਨਾਲ ਗੱਲ ਤਾਂ ਕਰਦਾ, ਤੈਨੂੰ ਗੱਦੀ ਚਾਹੀਦੀ ਆ, ਇਹ ਗੱਦੀ ਤਾਂ ਕੱਲ੍ਹ ਨੂੰ ਵੀ ਤੇਰੀ ਆ, ਅੱਜ ਵੀ ਤੇਰੀ, ਕੱਲ੍ਹ ਵੀ ਤੇਰੀ। ਇਸ ਗੱਦੀ ਪਿੱਛੇ ਤੈਨੂੰ ਮੈਨੂੰ ਮਾਰਨ ਦੀ ਥੋੜ੍ਹੀ ਲੋੜ ਸੀ, ਤੂੰ ਮੈਨੂੰ ਵੈਸੇ ਕਹਿੰਦਾ ਅਤੇ ਮੈਂ ਤੈਨੂੰ ਰਾਜਾ ਬਣਾ ਦਿੰਦਾ, ਅਤੇ ਹੁਣ ਜਦੋਂ ਤੂੰ ਇਹ ਗਲਤੀ ਕਰ ਹੀ ਲਈ ਆ ਤਾਂ ਇਹ ਵੀ ਕੋਈ ਜ਼ਰੂਰੀ ਥੋੜ੍ਹੀ ਆ, ਤੈਨੂੰ ਉਹਦੀ ਸਜ਼ਾ ਦਿੱਤੀ ਜਾਵੇ। ਇਹ ਮਸਲਾ

ਅਤੇ ਹੁਣ ਉਹ ਰਾਜਾ ਬਣ ਚੁੱਕਾ, ਹੁਣ ਸਾਰੇ ਫੈਸਲੇ ਉਹਦੇ ਹੱਥਾਂ ਦੇ ਵਿੱਚ ਆ ਚੁੱਕੇ ਨੇ। ਭਾਵੇਂ ਕੋਈ ਰਾਜਾ ਬਣ ਵੀ ਗਿਆ ਪਰ ਫਿਰ ਵੀ ਉਹਨੂੰ ਪਤਾ ਵੀ ਪਿਓ ਸਿਰ ਦੇ ਉੱਤੇ ਬੈਠਾ, ਪਿਓ ਮੈਨੂੰ ਮਨ ਮਰਜ਼ੀਆਂ ਨਹੀਂ ਕਰਨ ਦਊਗਾ, ਸ਼ਾਇਦ ਨਾ ਵੀ ਕਰਨ ਦਿੱਤੀਆਂ ਹੋਣ, ਬਹੁਤ ਸਾਰੇ ਫੈਸਲੇ ਰੋਕੇ ਵੀ ਹੋਣ। ਅਤੇ ਉੱਧਰੋਂ ਦੇਵਦੱਤ ਦਾ ਪ੍ਰਭਾਵ, ਦੇਵਦੱਤ ਦਾ ਜ਼ਹਿਰ ਲਗਾਤਾਰ, ਅਜਾਤ ਸ਼ਤਰੂ ਦੇਵਦੱਤ ਦੇ ਪ੍ਰਭਾਵ ਦੇ ਵਿੱਚ ਸੀ ਅਤੇ ਕਾਣਾ ਵੀ ਸੀ ਕਿਉਂਕਿ ਦੋਵਾਂ ਨੇ ਸ਼ਡਿਅੰਤਰ ਰਚਿਆ ਸੀ। ਆਖਿਰਕਾਰ ਇੱਥੇ ਸਬਰ ਨਹੀਂ ਆਇਆ, ਅਜਾਤ ਸ਼ਤਰੂ ਨੇ ਆਪਣੇ ਪਿਓ ਨੂੰ ਆਖਿਰਕਾਰ ਗ੍ਰਿਫਤਾਰ ਕਰ ਲਿਆ ਅਤੇ ਉਸ ਤੋਂ ਬਾਅਦ ਕਹਿੰਦੇ ਨੇ ਮਰਵਾ ਵੀ ਦਿੱਤਾ। ਹੋਇਆ ਉਹੀ ਜੋ ਸ਼ਾਇਦ ਉਹ ਪਹਿਲਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਰਾਜਾ ਬਿੰਬਸਾਰ ਆਪਣੀ ਫਿਰ ਵੀ ਜਾਨ ਖਵਾ ਬੈਠਾ, ਹਾਲਾਂਕਿ ਉਹਨੂੰ ਜਾਨ ਦੀ ਪਰਵਾਹ ਸ਼ਾਇਦ ਨਾ ਵੀ ਹੋਵੇ, ਸ਼ਾਇਦ ਉਹਨੂੰ ਕੁਰਸੀ ਦੀ ਭੁੱਖ ਰਹੀ ਨਹੀਂ ਕਿਉਂਕਿ ਉਹ ਬੁੱਧ ਦੇ ਪ੍ਰਭਾਵ ਦੇ ਵਿੱਚ ਸੀ। ਪਰ ਫਿਰ ਵੀ ਜੇ ਵੇਖਿਆ ਜਾਵੇ ਤਾਂ ਬਹੁਤ ਵਾਜਬ ਉਹਦਾ ਇਹ ਕਦਮ ਬਹੁਤਿਆਂ ਨੇ ਨਹੀਂ ਮੰਨਿਆ, ਖਾਸ ਤੌਰ ਦੇ ਉੱਤੇ ਰਾਜਨੀਤੀ ਦੇ ਵਿੱਚ ਤਾਂ ਬਿਲਕੁਲ ਵੀ ਨਹੀਂ। ਕਈ ਲਿਖਣ ਵਾਲੇ ਤਾਂ ਇੱਥੋਂ ਤੱਕ ਵੀ ਲਿਖਦੇ ਨੇ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਰਾਜਨੀਤੀ ਦੇ ਵਿੱਚ ਕਿਸੇ ਨੇ ਵੀ ਵਸਾ ਨਹੀਂ ਖਾਧਾ, ਨਾ ਪੁੱਤ ਨੇ ਪਿਓ ਦਾ, ਨਾ ਪਿਓ ਨੇ ਪੁੱਤ ਦਾ, ਕਿਉਂਕਿ ਕੁਰਸੀ ਦੇ ਪਿੱਛੇ। ਇਸ ਤੋਂ ਬਾਅਦ ਆਪਾਂ ਵੇਖਿਆ ਕਿ ਭਾਰਤ ਦੇ ਵਿੱਚ ਕਈ ਕਤਲ ਹੋਏ, ਉਸ ਤੋਂ ਪਹਿਲਾਂ ਵੀ ਸ਼ਾਇਦ ਹੁੰਦੇ ਰਹੇ ਹੋਣਗੇ, ਪਰ ਇਸ ਫੈਸਲੇ ਨੂੰ, ਇਸ ਵਰਤਾਰੇ ਨੂੰ ਬਦਲਣ ਦੇ ਨਾਲ ਵੀ ਕੋਈ ਖਾਸ ਫਰਕ ਨਹੀਂ ਪਿਆ। ਕੁੱਲ ਮਿਲਾ ਕੇ ਮਸਲਾ ਇਹ ਕਿ ਪਿਓ ਬਣ ਕੇ ਮਮਤਾ ਦੇ ਵਿੱਚ ਬਹੁਤੇ ਅੰਨੇ ਹੋਣਾ ਵੀ ਨਹੀਂ ਚੰਗਾ, ਅਤੇ ਜਾਂ ਫਿਰ ਇੱਦਾਂ ਕਹਿ ਲਓ ਕਿ ਤੁਸੀਂ ਤਾਂ ਬਹੁਤ ਵਧੀਆ ਸੰਸਕਾਰ ਹਾਸਲ ਕਰ ਲਏ, ਤੁਸੀਂ ਤਾਂ ਗਿਆਨ ਦੀਆਂ ਗੱਲਾਂ ਸਿੱਖ ਲਈਆਂ, ਪਰ ਜੇ ਉਹ ਤੁਹਾਡੀ ਔਲਾਦ ਤੱਕ ਨਹੀਂ ਪਹੁੰਚੀਆਂ ਤਾਂ ਵੀ ਤੁਹਾਡੇ ਉੱਤੇ ਉਹ ਅਸਰ ਕਰਨਗੀਆਂ, ਤਾਂ ਵੀ ਇਹਦਾ ਮਤਲਬ ਕਿ ਹਾਲੇ ਕੁਛ ਨਾ ਕੁਛ ਅਧੂਰਾ ਹੈ। ਕਿਉਂਕਿ ਜਿਹੜੇ ਲੋਕ ਤੁਹਾਡੇ ਆਸ ਪਾਸ ਨੇ, ਤੁਹਾਡੇ ਪਰਿਵਾਰ ਦੇ ਵਿੱਚ ਨੇ, ਜੇ ਉਹ ਨਹੀਂ ਹਾਲੇ ਭੇਜੇ ਤਾਂ ਫਿਰ ਉਹਦਾ ਸਾਈਡ ਇਫੈਕਟ ਕਿਤੇ ਨਾ ਕਿਤੇ ਤੁਹਾਨੂੰ ਜ਼ਰੂਰ ਹੋਣਾ। ਪੁੱਤ ਤਾਂ ਗਲਤ ਸੀ, ਬਹੁਤ ਸਾਰਿਆਂ ਨੇ ਰਾਜਨੀਤੀ ਦੇ ਵਿੱਚ ਪਿਓ ਨੂੰ ਵੀ ਗਲਤ ਠਹਿਰਾਇਆ, ਇਹਦਾ ਕੋਈ ਹੋਰ ਹੱਲ ਹੋ ਸਕਦਾ ਸੀ। ਜਦੋਂ ਤੁਹਾਨੂੰ ਇਹ ਚੀਜ਼ ਕਲੀਅਰ ਹੋ ਜਾਏ ਕਿ ਕੋਈ ਤੁਹਾਡੀ ਜਾਨ ਦਾ ਦੁਸ਼ਮਣ ਆ, ਕੋਈ ਤੁਹਾਡਾ ਸਾਰਾ ਕੁਛ ਹਥਿਆਉਣਾ ਚਾਹੁੰਦਾ, ਤਾਂ ਫਿਰ ਵੀ ਤੁਸੀਂ ਇਹ ਸੋਚੋ ਕਿ ਉਹਨੂੰ ਮਾਫ਼ ਕਰਨ ਦੇਣ ਦੇ ਨਾਲ ਜਾਂ ਫਿਰ ਉਹਨੂੰ ਜੋ ਚਾਹੁੰਦਾ ਹੈ ਉਹ ਦੇ ਦੇਣ ਦੇ ਨਾਲ ਉਹਦੇ ਮਨ ਦੀ ਕੜੱਤਨ ਚਲੀ ਜਾਊਗੀ, ਤਾਂ ਸ਼ਾਇਦ ਨਹੀਂ, ਕਿਉਂਕਿ ਇਨਸਾਨ ਹੈ ਹੀ ਇੱਦਾਂ ਦਾ। ਸ਼ਾਇਦ ਉਹਦੇ ਮਨ ਦੇ ਵਿੱਚ ਇਹ ਆਇਆ ਹੋਵੇ, ਉਹਨੇ ਇਹ ਸੋਚਿਆ ਹੋਵੇ ਕਿ ਮੇਰੇ ਕੋਲੋਂ ਡਰ ਗਿਆ, ਇਹ ਹੁਣ ਬਜ਼ੁਰਗ ਹੋ ਗਿਆ, ਇੱਕ ਵਾਰੀ ਤਾਂ ਇਹ ਬਚ ਗਿਆ, ਕਿੰਨਾ ਕੁ ਚਿਰ ਇਹਨੇ ਮੇਰੇ ਕੋਲ ਬਚਣਾ ਸੀ। ਸ਼ਾਇਦ ਉਹਦੇ ਮਨ ਦੇ ਵਿੱਚ ਇਹ ਆਇਆ ਹੋਵੇ ਕਿ ਮੇਰੇ ਪਿਓ ਨੇ ਆਪਣੀ ਜਾਨ ਬਚਾਉਣ ਦੇ ਲਈ ਇੱਦਾਂ ਕੀਤਾ, ਉਹਨੇ ਕੋਈ ਪਰਉਪਕਾਰ ਥੋੜ੍ਹੀ ਕੀਤਾ, ਜੋ ਇਹਨੇ ਮੈਨੂੰ ਦਿੱਤਾ ਉਹ ਤਾਂ ਵੈਸੇ ਵੀ ਮੇਰਾ ਸੀ। ਸ਼ਾਇਦ ਉਹਦੇ ਮਨ ਦੇ ਵਿੱਚ ਆਇਆ ਹੋਵੇ ਕਿ ਮੇਰਾ ਪਿਓ ਬੇਵਕੂਫ ਹੈ, ਉਹਨੂੰ ਪਤਾ ਹੀ ਨਹੀਂ ਰਾਜਨੀਤੀ ਕਰੀ ਦੀ ਕਿੱਦਾਂ, ਕੁਰਸੀ ਸੰਭਾਲੀ ਦੀ ਕਿੱਦਾਂ, ਅਤੇ ਸ਼ਾਇਦ ਹਰ ਇੱਕ ਮਾਂ ਪਿਓ ਇੱਦਾਂ ਦਾ ਹੀ ਹੁੰਦਾ। ਹਰ ਇੱਕ ਮਾਂ ਪਿਓ ਆਪਣੇ ਧੀਆਂ ਪੁੱਤਾਂ ਦੇ ਲਈ ਉਹ ਕਰ ਜਾਂਦਾ ਜਿਹੜਾ ਸ਼ਾਇਦ ਕੋਈ ਦੂਸਰਾ ਕਦੇ ਵੀ ਨਾ ਕਰੇ, ਪਰ ਇਹ ਸਭ ਕੁਛ ਦੇ ਦਰਮਿਆਨ ਜੇਕਰ ਤੁਸੀਂ ਵਧੀਆ ਪਰਵਰਿਸ਼ ਦਿੱਤੀ ਹੈ, ਤੁਸੀਂ ਸੰਸਕਾਰ ਵਧੀਆ ਦਿੱਤੇ ਨੇ, ਤਾਂ ਫਿਰ ਧੀ ਪੁੱਤ ਤੁਹਾਡੇ ਲਈ ਹਮੇਸ਼ਾ ਵਧੀਆ ਹੀ ਸੋਚੂ। ਤੁਸੀਂ ਜੋ ਵੀ ਕਰੋਗੇ ਉਹ ਤੁਹਾਡਾ ਵਧੂ ਫੁੱਲੂ, ਪਰ ਜੇਕਰ ਕਿਤੇ ਕੋਈ ਕਮੀ ਪੇਸ਼ੀ ਰਹਿ ਗਈ ਹੈ ਤਾਂ ਫਿਰ ਇਹਦਾ ਮਤਲਬ ਕਿ ਤੁਸੀਂ ਆਪਣੇ ਘਰ ਦੇ ਵਿੱਚ ਕੰਡੇ ਬੀਜ ਲਏ, ਮਾੜੇ ਸੰਸਕਾਰ ਦੇ ਕੇ ਆਪਣੇ ਘਰ ਦੇ ਵਿੱਚ ਆਪਣਾ ਦੁਸ਼ਮਣ ਪਾਲਣ ਦੇ ਬਰਾਬਰ ਆ। ਜੇਕਰ ਕਿਸੇ ਦੀ ਔਲਾਦ ਨੂੰ ਕੋਈ ਚੰਗੀ ਸਿੱਖਿਆ ਨਾ ਮਿਲੀ ਹੋਵੇ ਤਾਂ ਸਭ ਤੋਂ ਵੱਧ ਅਸਰਦਾਰ, ਸਭ ਤੋਂ ਵੱਧ ਨੁਕਸਾਨਦੇਹ ਉਹ ਆਪਣੇ ਮਾਂ ਪਿਓ ਦੇ ਲਈ ਹੀ ਹੁੰਦਾ, ਚਾਹੇ ਕਿ ਉਹ ਬਾਹਰ ਜਾ ਕੇ ਚੋਰੀਆਂ ਚਕਾਰੀਆਂ ਕਰਦਾ ਰਹੇ, ਬਾਹਰ ਜਾ

ਆਕੇ ਕੋ ਨਸ਼ੇ ਪੱਤੇ ਕਰਦਾ ਰਹੇ। ਸਾਨੂੰ ਉਪਰੀ ਨਜ਼ਰ ਇਹੋ ਲੱਗਦਾ ਵਾ ਕਿ ਉਹ ਬਾਹਰ ਬਦਮਾਸ਼ੀ ਕਰ ਰਿਹਾ, ਉਹ ਬਾਹਰ ਸਮਾਜ ਦੇ ਵਿੱਚ ਖਰਾਬੀਆਂ ਕਰ ਰਿਹਾ, ਪਰ ਯਾਦ ਰਵੇ ਸਭ ਤੋਂ ਪਹਿਲਾਂ ਉਹ ਖਰਾਬੀਆਂ ਆਪਣੇ ਘਰ ਤੋਂ ਸ਼ੁਰੂ ਕਰ ਚੁੱਕਾ ਹੁੰਦਾ। ਨਿੱਕਾ ਨਿੱਕਾ ਸਮਾਨ ਅਕਸਰ ਹੀ ਆਪਾਂ ਵੇਖਦੇ ਹਾਂ ਕਿ ਨਸ਼ਾ ਪਤਾ ਕਰਨ ਵਾਲੇ ਆਪਣੇ ਘਰ ਤੋਂ ਚੋਰੀ ਕਰਨਾ ਸ਼ੁਰੂ ਕਰਦੇ ਆ। ਮਾਂ ਦੀਆਂ ਵਾਲੀਆਂ ਚੁੱਕ ਲਈਆਂ, ਪਿਓ ਦੀ ਕੜੀ ਚੁੱਕ ਕੇ ਵੇਚਤੀ, ਘਰ 'ਚੋਂ ਪੈਸੇ ਗਾਇਬ ਹੋਣੇ ਸ਼ੁਰੂ ਹੋ ਗਏ। ਪਰ ਇਹ ਸਭ ਕੁਛ ਮਾਂ ਪਿਓ ਬਹੁਤੀ ਵਾਰੀ ਬਾਹਰ ਨਹੀਂ ਦੱਸਦਾ, ਜਾਂ ਫਿਰ ਉਹਨਾਂ ਨੂੰ ਯਕੀਨ ਹੁੰਦਾ ਕਿ ਨਹੀਂ ਸਾਡਾ ਪੁੱਤ ਸਾਡੀ ਧੀ ਇੱਦਾਂ ਕਰ ਹੀ ਨਹੀਂ ਸਕਦੀ। ਗੱਲ ਕਾਹਦੀ ਕਿ ਇੰਨਾ ਜ਼ਿਆਦਾ ਮਮਤਾ ਦੇ ਵਿੱਚ ਅੰਨੇ ਵੀ ਨਹੀਂ ਹੋਣਾ ਚਾਹੀਦਾ। ਅੱਖਾਂ ਖੋਲ੍ਹ ਕੇ ਤੁਸੀਂ ਆਪਣਾ ਵੀ ਭਲਾ ਕਰਦੇ ਹੋ ਅਤੇ ਆਪਣੀ ਔਲਾਦ ਦਾ ਵੀ, ਅਤੇ ਦੂਸਰੇ ਪਾਸੇ ਇਹ ਕਹਿਣ ਦੀ ਤਾਂ ਲੋੜ ਹੀ ਨਹੀਂ ਕਿ ਔਲਾਦ ਕਿੱਦਾਂ ਦੀ ਚਾਹੀਦੀ ਹੈ। ਜਿਨ੍ਹਾਂ ਨੇ ਤੁਹਾਨੂੰ ਜੰਮਿਆ, ਜਿਨ੍ਹਾਂ ਨੇ ਤੁਹਾਨੂੰ ਪਾਲਿਆ, ਜਿਨ੍ਹਾਂ ਨੇ ਤੁਹਾਡੇ ਲਈ ਜਾਨ ਤੱਕ ਦੇਣ ਦੀ ਗੱਲ ਕਹਿ ਦਿੱਤੀ, ਉਹਨਾਂ ਦੇ ਨਾਲ ਕਿੱਦਾਂ ਵਰਤਾਰਾ ਕਰਨਾ ਚਾਹੀਦਾ, ਇਹ ਤਾਂ ਸ਼ਾਇਦ ਸਭ ਨੂੰ ਪਤਾ। ਕੁੱਲ ਮਿਲਾ ਕੇ ਹਰ ਇੱਕ ਨੂੰ ਆਪਣਾ ਆਪਣਾ ਫਰਜ਼ ਬਾਖੂਬੀ ਨਿਭਾਉਣਾ ਪਊਗਾ, ਨਹੀਂ ਤਾਂ ਫਿਰ ਸਮਾਂ ਲੰਘ ਜਾਂਦਾ। ਖੈਰ, ਸੁਣਨ ਵਾਲਿਆਂ ਦੇ ਮਨ ਦੇ ਵਿੱਚ ਸ਼ਾਇਦ ਇਹ ਵੀ ਹੋਊ ਕਿ ਦੇਵਦੱਤ ਦਾ ਕੀ ਬਣਿਆ। ਕਹਿੰਦੇ ਨੇ ਉਸ ਤੋਂ ਬਾਅਦ ਦੇਵਦੱਤ ਨੇ ਅਜਾਤ ਸ਼ਤਰੂ ਨੂੰ ਆਪਣਾ ਵਾਅਦਾ ਵਾਰ ਵਾਰ ਯਾਦ ਕਰਾਇਆ, ਤੇਰਾ ਕੰਮ ਤਾਂ ਹੋ ਗਿਆ, ਤੂੰ ਤਾਂ ਗੱਦੀ 'ਤੇ ਬਹਿ ਗਿਆ, ਅਤੇ ਹੁਣ ਮੈਨੂੰ ਵੀ ਬਿਠਾ। ਅਤੇ ਇਸੇ ਸਿਲਸਿਲੇ ਦੇ ਵਿੱਚ ਕਈ ਵਾਰ ਕੋਸ਼ਿਸ਼ਾਂ ਹੋਈਆਂ, ਕਈ ਵਾਰ ਦੇਵਦੱਤ ਨੇ ਖੁਦ ਕੀਤੀਆਂ, ਕਈ ਵਾਰ ਅਜਾਤ ਸ਼ਤਰੂ ਦੀ ਮਦਦ ਦੇ ਨਾਲ, ਪਰ ਉਹ ਕਾਮਯਾਬ ਨਹੀਂ ਹੋ ਸਕਿਆ। ਅਤੇ ਆਖਿਰਕਾਰ ਕਹਿੰਦੇ ਨੇ ਕਿ ਗੌਤਮ ਬੁੱਧ ਤੋਂ ਪਹਿਲਾਂ ਹੀ ਦੇਵਦੱਤ ਆਖਿਰਕਾਰ ਜ਼ਿੰਦਗੀ ਦੇ ਆਖਰੀ ਦਿਨਾਂ ਦੇ ਵਿੱਚ ਪਛਤਾਵਾ ਕਰਦਾ ਇਸ ਦੁਨੀਆਂ ਤੋਂ ਚਲਾ ਗਿਆ। ਉਹ ਕਿਸੇ ਨੂੰ ਮਾਰਿਆ ਤੁਹਾਨੂੰ ਕਦੀ ਕੋਈ ਹਾਸਲ ਨਹੀਂ ਹੁੰਦਾ, ਕਿਸੇ ਦਾ ਨੁਕਸਾਨ ਕਰਕੇ ਤੁਹਾਡਾ ਕਦੀ ਕੁਛ ਹਾਸਲ ਨਹੀਂ ਹੁੰਦਾ। ਅਤੇ ਆਖਿਰਕਾਰ ਅਜਾਤ ਸ਼ਤਰੂ ਵੀ ਇੱਕ ਦਿਨ ਗੌਤਮ ਬੁੱਧ ਤੋਂ ਪ੍ਰਭਾਵਿਤ ਹੋ ਕੇ ਗੌਤਮ ਬੁੱਧ ਦੇ ਚਰਨੀ ਜਾ ਡਿੱਗਾ। ਆਸ ਕਰਦੇ ਕਿ ਅੱਜ ਦੀ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਅਤੇ ਜੇਕਰ ਇੱਦਾਂ ਦੀਆਂ ਹੋਰ ਕਹਾਣੀਆਂ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਸਾਡੀ ਐਪਲੀਕੇਸ਼ਨ ਰੇਡੀਓ ਹਾਂਜੀ ਦੀ ਐਪਲੀਕੇਸ਼ਨ ਤੁਸੀਂ ਡਾਊਨਲੋਡ ਕਰ ਸਕਦੇ ਹੋ, ਅਤੇ ਉੱਥੇ ਤੁਹਾਨੂੰ 24 ਘੰਟੇ ਇਹ ਕਹਾਣੀਆਂ ਰਿਪੀਟ ਦੇ ਉੱਤੇ ਮਿਲ ਜਾਣਗੀਆਂ। ਅਤੇ ਵਧੀਆ ਲੱਗਣ 'ਤੇ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਭੇਜਦਿਆ ਕਰੋ। ਧੰਨਵਾਦ।

0: ਖੌਰੇ ਕਿਉਂ ਇੱਕ ਮੂਡ ਤੇ ਆ ਕੇ ਮੈਨੂੰ ਲੱਗਦਾ ਹੈ ਕਿ ਤੇਰੀ ਹੋਂਦ ਨੂੰ ਬਿਆਨਣ ਲਈ ਜਿਵੇਂ ਹਮੇਸ਼ਾ ਹੀ ਕੋਈ ਕਸਰ ਬਾਕੀ ਰਹਿ ਜਾਂਦੀ ਹੈ। ਮੈਂ ਤੈਨੂੰ ਦੁਨੀਆ ਦੇ ਨਜ਼ਾਰਿਆਂ ਨਾਲ ਮੇਲ ਮੇਲ ਕੇ ਵੇਖਣ ਦੀ ਗਲਤੀ ਕਰ ਬੈਠਾ, ਪਰ ਤੂੰ ਤਾਂ ਆਪਣੇ ਆਪ ਵਿੱਚ ਮੌਲਿਕ ਅਲਹਿਦਾ ਤੇ ਕੁਦਰਤ ਦੀ ਸ਼ਾਨਾ ਦੀ ਸਿਰਜਣਾ ਹੈ।
1: ਹਾਂਜੀ 1674।

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
2: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਦਿਲ ਦਾ ਨੀ ਮਾੜਾ
1: ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ
2: ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
3: Hi, this is Ayushman Khurana and you're listening to Radio Hanji.